ਨਮਸਕਾਰ, FM ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ 5:58 ਹੋ ਰਹੇ ਨੇ। ਅੱਜ ਬੁੱਧ ਸ਼ੁੱਕਰਵਾਰ ਹੈ। ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 9 ਤਾਰੀਖ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 29 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਅਤੇ 48 ਸਕਿੰਟ ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੀ ਇਸ ਖੂਬਸੂਰਤ ਸ਼ੁਰੂਆਤ ਦੇ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FM 102.7 MHz ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ ਸਵੇਰ ਦੀ 6:20। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਰਾਤ 11 ਵਜੇ ਤੱਕ ਸਾਡੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ ਪਰਿਚੇ ਦੇ ਮੁਤਾਬਿਕ। ਹੁਣ ਤੋਂ ਕੁਝ ਪਲਾਂ ਦੇ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰ ਦੇ 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਸਿਲਸਿਲਾ ਸ਼ੁਰੂ ਹੋਏਗਾ ਇੰਟਰਟੇਨਮੈਂਟ ਪ੍ਰੋਗਰਾਮ ਦਾ, ਗੁੱਡ ਮਾਰਨਿੰਗ ਜਲੰਧਰ ਦਾ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ। 8:40 ਤੇ ਇੰਜੋਏ ਕਰੋਗੇ ਪੰਜਾਬੀ ਬੀਟ ਸੌਂਗ ਅੱਡੀ ਟੱਪਾ ਪ੍ਰੋਗਰਾਮ ਦੇ ਰਾਹੀਂ। ਸਵੇਰ ਦੇ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਸਵੇਰ ਦੇ 9:02 ਤੇ ਗੱਲਾਂ ਹੋਣਗੀਆਂ ਦਿਲ ਤੋਂ ਦਿਲ ਤੱਕ ਦੀਆਂ, ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਰਾਹੀਂ। ਸਵੇਰ ਦੇ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਹਿੰਦੀ ਫਿਲਮੀ ਗੀਤਾਂ ਦਾ ਸਿਲਸਿਲਾ ਸ਼ੁਰੂ ਹੋਏਗਾ ਸਵੇਰ ਦੇ 10:02 ਦੇ ਪ੍ਰੋਗਰਾਮ ਗੀਤ ਬਹਾਰ ਦੇ ਰਾਹੀਂ। 11 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 11:02 ਤੇ ਤੁਹਾਡੀਆਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਪ੍ਰੋਗਰਾਮ ਪੰਜਾਬੀ ਤੜਕਾ ਦੇ ਰਾਹੀਂ। 12:00 FM ਨਿਊਜ਼ ਹੈਡਲਾਈਨਸ। 12:02 ਤੇ ਗੱਲਾਂ ਘਰ ਦੀਆਂ, ਸਾਡੇ ਆਲੇ ਦੁਆਲੇ ਦੀਆਂ, ਸਾਡੇ ਜੀਵਨ ਦੀਆਂ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ। 1:00 ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼। 1:40 ਤੇ ਸੁਣੋਗੇ ਪੰਜਾਬੀ ਖਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2 ਵਜੇ ਤੱਕ ਤੇ 2 ਵਜੇ ਤੁਸੀਂ ਇੰਜੋਏ ਕਰੋਗੇ ਦਿਲ ਆਜ ਸ਼ਾਇਰ ਹੈ ਪ੍ਰੋਗਰਾਮ। 3:00 ਸਵੇਰ ਦੇ

ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ ਖਾਸ ਡਾਕਟਰ ਦੇ ਨਾਲ ਪ੍ਰੋਗਰਾਮ ਰੇਡੀਓ ਡਾਕਟਰ ਦੇ ਰਾਹੀਂ। ਸ਼ਾਮ 4 ਵਜੇ ਸੁਣੋਗੇ ਹੈਲੋ ਜਲੰਧਰ ਪ੍ਰੋਗਰਾਮ, ਸ਼ਾਮ 5 ਵਜੇ ਸੁਣੋਗੇ ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਨੀ, 6 ਵਜੇ ਲਵ ਯੂ ਜ਼ਿੰਦਗੀ ਪ੍ਰੋਗਰਾਮ, 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ, ਸ਼ਾਮ 7 ਵਜੇ FM ਨਿਊਜ਼ ਹੈਡਲਾਈਨਸ, 7:02 ਤੇ ਬਾਲੀਵੁੱਡ ਬਾਲੀਵੁੱਡ ਦੇ ਬਹੁਤ ਸਾਰੇ ਕਿੱਸੇ ਕਹਾਣੀਆਂ ਪ੍ਰੋਗਰਾਮ ਫਿਲਮੀ ਦੁਨੀਆ ਦੇ ਰਾਹੀਂ, ਰਾਤ 8 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ, 8:02 ਤੇ ਪਬਲਿਕ ਮੰਚ ਪ੍ਰੋਗਰਾਮ, ਰਾਤ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ, 9:02 ਤੇ ਤੁਹਾਡੇ ਦਿਲ ਦੀਆਂ ਚਾਹਤਾਂ ਪੂਰੀਆਂ ਹੋਣਗੀਆਂ, ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਰਾਹੀਂ, ਰਾਤ 10 ਵਜੇ ਸ਼ਾਮੀ ਗਜ਼ਲ ਪ੍ਰੋਗਰਾਮ, 10:30 ਵਜੇ ਇੱਕ ਪਿਆਰ ਕਾ ਨਗਮਾ ਹੈ, 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਅੱਜ ਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ।

105.7 MHz ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ। ਸਵੇਰ ਦੀ 6:05 ਹੋ ਰਹੇ ਨੇ। ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਵਾਕਈ ਇਸ ਗੁਰੂ ਦੇ ਹੁੰਦਿਆਂ ਸਾਨੂੰ ਕਦੀ ਵੀ ਚਿੰਤਾ ਫਿਕਰ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਹੁੰਦੀ। ਹਮੇਸ਼ਾ ਦਿਲ ਕਰਦਾ ਕਿ ਜਦੋਂ ਅਸੀਂ ਕਿਸੇ ਪਰਮਾਤਮਾ ਦੇ ਵਿੱਚ ਯਕੀਨ ਕਰਦੇ ਹਾਂ, ਜਦੋਂ ਅਸੀਂ ਪਰਮਾਤਮਾ ਦੇ ਵਿੱਚ ਯਕੀਨ ਰੱਖਦੇ ਹਾਂ, ਗੁਰੂ ਕੋਈ ਵੀ ਹੋ ਸਕਦਾ, ਜਿਹਦਾ ਜਿੱਥੇ ਮਨ ਢੁੱਕਦਾ ਹੋਵੇ ਉਹ ਗੁਰੂ ਬਣ ਜਾਂਦਾ। ਪਰ ਉਸ ਪਰਮਾਤਮਾ ਦੇ ਅੱਗੇ ਅਸੀਂ ਜਦੋਂ ਸਿਰ ਝੁਕਾਉਂਦੇ ਹਾਂ ਨਾ, ਹਮੇਸ਼ਾ ਸਾਰੀਆਂ ਚਿੰਤਾ ਜਿਹੜੀਆਂ, ਸਾਰੀਆਂ ਫਿਕਰਾਂ ਜਿਹੜੀਆਂ ਨਾ, ਆਪਣੇ ਆਪ ਖਤਮ ਹੋ ਜਾਂਦੀਆਂ ਨੇ, ਕਿਉਂਕਿ ਉਸ ਪਰਮਾਤਮਾ ਨੇ ਪਾਣੀ ਦੇ ਵਿੱਚ ਜੀਵ ਪੈਦਾ ਕੀਤੇ ਨੇ ਅਤੇ ਉਹਨਾਂ ਨੂੰ ਵੀ ਰਿਜ਼ਕ ਦਿੰਦਾ। ਹਵਾ ਪਾਣੀ ਹਰ ਇੱਕ ਦੇ ਲਈ ਹੈਗੀ ਹੈ। ਸੋ ਇਸ ਕਰਕੇ ਜੇਕਰ ਤੁਸੀਂ ਗੁਰੂ ਦੇ ਵਿੱਚ ਬਿਲੀਵ ਕਰਦੇ ਹੋ, ਗੁਰੂ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਬਸ ਆਪਣੀਆਂ ਫਿਕਰਾਂ ਨੂੰ ਵੀ ਉਸ 'ਤੇ ਉੱਥੇ ਛੱਡ ਦੇਣਾ ਚਾਹੀਦਾ।

ਮੈਨ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸਭ ਕਰ ਰਹੇ ਹੋ FM ਰੇਨਬੋ ਜਲੰਧਰ ਦੇ ਉੱਤੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਬਾਣੀ ਦੇ ਵਿੱਚ ਬਹੁਤ ਹੀ ਸੁੰਦਰ ਲਿਖਿਆ ਗਿਆ ਹੈ ਕਿ ਜੇਕਰ ਇਨਸਾਨ ਪਰਮਾਤਮਾ ਨੂੰ ਪ੍ਰਭੂ ਨੂੰ ਪਾਉਣਾ ਚਾਹੁੰਦਾ ਨਾ, ਉਸ ਰੱਬ ਨੂੰ ਮਿਲਣ ਦੀ ਜੇਕਰ ਦਿਲ ਦੇ ਵਿੱਚ ਤੰਗ ਹੈ, ਇੱਛਾ ਹੈ, ਤਾਂ ਸਭ ਤੋਂ ਪਹਿਲਾਂ ਤਾਂ ਅਹੰਕਾਰ ਛੱਡਣਾ ਪਏਗਾ। ਸਭ ਤੋਂ ਪਹਿਲਾਂ ਤਾਂ ਦਿਲ ਦੇ ਅੰਦਰ ਵਾਲੀ ਮੈਂ ਛੱਡਣੀ ਪਏਗੀ। ਔਰ ਜਦੋਂ ਇਹ ਅਹੰਕਾਰ ਦਾ ਰਾਹ ਛੱਡ ਦਿੱਤਾ ਤਾਂ ਇੱਕ ਹੀ ਚਾਹ ਹੋਣੀ ਚਾਹੀਦੀ ਹੈ ਕਿ ਉਸ ਰਸਤੇ ਦੇ ਰੋੜੇ ਵਾਂਗ ਬਣ ਜਾਣਾ। ਜਿਵੇਂ ਜਿਵੇਂ ਇਹ ਨਰਾਈਆਂ ਦੀਆਂ ਠੋਕਰਾਂ ਸਹਾਰੇਗਾ ਇਨਸਾਨ, ਤਾਂ ਉਹ ਵਿਅਕਤੀ ਆਪਣੇ ਆਪ ਇੱਕ ਐਸਾ ਸੇਵਕ ਬਣ ਜਾਏਗਾ ਜੋ ਕਿ ਉਸ ਪਰਮਾਤਮਾ ਨੂੰ ਮਿਲ ਜਾਏਗਾ। ਔਰ ਬਹੁਤ ਹੀ ਖੂਬਸੂਰਤ ਲਿਖਿਆ ਗਿਆ ਕਿ ਜਦੋਂ ਅਹੰਕਾਰ ਬੰਦਾ ਇਨਸਾਨ ਜਦੋਂ ਮੈਂ ਛੱਡ ਦਿੰਦਾ, ਹਉਮੈ ਛੱਡ ਦਿੰਦਾ, ਤਾਂ ਬਹੁਤ ਕੁਛ ਹੈ ਜੋ ਉਸਨੂੰ ਬਿਨ ਮੰਗੇ ਹੀ ਮਿਲ ਜਾਂਦਾ।

आवत अकेला जात अकेला, हम तब संग झूठे सब मेला। ਬਾਣੀ ਦੇ ਵਿੱਚ ਬਹੁਤ ਖੂਬਸੂਰਤ ਜਿਹਾ ਲਿਖਿਆ ਗਿਆ ਕਿ ਅਸੀਂ ਇਸ ਜ਼ਿੰਦਗੀ ਨੂੰ ਜੀਣ ਦੇ ਲਈ ਨਾ ਇਸ ਸੰਸਾਰ ਦੇ ਵਿੱਚ ਇਕੱਲੇ ਆਉਂਦੇ ਹਾਂ ਅਤੇ ਇਕੱਲੇ ਇੱਥੋਂ ਤੁਰ ਜਾਂਦੇ ਹਾਂ। ਇੱਥੋਂ ਤੱਕ ਕਿ ਅਸੀਂ ਜੋ ਕੱਪੜਾ ਪਾਇਆ ਹੁੰਦਾ ਉਹ ਵੀ ਸਾਡੇ ਨਾਲ ਨਹੀਂ ਜਾਂਦਾ। ਇਸੇ ਕਰਕੇ ਕਹਿੰਦੇ ਨਾ ਲਾਲਚ ਜਾਂ ਫਿਰ ਹਰ ਚੀਜ਼ ਨੂੰ ਪਾਉਣ ਦੀ ਸਾਡੀ ਜਿਹੜੀ ਇੱਛਾ ਹੁੰਦੀ ਰਹਿੰਦੀ ਹੈ ਉਹ ਕਦੇ ਵੀ ਖਤਮ ਨਹੀਂ ਹੁੰਦੀ। ਪਰ ਜਦੋਂ ਅਸੀਂ ਇੱਕ ਵਾਰੀ ਇਹ ਸੋਚ ਲੈਂਦੇ ਹਾਂ ਦਿਲ ਦਿਮਾਗ ਦੇ ਵਿੱਚ ਕਿ ਸਭ ਕੁਛ ਇੱਥੇ ਰਹਿ ਜਾਂਦਾ, ਸੰਸਾਰੀ ਸਾਥੀ ਸਾਡੇ ਇੱਥੇ ਰਹਿ ਜਾਂਦੇ ਨੇ, ਸਾਡਾ ਕਮਾਇਆ ਹੋਇਆ ਪੈਸਾ ਸਭ ਇੱਥੇ ਰਹਿ ਜਾਣਾ, ਨਾਲ ਕੀ ਜਾਣਾ? ਜਿੰਨਾ ਤੁਸੀਂ ਉਸ ਰੱਬ ਨੂੰ ਯਾਦ ਕੀਤਾ ਹੋਏਗਾ, ਜਿੰਨਾ ਤੁਸੀਂ ਆਪਣੇ ਚੰਗੀ ਬੋਲੀ ਦੇ ਨਾਲ ਦੂਸਰਿਆਂ ਦੇ ਨਾਲ ਜਿੱਦਾਂ ਦਾ ਵਰਤਾਓ ਕੀਤਾ ਹੋਏਗਾ ਉਹ ਸਭ ਕੁਛ ਲੋਕ ਯਾਦ ਰੱਖਦੇ ਨੇ, ਤਾਂ ਉਹੀ ਸ਼ਾਇਦ ਨਾ ਹੁੰਦਾ। ਬਾਕੀ ਸਭ ਚੀਜ਼ਾਂ ਸੰਸਾਰੀ ਚੀਜ਼ਾਂ ਇੱਥੇ ਰਹਿ ਜਾਂਦੀਆਂ ਨੇ।

FMN 102.7 MHz 103.6 MHz ਸਰੋਤੇ FM ਰੇਨਬੋ ਚੈਨਲ ਸੁਣ ਰਹੇ ਨੇ। ਸਵੇਰ ਦੇ 7 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਕਰਨਾਟਕਾ ਦੇ ਮੁੱਖ ਮੰਤਰੀ ਸਿੰਦਰਮਿਆ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। DK ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਵਿੱਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੇਸ਼ ਤੋਂ ਕੱਢਣ ਦੇ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਅੱਜ ਹੋਵੇਗੀ। CBI ਨੇ ਤ੍ਰਿਸ਼ਾ ਸ਼ਰਮਾ ਕਤਲ ਕੇਸ ਦੇ ਵਿੱਚ ਤ੍ਰਿਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਗਿਰੀਵਾਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸੀਰ ਬਦਰ ਦਾ ਭੋਪਾਲ ਦੇ ਵਿੱਚ 91 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ BJP ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮ ਫੋਰਸਿਸ ਪ੍ਰੋਪਰਟੀ ਇੰਸਟੀਚਿਊਟ ਦੇ 2 ਕੈਡਟਾਂ ਨੂੰ ਭਾਰਤੀ ਸਮੁੰਦਰ ਫੋਰਸ ਦੇ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਦੇ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਕਈ ਥਾਵਾਂ ਦੇ ਉੱਤੇ ਗਰਜ ਚਮਕ ਦੇ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। IPL ਕ੍ਰਿਕਟ ਦੇ ਵਿੱਚ ਅੱਜ ਨਿਊ ਚੰਡੀਗੜ੍ਹ ਦੇ ਵਿੱਚ ਦੂਜੇ ਕੁਆਲੀਫਾਇਰ ਮੁਕਾਬਲੇ ਦੇ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਦੇ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

नमस्कार आदाब सत श्री अकाल जी सबनों। गुड मॉर्निंग पंजाब, गुड मॉर्निंग है जी साढ़े सारे स्रोतियां ने, गुड मॉर्निंग जलंधर लेके प्रोग्राम हाजिर हो चुके हैं जी थोड़ी अपनी आज चेंजली। और आज दी एक खूबसूरत जी सवेर, इस खूबसूरत जी सवेर दी शुरुआत और बहुत सारिया गल्ला बात, बहुत सारी जानकारी, बहुत सारे गीत, होर भी बहुत कुछ थोड़ी नाल अज सब कुछ साझा होएगा। ਮੇਖੇ ਜੀ ਇਹ ਸਿਲਸਿਲਾ ਜਿਹੜਾ ਨਾ 8:30 ਤੱਕ ਚੱਲਦਾ ਰਹਿਣਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ, ਔਰ ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਖਾਸ ਦਿਨ ਨੂੰ ਲੈ ਕੇ, ਖਾਸ ਤਰੀਕ ਨੂੰ ਲੈ ਕੇ, ਬਹੁਤ ਕੁਛ ਖਾਸ ਅੱਜ ਦੀ ਦਿਨ ਹੈਗਾ। ਔਰ ਇਸ ਤੋਂ ਇਲਾਵਾ ਮੈਂ ਕਿਹਾ ਹਰ ਦਿਨ ਸਵੇਰ ਹਰ ਇੱਕ ਨਵਾਂ ਮੌਕਾ, ਹਰ ਇੱਕ ਨਵੀਂ ਪਹਿਚਾਣ ਨੂੰ ਪਾਉਣ ਦਾ ਇੱਕ ਨਵਾਂ ਤਰੀਕਾ, ਹਰ ਇੱਕ ਦਿਨ ਮੈਂ ਕਿਹਾ ਹਰ ਇੱਕ ਸਵੇਰ ਜਿਹੜੀ ਹੈ ਨਾ ਸਾਨੂੰ ਇੱਕ ਮੌਕਾ ਦਿੰਦੀ ਹੈ ਕਿ ਅਸੀਂ ਕੁਛ ਨਾ ਕੁਛ ਨਵਾਂ ਕਰੀਏ, ਕੁਛ ਨਾ ਕੁਛ ਜੋ ਛੁੱਟ ਗਿਆ ਉਹ ਤਾਂ ਚਲੋ ਛੁੱਟ ਗਿਆ, ਕੋਈ ਗੱਲ ਨਹੀਂ, ਜੋ ਕੁਛ ਨਵਾਂ ਪਾਉਣਾ ਚਾਹੁੰਦੇ ਹਾਂ ਉਸਨੂੰ ਪਾਉਣ ਦੇ ਲਈ ਇੱਕ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ ਨਾ। ਸੋ ਸੁਪਨਿਆਂ ਨੂੰ ਹਕੀਕਤ ਬਣਾਉਣ ਦੇ ਲਈ ਇੱਕ ਮੈਂ ਕਿਹਾ ਨਵਾਂ ਇੱਕ ਨਵਾਂ ਮੌਕਾ, ਇੱਕ ਨਵੀਂ ਸਵੇਰ ਮਿਲ ਗਈ ਹੈ। ਔਰ ਜਦੋਂ ਅਸੀਂ ਕਹਿੰਦੇ ਹਾਂ ਨਾ, ਜਦੋਂ ਅਸੀਂ ਮਿਹਨਤ ਕੀਤੀ ਹੁੰਦੀ ਹੈ ਔਰ ਉਸ ਮਿਹਨਤ ਦਾ ਸਾਨੂੰ ਫਲ ਮਿਲਦਾ ਨਾ, ਤਾਂ ਉਸ ਫਲ ਦਾ ਮੈਂ ਕਿਹਾ ਵੱਖਰਾ ਹੀ ਚਾਅ ਹੁੰਦਾ, ਉਸ ਸਫਲਤਾ ਦੀ ਵੱਖਰੀ ਖੁਸ਼ੀ ਹੁੰਦੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਸਫਲਤਾ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਸਾਡੇ ਸਾਹਮਣੇ ਕੀ ਆਉਂਦੀ ਹੈ ਕਿ ਅਸੀਂ ਸਿਰਫ ਚੁੱਪ ਰਹਿਣਾ ਹੁੰਦਾ, ਕਿਉਂਕਿ ਜਦੋਂ ਸ਼ੋਰ ਹੀ ਮਚਾ ਦਿੱਤਾ ਅਸੀਂ ਆਪਣੀ ਕਿਸੇ ਵੀ ਚੀਜ਼ ਨੂੰ, ਸਾਨੂੰ ਮਿਲਿਆ, ਸਾਨੂੰ ਕੁਝ ਵੀ ਸਫਲਤਾ ਹਾਸਿਲ ਹੋਈ ਹੈ, ਉਸ ਚੀਜ਼ ਦਾ ਅਸੀਂ ਢਿੰਡੋਰਾ ਹੀ ਪਿੱਟ ਦਿੱਤਾ, ਤਾਂ ਉਸ ਚੀਜ਼ ਦਾ ਕੀ ਫਾਇਦਾ ਹੋਇਆ, ਸਾਡੀ ਇੰਨੀ ਮਿਹਨਤ ਕਰਨ ਦਾ, ਚੁੱਪਚਾਪ ਮਿਹਨਤ ਕਰਨ ਦਾ ਕੀ ਫਾਇਦਾ ਹੋਇਆ। ਸੋ ਜਦੋਂ ਵੀ ਅਸੀਂ ਮਿਹਨਤ ਕਰੀਏ, ਕੁਝ ਸਾਨੂੰ ਹਾਸਿਲ ਹੋਵੇ, ਤਾਂ ਸਿਰਫ ਆਪਣੇ ਦਿਲ ਦੀ ਖੁਸ਼ੀ ਜਿਹੜੀ ਹੈ ਉਸਨੂੰ ਆਪਣੇ ਆਲੇ ਦੁਆਲੇ ਸਿਰਫ ਸਾਂਝਾ ਕਰੋ, ਨਾ ਕਿ ਉਸ ਚੀਜ਼ ਦਾ ਢੰਡੋਰਾ ਪਿੱਟੋ, ਨਾ ਕਿ ਉਸ ਚੀਜ਼ ਨੂੰ ਉੱਚੀ ਉੱਚੀ ਬੋਲ ਕੇ ਦੱਸੋ ਕਿ ਹਾਂ ਅਸੀਂ ਇਹ ਹਾਸਿਲ ਕਰ ਲਿਆ, ਅਸੀਂ ਇਹ ਹਾਸਿਲ ਕਰ ਲਿਆ। ਸਭ ਕੁਛ ਮਿਲਦਾ, ਸਭ ਕੁਛ ਆਪਣੇ ਸਮੇਂ ਮੁਤਾਬਿਕ ਮਿਲਦਾ, ਔਰ ਸਭ ਕੁਛ ਜਿਹੜਾ ਹੈ ਜਿੰਨਾ ਸਾਨੂੰ ਮਿਲਣਾ ਚਾਹੀਦਾ ਨਾ ਓਨਾ ਹੀ ਮਿਲਦਾ। ਉਹ ਇਸੇ ਹੀ ਚੀਜ਼ ਦੇ ਵਿੱਚ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਇਸੇ ਹੀ ਚੀਜ਼ ਦੇ ਵਿੱਚ ਸਾਨੂੰ ਸੈਟਿਸਫੈਕਸ਼ਨ ਹੋਣੀ ਚਾਹੀਦੀ ਹੈ। ਸੋ ਹਰ ਦਿਨ ਕਿਸੇ ਨਾ ਕਿਸੇ ਦਾ ਹੁੰਦਾ, ਹਰ ਇੱਕ ਅੱਜ ਦਾ ਦਿਨ ਮੇਰੇ ਲਈ ਹੈ, ਕੱਲ੍ਹ ਦਾ ਦਿਨ ਤੁਹਾਡੇ ਲਈ ਹੋਏਗਾ, ਜਾਂ ਅੱਜ ਦਾ ਦਿਨ ਤੁਹਾਡਾ ਹੋਏਗਾ, ਕੱਲ੍ਹ ਦਾ ਦਿਨ ਹੋ ਸਕਦਾ ਮੇਰੇ ਲਈ ਹੋਵੇ। ਹਰ ਇੱਕ ਦੀ ਵਾਰੀ ਹੁੰਦੀ ਹੈ, ਹਰ ਇੱਕ ਦਾ ਮੈਂ ਕਿਹਾ ਹਰ ਇੱਕ ਨੂੰ ਮੌਕਾ ਮਿਲਦਾ, ਬਸ ਮੌਕੇ 'ਤੇ ਚੌਕਾ ਮਾਰਨ ਵਾਲਾ ਇਨਸਾਨ ਚਾਹੀਦਾ ਹੁੰਦਾ। ਸੋ ਤੁਹਾਡੇ ਲਈ ਵੀ ਬਸ ਇੰਨਾ ਹੀ ਹੈ ਕਿ ਨਵੀਂ ਸਵੇਰ ਦੀ ਸ਼ੁਰੂਆਤ ਹੋਈ ਹੈ, ਨਵੀਂ ਊਰਜਾ ਦੇ ਨਾਲ, ਨਵੇਂ ਮੌਕੇ ਦੇ ਨਾਲ, ਔਰ ਨਵੀਂ ਐਨਰਜੀ ਦੇ ਨਾਲ ਜਿਹੜਾ ਹੈ ਇਸ ਦਿਨ ਦੀ ਸ਼ੁਰੂਆਤ ਕੀਤੀ ਜਾਵੇ। ਹਰ ਇੱਕ ਕੰਮ ਆਪਣੇ ਆਪਣੇ ਲੈਵਲ 'ਤੇ ਹਰ ਇੱਕ ਇਨਸਾਨ ਬਹੁਤ ਵਧੀਆ ਕਰਦਾ, ਬਸ ਇਹ ਕਿ ਉਸਦਾ ਫਲ ਮਿਲਣ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ, ਔਰ ਜਦੋਂ ਉਹ ਫਲ ਮਿਲ ਜਾਵੇ ਉਸ ਚੀਜ਼ ਦੀ ਖੁਸ਼ੀ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਔਰ ਬਸ ਇਸੇ ਹੀ ਚੀਜ਼ ਦੇ ਨਾਲ ਅਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਕਿ ਜਦੋਂ ਸਾਡੀ ਵਾਰੀ ਆਏਗੀ, ਸਾਡੀ ਮਿਹਨਤ ਦਾ ਫਲ ਸਾਨੂੰ ਮਿਲੇਗਾ, ਤਾਂ ਅਸੀਂ ਉਸਨੂੰ ਕਿੱਦਾਂ ਇੰਜੋਏ ਕਰਨਾ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੀ ਆਰਜ਼ੀ ਅੰਜਲੀ ਦੇ ਨਾਲ, ਔਰ ਪੂਰੇ ਮੈਂ ਕਿਹਾ 8:30 ਤੱਕ ਤੁਹਾਡਾ ਮੇਰਾ ਸਾਥ ਬਣਿਆ ਰਹਿਣ ਵਾਲਾ FM 102.7 MHz, ਔਰ ਨਾਲ ਦੀ ਨਾਲ ਜਿਹੜਾ ਹੈ 103.6 MHz ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਮੈਨੂੰ ਸੁਣ ਰਹੇ ਨੇ, ਔਰ ਲਿਸਨਰ ਦੋਸਤ ਜਿਹੜੇ ਨੇ ਸਾਡੇ ਨਾਲ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਸਾਡੇ ਨਾਲ ਜੁੜੇ ਹੋਏ ਨੇ। ਸਭ ਦਾ ਸਵਾਗਤ ਹੈ ਜੀ ਇਸ ਖੂਬਸੂਰਤ ਜੀ ਸਵੇਰ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ।

एडमंड हिलेरी और तेंजिंग नारगे ने उन्हां दे वल्लों जिहड़ा है इस बर्फ नाटा की हुई चोटी उच्ची चोटी है उसनू माउंट एवरेस्ट नू फतेह कर लिया गया सीगा। दसे कि हिलेरी जिहड़ी है इस वेले एडमंड हिलेरी उसनू इस सफलता दे लई ब्रिटेन दी महारानी दे वल्लों नाइट तय उपाधि भी दिती गई सी। इस तों इलावा 1987 नू भारत दे जिहड़े साबका PM चौधरी चरण सिंह जी उन्हां दी जिहड़ा है देहांत होया सी उन्हां दी मृत्यु होई सी। इस तों इलावा दस दवां कि 29 मई की ऐसी तरीक सीगी जिस दे विच कि 1968 दे विच दारा सिंह ने पहलवानी दे विच विश्व चैंपियनशिप जिहड़ी है अपने नाम कीती सीगी। 1970 दे विच सोवियत संघ दे वल्लों भूमिगत परमाणु परीक्षण जिहड़ा इस तरीक नूं कीता गया सीगा। इस तों इलावा मशहूर ਜਿਹੜੇ ਭਾਰਤੀ ਸਿਨੇਮਾ ਦੇ ਮਹਾਨ ਕਲਾਕਾਰ ਪ੍ਰਿਥਵੀ ਰਾਜ ਕਪੂਰ ਜੀ ਦੇ ਉਹਨਾਂ ਦੀ ਮ੍ਰਿਤਿਉ ਹੋਈ ਸੀਗੀ 1972 ਨੂੰ। ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਹੋਇਆ ਸੀਗਾ ਔਰ ਨਾਈਜੀਰੀਆ ਦੇ ਵਿੱਚ ਨਵੀਂ ਸੱਤਾ ਜਿਹੜੀ ਹੈ ਉਸ ਵੇਲੇ ਸਥਾਪਿਤ ਕੀਤੀ ਗਈ ਸੀ। ਅੰਤਰਰਾਸ਼ਟਰੀ ਅੰਤਰਿਕਸ਼ ਕੇਂਦਰ ਦੇ ਨਾਲ ਜੁੜਿਆ ਸੀਗਾ ਡਿਸਕਵਰੀ ਔਰ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕਰਨ ਵਾਲੇ ਪਹਿਲਾ ਅੰਤਰਿਕਸ਼ ਯਾਨ ਵੀ ਉਸ ਵੇਲੇ ਬਣਿਆ ਸੀਗਾ 1999 ਦੇ ਵਿੱਚ। ਮੈਂ ਦੇਖੋ ਤਰੀਕਾਂ ਨਿਕਲਦੀਆਂ ਜਾਂਦੀਆਂ ਨੇ ਪਰ ਕੁਝ ਨਾ ਕੁਝ ਐਸਾ ਖਾਸ ਜ਼ਰੂਰ ਹੋਇਆ ਹੁੰਦਾ ਉਹਨਾਂ ਤਰੀਕਾਂ ਦੇ ਵਿੱਚ ਕਿ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਖਾਸ ਆਪਣੀ ਥਾਂ ਬਣਾ ਜਾਂਦੇ ਨੇ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਜਾਣਕਾਰੀ ਜਿਹੜੀ ਹੈ ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਇੱਦਾਂ ਦੀ ਹੀ ਸਾਂਝੀ ਕਰਾਂਗੀ। ਫਿਲਹਾਲ ਮੈਂ ਕਿਹਾ ਜੀ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਂਦੇ ਹਾਂ। ਇੱਕ ਗੀਤ ਮੈਂ ਕਿਹਾ ਆ ਗਿਆ ਜੀ ਤੁਹਾਡੇ ਲਈ ਔਰ ਗੀਤ ਦੇ ਉਸ ਪਾਰ ਹੋਰ ਵੀ ਜਾਣਕਾਰੀ ਤੁਹਾਡੇ ਲਈ ਤੁਹਾਡੀ ਆਪਣੀ ਆਰਜ਼ੀ ਅੰਜਲੀ ਦੇ ਨਾਲ।

ਮੈਂ ਕਿਹਾ ਜੀ ਜ਼ਿੰਦਗੀ ਉਦੋਂ ਕੱਟੋਗੇ ਨਾ ਜ਼ਿੰਦਗੀ ਜਦੋਂ ਵਧੀਆ ਖੂਬਸੂਰਤ ਜੀ ਜ਼ਿੰਦਗੀ ਜਿਹੜੀ ਹੈ ਉਸਨੂੰ ਬਚਾ ਕੇ ਰੱਖੋਗੇ। ਕਿਉਂਕਿ ਅੱਜ ਕੱਲ੍ਹ ਦਾ ਟਾਈਮ ਇੱਦਾਂ ਨਾ ਕਿ ਟਾਈਮ ਦਾ ਕੁਛ ਨਹੀਂ ਪਤਾ। ਅਸੀਂ ਬਹੁਤ ਸਾਰੇ ਐਸੇ ਮਾਮਲੇ, ਬਹੁਤ ਸਾਰੇ ਐਸੇ ਕੇਸਿਸ ਦੇਖ ਰਹੇ ਹਾਂ ਛੋਟੀ ਛੋਟੀ ਉਮਰ ਦੇ ਵਿੱਚ, ਯੰਗ ਏਜ ਦੇ ਵਿੱਚ ਹੀ ਜਿਹੜੇ ਯੰਗਸਟਰ ਨੇ ਉਹ ਹਾਰਟ ਅਟੈਕ ਜਾਂ ਫਿਰ ਐਸੀਆਂ ਕੁਛ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਦੇ ਬਾਰੇ ਅਸੀਂ ਸੋਚਿਆ ਵੀ ਨਹੀਂ ਹੁੰਦਾ। ਜੋ ਪਹਿਲਾਂ ਕਦੇ ਅਸੀਂ ਸਿਰਫ ਇਹ ਸੋਚਿਆ ਹੁੰਦਾ ਸੀਗਾ ਬਹੁਤ ਉਮਰ ਬੀਤ ਜਾਣ ਤੋਂ ਬਾਅਦ ਇੱਦਾਂ ਦਾ ਕੁਛ ਹੁੰਦਾ, ਪਰ ਅੱਜ ਕੱਲ੍ਹ ਯੰਗ ਏਜ ਦੇ ਵਿੱਚ ਹੀ ਐਸਾ ਕੁਛ ਹੋ ਰਿਹਾ। ਜੇਕਰ ਤੁਸੀਂ ਵੀ ਮਾਈ ਦੇਖੋ ਸੁਪਨਾ ਦੇਖਿਆ ਕਿਸੇ ਦੇ ਨਾਲ ਵਧੀਆ ਜੀ ਜ਼ਿੰਦਗੀ ਜਿਉਣ ਦਾ, ਤਾਂ ਉਸ ਜ਼ਿੰਦਗੀ ਨੂੰ ਵਧੀਆ ਜਿਉਣ ਦੇ ਲਈ ਆਪਣੇ ਆਪ ਨੂੰ ਸਹੀ ਰੱਖਣਾ, ਆਪਣੇ ਆਪ ਨੂੰ ਤੰਦਰੁਸਤ ਰੱਖਣਾ, ਸਿਹਤਮੰਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਚੁਣੌਤੀਆਂ ਬਹੁਤ ਸਾਰੀਆਂ ਨੇ ਇਸ ਲਾਈਫ ਦੇ ਵਿੱਚ, ਸਾਨੂੰ ਬਹੁਤ ਸਾਰੇ ਜਿਹੜਾ ਹੈ ਅਸਫਲਤਾ ਵੀ ਮਿਲਦੀ ਹੈ ਕਦਮ ਕਦਮ ਦੇ ਉੱਤੇ, ਹਰ ਟਾਈਮ ਦੇ ਉੱਤੇ ਸਾਨੂੰ ਚੈਲੇਂਜਸ ਜਿਹੜੇ ਨੇ ਫੇਸ ਕਰਨੇ ਪੈਂਦੇ ਨੇ, ਹਰ ਇੱਕ ਇਨਸਾਨ ਨੂੰ ਫੇਸ ਕਰਨੇ ਪੈਂਦੇ ਨੇ, ਕੋਈ ਵੀ ਐਸਾ ਇਨਸਾਨ ਨਹੀਂ ਹੈ। ਹਰ ਇੱਕ ਦਾ ਲਾਈਫ ਸ਼ਡਿਊਲ ਵੱਖਰਾ ਹੋ ਸਕਦਾ ਹੈ ਔਰ ਜ਼ਿੰਦਗੀ ਹਰ ਦਿਨ ਵੱਖਰਾ ਹੋ ਸਕਦਾ, ਕੋਈ ਆਪਣੇ ਕੰਮ 'ਤੇ ਰੁੱਝਿਆ ਰਹਿੰਦਾ, ਕੋਈ ਘਰ ਦੇ ਵਿੱਚ ਰੁੱਝਿਆ ਰਹਿੰਦਾ, ਹਰ ਇੱਕ ਦੀ ਜ਼ਿੰਦਗੀ ਜਿਹੜੀ ਹੈ ਸਟ੍ਰੈਸ ਫ੍ਰੀ ਨਹੀਂ ਹੈ, ਪਰ ਫਿਰ ਵੀ ਉਸ ਟਾਈਮ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਨਾ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ ਔਰ ਉਸ ਵੇਲੇ ਅਸੀਂ ਜੋ ਸਟ੍ਰੈਸ ਦਾ ਕਹਿੰਦੇ ਨਾ ਸਟ੍ਰੈਸ ਜੋ ਅਸੀਂ ਫੀਲ ਕਰਦੇ ਹਾਂ, ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਤੋਂ ਹੀ ਨਿਰਾਸ਼ ਹੋ ਜਾਂਦੇ ਹਾਂ, ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਸਨਾਂ ਨੂੰ ਪੋਜ਼ੀਟਿਵ ਵੇ ਦੇ ਨਾਲ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕੋਈ ਨੈਗੇਟਿਵ ਜੇਕਰ ਐਸਾ ਹਾਲਾਤ ਆਉਂਦੇ ਵੀ ਨੇ ਨਾ ਅਜਿਹੀਆਂ ਸਥਿਤੀਆਂ ਦੇ ਵਿੱਚ, ਅਜਿਹੇ ਟਾਈਮ ਦੇ ਵਿੱਚ ਨਾ ਆਪਣੇ ਆਪ ਨੂੰ ਨੋਰਮਲ ਨਹੀਂ ਰੱਖਿਆ ਜਾ ਸਕਦਾ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਨੀ ਆ ਬਾਈ ਕਿ ਅਸੀਂ ਆਪਣੀ ਲਾਈਫ ਨੂੰ ਆਪਣੀ ਡੇਲੀ ਰੂਟੀਨ ਦੇ ਵਿੱਚ ਥੋੜ੍ਹਾ ਜਿਹਾ ਟੈਨਸ਼ਨ ਫ੍ਰੀ ਹੋ ਕੇ ਇਸ ਸਟ੍ਰੈਸ ਤੋਂ ਮੁਕਤ ਹੋ ਕੇ ਰਹੀਏ। ਜਿੱਦਾਂ ਦੀਆਂ ਜ਼ਰੂਰਤਾਂ ਨੇ, ਉਮੀਦਾਂ ਸਾਡੀਆਂ ਹਰ ਦਿਨ ਜ਼ਿਆਦਾ ਹੋ ਰਹੀਆਂ ਨੇ, ਉਹਨਾਂ ਨੂੰ ਪੂਰਾ ਕਰਨ ਦੇ ਸਾਧਨ ਵੀ ਜਿਹੜੇ ਨੇ ਉਹ ਸੀਮਿਤ ਹੋਣ ਕਰਕੇ ਸਾਨੂੰ ਸਟ੍ਰੈਸ ਵੱਧ ਜਾਂਦੀ ਹੈ। ਚੰਗੀ ਨੌਕਰੀ ਹਾਸਲ ਕਰਨਾ ਚਾਹੁੰਦੇ ਹਾਂ, ਯੋਗਤਾ ਵੀ ਬਹੁਤ ਹੈ, ਪਰ ਅੱਜ ਦੇ ਟਾਈਮ ਦੇ ਉੱਤੇ ਕੰਪੀਟੀਸ਼ਨ ਇੰਨਾ ਆ ਕਿ ਉਹ ਸਾਨੂੰ ਨੌਕਰੀ 'ਚ ਆ ਕੇ ਵੀ ਸਾਨੂੰ ਨਹੀਂ ਮਿਲ ਪਾਉਂਦੀ। ਇਸ ਤੋਂ ਇਲਾਵਾ ਜਿਹੜਾ ਹੈ ਅਸੀਂ ਕਹਿੰਦੇ ਨਾ ਅਸੀਂ ਚੀਜ਼ਾਂ ਤੋਂ ਸੈਟਿਸਫਾਈਡ ਵੀ ਨਹੀਂ ਹੁੰਦੇ। ਸਾਨੂੰ ਜੇਕਰ ਕੋਈ ਚੀਜ਼ ਮਿਲ ਜਾਂਦੀ ਹੈ ਨਾ, ਸਾਨੂੰ ਦੱਸਦੀ ਕੋਈ ਚੀਜ਼ ਮਿਲੀ ਹੈ, ਸਾਡੀ ਚਾਹ ਹੁੰਦੀ ਹੈ ਅਸੀਂ 50 ਵਾਲੀ ਕੋਈ ਚੀਜ਼ ਲਈਏ, 50 ਦੀ ਸਾਨੂੰ ਕੋਈ ਚੀਜ਼ ਮਿਲ ਜਾਈਏ, ਸਾਡੀਆਂ ਨਜ਼ਰਾਂ ਹੁੰਦੀਆਂ 100 ਵਾਲੀ ਚੀਜ਼ ਖਰੀਦਣ ਦੀਆਂ। ਸੋ ਅਸੀਂ ਸੈਟਿਸਫਾਈ ਨਹੀਂ ਹੁੰਦੇ ਆਪਣੀ ਲਾਈਫ ਦੇ ਵਿੱਚ ਔਰ ਇਹੀ ਚੀਜ਼ਾਂ ਸ਼ਾਇਦ ਸਾਡੇ ਸਟ੍ਰੈਸ ਦਾ ਕਾਰਨ ਬਣਦੀਆਂ ਨੇ। ਅਸੀਂ ਇਮੈਜੀਨੇਸ਼ਨ ਬਹੁਤ ਜ਼ਿਆਦਾ, ਇਮੈਜੀਨੇਸ਼ਨ ਵਾਲੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਹਾਂ ਕਿ ਅਸੀਂ ਇੱਦਾਂ ਕਰ ਲਾਂਗੇ, ਇੱਦਾਂ ਕਰਾਂਗੇ, ਪਰ ਐਕਚੁਅਲ ਜੋ ਹਕੀਕਤ ਹੈਗੀ ਆ ਉਸ ਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੋ ਛੋਟੀਆਂ ਛੋਟੀਆਂ ਚੀਜ਼ਾਂ ਦਾ ਆਪਣੇ ਲਾਈਫ ਪਾਰਟਨਰ ਦੇ ਨਾਲ ਟਾਈਮ ਸਪੈਂਡ ਕਰਨਾ ਬਹੁਤ ਜ਼ਿਆਦਾ ਤੁਹਾਡਾ ਜ਼ਰੂਰੀ ਹੁੰਦਾ, ਕਿਉਂਕਿ ਲਾਈਫ ਟਾਈਮ ਜੇਕਰ ਤੁਸੀਂ ਜ਼ਿੰਦਗੀ ਕਿਸੇ ਨਾਲ ਜਿਉਣ ਦਾ ਸੁਪਨਾ ਦੇਖ ਰਹੇ ਹੋ ਨਾ, ਤਾਂ ਉਸ ਦੇ ਨਾਲ ਟਾਈਮ ਸਪੈਂਡ ਕਰਨਾ ਤੁਹਾਨੂੰ ਹੁਣੇ ਤੋਂ ਹੀ, ਅੱਜ ਤੋਂ ਹੀ ਸ਼ੁਰੂ ਕਰਨਾ ਪਏਗਾ। ਔਰ ਜਿਸ ਦੇ ਨਾਲ ਇੱਕ ਦੋ ਚੀਜ਼ਾਂ ਨਹੀਂ, ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਸੌਟ ਹੁੰਦੀਆਂ ਨੇ, ਸਟ੍ਰੈਸ ਜਿਹੜੀ ਹੈ ਘੱਟਦੀ ਹੈ ਔਰ ਇਸ ਤੋਂ ਇਲਾਵਾ ਤੁਹਾਡੇ ਖਾਣ ਪੀਣ ਦਾ ਬਹੁਤ ਜ਼ਿਆਦਾ ਅਸਰ ਜਿਹੜਾ ਇਸ ਤੁਹਾਡੀ ਲਾਈਫ ਰੂਟੀਨ ਦੇ ਵਿੱਚ ਵੀ ਪੈਂਦਾ ਹੈ। ਅਸੀਂ ਇਸ ਚੀਜ਼ ਨੂੰ ਦੇਖਿਆ ਕਿ ਜਦੋਂ ਅਸੀਂ ਸਟ੍ਰੈਸ ਦੇ ਵਿੱਚ ਹੁੰਦੇ ਹਾਂ, ਟੈਨਸ਼ਨ ਦੇ ਵਿੱਚ ਹੁੰਦੇ ਹਾਂ, ਕਈ ਲੋਕ ਖਾਣਾ ਪੀਣਾ ਛੱਡ ਦਿੰਦੇ ਨੇ, ਕਈ ਲੋਕ ਬਹੁਤ ਜ਼ਿਆਦਾ ਖਾਂਦੇ ਪੀਂਦੇ ਟੈਨਸ਼ਨ ਦੇ ਵਿੱਚ ਖਾਈ ਜਾਂਦੇ ਨੇ। ਉਸ ਹੈਬਿਟ ਨੂੰ ਥੋੜ੍ਹਾ ਜਿਹਾ ਕੰਟਰੋਲ ਕੀਤਾ ਜਾਵੇ, ਆਪਣੀ ਇੱਕ ਛੋਟੀ ਜਿਹੀ ਹੈਬਿਟ ਬਣਾ ਲਈ ਜਾਵੇ। ਅਸੀਂ 3 ਟਾਈਮ ਦਾ ਕਹਿੰਦੇ ਨਾ ਅਸੀਂ ਖਾਣਾ ਖਾਂਦੇ ਹਾਂ, 3 ਟਾਈਮ ਇੱਕ ਹੈਵੀ ਮੀਲ ਲੈਣ ਦੇ ਬਜਾਏ ਅਸੀਂ ਛੋਟੇ ਛੋਟੇ ਕਹਿੰਦੇ ਨਾ ਟਾਈਮ ਦੇ ਵਿੱਚ ਥੋੜ੍ਹੇ ਥੋੜ੍ਹੇ ਪੋਰਸ਼ਨਸ ਦੇ ਵਿੱਚ ਖਾਣਾ ਸ਼ੁਰੂ ਕਰ ਦਈਏ, ਤਾਂ ਹੋ ਸਕਦਾ ਸਾਡੀ ਰੂਟੀਨ ਜਿਹੜੀ ਪਹਿਲਾਂ ਤੋਂ ਥੋੜ੍ਹੀ ਜਿਹੀ ਖਰਾਬ ਚੱਲ ਰਹੀ ਹੈ ਉਹ ਤੁਹਾਡੀ ਵੈਲ ਸੈਟਲ ਹੋ ਜਾਵੇ। ਇਸ ਤੋਂ ਇਲਾਵਾ ਸਾਨੂੰ ਸਨੈਕਸ ਖਾਣ ਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਹੈਲਦੀ ਫੂਡ ਅਸੀਂ ਦੇਖਦੇ ਹਾਂ ਕਿ ਅਸੀਂ ਸਨੈਕਸ ਜਿਹੜੇ ਨੇ ਹੈਲਦੀ ਸਨੈਕਸ ਅਸੀਂ ਖਾਂਦੇ ਹਾਂ, ਪਰ ਐਕਚੁਅਲ ਦੇ ਵਿੱਚ ਵੈਸਾ ਕੁਛ ਨਹੀਂ ਹੁੰਦਾ। ਤੁਸੀਂ ਜੇਕਰ ਆਪਣੇ ਖਾਣੇ ਪੀਣੇ ਦੇ ਵਿੱਚ ਐਸੀਆਂ ਚੀਜ਼ਾਂ ਤੁਸੀਂ ਸ਼ਾਮਿਲ ਕਰਨਾ ਵੀ ਚਾਹੁੰਦੇ ਹੋ, ਤਾਂ ਤੁਸੀਂ ਫੈਟ ਫਰੀ ਜਿਹੜੇ ਪੌਪਕੋਰਨ ਹੈ ਉਹ ਤੁਸੀਂ ਖਾ ਸਕਦੇ ਹੋ। ਇਸ ਤੋਂ ਇਲਾਵਾ ਜਿਵੇਂ ਮਖਾਣੇ ਤੁਸੀਂ ਹੈ ਇਸ ਨੂੰ ਤੁਸੀਂ ਖਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਦੇਖਦੇ ਹੋ ਨਾ ਕਿ ਹੋਰ ਕਿਹੜੀਆਂ ਚੀਜ਼ਾਂ ਹੋ ਸਕਦੀਆਂ, ਜੇਕਰ ਤੁਹਾਨੂੰ ਇੱਕ ਇੱਕ ਹੋਇਆ ਤੁਹਾਨੂੰ ਪੌਪਕੋਰਨ ਘਰ ਦੇ ਵਿੱਚ ਤੁਸੀਂ ਬਣਾ ਕੇ ਖਾਓਗੇ ਉਹ ਤੁਹਾਡੇ ਹੈਲਦੀ ਸਨੈਕਸ ਦੇ ਵਿੱਚ ਆ ਸਕਦੇ ਹਾਂ। ਛੋਟੀ ਛੋਟੀ ਮੀਲਸ ਦੇ ਵਿੱਚ ਛੋਟੇ ਛੋਟੇ ਪੋਰਸ਼ਨਸ ਦੇ ਵਿੱਚ ਖਾਣਾ ਸ਼ੁਰੂ ਕਰੋ। ਅੱਜ ਕੱਲ੍ਹ ਦਾ ਸਮਰਸ ਦਾ ਟਾਈਮ ਹੈਗਾ, ਗਰਮੀਆਂ ਦਾ ਟਾਈਮ ਹੈ, ਤੁਹਾਨੂੰ ਲੂ ਨਾ ਲੱਗ ਜਾਏ ਇਸ

ਜਿਹੜਾ ਹੈ ਤੁਸੀਂ ਹੈਲਦੀ ਹੋਣਾ ਤਾਂ ਇਸ ਮਾਰੂ ਗਰਮ ਲੂਹ ਤੋਂ ਤੁਸੀਂ ਬਚਾਉਣ ਦੇ ਲਈ ਡਰਿੰਕਸ ਜਿਹੜੀਆਂ ਨੇ ਘਰ ਦੇ ਵਿੱਚ ਬਣਾ ਕੇ ਗੁੰਮ ਕਤੀਰੇ ਦੀਆਂ ਜਾਂ ਫਿਰ ਪੁਦੀਨੇ ਦੀਆਂ ਜਿਹੜਾ ਉਸਨੂੰ ਸੁਕਾ ਕੇ ਜਿਹੜਾ ਹੈ ਅੱਜ ਕੱਲ੍ਹ ਪਾਊਡਰ ਬਹੁਤ ਹੀ ਟ੍ਰੈਂਡ ਚੱਲ ਰਿਹਾ, ਉਸ ਨੂੰ ਤੁਸੀਂ ਬਣਾ ਕੇ ਆਪਣੀ ਡਰਿੰਕ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ, ਉਸਨੂੰ ਪੀ ਸਕਦੇ ਹੋ। ਸੀਜ਼ਨਲ ਫਰੂਟ ਜਿੰਨਾ ਤੁਸੀਂ ਖਾ ਸਕਦੇ ਹੋ ਉਹਨਾਂ ਤੁਸੀਂ ਖਾਓ, ਉਹ ਤੁਹਾਡੇ ਲਈ ਹੈਲਦੀ ਹੋਏਗਾ। ਇਸ ਤੋਂ ਇਲਾਵਾ ਵੈਜੀਟੇਬਲਸ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਸੋਟੇ ਕਰਕੇ, ਬਿਲਕੁਲ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ ਸੌਤੇ ਕਰਕੇ ਆਪਣੇ ਸਨੈਕਸ ਦੇ ਵਿੱਚ, ਸੈਲਡਸ ਦੇ ਵਿੱਚ ਪਾ ਕੇ ਤੁਸੀਂ ਬਹੁਤ ਹੀ ਉਸਨੂੰ ਹੈਲਦੀ ਸਨੈਕਸ ਬਣਾ ਸਕਦੇ ਹੋ। ਹਾਈਡਰੇਟ ਰੱਖਣਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਖਾਣ ਪੀਣ ਦਾ ਜੇਕਰ ਧਿਆਨ ਰੱਖ ਹੀ ਰਹੇ ਹੋ ਤਾਂ ਇੰਨਾ ਵੀ ਰੱਖ ਲਓ ਬਈ, ਆਪਣੇ ਸਰੀਰ ਨੂੰ ਜਿਹੜਾ ਹੈ ਹਾਈਡਰੇਟ ਰੱਖੋ, ਔਰ ਜਿੰਨਾ ਤੁਸੀਂ ਜ਼ਰੂਰਤ ਦੇ ਮੁਤਾਬਿਕ ਵਧੀਆ ਤੁਸੀਂ ਪਾਣੀ ਪੀਓ। ਔਰ ਇਹ ਕਿ ਅਸੀਂ ਕਈ ਵਾਰੀ ਦੇਖਿਆ ਹੋਏਗਾ ਦਿਨ ਦੇ ਵਿੱਚ ਸਿਰਫ ਕਈ ਲੋਕ ਇੱਕ ਦੋ ਗਲਾਸ ਪਾਣੀ ਪੀ ਕੇ ਸਾਰ ਦਿੰਦੇ ਆ, ਨਾ ਨਾ ਨਾ ਨਾ, ਬਹੁਤ ਗਰਮੀ, ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਉਸ ਟਾਈਮ ਦੇ ਵਿੱਚ ਤੁਸੀਂ ਆਪ ਆਪਣਾ ਧਿਆਨ ਰੱਖਣਾ ਔਰ ਬਸ ਹੈਲਦੀ ਰਹਿਣਾ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ। ਆ ਕੇ ਵੀ ਤੁਸੀਂ ਪ੍ਰੋਗਰਾਮ ਮੈਂ ਕਿਹਾ ਇੱਦਾਂ ਹੀ ਇੰਜੋਏ ਕਰਨਾ ਤੁਹਾਡੀ ਆਪਣੀ ਆਰਜ਼ੀ ਅੰਜਲੀ ਦੇ ਨਾਲ। ਸਵੇਰ ਦੇ 7:24 ਹੋ ਰਹੇ ਨੇ, FM ਬੈਂਡ 102.7 ਮੈਗਾਹਰਟਸ ਦੇ ਨਾਲ ਨਾਲ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਇੰਜੋਏ ਕਰ ਰਹੇ ਨੇ ਪ੍ਰੋਗਰਾਮ ਆਪਣੀ ਆਰਜ਼ੀ ਅੰਜਲੀ ਦੇ ਨਾਲ।

0: ਮੈਂ 107.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਹੈ ਆਪਣੀ ਆਰਜੀ ਅੰਜਲੀ ਦੇ ਨਾਲ। ਪ੍ਰੋਗਰਾਮ ਇੰਜੋਏ ਕਰਦੇ ਰਹੋਗੇ। ਫਿਲਹਾਲ ਥੋੜ੍ਹਾ ਜਿਹਾ ਬ੍ਰੇਕ ਲੈਣੇ ਆ ਜੀ, ਇੱਕ ਮਸ਼ੀਨ ਬ੍ਰੇਕ ਦੇ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ

0: ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਸੁਣੋ, ਕੀ ਤੁਸੀਂ PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
2: ਭਾਰਤ ਸਰਕਾਰ ਕਾ ਲਕਸ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
1: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM ਸੂਰਿਆ ਘਰ.gov.in ਤੇ।
3: ਹਰ ਘਰ ਸੂਰਿਆ ਘਰ।
4: ਫਿਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
5: ਸਰ, ਦੁਬਈ ਦੀ ਫ੍ਰੀ ਟ੍ਰਿਪ।
4: ਇਹਨੂੰ ਵੀ ਬਲੌਕ। ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ? ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ। ਤਾਂ ਫਿਰ ਕੀ ਕਰਾਂ? ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ, ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
6: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
0: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਐਤਵਾਰ 31 ਮਈ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ, ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ ਅਤੇ FM 100.8 ਮੈਗਾਹਰਟਸ। ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।

ਮਛਲੀ ਦੇ ਨਾਲ। ਔਰ ਅੱਜ ਤਰੀਕ ਹੈ ਜੀ 29 ਮਈ, ਔਰ ਅੱਜ ਅਸੀਂ ਯਾਦ ਕਰ ਰਹੇ ਹਾਂ ਜੀ ਭਾਰਤ ਦੇ ਮਹਾਨ ਕਿਸਾਨ ਨੇਤਾ, ਸਾਦਗੀ ਇਮਾਨਦਾਰੀ ਦੀ ਮਿਸਾਲ ਦੇਸ਼ ਦੇ 5ਵੇਂ ਪ੍ਰਧਾਨ ਮੰਤਰੀ ਰਹੇ ਚੌਧਰੀ ਚਰਨ ਸਿੰਘ ਜੀ ਹੋਣਾ ਨੂੰ, ਔਰ ਜਿਨ੍ਹਾਂ ਦੀ ਪੁੰਨਿਆ ਤਿਥੀ ਹਰ ਸਾਲ 29 ਮਈ ਨੂੰ ਹੁੰਦੀ ਹੈ। 29 ਮਈ 1987 ਨੂੰ ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ, ਪਰ ਕਿਸਾਨਾਂ ਲਈ ਉਹਨਾਂ ਦੀ ਸੋਚ ਅਤੇ ਸੰਘਰਸ਼ ਜਿਹੜਾ ਅੱਜ ਵੀ ਦੇਸ਼ ਨੂੰ ਪ੍ਰੇਰਿਤ ਕਰਦਾ ਹੈ। ਚੌਧਰੀ ਚਰਨ ਸਿੰਘ ਜੀ ਦਾ ਜਨਮ ਜਿਹੜਾ 23 ਦਸੰਬਰ 1902 ਨੂੰ ਹੋਇਆ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕਿਸਾਨ ਪਰਿਵਾਰ ਦੇ ਵਿੱਚ ਹੋਇਆ ਸੀਗਾ। ਇਸੇ ਕਰਕੇ ਸ਼ਾਇਦ ਕਿਸਾਨਾਂ ਦੀਆਂ ਸਮੱਸਿਆਵਾਂ, ਕਿਸਾਨਾਂ ਦੇ ਭਾਵ ਵਿਚਾਰਾਂ ਨੂੰ ਬਹੁਤ ਨੇੜਿਓਂ ਜਾਣਦੇ ਸੀਗੇ, ਔਰ ਪਿੰਡ ਅਤੇ ਖੇਤੀਬਾੜੀ ਦੇ ਨਾਲ ਜੁੜੇ ਹੋਰ ਕਾਰਨਾਂ ਦੇ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਸਮਝਦੇ ਸੀਗੇ।

29 ਮਈ 1987 ਨੂੰ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ, ਪਰ ਕਿਸਾਨਾਂ ਲਈ ਉਹਨਾਂ ਦੀ ਸੋਚ ਅਤੇ ਸੰਘਰਸ਼ ਜਿਹੜਾ ਅੱਜ ਵੀ ਦੇਸ਼ ਨੂੰ ਪ੍ਰੇਰਿਤ ਕਰਦਾ। ਚੌਧਰੀ ਚਰਨ ਸਿੰਘ ਜੀ ਦਾ ਜਨਮ ਜਿਹੜਾ 23 ਦਸੰਬਰ 1902 ਨੂੰ ਹੋਇਆ ਸੀ ਉੱਤਰ ਪ੍ਰਦੇਸ਼ ਦੇ ਵਿੱਚ, ਇੱਕ ਕਿਸਾਨ ਪਰਿਵਾਰ ਦੇ ਵਿੱਚ ਹੋਇਆ ਸੀਗਾ। ਇਸੇ ਕਰਕੇ ਸ਼ਾਇਦ ਕਿਸਾਨਾਂ ਦੀਆਂ ਸਮੱਸਿਆਵਾਂ, ਕਿਸਾਨਾਂ ਦੇ ਭਾਵ ਵਿਚਾਰਾਂ ਨੂੰ ਬਹੁਤ ਨੇੜਿਓਂ ਜਾਣਦੇ ਸੀਗੇ, ਔਰ ਪਿੰਡ ਅਤੇ ਖੇਤੀਬਾੜੀ ਦੇ ਨਾਲ ਜੁੜੇ ਹੋਰ ਕਾਰਨਾਂ ਦੇ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਸਮਝਦੇ ਸੀਗੇ। ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਔਰ ਆਜ਼ਾਦੀ ਅੰਦੋਲਨ ਦੇ ਵਿੱਚ ਭਾਗ ਲਿਆ। ਬਾਅਦ ਦੇ ਵਿੱਚ ਉਹ ਭਾਰਤੀ ਰਾਜਨੀਤੀ ਦੇ ਵਿੱਚ ਅਹਿਮ ਨੇਤਾ ਬਣੇ, ਔਰ ਉਹ ਸਿਰਫ ਰਾਜਨੀਤੀ ਦੇ ਵਿੱਚ ਨੇਤਾ ਹੀ ਨਹੀਂ ਬਣੇ, ਸਗੋਂ ਕਿਸਾਨਾਂ ਦੇ ਮਸੀਹਾ ਦੇ ਵਜੋਂ ਵੀ ਜਾਣੇ ਜਾਂਦੇ ਸੀਗੇ। ਉਹਨਾਂ ਨੇ ਜ਼ਮੀਨੀ ਸੁਧਾਰਾਂ, ਛੋਟੇ ਕਿਸਾਨਾਂ ਦੇ ਹੱਕਾਂ, ਪਿੰਡਾਂ ਦੇ ਵਿਕਾਸ ਦੇ ਲਈ ਮਹੱਤਵਪੂਰਨ ਕੰਮ ਕੀਤੇ। ਚੌਧਰੀ ਚਰਨ ਸਿੰਘ ਜੀ ਦਾ ਮੰਨਣਾ ਸੀਗਾ ਕਿ ਭਾਰਤ ਦੀ ਤਰੱਕੀ ਦਾ ਜਿਹੜਾ ਰਾਹ ਹੈ ਪਿੰਡਾਂ ਅਤੇ ਖੇਤਾਂ ਦੇ ਰਾਹੀਂ ਹੀ ਲੰਘਦਾ ਹੈ। ਉਹਨਾਂ ਨੇ ਹਮੇਸ਼ਾ ਕਿਹਾ ਸੀਗਾ ਕਿ ਜੇਕਰ ਕਿਸਾਨ ਖੁਸ਼ਹਾਲ ਹੋਏਗਾ ਤਾਂ ਹੀ ਜਿਹੜਾ ਹੈ ਦੇਸ਼ ਵੀ ਮਜ਼ਬੂਤ ਬਣੇਗਾ। ਉਹ 1979 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸੀਗੇ, ਭਾਵੇਂ ਉਹਨਾਂ ਨੇ ਕਾਰਜਕਾਲ ਛੋਟਾ ਸੀਗਾ, ਪਰ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੀ ਇਮਾਨਦਾਰੀ ਅਤੇ ਸਧਾਰਨ ਜਿਹੜੀ ਛਵੀ ਹੈ ਅੱਜ ਵੀ ਕਾਇਮ ਹੈ। ਉਹਨਾਂ ਦੀ ਯਾਦ ਦੇ ਵਿੱਚ ਦਿੱਲੀ ਦੇ ਵਿੱਚ ਕਿਸਾਨ ਘਾਟ ਵੀ ਬਣਾਇਆ ਗਿਆ, ਜਿੱਥੇ ਕਿ ਹਰ ਸਾਲ ਦੇਸ਼ ਦੇ ਨੇਤਾ, ਕਿਸਾਨ ਸੰਸਥਾਵਾਂ ਜੁੜੀਆਂ ਨੇ ਉੱਥੇ ਸ਼ਰਧਾਂਜਲੀ ਭੇਂਟ ਕਰਦੀਆਂ ਨੇ, ਔਰ ਉਹਨਾਂ ਦੇ ਵਿਚਾਰ ਕਿਸਾਨਾਂ ਦੇ ਹੱਕਾਂ, ਪਿੰਡਾਂ ਦੀ ਤਰੱਕੀ, ਸਾਫ਼ ਰਾਜਨੀਤੀ ਦੇ ਵੱਲ ਪ੍ਰੇਰਨਾ ਦਿੰਦੇ ਸੀਗੇ। ਸੋ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਚੌਧਰੀ ਚਰਨ ਸਿੰਘ ਜੀ ਨੂੰ ਉਹਨਾਂ ਦੀ ਪੁੰਨ ਤਿਥੀ ਦੇ ਮੌਕੇ 'ਤੇ ਅਸੀਂ ਯਾਦ ਕਰ ਰਹੇ ਹਾਂ, ਔਰ ਕਿਸਾਨਾਂ ਦੀ ਜਿਹੜਾ ਉਹਨਾਂ ਦੀ ਮਿਹਨਤ ਦਾ ਸਤਿਕਾਰ ਕਰਨਾ, ਪਿੰਡਾਂ ਦੇ ਵਿਕਾਸ ਦੇ ਲਈ ਆਪਣਾ ਯੋਗਦਾਨ ਪਾਉਣਾ ਉਹਨਾਂ ਦੇ ਵਿਚਾਰ ਸੀਗੇ, ਔਰ ਇਸ ਚੀਜ਼ ਨੂੰ ਹੀ ਲੈ ਕੇ ਅਸੀਂ ਵੀ ਜਿਹੜਾ ਹੈ ਇੱਕ ਸੋਚ ਬਣਾ ਸਕਦੇ ਹਾਂ। ਕਿਸਾਨ ਮੈਂ ਕਿ ਹੜ ਤੋੜ ਮਿਹਨਤ ਕਰਦੇ ਨੇ, ਹਰ ਵੇਲੇ ਮਿਹਨਤ ਕਰਦੇ ਨੇ, ਔਰ ਕਈ ਵਾਰੀ ਕੁਝ ਐਸੇ ਹਾਲਾਤ ਬਣ ਜਾਂਦੇ ਨੇ, ਕੁਦਰਤ ਕਹਿ ਲਓ ਜਾਂ ਮੌਕੇ 'ਤੇ ਕਹਿ ਲਓ, ਐਸੇ ਕੁਝ ਹਾਲਾਤ ਬਣ ਜਾਂਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਨਹੀਂ ਮਿਲ ਪਾਉਂਦਾ ਆ। ਸੋ ਕਿਸਾਨਾਂ ਦੀ ਮਿਹਨਤ ਨੂੰ ਬਸ ਹਰ ਦਿਨ ਅਸੀਂ ਸਲਾਮ ਕਰੀਏ, ਕਿਉਂਕਿ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਰਹੇ ਹਾਂ, ਖਾ ਰਹੇ ਹਾਂ, ਜੋ ਵੀ ਅੰਨ ਖਾ ਰਹੇ ਹਾਂ, ਜੋ ਵੀ ਸਬਜ਼ੀਆਂ ਸਾਡੇ ਘਰਾਂ ਤੱਕ ਪਹੁੰਚਦੀਆਂ ਨੇ, ਕਿਸਾਨਾਂ ਦੀ ਮਿਹਨਤ ਦੇ ਕਰਕੇ ਸਾਡੇ ਤੱਕ ਪਹੁੰਚਦੀਆਂ ਨੇ। ਸੋ ਬਸ ਇੱਕ ਸਲਾਮ ਤਾਂ ਉਹਨਾਂ ਨੂੰ ਵੀ ਬਣਦਾ, ਔਰ ਅੱਜ ਅਸੀਂ ਯਾਦ ਵੀ ਕਰ ਰਹੇ ਹਾਂ ਚੌਧਰੀ ਚਰਨ ਸਿੰਘ ਜੀ ਉਹਨਾਂ ਨੂੰ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਸ਼ੀ ਅੰਜਲੀ ਦੇ ਨਾਲ, ਔਰ ਅੱਜ ਖਾਸ ਗੱਲਬਾਤ ਵੀ ਮੈਂ ਕਿਹਾ ਤੁਹਾਡੀ ਨਾਲ ਸਾਂਝਾ ਕਰਾਂਗੀ, ਖੇਤੀ ਦੇ ਨਾਲ ਹੀ ਜੁੜੀ ਹੋਈ ਔਰ ਜੈਵਿਕ ਖੇਤੀ ਦੇ ਨਾਲ ਜੁੜੀ ਹੋਈ, ਕਿ ਆਖਿਰਕਾਰ ਜੈਵਿਕ ਖੇਤੀ ਕੀ ਹੈਗੀ ਆ, ਕਿਸ ਤਰ੍ਹਾਂ ਇਹ ਅੱਜ ਦੇ ਟਾਈਮ ਦੇ ਉੱਤੇ ਪ੍ਰਚਲਿਤ ਵੀ ਹੋ ਰਹੀ ਹੈ, ਪਰ ਕਿਸ ਤਰ੍ਹਾਂ ਲੋਕਾਂ ਤੱਕ ਇਸ ਨੂੰ ਪਹੁੰਚਾਉਣਾ ਹੋਰ ਵੀ ਜ਼ਰੂਰੀ ਹੈ। ਬਾਕੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀ ਹੋਰ ਵੀ ਜਾਣਕਾਰੀ ਤੁਹਾਡੇ ਲਈ ਆਉਂਦੀ ਰਹੇਗੀ। ਬਣੇ ਰਹੋ ਆਪਣੀ ਆਰਜ਼ੀ ਅੰਜਲੀ ਦੇ ਨਾਲ।

0: FM 106.7 MHz ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਆਪਣੀ ਆਰਜੀ ਅੰਜਲੀ ਦੇ ਨਾਲ। ਔਰ 7:40 ਹੋ ਗਏ ਨੇ ਔਰ ਕਿਸਾਨਾਂ ਦੀ ਗੱਲ ਹੋਈ ਹੈ ਔਰ ਅੱਜ ਕੱਲ੍ਹ ਦੇ ਅਸੀਂ ਬਦਲਦੇ ਸਮੇਂ ਦੇ ਮੁਤਾਬਿਕ ਅਸੀਂ ਦੇਖਿਆ ਕਿ ਕਿਸਾਨਾਂ ਦੇ ਵੱਲੋਂ ਬਹੁਤ ਸਾਰੇ ਖੇਤੀ ਦੇ ਵਿੱਚ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਨੇ, ਜਿਸ ਦੇ ਵਿੱਚ ਕਿ ਵਧੀਆ ਉਹਨਾਂ ਦੀ ਆਮਦਨ ਵੀ ਹੋਵੇ, ਵਧੀਆ ਜਿਹੜੀ ਹੈ ਫਸਲ ਵੀ ਹੋਵੇ ਔਰ ਨਵੇਂ ਨਵੇਂ ਤਰੀਕੇ ਨਵੀਂ ਟੈਕਨੋਲੋਜੀ ਦੇ ਨਾਲ ਕਿਸਾਨ ਜਿਹੜੇ ਨੇ ਉਹ ਅਪਗ੍ਰੇਡ ਹੋ ਰਹੇ ਨੇ। ਸੋ ਉਸੇ ਹੀ ਨਾਲ ਜੁੜੀ ਅੱਜ ਅਸੀਂ ਖਾਸ ਗੱਲਬਾਤ ਵੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਕਿਉਂਕਿ ਅੱਜ ਫੋਨਲਾਈਨ 'ਤੇ ਸਾਡੇ ਨਾਲ ਜੁੜੇ ਨੇ ਖੇਤੀ ਵਿਰਾਸਤ ਮਿਸ਼ਨ, ਜੋ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਚੱਲ ਰਹੀ ਹੈ, ਉਸਦੇ ਐਗਜ਼ੀਕਿਊਟਿਵ ਡਾਇਰੈਕਟਰ ਉਮਿੰਦਰ ਦੱਤ ਜੀ, ਜੋ ਕਿ ਸਾਡੇ ਨਾਲ ਫੋਨਲਾਈਨ 'ਤੇ ਜੁੜੇ ਨੇ। ਉਹਨਾਂ ਦੇ ਕੋਲੋਂ ਜਾਣਦੇ ਹਾਂ ਅੱਜ ਕੱਲ੍ਹ ਦੇ ਸਮੇਂ ਦੇ ਉੱਤੇ ਜੈਵਿਕ ਖੇਤੀ ਨੂੰ ਲੈ ਕੇ ਕੀ ਟ੍ਰੈਂਡ ਚੱਲ ਰਿਹਾ ਔਰ ਕਿਸ ਤਰ੍ਹਾਂ ਇਹ ਫੇਮਸ ਹੋ ਰਹੀ ਹੈ। ਹੈਲੋ,
1: ਹਾਂਜੀ ਹਾਂਜੀ, ਨਮਸਕਾਰ।
0: ਨਮਸਕਾਰ ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਜੈਵਿਕ ਖੇਤੀ ਦੇ ਬਾਰੇ ਤੁਹਾਡੇ ਕੋਲ ਜਾਣਨਾ ਚਾਹਾਂਗੇ, ਔਰਗੈਨਿਕ ਫਾਰਮਿੰਗ ਹੁੰਦੀ ਹੈ ਉਹ ਕੀ ਹੈ ਔਰ ਕਿਸ ਤਰ੍ਹਾਂ ਅੱਜ ਦੇ ਟਾਈਮ ਦੇ ਉੱਤੇ ਕਿਸਾਨ ਉਸ ਨੂੰ ਅਪਣਾ ਰਹੇ ਨੇ?
1: ਦੇਖੋ, ਜੈਵਿਕ ਖੇਤੀ ਜਿਹਨੂੰ ਕਿਹਾ ਜਾਵੇ ਜਾਂ ਕੁਦਰਤੀ ਖੇਤੀ ਵੀ ਜਿਹਨੂੰ ਕਹਿੰਦੇ ਨੇ
0: ਜੀ,
1: ਲੋਕ ਦੋਨਾਂ ਚ ਭੇਦ ਕਰਦੇ ਨੇ। ਲੋਕਾਂ ਦਾ ਇਹ ਮੰਨਣਾ ਕਿ ਅੱਡ-ਅੱਡ ਹੈਗਾ, ਸਰਕਾਰ ਦੀ ਸਕੀਮਾਂ ਵੀ ਕੁਛ ਐਸੀ ਬਣੀਆਂ ਨੇ, ਲੇਕਿਨ ਮੁੱਢਲੇ ਤੌਰ ਤੇ ਦੋਨੋਂ ਜਿਹੜੀ ਖੇਤੀ ਨੇ, ਕੁਦਰਤੀ ਖੇਤੀ ਜਾਂ ਜੈਵਿਕ ਖੇਤੀ, ਇਹ ਜ਼ਹਿਰ ਮੁਕਤ ਖੇਤੀ ਨੂੰ ਹੀ ਕਹਿੰਦੇ ਨੇ
0: ਜੀ,
1: ਕਿ ਬਿਨਾਂ ਰੇਹ ਸਪਰੇਅ ਤੋਂ, ਬਿਨਾਂ ਕੈਮੀਕਲ ਦੇ ਇਸਤੇਮਾਲ ਤੋਂ ਖੇਤੀ ਕਰਨਾ ਉਹ ਕੁਦਰਤੀ ਖੇਤੀ ਜਾਂ ਜੈਵਿਕ ਖੇਤੀ
0: ਜੀ।
1: ਥੋੜਾ ਜਿਹਾ ਇਹਦਾ ਫਰਕ ਆਉਂਦਾ ਕਿ ਤੁਸੀਂ ਬਾਜ਼ਾਰ ਦੇ ਕੁਛ ਇਨਪੁਟ ਯੂਜ ਕਰ ਸਕਦੇ ਹੋ, ਬਾਇਓ ਇਨਪੁਟਸ, ਉਹਦੇ ਉੱਤੇ ਥੋੜਾ ਜਿਹਾ ਵਿਚਾਰਾਂ ਦਾ ਇੱਕ ਵੱਖਰੇਵਾ ਹੈਗਾ। ਕੁਛ ਲੋਕ ਬਾਜ਼ਾਰ ਦੇ ਜਿਹੜੇ ਬਾਇਓ ਇਨਪੁਟਸ ਨੇ ਉਹਨਾਂ ਨੂੰ ਇਸਤੇਮਾਲ ਕਰਨਾ ਅਲਾਓ ਕਰਦੇ ਨੇ, ਕੁਛ ਲੋਕ ਕਹਿੰਦੇ ਨਹੀਂ ਕਰਨੇ ਚਾਹੀਦੇ। ਲੇਕਿਨ ਮੈਨੂੰ ਲੱਗਦਾ ਕਿ ਜਿਵੇਂ ਦੀ ਹੁਣ ਨਵੀਂ ਸਾਇੰਟੀਫਿਕ ਚੀਜ਼ਾਂ ਡਿਵੈਲਪ ਹੋਈਆਂ ਨੇ, ਕੁਛ ਚੀਜ਼ਾਂ ਬਾਜ਼ਾਰ ਦੀਆਂ ਲੈਣ ਦੇ ਨਾਲ ਘੱਟੋ ਘੱਟ ਪੰਜਾਬ ਦੇ ਕੰਟੈਕਸਟ ਵਿੱਚ, ਕਿ ਜਿੰਨਾ ਇੱਥੇ ਯੂਰੀਆ DAP ਦਾ ਜਾਂ ਪੈਸਟੀਸਾਈਡ ਦਾ ਇਸਤੇਮਾਲ ਕਰਕੇ ਅਸੀਂ ਆਪਣੀ ਮਿੱਟੀ ਦੀ ਸਿਹਤ ਖਰਾਬ ਕਰ ਲਈ ਹੈ, ਜਾਂ ਜਿਵੇਂ ਦਾ ਅਸੀਂ ਇੱਕ ਪੈਟਰਨ ਬਣਾ ਲਿਆ, ਸਾਨੂੰ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਐਡਵਾਂਸਡ ਜਿਹੜੀ ਆ ਟੈਕਨੋਲੋਜੀ ਦੀ ਹੈਗੀਆਂ ਨੇ, ਜਿਹੜੀਆਂ ਔਰਗੈਨਿਕ ਨੇ, ਨੈਚੁਰਲ ਨੇ ਔਰ ਬਾਇਓਲੋਜੀਕਲ ਨੇ, ਸਾਨੂੰ ਉਹ ਇਸਤੇਮਾਲ ਕਰਨੀਆਂ ਚਾਹੀਦੀਆਂ ਨੇ। ਇਹ ਮੋਟੇ ਤੌਰ ਤੇ ਇਹ ਹੈਗਾ
0: ਜੀ। ਜੀ, ਤੇ ਅਸੀਂ ਦੇਖਿਆ ਕਿ ਹੋਰ ਕਿਹੜੇ ਕਿਹੜੇ, ਕਿਉਂਕਿ ਅਸੀਂ ਥੋੜੇ ਜਿਹਾ ਸਾਡੇ ਲਿਸਨਰਸ ਦੇ ਲਈ ਜਾਣਨਾ ਚਾਹਾਂਗੇ ਕਿ ਖੇਤੀ ਦੇ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਕਿਹੜੀ ਕਿਹੜੀ ਕਿਸਮਾਂ ਦੀ ਖੇਤੀ ਕੀਤੀ ਜਾਂਦੀ ਹੈ? ਇੱਕ ਤਾਂ ਜੈਵਿਕ ਖੇਤੀ ਹੋ ਗਿਆ, ਕੁਦਰਤੀ, ਹੋਰ ਕਿਹੜੀ ਖੇਤੀ ਕੀਤੀ ਜਾਂਦੀ ਹੈ?

0: ਤੁਸੀਂ ਦੇਖੋ ਐਵੇਂ ਤਾਂ ਪੰਜਾਬ ਦੇ ਵਿੱਚ ਮੋਸਟਲੀ ਉਹ ਤਾਂ ਕੈਮੀਕਲ ਖੇਤੀ ਤਾਂ ਹੈ ਹੀ ਹੈ,
1: ਜੀ
0: ਲੇਕਿਨ ਅਗਰ ਇਹ ਜਿਹੜੀ ਸਟਰੀਮ ਹੈ ਜਿਹਨੂੰ ਕੁਦਰਤੀ ਖੇਤੀ ਦੀ ਸਟਰੀਮ ਕਹਿੰਦੇ ਆ, ਇਹਦੇ ਵਿੱਚ ਦੇਖੋ ਬੇਸਿਕਲੀ ਮੈਂ ਉਹੀ ਕਹਾਂ ਕਿ ਦੋ ਤਰ੍ਹਾਂ ਦੇ ਲੋਕੀ ਨਾਮ ਯੂਜ਼ ਕਰਦੇ ਨੇ,
1: ਜੀ,
0: ਜੈਵਿਕ ਖੇਤੀ ਜਾਂ ਕੁਦਰਤੀ ਖੇਤੀ,
1: ਜੀ
0: ਗੱਲ ਇੱਕੋ ਹੀ ਹੈ, ਇਹੀਓ ਖੇਤੀ ਹੈਗੀ ਹੈ,
1: ਓਕੇ,
0: ਲੇਕਿਨ ਇਹਦੇ ਤਹਿਤ ਕੀ ਹੁੰਦਾ ਇਹ ਇੰਪੋਰਟੈਂਟ ਗੱਲ ਹੋਏਗੀ, ਔਰ ਇਹਦੇ ਤਹਿਤ ਸਬਜ਼ੀਆਂ ਬੜੀਆਂ ਕਾਮਯਾਬੀ ਨਾਲ ਲੋਕੀ ਕਰ ਰਹੇ ਨੇ, ਫਲ ਜਿਹੜੇ ਨੇ ਬੜੇ ਅੱਛੀ ਤਰ੍ਹਾਂ ਹੋ ਰਹੇ ਨੇ, ਔਰ ਫਿਰ ਕਣਕ ਝੋਨੇ ਤੋਂ ਲੈ ਕੇ ਬਾਸਮਤੀ ਮਿਲਟਸ ਦੀ ਖੇਤੀ, ਔਰ ਇੱਕ ਹੁਣ ਠੀਕ ਠਾਕ ਏਰੀਏ ਦੇ ਵਿੱਚ ਕੁਦਰਤੀ ਖੇਤੀ ਦੇ ਢੰਗ ਨਾਲ ਜਾਂ ਜੈਵਿਕ ਖੇਤੀ ਦੇ ਢੰਗ ਨਾਲ ਦੇਸੀ ਕਪਾਹ ਦੀ ਖੇਤੀ,
1: ਜੀ,
0: ਨਹੀਂ ਤਾਂ ਕਪਾਹ 'ਚ ਸਭ ਤੋਂ ਜ਼ਿਆਦਾ ਕੈਮੀਕਲ ਯੂਜ਼ ਹੁੰਦੇ ਆ,
1: ਜੀ ਜੀ,
0: ਅਤੇ ਕੈਮੀਕਲ ਜਿਹੜੇ ਨੇ ਤੋਂ ਬਿਨਾਂ ਕਪਾਹ ਉਗਾਉਣਾ ਉਹ ਵੀ ਹੋ ਰਿਹਾ, ਸੋ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਗਾਈਆਂ ਜਾ ਰਹੀਆਂ ਨੇ, ਬਹੁਤ ਤਰ੍ਹਾਂ ਦੇ ਐਕਸਪੈਰੀਮੈਂਟ ਲੋਕੀ ਕਰ ਰਹੇ ਨੇ, ਗੰਨਾ ਬਹੁਤ ਅੱਛੀ ਤਰ੍ਹਾਂ ਕਾਮਯਾਬੀ ਨਾਲ ਲੋਕੀ ਉਗਾ ਰਹੇ ਹੈ, ਪੰਜਾਬ ਦੇ ਵਿੱਚ ਅਸੀਂ ਕਈ ਹੁਣ ਨਾਮ ਸਥਾਪਿਤ ਹੋ ਗਏ ਨੇ ਜਿਹੜੇ ਕੁਦਰਤੀ ਖੇਤੀ ਦਾ ਗੰਨਾ ਉਗਾਉਂਦੇ ਨੇ, ਕੁਦਰਤੀ ਖੇਤੀ ਦੇ ਗੰਨੇ ਦੇ ਨਾਲ ਉਹ ਗੁੜ ਤੇ ਸ਼ੱਕਰ ਲੋਕੀ ਬਣਾ ਰਹੇ ਨੇ, ਤੇ ਪੰਜਾਬ ਦੇ ਵਿੱਚ ਜਿਹੜੇ ਨੇ ਪੰਗੂ ਬ੍ਰਦਰਸ ਨੇ ਜਲੰਧਰ ਦੇ ਕੋਲ ਚਾੜ ਕੇ ਲੈ ਕੇ, ਇੱਕ ਰਾਜਵਿੰਦਰ ਲੋਹਾਰਾ ਨੇ ਮੋਗੇ ਜ਼ਿਲ੍ਹੇ ਚ ਹੋਰ ਬਹੁਤ ਨਾਮ ਲਿਖਿਆ ਸੀ, ਮੈਨੂੰ ਜੈਨੀ ਜੀ ਨੇ ਸਾਡੇ ਕਠਿਆੜਾ ਦੇ ਵਿੱਚ, ਸੁਰਿੰਦਰ ਪਾਲ ਜੀ ਨੇ ਸਾਡੇ ਝੀਂਗਾ ਵਾਲੀ, ਦਵਿੰਦਰ ਗਾਂਧੀ ਜੀ ਨੇ, ਅਨੇਕ ਲੋਕ ਨੇ ਜਿਹੜੇ ਇੱਥੇ ਬੜੀ ਕਾਮਯਾਬੀ ਨਾਲ ਕਰ ਰਹੇ ਨੇ, ਸੋ ਬਹੁਤ ਤਰ੍ਹਾਂ ਦੀ ਚੀਜ਼ਾਂ ਉਗਾਈਆਂ ਜਾ ਰਹੀਆਂ ਨੇ, ਤੇ ਕੁਝ ਕੋਈ ਦਿੱਕਤ ਨਹੀਂ ਹੈਗੀ ਪੰਜਾਬ ਦੇ ਵਿੱਚ, ਪੰਜਾਬ ਦਾ ਮੌਸਮ ਹਰ ਚੀਜ਼ ਨੂੰ ਇੱਥੇ ਅਲਾਓ ਕਰਦਾ, ਹਰ ਚੀਜ਼ ਉਗਾਉਂਦੀ, ਫਿਰ ਉਹ ਭਾਵੇਂ ਦਲਹਨ ਹੈ, ਤਿਲਹਨ ਹੈ, ਸਬਜ਼ੀਆਂ ਨੇ ਜਾਂ ਫਲ ਨੇ ਜਾਂ ਅਨਾਜ ਨੇ ਜਾਂ ਮੂਲ ਅਨਾਜ ਨੇ, ਮਿਲਟਸ ਨੇ ਜਿਹਨਾਂ ਨੂੰ ਕਹਿੰਦੇ ਨੇ,
1: ਜੀ ਜੀ,
0: ਇਹ ਸਭ ਐਕਸਪੈਰੀਮੈਂਟ ਅੱਛੀ ਤਰ੍ਹਾਂ ਚੱਲ ਰਹੇ ਨੇ,
1: ਜੀ, ਤੇ ਜੈਵਿਕ ਖੇਤੀ ਜਿੱਦਾਂ ਕਈ ਕਿਸਾਨ ਅਸੀਂ ਦੇਖਿਆ ਕਿ ਕਈ ਕਿਸਾਨਾਂ ਦੇ ਵੱਲੋਂ ਤਾਂ ਇਸ ਨੂੰ ਅਪਣਾਇਆ ਜਾ ਰਿਹਾ ਕਿ ਕਰ ਰਹੇ ਨੇ ਉਹ, ਪਰ ਕਈ ਕਿਸਾਨ ਹਾਲੇ ਵੀ ਡਰਦੇ ਨੇ ਇਸ ਨੂੰ ਅਪਣਾਉਣ ਦੇ ਲਈ, ਸੋ ਉਹ ਗੱਲ ਨੂੰ ਤੁਸੀਂ ਕਿੱਦਾਂ ਸਹੀ ਠਹਿਰਾਓਗੇ ਕਿ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਕਿਸ ਤਰ੍ਹਾਂ ਫਾਇਦਾ ਪਹੁੰਚਾ ਰਹੀ ਹੈ ਜੈਵਿਕ ਖੇਤੀ?
0: ਦੇਖੋ ਹੈ ਕਿ ਜਿਹੜੇ ਨਹੀਂ ਅਪਣਾ ਰਹੇ ਉਹਦੇ ਵਿੱਚ ਪੰਜਾਬ ਦਾ ਇੱਕ ਜਿਹੜਾ ਮਾਡਲ ਹੈ, ਇੱਥੇ ਗਵਰਨੈਂਸ ਦਾ ਇਸ਼ੂ ਆ ਜਾਂਦਾ, ਇੱਥੇ ਸਰਕਾਰ ਨੂੰ ਆਉਣਾ ਪਏਗਾ, ਔਰ ਸਰਕਾਰ ਨੂੰ ਵੱਡੇ ਪੱਧਰ ਤੇ ਆਪਣੇ ਆਪ ਨੂੰ ਇੱਕ ਓਰੀਐਂਟੇਸ਼ਨ, ਉਹ ਸਰਕਾਰ 'ਚ ਬਹੁਤ ਲੋਕ ਨੇ ਜਿਹੜੇ ਕੁਦਰਤੀ ਖੇਤੀ ਦੇ ਨੂੰ ਚਾਹੁੰਦੇ ਨੇ, ਉਹਨੂੰ ਪ੍ਰਮੋਟ ਕਰਨਾ ਚਾਹੁੰਦੇ ਆ, ਲੇਕਿਨ ਇੱਕ ਖਾਸ ਤਰ੍ਹਾਂ ਦਾ ਮਾਇੰਡ ਸੈਟ ਤੋਂ ਸਾਨੂੰ ਬਾਹਰ ਆਉਣਾ ਪਏਗਾ,
1: ਜੀ ਜੀ ਜੀ,
0: ਹੁਣ ਜਿਵੇਂ ਪੰਜਾਬ ਦੇ ਵਿੱਚ ਪਿੱਛੇ ਜੇ ਇਹ ਹੋਇਆ ਨੈਸ਼ਨਲ ਮਿਸ਼ਨ ਔਨ ਨੈਚੁਰਲ ਫਾਰਮਿੰਗ ਦੇ ਚਾਰ ਜ਼ਿਲ੍ਹੇ ਚ ਆਇਆ, ਚਾਰ ਪੰਜ ਜ਼ਿਲ੍ਹੇ ਚੋਂ ਹੋਇਆ, ਲੇਕਿਨ ਉੱਥੇ ਜਿਹੜੇ ਪੁਰਾਣੇ ਕਿਸਾਨ ਸੀ ਅਸੀਂ ਉਹਨਾਂ ਨੂੰ ਫੜਨ ਦੀ ਬਜਾਏ ਉਹਦੇ ਚ ਕੁਛ ਐਸੀ ਚੀਜ਼ ਹੋਈ ਜਿਹਨਾਂ ਲੋਕਾਂ ਦਾ ਐਕਸਪੈਰੀਮੈਂਟ ਐਕਸਪੀਰੀਅੰਸ ਹੈਗਾ 20 ਸਾਲ ਦਾ, ਉਹਨਾਂ ਨੂੰ ਸੰਪਰਕ ਆਪਾਂ ਨਹੀਂ ਕਰ ਪਾਏ, ਕਿਤੇ ਕਮੀ ਰਹਿ ਗਈ ਉਹਦੇ ਵਿੱਚ, ਔਰ ਉਹਦੇ ਕਰਕੇ ਉਹ ਜੋ ਹੋ ਰਿਹਾ ਉਹ ਉਨੀ ਸਟਰੋਂਗਲੀ ਨਹੀਂ ਹੋ ਰਿਹਾ, ਇਹ ਗੱਲ ਮੈਨੂੰ ਲੱਗਦਾ, ਪਰ ਮੈਨੂੰ ਲੱਗਦਾ ਦੇਖਣਾ ਚਾਹੀਦਾ ਹੈ ਜਿਵੇਂ ਸਿੱਕਿਮ ਹੈ, ਸਿੱਕਿਮ 2016 ਦੇ ਵਿੱਚ ਕੁਦਰਤੀ ਖੇਤੀ ਹੋ ਤੇ ਕਨਵਰਟ ਹੋ ਗਿਆ, ਔਰ ਸਿੱਕਿਮ ਦੀ ਚਲੋ ਇੱਕ ਮਾਡਲ ਹੈ ਉਹਨੂੰ ਵੀ ਦੇਖ ਸਕਦੇ ਹਾਂ, ਲੇਕਿਨ ਸਭ ਤੋਂ ਕਾਮਯਾਬ ਹੈ ਆਂਧਰਾ ਪ੍ਰਦੇਸ਼ ਦਾ,
1: ਦੇਖੋ
0: ਆਂਧਰਾ ਪ੍ਰਦੇਸ਼ ਦੇ ਵਿੱਚ ਤਾਂ ਕੀ ਹੋਇਆ ਹੈ, ਇੱਕ ਕੁਦਰਤੀ ਖੇਤੀ ਦਾ ਜਿਹੜਾ ਮਾਡਲ ਉਹਨਾਂ ਨੇ ਅਪਣਾਇਆ ਉਹਦੇ ਨਾਲ ਲਗਭਗ 16-17% ਝਾੜ ਵਧਿਆ, ਪਹਿਲੀ ਗੱਲ ਤੇ ਕਹਿਣਾ ਝਾੜ ਵਧਿਆ ਕੈਮੀਕਲ ਦੀ ਤੁਲਨਾ ਚ, ਨੰਬਰ ਇੱਕ, ਨੰਬਰ ਦੋ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਉਹ 24% ਜਿਹੜੀ ਉਹਨਾਂ ਦੀ ਲਾਗਤਾਂ ਨੇ ਉਹ ਘਟੀਆਂ ਨੇ, 24% ਲਾਗਤ ਘਟੀ ਹੈ, 16% ਉਹਨਾਂ ਦੀ ਯੀਲਡ ਵਧੀ, ਝਾੜ ਵਧਿਆ, ਇਹਦੇ ਕਰਕੇ 50% ਜਿਹੜਾ ਹੈਗਾ ਉਹਨਾਂ ਦੀ ਨੈਟ ਇਨਕਮ ਵਧੀ ਹੈ, ਹੁਣ ਆਂਧਰਾ ਪ੍ਰਦੇਸ਼ ਦਾ ਮਾਡਲ ਪੰਜਾਬ 'ਚ ਹੂ ਬਹੂ ਲਾਗੂ ਕਰਨਾ ਇਹ ਔਖਾ, ਇਹਦੀਆਂ ਆਪਣੀਆਂ ਲਿਮਿਟੇਸ਼ਨ ਨੇ, ਇਹਦੇ ਆਪਣੇ, ਕਿਉਂਕਿ ਪੰਜਾਬ ਗ੍ਰੀਨ ਰੈਵੋਲਿਊਸ਼ਨ ਦੇ ਮਾਡਲ 'ਤੇ ਗਿਆ, 50 ਸਾਲ ਹੋ ਗਏ ਨੇ, ਤਾਂ ਪੰਜਾਬ ਦੀ ਆਪਣੀਆਂ ਦਿੱਕਤਾਂ ਨੇ, ਆਪਣੀਆਂ ਲਿਮਿਟੇਸ਼ਨਸ ਨੇ, ਲੋਕਾਂ ਦੀ ਆਦਤਾਂ ਵੀ ਬਦਲੀਆਂ ਨੇ, ਔਰ ਅਸੀਂ ਆਪਣੀ ਮਿੱਟੀ ਨਾਲ ਥੋੜ੍ਹਾ ਖਿਲਵਾੜ ਵੀ ਕੀਤਾ, ਪੇੜ ਪੂੜ ਵੀ ਵੱਡੇ ਨੇ, ਸਾਡੇ ਕੋਲ ਜਾਨਵਰ ਪਸ਼ੂ ਵੀ ਨਹੀਂ ਹੈਗੇ ਜਿਹਨਾਂ ਦੇ ਗੋਬਰ ਗੋਮੂਤਰ ਅਸੀਂ ਯੂਜ਼ ਕਰਾਂਗੇ, ਲੇਕਿਨ ਆਂਧਰਾ ਪ੍ਰਦੇਸ਼ ਦਾ ਮਾਡਲ ਮੈਨੂੰ ਲੱਗਦਾ ਦੇਖਣਾ ਚਾਹੀਦਾ, ਔਰ ਆਂਧਰਾ ਪ੍ਰਦੇਸ਼ ਦੇ ਮਾਡਲ ਨੂੰ ਲੈ ਕੇ ਦੋ ਪਿੰਡਾਂ ਦੇ ਵਿੱਚ, ਇਹ ਸ਼ੇਰਪੁਰ ਕਲਾਂ ਪਿੰਡ ਹੈਗਾ ਔਰ ਇੱਕ ਉਹਦੇ ਬਿਲਕੁਲ ਨਾਲ ਲਗਵਾਂ ਪਿੰਡ ਹੈਗਾ ਦੂਜਾ, ਉੱਥੇ ਸਾਡੇ ਰਿਸ਼ਪਿੰਦਰ ਸਿੰਘ ਗਰੇਵਾਲ ਨੇ ਉਹਨਾਂ ਦੀ ਅਗਵਾਈ 'ਚ ਆਂਧਰਾ ਪ੍ਰਦੇਸ਼ ਦੇ ਮਾਡਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

0: ਕਿ ਜੇ ਉੱਥੇ 50% ਨੈਟ ਇਨਕਮ ਵੱਧ ਸਕਦੀ ਹੈ ਕੁਦਰਤੀ ਖੇਤੀ ਨਾਲ ਤਾਂ ਪੰਜਾਬ 'ਚ ਕਿਉਂ ਨਹੀਂ? ਔਰ ਮੈਨੂੰ ਲੱਗਦਾ ਕਿ ਇਹ ਦੇਖਣਾ ਚਾਹੀਦਾ, ਈਵਨ ਸਾਡਾ ਜਿਹੜਾ ਗੁਆਂਢੀ ਸੂਬਾ ਹੈਗਾ ਹਿਮਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼ 'ਚ ਵੀ ਬਹੁਤ ਕਾਮਯਾਬੀ ਨਾਲ ਇਹਨੂੰ ਲਾਗੂ ਕੀਤਾ ਗਿਆ। ਦੇਸ਼ ਕਈ ਜਗ੍ਹਾ ਦੇ ਅਸੀਂ ਪੰਜਾਬ 'ਚ ਵੀ ਟਾਵੇਂ ਟਾਵੇਂ ਅੱਡ ਕਿਸਾਨ ਨੇ ਜਿਹੜੇ ਨੇ ਕਾਮਯਾਬੀ ਨਾਲ ਇਹਨੂੰ ਲਾਗੂ ਕੀਤਾ।
1: ਜੀ ਦੱਸੋ, ਤੁਹਾਡੇ ਕੋਲੋਂ ਇਹ ਜਾਣਨਾ ਚਾਹੋਗੇ, ਜਿੱਦਾਂ ਅਸੀਂ ਜੈਵਿਕ ਖੇਤੀ ਦੇ ਬਾਰੇ ਗੱਲ ਕਰਦੇ ਹਾਂ, ਅਸੀਂ ਜਿੱਦਾਂ ਤੁਸੀਂ ਹੁਣ ਜ਼ਿਕਰ ਵੀ ਕੀਤਾ ਆ ਗੋਬਰ ਦਾ, ਤਰੀਕਿਆਂ ਦੇ ਬਾਰੇ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ। ਇੱਕ ਤਾਂ ਹੁੰਦਾ ਗੋਬਰ ਜਾਂ ਕੰਪੋਸਟ ਖਾਦ ਦੀ ਵਰਤੋਂ ਕਰਦੇ ਹਾਂ, ਫਸਲ ਚੱਕਰ ਵੀ ਹੁੰਦਾ, ਕ੍ਰੋਪ ਦਾ ਵੀ ਅਸੀਂ ਦੇਖ ਲੈਂਦੇ ਹਾਂ, ਹੋਰ ਥੋੜ੍ਹੇ ਥੋੜ੍ਹੇ ਤਰੀਕੇ, ਕਿਉਂਕਿ ਕਿਸਾਨ ਅਪਣਾਉਂਦੇ ਨੇ, ਥੋੜ੍ਹਾ ਜਿਹਾ ਡਰ ਵੀ ਹੁੰਦਾ ਉਸਨੂੰ ਅਪਣਾਉਣ ਦੇ ਲਈ।
0: ਪੰਜਾਬ ਦੇ ਕਿਸਾਨ ਨੂੰ ਡਰਨ ਦੀ ਲੋੜ ਨਹੀਂ
1: ਜੀ,
0: ਸਾਨੂੰ ਸਭ ਨੂੰ ਸ਼ੁਰੂ ਕਰਨਾ ਚਾਹੀਦਾ, ਪੂਰੇ ਪੰਜਾਬ ਨੂੰ ਜ਼ਹਿਰ ਮੁਕਤ ਕਰਨਾ ਬੜਾ ਜ਼ਰੂਰੀ ਹੈ। ਪੰਜਾਬ ਦੇ ਵਿੱਚ ਜਿਹੜੇ ਖੇਤੀ ਚ ਜ਼ਹਿਰ ਨੇ ਉਹ ਖੁਰਾਕ ਸੀਗੇ, ਖੁਰਾਕ ਤੋਂ ਸਾਡੀ ਰੋਟੀ ਦੀ ਥਾਲੀ ਚ ਆਏ ਔਰ ਸਾਡੇ ਸਰੀਰ ਸੀਗੇ ਨੇ, ਪੰਜਾਬ ਬਿਮਾਰਾਂ ਦਾ ਸੂਬਾ ਬਣਦਾ ਜਾ ਰਿਹਾ, ਉਹਦੇ ਲਈ ਪੰਜਾਬ ਚ ਕੁਦਰਤੀ ਖੇਤੀ ਨੂੰ ਬਹੁਤ ਜ਼ਰੂਰੀ ਹੈ। ਤੇ ਕਿਸਾਨ ਜਿਹੜਾ ਹੈਗਾ ਉਹ ਘਬਰਾਵੇ ਨਹੀਂ। ਮੈਂ ਜਿਹੜਾ ਆਂਧਰ ਦਾ ਐਗਜ਼ਾਮਪਲ ਦਿੱਤਾ, ਕਾਮਯਾਬ ਉਦਾਹਰਣ ਆਂਧਰ ਪ੍ਰਦੇਸ਼ ਨਹੀਂ, ਗੁਜਰਾਤ ਵਿੱਚ ਬਹੁਤ ਹੈਗਾ, ਮੱਧ ਪ੍ਰਦੇਸ਼ ਹੈ, ਕਰਨਾਟਕ ਚ ਹੈ, ਬਹੁਤ ਹੈਗਾ, ਪੰਜਾਬ ਚ ਵੀ ਟਾਵਾਟਾ ਹੈਗੇ ਨੇ ਐਗਜ਼ਾਮਪਲ
1: ਜੀ ਜੀ।
0: ਪਰ ਸਾਨੂੰ ਉਹਦੇ ਲਈ ਜਿਹੜੀ ਟੈਕਨੀਕ ਦੀ ਤੁਸੀਂ ਗੱਲ ਕਰਦੇ ਹੋ, ਉਹਦੇ ਚ ਜੀਵਾ ਅੰਮ੍ਰਿਤ ਹੈਗਾ, ਧੰਨ ਜੀਵਾ ਅੰਮ੍ਰਿਤ ਹੈਗਾ, ਇੱਕ ਗੁੜ ਜਲ ਅੰਮ੍ਰਿਤ ਲੋਕੀ ਬਣਾਉਂਦੇ ਆ, ਉਹ ਕਿਰਪਾ ਅੰਮ੍ਰਿਤ ਦੀ ਟੈਕਨੀਕ ਹੈਗੀ ਹੈ। ਐਸੀ ਕਈ ਚੀਜ਼ਾਂ ਨੇ ਜਿਹਦੇ ਨਾਲ ਗੋਬਰ ਦੇ ਵਿੱਚ ਕਈ ਚੀਜ਼ਾਂ ਪਾ ਕੇ ਉਹ ਬਣਾਇਆ ਜਾਂਦਾ, ਉਹਦੇ ਚ ਜੀਵਾ ਅੰਮ੍ਰਿਤ ਜਿਹੜਾ ਹੈਗਾ ਉਹਨੂੰ ਚ ਗੋਹਾ ਹੈਗਾ ਤੇ ਉਹਦੇ ਚ ਥੋੜਾ ਜਿਹਾ ਬੇਸਣ ਪਾਇਆ ਜਾਂਦਾ ਹੈ, ਗੋਮੂਤਰ ਪਾਇਆ ਜਾਂਦਾ ਹੈਗਾ, ਔਰ ਉਹਦੇ ਵਿੱਚ ਜਿਹੜਾ ਹੈਗਾ ਇੱਕ ਗੁੜ, ਗੁੜ ਦਾ ਇਸਤੇਮਾਲ ਥੋੜਾ ਜਿਹਾ, ਥੋੜਾ ਜਿਹਾ ਬੇਸਣ ਦਾ ਇਸਤੇਮਾਲ ਹੁੰਦਾ ਔਰ ਥੋੜੀ ਜਿਹੀ ਜਿਹੜੀ ਮਿੱਟੀ ਕਿਸੇ ਐਸੀ ਜਗ੍ਹਾ ਦਾ ਪੇੜ ਹੋਵੇ ਜਿਹੜਾ ਪੇੜ ਵਿੱਚ ਆਵਾਜਾਈ ਨਾ ਹੋਵੇ, ਉਸ ਪੇੜ ਦੇ ਥੱਲੇ ਦੀ ਮਿੱਟੀ, ਵੈਸੇ ਜੇ ਬੁੜ ਦਾ ਪੇੜ ਹੋਏਗਾ ਬੁੜ ਦਾ ਉਹ ਜ਼ਿਆਦਾ ਹੋਏਗਾ, ਔਰ ਉਹ ਜਿਹੜੀ ਹੈਗੀ ਹੈ ਤੁਸੀਂ 10 ਕਿਲੋ ਜਿਹੜੀ ਹੈਗੀ ਹੈ ਇਹ ਗੋਹਾ ਲੈਣਾ ਹੈਗਾ ਉਹਦੇ ਵਿੱਚ, ਉਹਦੇ ਵਿੱਚ 5 ਤੋਂ 10 ਲੀਟਰ ਤੁਸੀਂ ਜਿਹੜੀ ਹੈਗੀ ਹੈ ਗੋਮੂਤਰ ਪਾਉਣਾ ਹੈਗਾ, 2 ਕਿਲੋ ਗੁੜ ਪਾਉਣਾ ਹੈਗਾ, 2 ਕਿਲੋ ਤੁਸੀਂ ਬੇਸਣ ਪਾਉਣਾ ਹੈਗਾ, 1 ਮੁੱਠੀ ਤੁਸੀਂ ਜਿਹੜੀ ਹੈਗੀ ਹੈ ਉਹਦੇ ਚ ਮਿੱਟੀ ਪਾਣੀ ਹੈ ਔਰ ਜੀਵਿਤ ਮਿੱਟੀ ਅਸੀਂ ਕਹਿੰਦੇ ਉਹਨੂੰ, ਔਰ 200 ਲੀਟਰ ਪਾਣੀ ਚ ਉਹਨੂੰ ਜਿਹੜਾ ਹੈਗਾ ਤੁਸੀਂ ਮਿਲਾ ਕੇ ਉਹਨੂੰ ਵੱਡੇ ਡਰਮ ਦੇ ਵਿੱਚ ਉਹਨੂੰ ਠੰਡੇ ਚ ਰੱਖ ਦੋ, ਉਹਨੂੰ ਛਾਂ ਚ ਰੱਖ ਦੋ ਔਰ ਉਹਨੂੰ ਤੁਸੀਂ ਕਲੋਕ ਵਾਈਜ਼ ਘੁਮਾਉਣਾ ਹੈਗਾ ਹੈ, ਦਿਨ ਚ 2-3 ਵਾਰੀ, 1 ਵਾਰੀ ਕਲੋਕ ਵਾਈਜ਼ ਫਿਰ ਐਂਟੀ ਕਲੋਕ ਵਾਈਜ਼, ਦਿਨ ਚ 2-3 ਵਾਰੀ, ਉਹ 48 ਘੰਟੇ ਚ ਪਰਮਨੈਂਟ ਹੋ ਜਾਏਗਾ। ਕੁਝ ਜਗ੍ਹਾ ਠੰਡ ਦੇ ਦਿਨਾਂ ਤੋਂ 4-5 ਦਿਨ ਵੀ ਲੈ ਜਾਂਦਾ, ਉਹ ਜਿਹੜਾ ਪਰਮਨੈਂਟ ਹੋ ਜਾਏਗਾ ਉਹਨੂੰ ਅਸੀਂ ਜਿਹੜਾ ਹੈਗਾ ਅਗਰ ਵਰਤਦੇ ਹਾਂ ਜੀਵਾ ਅੰਮ੍ਰਿਤ ਨੂੰ, ਤੇ ਉਹ ਬੈਨੀਫਿਸ਼ੀਅਲ ਬੈਕਟੀਰੀਆ ਹੈਗਾ, ਫੰਗਾਈ ਹੈਗਾ, ਉਹਦੇ ਅੰਦਰ ਕਈ ਐਸੀ ਚੀਜ਼ਾਂ ਨੇ, ਸੂਖਮ ਜੀਵਾਣੂ ਨੇ ਜਿਹੜੇ ਸਾਡੀ ਮਿੱਟੀ ਨੂੰ ਜੀਵਿਤ ਕਰਦੇ ਨੇ, ਤੇ ਇਸੇ ਤਰੀਕੇ ਨਾਲ ਹੀ ਉਹਦੇ ਵਿੱਚ ਅਸੀਂ ਗੋ ਕਿਰਪਾ ਅੰਮ੍ਰਿਤ ਬੰਦਾ ਹੈਗਾ, ਠੀਕ ਹੈ, ਗੋ ਕਿਰਪਾ ਅੰਮ੍ਰਿਤ ਵੀ ਇਸੇ ਤਰੀਕੇ ਦੀ ਇੱਕ ਚੀਜ਼ ਹੈਗੀ ਹੈ, ਤੁਸੀਂ ਗੋ ਕਿਰਪਾ ਅੰਮ੍ਰਿਤ ਲੈਂਦੇ ਹੋ ਔਰ ਉਹ ਜਿਹੜੀ ਗੋ ਕਿਰਪਾ ਅੰਮ੍ਰਿਤ ਹੈਗੀ ਹੈ ਉਹ ਤੁਹਾਨੂੰ ਮਿਲ ਜਾਏਗਾ, ਜਿਹੜੇ ਕਿਸਾਨਾਂ ਕੋਲ ਆਲਰੇਡੀ ਹੈਗਾ ਨਾ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਗੋ ਕਿਰਪਾ ਅੰਮ੍ਰਿਤ, ਔਰ ਉਹਦੇ ਵਿੱਚ ਦੇਸੀ ਗਾਂ ਦਾ ਗੋਬਰ ਹੈਗਾ, ਉਹਦੇ ਗੋਮੂਤਰ ਹੈਗਾ ਔਰ ਥੋੜਾ ਜਿਹਾ ਦੁੱਧ ਦਾ ਇਸਤੇਮਾਲ ਕਰਦੇ ਉਹਦੇ ਵਿੱਚ, ਘਿਓ ਦਾ ਤੇ ਘੀ ਦਾ ਔਰ ਕੁਛ ਹੋਰ ਚੀਜ਼ਾਂ, ਇਹਨੂੰ ਜਿਹੜੇ ਮਿਲਾ ਕੇ ਉਹ ਗੋ ਕਿਰਪਾ ਅੰਮ੍ਰਿਤ ਬਣਾਉਂਦੇ ਨੇ, ਤੇ ਇਸ ਗੋ ਕਿਰਪਾ ਅੰਮ੍ਰਿਤ ਨੂੰ ਤੁਸੀਂ ਜਿਹੜਾ ਹੈਗਾ ਉਹ 1 ਲੀਟਰ ਦੀ ਸ਼ੀਸ਼ੀ ਅਗਰ ਲੈਂਦੇ ਹੋ ਤਾਂ ਉਹਨੂੰ ਤੁਸੀਂ 200 ਲੀਟਰ ਦੇ ਪਾਣੀ ਡਰਮ ਦੇ ਵਿੱਚ ਪਾ ਲਓ, ਇਹ ਫ੍ਰੀ ਮਿਲੇਗਾ ਗੋ ਕਿਰਪਾ ਅੰਮ੍ਰਿਤ, ਖੇਤੀ ਵਿਰਾਸਤ ਮਿਸ਼ਨ ਤੋਂ ਲੈ ਸਕਦੇ ਹੋ, ਸਾਡੇ ਕਈ ਕਿਸਾਨ ਨੇ ਉਹਨਾਂ ਕੋਲ ਗੋ ਕਿਰਪਾ ਫ੍ਰੀ ਆਫ ਕੋਸਟ ਦਿੰਦੇ ਹਾਂ, ਅਸੀਂ ਆਪਣੀ ਬੋਤਲ ਲਿਆਓ ਭਰ ਕੇ ਲੈ ਲਓ ਔਰ ਉਹ ਤੁਸੀਂ 1 ਲੀਟਰ ਜਿਹੜਾ ਗੋ ਕਿਰਪਾ ਅੰਮ੍ਰਿਤ ਹੈ 200 ਲੀਟਰ ਦੇ ਡਰਮ ਦੇ ਪਾਣੀ ਚ ਪਾਓ, 2 ਕਿਲੋ ਉਹਦੇ ਚ ਗੁੜ ਪਾਓ ਔਰ 2 ਕਿਲੋ ਉਹਦੇ ਚ ਪਾਓ ਜੀ ਲੱਸੀ, ਚਾਟੀ ਵਾਲੀ ਲੱਸੀ, ਔਰ ਉਹਨੂੰ ਜਿਹੜਾ ਹੈਗਾ ਤੁਸੀਂ ਪਰਮਨਟੇਸ਼ਨ ਲਈ ਛੱਡ ਦਿਓ, ਥੋੜੇ ਦਿਨ ਬਾਅਦ ਫਿਰ ਤੁਸੀਂ ਉਹਨੂੰ ਪਾਣੀ ਦੇ ਨਾਲ ਦਿਓ, ਉਹਦੀ ਸਪਰੇ ਕਰੋ, ਭਾਵੇਂ ਉਹਦੀ ਡ੍ਰਿਪ ਇਰੀਗੇਸ਼ਨ ਚ ਪਾ ਦਿਓ, ਜਿਵੇਂ ਵੀ ਇਸਤੇਮਾਲ ਕਰਨਾ ਉਹਦਾ ਕਰੋ, ਬਹੁਤ ਵਧੀਆ ਉਹਦੇ ਰਿਜ਼ਲਟ ਨੇ। ਸੋ ਐਵੇਂ ਦੀ ਕਈ ਟੈਕਨੀਕਸ ਨੇ ਜਿਹੜੀਆਂ ਇਸਤੇਮਾਲ ਕੀਤੀਆਂ ਸੀ। ਇੱਕ ਮੈਂ ਗੱਲ ਕਹਾਂਗਾ
1: ਜੀ ਜੀ,
0: ਆਛਾਦਨ ਜਿਹਨੂੰ ਕਹਿੰਦੇ ਨੇ ਮਲਚਿੰਗ, ਕੁਦਰਤੀ ਖੇਤੀ ਦੀ ਇੱਕ ਜਿਹੜੀ ਵੱਡੀ ਚੀਜ਼ ਹੈਗੀ ਹੈ ਉਹ ਹੈਗੀ ਹੈ ਮਲਚਿੰਗ, ਸਾਨੂੰ ਮਿੱਟੀ ਨੂੰ ਨੰਗਾ ਨਹੀਂ ਰੱਖਣਾ, ਉਹਦੇ ਨਾਲ ਧੁੱਪ ਜਾਂ ਸਰਦੀ ਦੇ ਨਾਲ ਜਿਹੜੇ ਸੂਖਮ ਜੀਵਾਣੂ ਨੇ ਮਿੱਟੀ ਦੇ ਉਹ ਕੰਮ ਕਰਨਾ ਬੰਦ ਕਰ ਦਿੰਦੇ ਆ।

0: ਉਹਨੂੰ ਢੱਕ ਕੇ ਰੱਖਣਾ। ਅੱਛਾ ਮਲਚ ਕੇ ਇੱਕ ਵੱਡੀ ਗੱਲ ਹੈਗੀ ਆ। ਇੱਕ ਉਹਦਾ ਸੁਭਾਸ਼ ਪਾਲੇਕਰ ਜੀ ਕਹਿੰਦੇ ਨੇ ਵਾਪਸਾ, ਵਾਪਸਾ ਮਤਲਬ ਕਿ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਮਿੱਟੀ ਜਿਹੜੀ ਹੈਗੀ ਹੈ ਉਹ ਉਹਦੇ ਵਿੱਚ ਨਮੀ ਵੀ ਹੋਵੇ, ਉਹਦੇ ਵਿੱਚ ਹਵਾ ਵੀ ਹੋਵੇ, ਉਹਦੇ ਅੰਦਰ 50% ਨਮੀ ਰਹੇ ਤੇ 50% ਹਵਾ ਰਹੇ। ਮਤਲਬ ਬਿਲਕੁਲ ਪਾਣੀ ਨਾਲ ਤੁਸੀਂ ਲਥਪਥ ਕਰ ਦੋ ਕਿ ਜਿਹੜੇ ਉੱਥੇ ਸੂਕਸ਼ਮ ਜੀਵਾਣੂ ਨੇ ਉਹਨਾਂ ਦਾ ਸਾਹ ਘੁੱਟ ਜਾਏ, ਉਹ ਵੀ ਨੀ ਕਰਨਾ। ਤੁਸੀਂ ਨਮੀ ਰੱਖਣੀ ਹੈ ਔਰ ਪੌਦੇ ਨੂੰ ਨਮੀ ਚਾਹੀਦੀ ਹੁੰਦੀ ਹੈ। ਭੈਣ ਜੀ ਜਿਹੜੇ ਕਿਸਾਨ ਵੀਰ ਸੁਣਦੇ ਨੇ ਉਹਨੂੰ ਵੀ ਉਹਨਾਂ ਨੂੰ ਪਤਾ ਹੋਏਗਾ ਕਿ ਪੌਦੇ ਨੂੰ ਨਮੀ ਚਾਹੀਦੀ ਹੈ, ਪਾਣੀ ਨਹੀਂ ਚਾਹੀਦਾ ਭਰ ਭਰ ਕੇ। ਸੋ ਅਸੀਂ ਨਮੀ ਦੇਈਏ ਉਹਦੇ, ਨਮੀ ਦੇ ਵਿੱਚ ਅਗਰ ਹਵਾ ਰਹਿੰਦੀ ਹੈ, ਹਵਾ ਦੇ ਨਾਲ ਜਿਹੜਾ ਆਕਸੀਜਨ ਚੱਲਦਾ ਹੈ ਉਹਦੇ ਨਾਲ ਸੂਕਸ਼ਮ ਜੀਵਾਣੂ ਕੰਮ ਕਰਦੇ ਨੇ ਔਰ ਜਿਹੜੇ ਨੇ ਜੜ੍ਹਾਂ ਨੂੰ ਪ੍ਰਿਆਪਤ ਆਕਸੀਜਨ ਮਿਲਦੀ ਹੈ। ਜੜ੍ਹਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਅਗਰ ਚਾਹੀਦੀ ਹੈ ਤੇ ਕਾਰਬਨ ਡਾਈਆਕਸਾਈਡ ਵੀ ਚਾਹੀਦੀ ਹੈ। ਔਰ ਜੜ੍ਹਾਂ ਦੇ ਆਸ ਪਾਸ ਜਿਹੜਾ ਜ਼ੋਨ ਹੁੰਦਾ ਨਾ ਜੀ, ਉਸ ਜ਼ੋਨ ਚ ਜਿਹੜੇ ਸੂਕਸ਼ਮ ਜੀਵਾਣੂ ਰਹਿੰਦੇ ਹੈ, ਜਿਹੜੇ ਗੜ ਕੰਡੋਏ ਰਹਿੰਦੇ ਹੈ, ਉਹਨਾਂ ਨੂੰ ਆਕਸੀਜਨ ਮਿਲਦੀ ਹੈ। ਸੋ ਇਹ ਵਾਪਸਾ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਪਾਣੀ ਭਰ ਭਰ ਕੇ ਨਹੀਂ ਲਾਉਣਾ। ਔਰ ਆਖਰੀ ਚੀਜ਼ ਮੈਂ ਕਹਾਂਗਾ, ਕੁਦਰਤੀ ਖੇਤੀ ਦੇ ਜਿਹੜੇ ਮੁੱਦੇ ਨੇ ਉਹਦੇ ਵਿੱਚ ਸਾਨੂੰ ਖੇਤ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਅਸੀਂ ਮਲਚਿੰਗ ਕਰੀਏ, ਇਹ ਜਿਹੜੀ ਅੱਗ ਲਾਉਣ ਦੀ ਜਿਹੜੀ ਚੀਜ਼ ਹੈਗੀ ਹੈ ਉਹ ਗੜਬੜ ਹੈ ਔਰ ਇਹਦੇ ਨੁਕਸਾਨ ਹੈ। ਔਰ ਇਸੇ ਤਰੀਕੇ ਨਾਲ ਜਿਵੇਂ ਅੱਗ ਨਹੀਂ ਲਾਉਣ ਦੀ ਗੱਲ ਕਰਿਆ, ਅਸੀਂ ਜ਼ਮੀਨ ਦੇ ਹੇਠੋਂ ਪਾਣੀ ਬਹੁਤ ਜ਼ਿਆਦਾ ਕੱਢ ਰਹੇ ਹਾਂ। ਕੁਦਰਤੀ ਖੇਤੀ ਪਾਣੀ ਬਚਾਉਂਦੀ ਹੈ, ਕੁਦਰਤੀ ਖੇਤੀ ਦੀ ਸਾਰੀਆਂ ਤਕਨੀਕਾਂ ਬਹੁਤ ਘੱਟ ਪਾਣੀ ਦੇ ਨਾਲ ਖੇਤੀ ਕਰਨ ਦੀ ਗੱਲ ਕਰਦੀਆਂ ਨੇ। ਇਹ ਹੈਗਾ ਤੇ ਕਿਸਾਨ ਇਹਨਾਂ ਚੀਜ਼ਾਂ ਦੇ ਆਪਸ ਚ ਗੱਲਬਾਤ ਕਰੇ। ਪੰਜਾਬ ਚ ਕਈ ਕਿਸਾਨ ਨੇ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਤੁਸੀਂ ਖੇਤੀ ਵਿਰਾਸਤ ਮਿਸ਼ਨ ਨਾਲ ਸੰਪਰਕ ਕਰ ਸਕਦੇ ਹੋ। ਪੰਜਾਬ ਦੇ ਹਰ ਜ਼ਿਲ੍ਹੇ ਚ ਸਾਡੇ ਕਿਸਾਨ ਨੇ, ਮਾਸਟਰ ਫਾਰਮਰਸ ਨੇ, ਹਰ ਖੇਤੀ ਚ ਸਾਡੇ ਲੋਕ ਨੇ, ਹਰ ਫਸਲ ਦੇ ਜਾਣਕਾਰ ਲੋਕ ਨੇ। ਕਿਸੇ ਨੇ ਕਪਾਹ ਉਗਾਉਣੀ ਹੈ ਉਹਦੇ ਤੋਂ ਲੈ ਕੇ, ਤੇ ਕਿਸੇ ਨੇ ਅਗਰ ਕਣਕ ਝੋਨਾ ਮਿਲਟਸ ਉਗਾਉਣੇ ਹੈ, ਸਬਜ਼ੀਆਂ ਦੀ ਗੱਲ ਕਰਨੀ ਹੈ, ਫਲਾਂ ਦੀ ਗੱਲ ਕਰਨੀ ਹੈ, ਹਾਰਟੀਕਲਚਰ ਦੀ ਗੱਲ ਕਰਨੀ ਹੈ, ਸਾਰਿਆਂ ਦੇ ਔਰਗੈਨਿਕ ਐਕਸਪਰਟ ਕਿਸਾਨ ਨੇ, ਕਿਸਾਨ ਹੀ ਨੇ ਜਿਹਨਾਂ ਨੇ 10-10, 15-15, 20 ਸਾਲ ਆਏ ਹੈ ਜਾਂ ਪੂਰੇ ਦੇਸ਼ ਚ ਘੁੰਮ ਘੁੰਮ ਕੇ ਜਿਹਨਾਂ ਨੇ ਗਿਆਨ ਇਕੱਠਾ ਕੀਤਾ। ਐਸੇ ਕਿਸਾਨ ਨੇ ਜਿਹੜੇ ਉਹਨਾਂ ਤੁਸੀਂ ਮਿਲ ਸਕਦੇ ਹੋ ਖੇਤੀ ਵਿਰਾਸਤ ਮਿਸ਼ਨ ਦੇ ਮਾਧਿਅਮ ਨਾਲ। ਸਾਰਾ ਦਫ਼ਤਰ ਜੈਤੋਂ ਹੈਗਾ ਔਰ ਅਗਰ ਕਿਸਾਨ ਨੋਟ ਕਰਨਾ ਚਾਹੁਣ ਤੇ ਮੇਰਾ ਨੰਬਰ ਵੀ ਲੈ ਸਕਦੇ ਨੇ 9872682161 98-7262-82-161।
1: ਜੀ ਜੀ।
0: ਸੋ ਇਹ ਸੰਪਰਕ ਕਰੋਗੇ, ਅਸੀਂ ਹੈਲਪ ਕਰਾਂਗੇ। ਪੰਜਾਬ ਦੀ ਜ਼ਿੰਦਗੀ ਬਚਾਉਣੀ ਹੈ ਜੀ, ਕੁਦਰਤੀ
1: ਬਿਲਕੁਲ ਜੀ ਬਿਲਕੁਲ,
0: ਸਾਡਾ ਜੀਵਨ ਰੇਖਾ
1: ਜੀ, ਸਾਡਾ ਇਹੀ ਮੋਟਿਵ ਹੈ ਕਿ ਅੱਜ ਦੇ ਟਾਈਮ ਦੇ ਉੱਤੇ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਮਿਲਾਵਟਾਂ ਜਾਂ ਬਹੁਤ ਸਾਰੇ ਐਸੇ ਤਰੀਕੇ ਨੇ ਕਿ ਸਾਡੇ ਖੇਤ ਵੀ ਖਰਾਬ ਹੋ ਰਹੇ ਨੇ ਔਰ ਉਹਨਾਂ ਤੋਂ ਜੋ ਚੀਜ਼ਾਂ ਬਣ ਰਹੀਆਂ ਨੇ ਜਾਂ ਮਿਲਾਵਟੀ ਚੀਜ਼ਾਂ ਬਣ ਰਹੀਆਂ ਨੇ ਉਹਦੇ ਨਾਲ ਸਾਡੀ ਸਿਹਤ ਵੀ ਖਰਾਬ ਹੋ ਰਹੀ ਹੈ। ਸੋ ਅੱਜ ਤੁਸੀਂ ਟਾਈਮ ਕੱਢਿਆ ਸਰ ਸਾਡੇ ਲਿਸਨਰ ਦੋਸਤਾਂ ਦੇ ਲਈ, ਖਾਸ ਤੌਰ 'ਤੇ ਕਿਸਾਨ ਵੀਰ ਜੋ ਨੇ, ਕਿਸਾਨ ਸਾਡੇ ਲਿਸਨਰ ਦੋਸਤ ਨੇ, ਉਹਨਾਂ ਦੇ ਲਈ ਇੰਨੀ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ, ਉਸਦੇ ਲਈ ਬਹੁਤ ਬਹੁਤ ਧੰਨਵਾਦ ਸਰ। ਜੀ, ਇਹ ਸਨ ਸਾਡੇ ਨਾਲ ਫੋਨ ਲਾਈਨ ਤੇ ਅੱਜ ਜੁੜੇ ਉਮੇਂਦਰ ਦੱਤ ਜੀ, ਜੋ ਕਿ ਐਗਜ਼ੀਕਿਊਟਿਵ ਡਾਇਰੈਕਟਰ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਰਾਹੀਂ ਕੰਮ ਕਰ ਰਹੇ ਨੇ। ਸੋ ਔਰਗੈਨਿਕ ਫਾਰਮਿੰਗ ਔਰ ਜੈਵਿਕ ਖੇਤੀ ਕਹਿ ਲਈਏ, ਕੁਦਰਤੀ ਖੇਤੀ ਕਹਿ ਲਈਏ, ਆਮ ਜਿਹੜਾ ਤਰੀਕਾ ਹੈ ਆਪਣੀ ਫਸਲ ਨੂੰ ਬਚਾਉਣ ਦਾ, ਆਪਣੀ ਜ਼ਮੀਨ ਨੂੰ ਬਚਾਉਣ ਦਾ, ਬਹੁਤ ਸਾਰੇ ਢੰਗ ਤਰੀਕੇ ਮੈਂ ਕਿਹਾ ਜੀ ਇਸ ਛੋਟੀ ਜਿਹੀ ਗੱਲਬਾਤ ਦੇ ਵਿੱਚ ਹੀ ਉਹਨਾਂ ਨੇ ਸਾਂਝੇ ਕਰ ਦਿੱਤੇ ਨੇ ਕਿਸ ਤਰ੍ਹਾਂ ਤੁਸੀਂ ਆਪਣੇ ਖੇਤ ਦੀ ਸਾਂਭ ਸੰਭਾਲ ਕਰ ਸਕਦੇ ਹੋ ਔਰ ਮਲਚਿੰਗ ਹੋ ਗਿਆ, ਵਾਪਸਾ ਹੋ ਗਿਆ, ਹੋਰ ਵੀ ਤਰੀਕੇ ਨੇ ਔਰ ਆਪਣੀ ਜ਼ਮੀਨ ਨੂੰ ਕਹਿੰਦੇ ਨਾ ਉਹੀ ਉਹਨਾਂ ਨੇ ਕਿਹਾ ਕਿ ਪੌਦੇ ਨੂੰ ਨਮੀ ਦੀ ਜ਼ਰੂਰਤ ਹੈ, ਭਰ ਭਰ ਕੇ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੈ ਔਰ ਉਹਨਾਂ ਸਭ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਤੁਸੀਂ ਰੱਖਦੇ ਹੋਵੋਗੇ, ਬਸ ਇਹ ਕਿ ਹੋਰ ਥੋੜ੍ਹਾ ਜਿਹਾ ਰੱਖਣ ਦੀ ਜ਼ਰੂਰਤ ਹੈ। ਬਾਕੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ, ਹੋਪ ਸੋ ਕਿ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਲਈ ਲਾਹੇਵੰਦ ਹੋਈ ਹੋਵੇਗੀ ਔਰ ਤੁਹਾਨੂੰ ਇਹ ਗੱਲਬਾਤ ਵੀ ਪਸੰਦ ਆਈ ਹੋਏਗੀ। ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਕੁਛ ਹੈ ਜੀ, ਇਸ ਗੀਤ ਦੇ ਉਸ ਪਾਰ ਬਣੇ ਰਹੋ ਮੇਰੇ ਨਾਲ ਔਰ ਬਸ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ ਨੇ, ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹਿਣਾ।

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਸੀ ਅੰਜਲੀ ਦੇ ਨਾਲ, ਔਰ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣੀਆਂ ਨੇ ਜੀ ਹਾਲੇ ਹੋਰ ਵੀ। ਦੇਖੋ ਜੀ, ਅੱਜ ਦੀ ਜਿਹੜੀ 29 ਮਈ ਦੀ ਤਰੀਕ ਹੈ ਨਾ, ਉਹ ਇੰਟਰਨੈਸ਼ਨਲੀ ਇੱਕ ਡੇ ਸੈਲੀਬ੍ਰੇਟ ਹੋ ਰਿਹਾ, ਇੰਟਰਨੈਸ਼ਨਲ ਡੇ ਆਫ ਯੂਐਨ ਪੀਸ ਕੀਪਰਸ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਕਹਿੰਦੇ ਟੋਪਿਕ ਦੇ ਬਾਰੇ ਜੋ ਦੁਨੀਆ ਦੇ ਵਿੱਚ ਸ਼ਾਂਤੀ ਬਣਾਏ ਰੱਖਣ ਦੇ ਲਈ, ਅਮਨ ਬਣਾਏ ਰੱਖਣ ਦੇ ਲਈ, ਔਰ ਨਾਲ ਦੀ ਨਾਲ ਜਿਹੜਾ ਹੈ ਸਾਡੀਆਂ ਉਮੀਦਾਂ ਕੀ ਹੁੰਦੀਆਂ ਨੇ, ਕਿਸੇ ਤਰ੍ਹਾਂ ਦੀ ਕੋਈ ਵੋਰ ਨਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ, ਕਿਤੇ ਵੀ ਐਸਾ ਕੋਈ ਮਾਹੌਲ ਨਾ ਹੋਵੇ ਜਿਸ ਦੇ ਨਾਲ ਜਾਨਾਂ ਜਿਹੜੀਆਂ ਨੇ ਉਹ ਗਵਾਈਆਂ ਜਾਣ, ਔਰ ਐਸੇ ਹੀ ਜ਼ਿੰਦਗੀ ਦੀ ਅਸੀਂ ਕਾਮਨਾ ਕਰਦੇ ਹਾਂ। ਔਰ ਅੱਜ ਦਾ ਜਿਹੜਾ ਤਰੀਕ ਹੈ, ਦਿਨ ਹੈ, ਹਰ ਸਾਲ 29 ਮਈ ਨੂੰ ਇਹ ਦਿਨ ਸੈਲੀਬ੍ਰੇਟ ਹੁੰਦਾ ਹੈ, ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ, ਇੰਟਰਨੈਸ਼ਨਲ ਡੇ ਆਫ ਯੂਐਨ ਪੀਸ ਕੀਪਰਸ ਜਿਹੜੇ ਨੇ। ਔਰ ਇਹ ਦਿਨ ਉਹਨਾਂ ਬਹਾਦਰ ਸੈਨਿਕਾਂ ਨੂੰ, ਪੁਲਿਸ ਕਰਮਚਾਰੀਆਂ ਨੂੰ, ਨਾਗਰਿਕਾਂ ਨੂੰ ਸਮਰਪਿਤ ਹੁੰਦਾ ਹੈ ਜੋ ਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੁਨੀਆ ਦੇ ਲਈ, ਦੁਨੀਆ ਦੇ ਸੰਘਰਸ਼ ਪ੍ਰਭਾਵਿਤ ਖੇਤਰ ਜਿਹੜੇ ਨੇ ਉਸ ਦੇ ਵਿੱਚ ਸ਼ਾਂਤੀ ਬਣਾਏ ਰੱਖਣ ਦੇ ਲਈ ਕੰਮ ਕਰਦੇ ਨੇ। ਸਾਲ 1948 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਆਪਣਾ ਜਿਹੜਾ ਹੈ ਪਹਿਲਾ ਪੀਸ ਕੀਪਿੰਗ ਮਿਸ਼ਨ ਜਿਹੜੀ ਹੈ ਉਸਦੀ ਸ਼ੁਰੂਆਤ ਕੀਤੀ ਸੀਗੀ। ਇਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਜਿਹੜਾ ਹੈ ਲੜਾਈ, ਹਿੰਸਾ, ਅਸ਼ਾਂਤੀ ਦੇ ਮਾਹੌਲ ਜਿਹੜਾ ਹੈ ਉਸ 'ਤੇ ਕਾਬੂ ਕਰਨ ਦੇ ਲਈ ਜਿਹੜਾ ਹੈ ਯੂਐਨ ਪੀਸ ਕੀਪਰਸ ਦੇ ਨੇ ਜਿਹੜਾ ਹੈ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੇ ਅਕਸਰ ਜਿਹੜਾ ਹੈ ਬਲੂ ਹੈਲਮੇਟਸ ਵੀ ਉਹਨਾਂ ਨੂੰ ਕਿਹਾ ਜਾਂਦਾ, ਕਿਉਂਕਿ ਉਹ ਨੀਲੇ ਰੰਗ ਦੇ ਟੋਪੀਆਂ, ਹੈਲਮੇਟਸ ਪਾਉਂਦੇ ਨੇ ਜੋ ਕਿ ਸ਼ਾਂਤੀ ਅਰੇ ਔਰ ਨਾਲ ਦੀ ਨਾਲ ਆਸ ਉਮੀਦ ਦਾ ਪ੍ਰਤੀਕ ਮੰਨੇ ਜਾਂਦੇ ਨੇ। ਅਸੀਂ ਦੇਖੀਏ ਦੁਨੀਆ ਦੇ ਵਿੱਚ ਨਾ ਲੱਖਾਂ ਪੀਸ ਕੀਪਰਸ ਨੇ ਵੱਖ ਵੱਖ ਮਿਸ਼ਨਾਂ ਦੇ ਲਈ ਸੇਵਾ ਕਰਦੇ ਨੇ, ਸੇਵਾ ਕਰ ਚੁੱਕੇ ਨੇ। ਕਈ ਪੀਸ ਕੀਪਰਸ ਨੇ ਜੋ ਕਿ ਜਿਹੜਾ ਮਨੁੱਖਤਾ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਵੀ ਨਿਸ਼ਾਵਰ ਕਰ ਦਿੰਦੇ ਨੇ। ਉਹਨਾਂ ਦੇ ਕੰਮ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਜੰਗ ਵਿਧੀ ਦੇ ਦੌਰਾਨ ਨਿਗਰਾਨੀ ਕਰਨਾ, ਆਮ ਲੋਕਾਂ ਦੀ ਸੁਰੱਖਿਆ ਕਰਨਾ, ਮਨੁੱਖੀ

ਮਨੁੱਖੀ ਜਿਹੜੇ ਜੋ ਲੋਕ ਨੇ ਆਮ ਕੋਈ ਐਸੇ ਮੌਕੇ ਬਣ ਜਾਂਦੇ ਨੇ ਉਸ ਵੇਲੇ ਉਹਨਾਂ ਦੇ ਤੱਕ ਸਹਾਇਤਾ ਪਹੁੰਚਾਉਣੀ, ਔਰਤਾਂ ਅਤੇ ਬੱਚਿਆਂ ਦੀ ਰੱਖਿਆ ਕਰਨੀ, ਐਸੇ ਖੇਤਰ ਜਿੱਥੇ ਕਿ ਸ਼ਾਂਤੀ ਨਹੀਂ ਹੈ, ਅਸ਼ਾਂਤੀ ਫੈਲੀ ਹੋਈ ਹੈ, ਉਹਨਾਂ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਸਮਝਾਉਣਾ ਔਰ ਉਸ ਜਗ੍ਹਾ ਦੇ ਉੱਤੇ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰਨਾ। ਸੋ ਭਾਰਤ ਵੀ UN ਪੀਸਕੀਪਿੰਗ ਮਿਸ਼ਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਦੇਸ਼ਾਂ ਦੇ ਵਿੱਚੋਂ ਇੱਕ ਹੈ। ਸੋ ਭਾਰਤੀ ਸੈਨਿਕਾਂ ਨੇ ਅਫਰੀਕਾ ਸਮੇਤ ਕਈ ਦੇਸ਼ਾਂ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਜਿਹੜਾ ਹੈ ਸਰਾਹਨਾਯੋਗ ਕੰਮ ਕੀਤਾ, ਸੇਵਾ ਨਿਭਾਈ ਹੈ। ਸੋ ਭਾਰਤੀ ਪੀਸਕੀਪਰਸ ਦੀ ਬਹਾਦਰੀ, ਮਨੁੱਖਤਾ ਭਾਵਨਾ ਨੂੰ ਦੁਨੀਆ ਭਰ ਦੇ ਵਿੱਚ ਜਿੱਥੇ ਸਨਮਾਨ ਦੇ ਨਾਲ ਦੇਖਿਆ ਜਾਂਦਾ, ਉੱਥੇ ਅਸੀਂ ਵੀ ਉਹਨਾਂ ਨੂੰ ਸਲਾਮ ਕਰਦੇ ਹਾਂ। ਅਸੀਂ ਤਾਂ ਵੈਸੇ ਹਰ ਦਿਨ ਥੈਂਕ ਯੂ ਤਾਂ ਕਰਦੇ ਹੀ ਹਾਂ ਉਹਨਾਂ ਜਵਾਨਾਂ ਦਾ, ਉਹਨਾਂ ਪੁਲਿਸ ਕਰਮੀਆਂ ਦਾ, ਜਾਂ ਉਹ ਐਸੇ ਲੋਕ ਜਿਹੜੇ ਕਿ ਇਸ ਤਰ੍ਹਾਂ ਜੰਗ ਨੂੰ ਰੋਕਣ ਦੇ ਲਈ, ਜਾਂ ਕੋਈ ਐਸਾ ਟਾਈਮ ਬਣ ਜਾਂਦਾ, ਐਸੇ ਹਾਲਾਤ ਬਣ ਜਾਂਦੇ ਨੇ ਜਦੋਂ ਕਿ ਇਨਸਾਨ ਹੀ ਇਨਸਾਨ ਦੀ ਮਦਦ ਦੇ ਲਈ ਅੱਗੇ ਆਉਂਦਾ, ਤਾਂ ਉਹ ਅਸੀਂ ਹਰ ਵੇਲੇ ਦੇਖਦੇ ਹਾਂ। ਸੋ ਇੱਕ ਥੈਂਕ ਯੂ ਹਰ ਦਿਨ, ਔਰ ਅੱਜ ਦੇ ਇਸ ਤਰੀਕ ਨੂੰ ਤਾਂ ਖਾਸ ਬਣਦਾ ਹੀ ਹੈ। ਹਰ ਸਾਲ ਵੱਖਰੀ ਥੀਮ ਹੁੰਦੀ ਹੈ। ਇਸ ਸਾਲ ਦੀ ਥੀਮ ਦੀ ਗੱਲ ਕਰਾਂਗੀ ਤਾਂ ਇਨਵੈਸਟ ਇਨ ਪੀਸ। ਵਾਕਈ ਜੀ ਸਹੀ ਹੈ, ਅਸੀਂ ਇਨਵੈਸਟਮੈਂਟ ਕਰਦੇ ਹਾਂ ਫਿਊਚਰ ਦੇ ਲਈ, ਚੰਗੇ ਫਿਊਚਰ ਦੇ ਲਈ ਅਸੀਂ ਇਨਵੈਸਟਮੈਂਟ ਕਰਦੇ ਹਾਂ ਨਾ। ਸੋ ਸ਼ਾਂਤੀ ਦੇ ਲਈ ਵੀ ਥੋੜ੍ਹਾ ਜਿਹਾ ਇਨਵੈਸਟ ਕਰਨ ਦੀ ਜ਼ਰੂਰਤ ਹੈ। ਸੋ ਇੱਕ ਕੋਸ਼ਿਸ਼ ਤਾਂ ਅਸੀਂ ਇੱਧਰ ਵੀ ਕਰ ਲੈਂਦੇ ਹਾਂ। ਸੋ ਇਨਵੈਸਟ ਇਨ ਪੀਸ ਜਿਹੜਾ ਸਾਨੂੰ ਯਾਦ ਦਿਵਾਉਂਦਾ ਕਿ ਜੇਕਰ ਅਸੀਂ ਸ਼ਾਂਤੀ ਦੇ ਵਿੱਚ ਇਕੱਠੇ ਯਤਨ ਕਰਾਂਗੇ ਤਾਂ ਦੁਨੀਆ ਹੋਰ ਜਿਹੜੀ ਹੈ ਸੁਰੱਖਿਅਤ, ਖੁਸ਼ਹਾਲ ਬਣ ਸਕਦੀ ਹੈ। ਸੋ ਆਓ ਅੱਜ ਦੇ ਇਸ ਦਿਨ ਅਸੀਂ ਉਹਨਾਂ ਸਾਰੇ ਸ਼ਾਂਤੀ ਰੱਖਿਆ ਕਰਨ ਵਾਲਿਆਂ ਨੂੰ ਨਮਨ ਕਰੀਏ, ਮਨੁੱਖਤਾ ਦੀ ਸੇਵਾ ਕਰਨ ਵਾਲੇ ਹਰ ਇੱਕ ਵਿਅਕਤੀ ਨੂੰ ਜਿਹੜਾ ਹੈ ਥੈਂਕ ਯੂ ਕਰੀਏ, ਸਲਾਮ ਕਰੀਏ, ਔਰ ਜਿੱਥੇ ਸ਼ਾਂਤੀ ਹੁੰਦੀ ਹੈ ਉੱਥੇ ਹੀ ਤਰੱਕੀ, ਖੁਸ਼ਹਾਲੀ ਆਪਣੇ ਆਪ ਆ ਜਾਂਦੀ ਹੈ। ਬਸ ਇਸੇ ਹੀ ਸੰਦੇਸ਼ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਤੁਹਾਡੀ ਆਪਣੀ ਆਰਜ਼ੀ ਅੰਜਲੀ ਤੁਹਾਡੇ ਨਾਲ ਹੈ ਜੀ। ਬਹੁਤ ਸਾਰੀ ਜਾਣਕਾਰੀ ਤੁਹਾਡੇ ਲਈ ਹੋਰ ਵੀ ਆ ਰਹੀ ਹੈ ਜੀ। ਫਿਲਹਾਲ ਇੱਕ ਗੀਤ।

ਬਾਕੀ ਬੰਦਿਆ ਠਹਿਰ ਜਾ, ਇੰਨਾ ਭੱਜੀ ਕਿਉਂ ਜਾ ਰਿਹਾ? ਮੰਨਿਆ ਤੈਨੂੰ ਕਾਹਲੀ ਹੈ ਕਿਤੇ ਪਹੁੰਚਣ ਦੀ, ਪਰ ਫਿਰ ਵੀ ਠਹਿਰ ਜਾ, ਰੁਕ ਜਾ, ਖੜ ਜਾ ਆਰਾਮ ਦੇ ਨਾਲ। ਜਿਸ ਰੋਟੀ ਦੇ ਲਈ ਭੱਜਦਾ ਫਿਰਦਾ ਉਹਨੂੰ ਤਾਂ ਖਾ ਕੇ ਜਾ। ਅਸੀਂ ਨਾ ਅਕਸਰ ਦੇਖਿਆ ਹੁੰਦਾ ਬੰਦਾ ਰੋਟੀ ਕਮਾਉਣ ਦੇ ਲਈ ਘਰੋਂ ਨਿਕਲਦਾ ਆ, ਪਰ ਉਸਨੂੰ ਉਹ ਰੋਟੀ ਖਾਣ ਦਾ ਟਾਈਮ ਹੀ ਨਹੀਂ ਹੁੰਦਾ, ਟਾਈਮ ਹੀ ਨਹੀਂ ਮਿਲਦਾ। ਜਦੋਂ ਘਰ ਆਉਂਦੇ ਨੇ, ਘਰ ਆ ਕੇ ਪੁੱਛੋ ਕਿ ਖਾਣਾ ਨਹੀਂ ਖਾਧਾ, ਟਾਈਮ ਹੀ ਨਹੀਂ ਮਿਲਿਆ। ਬੰਦਾ ਪੁੱਛੇ ਕਿ ਤੁਸੀਂ ਸਾਰਾ ਦਿਨ ਇਸ ਰੋਟੀ ਦੇ ਲਈ ਭੱਜਦੇ ਫਿਰਦੇ ਹੋ, ਇਸੇ ਲਈ ਭੱਜਦੇ ਫਿਰਦੇ ਹੋ ਕਿ ਸ਼ਾਮ ਨੂੰ ਪਰਿਵਾਰ ਨੂੰ ਅੱਛੀ ਮੇਲ, ਅੱਛਾ ਖਾਣਾ ਜਿਹੜਾ ਹੈ ਤੋ ਆ ਸਕੋ, ਔਰ ਆਪ ਹੀ ਉਸ ਖਾਣੇ ਨੂੰ ਨਾ ਖਾਓ। ਇਹ ਕਿੱਥੋਂ ਦੀ ਸਮਝਦਾਰੀ ਹੈ? ਸੋ ਇਸੇ ਕਰਕੇ ਇਸ ਭੱਜ ਨੱਠ ਭਰੀ ਜ਼ਿੰਦਗੀ ਦੇ ਵਿੱਚ ਵੀ ਦੋ ਕੁ ਮਿੰਟ ਨਹੀਂ, 2 ਮਿੰਟ ਦੇ ਵਿੱਚ ਰੋਟੀ ਕਿੱਥੇ ਖਾਧੀ ਜਾਂਦੀ ਹੈ? ਐਵੇਂ ਮਜ਼ਾਕ ਵਾਲੀ ਗੱਲ ਨਹੀਂ, 2 ਮਿੰਟ ਨਹੀਂ, ਐਟਲੀਸਟ 5-10 ਮਿੰਟ ਤੁਸੀਂ ਆਪਣੇ ਆਪ ਦੇ ਲਈ ਕੱਢੋ, ਆਰਾਮ ਦੇ ਨਾਲ ਰੋਟੀ ਖਾਓ, ਚੈਨ ਦੇ ਨਾਲ, ਆਰਾਮ ਦੇ ਨਾਲ ਪਾਣੀ ਪੀਓ, ਔਰ ਬਸ ਫਿਰ ਦੁਬਾਰਾ ਉਸ ਭੱਜ ਨੱਠ ਦੇ ਵਿੱਚ ਲੱਗੇ ਰਹੋ। ਬਾਕੀ ਮੈਂ ਕਿ ਜਦੋਂ ਖਾਣ ਪੀਣ ਦੀ ਗੱਲ ਹੁੰਦੀ ਹੈ ਨਾ, ਮੇਰੇ ਵਰਗੇ ਬੰਦੇ ਹੋਏ, ਮੈਂ ਕਿਹਾ ਜੀ ਮੈਂ ਚਟੋਰੇ ਬੰਦੇ ਹੁੰਦੇ ਨਾ, ਚਟੋਰੇ ਇਨਸਾਨ, ਉਹ ਕੋਈ ਵੀ ਮੌਕਾ ਲੱਭ ਲੈਂਦੇ, ਖਾਣ ਪੀਣ ਦੀਆਂ ਚੀਜ਼ਾਂ ਕਿਤੇ ਵੀ ਮਿਲ ਜਾਣ, ਵਧੀਆ ਮਿਲ ਜਾਵੇ, ਉਹ ਆਪ ਤਾਂ ਖਾਂਦੇ ਨਹੀਂ, ਦੂਸਰੇ ਨੂੰ ਵੀ ਉਸ ਚੀਜ਼ ਦੀ ਮੈਂ ਕਿਹਾ ਜ਼ਰੂਰ ਉਸ ਚੀਜ਼ ਨੂੰ ਸ਼ੇਅਰ ਕਰਦੇ ਨੇ ਕਿ ਕਿਸ ਤਰ੍ਹਾਂ ਉਸਨੂੰ ਬਣਾਇਆ ਜਾਵੇ, ਕਿਸ ਤਰ੍ਹਾਂ ਉਸਨੂੰ ਖਾਇਆ ਜਾਵੇ। ਸੋ ਸਾਡੇ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਹੁਣ ਤਾਂ ਪ੍ਰਥਾ ਬਣ ਚੁੱਕੀ ਹੈ ਕਿ ਅਸੀਂ ਇੱਕ ਨਾ ਇੱਕ ਚੀਜ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ, ਜਿਹੜੇ ਕਿ ਤੁਸੀਂ ਵੀ ਆਪਣੀ ਡੇਲੀ ਰੂਟੀਨ ਦੇ ਵਿੱਚ ਜਾਂ ਫਿਰ ਕਹਿ ਦਿਓ ਕਿ ਹੈਲਥੀ ਬ੍ਰੇਕਫਾਸਟ ਆਈਡੀਆ ਤੁਹਾਡੇ ਲਈ ਹੋ ਸਕਦਾ, ਉਸਨੂੰ ਤੁਸੀਂ ਬਣਾ ਸਕਦੇ ਹੋ, ਖਾ ਸਕਦੇ ਹੋ ਔਰ ਮਜ਼ਾ ਲੈ ਸਕਦੇ ਹੋ। ਅਸੀਂ ਪੰਜਾਬ ਦੇ ਵਿੱਚ ਇਹ ਚੀਜ਼ ਆਈ ਨੂੰ ਖਾਧੀ ਹੋਏਗੀ, ਅਸੀਂ ਵੱਖਰੇ ਤਰੀਕੇ ਦੇ ਨਾਲ ਬਣਾ ਕੇ ਖਾਧੀ ਹੋਏਗੀ, ਪਰ ਇਸਦਾ ਨਾਮ ਵੀ ਵੱਖਰਾ ਹੋਏਗਾ। ਪਰ ਐਕਚੁਅਲ ਦੇ ਵਿੱਚ ਜਿਹੜੇ ਡਿਸ਼ ਦੇ ਬਾਰੇ ਤੁਹਾਨੂੰ ਮੈਂ ਦੱਸਣ ਜਾ ਰਿਹਾ ਨਾ, ਬ੍ਰੇਕਫਾਸਟ ਡਿਸ਼ ਹੈ, ਉਹ ਸਾਊਥ ਦੇ ਵਿੱਚ ਜ਼ਿਆਦਾ ਫੇਮਸ ਹੈ, ਔਰ ਕਰਨਾਟਕਾ ਦੀ ਖਾਸ ਤੌਰ 'ਤੇ ਇਹ ਡਿਸ਼ ਮੰਨੀ ਜਾਂਦੀ ਹੈ, ਔਰ ਇਸਨੂੰ ਅੱਕੀ ਰੋਟੀ ਕਿਹਾ ਜਾਂਦਾ। ਮਸਾਲਾ ਅੱਕੀ ਰੋਟੀ, ਸੁਣਿਆ ਤੁਸੀਂ ਕਦੇ ਇਹ ਨਾਮ? ਸੁਣਿਆ ਹੋਏਗਾ ਬਈ ਲਿਸਨਰ ਦੋਸਤਾਂ ਨੇ, ਬਸ ਸਾਡੇ ਬਹੁਤ ਇੰਟੈਲੀਜੈਂਟ ਲਿਸਨਰ ਦੋਸਤ ਨੇ। ਐਕਚੁਲੀ ਸਾਊਥ ਜਿਹੜਾ ਹੈ ਸਾਡੇ ਸਾਊਥ ਇੰਡੀਆ ਦੇ ਵਿੱਚ, ਇੱਥੇ ਚੌਲਾਂ ਦੇ ਆਟੇ ਦੀ ਇਹ ਫਲੈਟ ਬ੍ਰੈਡ ਬਣਦੀ ਹੈ, ਰੋਟੀ ਬਣਦੀ ਹੈ, ਜਿਸ ਦੇ ਵਿੱਚ ਕਿ ਬਹੁਤ ਸਾਰੇ ਮਸਾਲੇ ਪਾਏ ਜਾਂਦੇ ਨੇ, ਸਵਾਦ ਨੂੰ ਵਧਾਉਣ ਦੇ ਲਈ ਇਸਨੂੰ ਜਿਹੜਾ ਹੈ ਬਹੁਤ ਸਾਰੇ ਇਸ ਆਟੇ ਦੇ ਵਿੱਚ ਮਸਾਲਿਆਂ ਦੇ ਨਾਲ ਨਾਲ ਸਬਜ਼ੀਆਂ, ਵੈਜੀਟੇਬਲਸ ਜਿਹੜੇ ਨੇ ਉਹ ਐਡ ਕੀਤੀਆਂ ਜਾਂਦੀਆਂ ਨੇ, ਔਰ ਇਸ ਦੇ ਵਿੱਚ ਇਹ ਸਾਦੀ ਜਿਹੀ ਅੱਕੀ ਰੋਟੀ ਹੁੰਦੀ ਹੈ,

0: ਪਰ ਖਾਣ ਦੇ ਵਿੱਚ ਮਾਸ਼ਾਅੱਲਾ ਕੀ ਚਾਹੁੰਦੀ। ਮੈਂ ਦੱਸਾਂ ਮੇਰਾ ਐਕਸਪੀਰੀਅੰਸ ਕੀ ਹੈ, ਮੈਂ ਜੰਮੂ ਦੇ ਵਿੱਚ ਇਹ ਟਰਾਈ ਕੀਤੀ ਸੀਗੀ। ਹਾਂ ਤੁਸੀਂ ਵੀ ਕਿਤੇ ਨਾ ਕਿਤੇ ਟਰਾਈ ਕੀਤੀ ਹੋਏਗੀ, ਖਾਧੀ ਹੋਏਗੀ। ਮੈਂ ਜੰਮੂ ਦੇ ਵਿੱਚ ਹੀ ਖਾਧੀ ਸੀਗੀ ਔਰ ਬਹੁਤ ਹੀ ਸੱਚੀ ਸਵਾਦ ਲੱਗੀ ਸੀਗੀ। ਹੁਣ ਤੁਹਾਡੇ ਨਾਲ ਸ਼ੇਅਰ ਕਰਨਾ ਬਈ ਇਸਨੂੰ ਬਣਾਉਣਾ ਕਿੱਦਾਂ। ਤੁਸੀਂ ਅੱਖੀ ਰੋਟੀ, ਜੇਕਰ ਤੁਸੀਂ ਮਸਾਲਾ ਅੱਖੀ ਰੋਟੀ ਬਣਾਉਣਾ ਚਾਹੁੰਦੇ ਹੋ ਜੋ ਕਿ ਕਰਨਾਟਕ ਦੀ ਸਪੈਸ਼ਲ ਹੈਗੀ, ਕਰਨਾਟਕ ਸਟਾਈਲ ਦੇ ਵਿੱਚ ਬਣਾਉਣਾ ਚਾਹੁੰਦੇ ਹੋ, ਤਾਂ ਇਸਨੂੰ ਬਣਾਉਣ ਦੇ ਲਈ 20 ਮਿੰਟ ਤੁਹਾਨੂੰ ਲੱਗਣਗੇ। ਅਪਰੋਕਸੀਮੇਟਲੀ ਪ੍ਰਿਪੇਅਰ ਕਰਨ ਦੇ ਵਿੱਚ, ਸਮਾਨ ਵਗੈਰਾ ਪ੍ਰਿਪੇਅਰ ਕਰਨ ਦੇ ਵਿੱਚ 10 ਕੁ ਮਿੰਟ ਲੱਗ ਜਾਣਗੇ। ਸੋ ਅੱਧਾ ਕੁ ਘੰਟੇ ਦਾ ਟਾਈਮ ਜਿਹੜਾ ਹੈ ਤੁਸੀਂ ਇਸ ਦੇ ਲਈ ਕੱਢਣਾ ਹੈਗਾ। 2 ਕੱਪ ਚੌਲਾਂ ਦਾ ਆਟਾ, ਉਸਨੂੰ ਜਿਹੜਾ ਹੈ ਬਰੀਕ ਹੋਣਾ ਚਾਹੀਦਾ, ਔਰ 2 ਕੱਪ ਚੌਲਾਂ ਦਾ ਆਟਾ ਲੈ ਲਓ। 1 ਸਬਜ਼ੀਆਂ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ, ਜਿਹੜੀ ਵੀ ਤੁਹਾਨੂੰ ਵੈਜੀਟੇਬਲਸ ਪਸੰਦ ਨੇ ਨਾ, ਉਹ ਤੁਸੀਂ ਜਿਹੜਾ ਹੈ ਉਸਨੂੰ ਪੀਸ ਲੈਣਾ, ਜਿਸ ਦੇ ਵਿੱਚ ਗਾਜਰ ਹੋ ਸਕਦੀ ਹੈ, ਖੀਰਾ ਹੋ ਸਕਦਾ, ਪਿਆਜ਼ ਹੋ ਸਕਦਾ, ਇਹ ਸਭ ਵੈਜੀਟੇਬਲਸ ਜਿਹੜੀਆਂ ਨੇ ਨਾ ਉਹ ਤੁਸੀਂ ਪਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਹੈ ਸੌਂਫ ਦੇ ਪੱਤੇ, ਔਰ ਇਸਨੂੰ ਜਿਹੜਾ ਹੈ ਤੁਸੀਂ ਬਰੀਕ ਕੱਟ ਸਕਦੇ ਹੋ, ਔਰ ਨਾਲ ਦੀ ਨਾਲ ਧਨੀਆ, ਮਿਰਚਾਂ ਔਰ ਅਦਰਕ, ਕੜੀ ਪੱਤਾ, ਜੀਰਾ, ਨਮਕ, ਪਾਣੀ, ਗਰਮ ਪਾਣੀ ਜਿਹੜਾ ਹੈ ਇਸਦੇ ਲਈ ਇਸਤੇਮਾਲ ਹੋਏਗਾ, ਔਰ ਤੇਲ ਇਸਦੇ ਲਈ ਇਸਤੇਮਾਲ ਹੋਏਗਾ। ਇੱਕ ਬਾਊਲ ਦੇ ਵਿੱਚ, ਇੱਕ ਕਟੋਰੀ ਦੇ ਵਿੱਚ ਤੁਸੀਂ ਚੌਲਾਂ ਦਾ ਆਟਾ ਪਾ ਸਕਦੇ ਹੋ, ਔਰ ਪਾ ਨਹੀਂ ਸਕਦੇ ਹੋ, ਪਾਉਣਾ ਤੁਸੀਂ, ਔਰ ਇਸ ਦੇ ਵਿੱਚ ਜਿਹੜੇ ਵੀ ਵੈਜੀਟੇਬਲਸ ਤੁਸੀਂ ਚੌਪ ਕੀਤੀਆਂ ਹੋਈਆਂ ਨੇ ਨਾ ਉਹ ਤੁਸੀਂ ਪਾ ਦੇਣੀਆਂ। ਇਸ ਤੋਂ ਇਲਾਵਾ ਸੌਂਫ ਦੇ ਪੱਤੇ, ਧਨੀਆ, ਅਦਰਕ, ਮਿਰਚ ਔਰ ਹਰੇ ਜਿਹੜਾ ਹੈ, ਹਰਾ ਧਨੀਆ, ਹਰੀਆਂ ਮਿਰਚਾਂ ਐਡ ਕਰਦੀਆਂ ਆ। ਕਰੀ ਪੱਤੇ ਜਿਹੜਾ ਹੈ ਇਸ ਦੇ ਵਿੱਚ ਪਾ ਦੇਣੇ ਆ। ਬਾਅਦ ਦੇ ਵਿੱਚ ਤੁਸੀਂ ਪਾਉਣਾ ਜੀ ਜੀਰਾ ਅਤੇ ਨਮਕ ਪਾਉਣਾ, ਇਸਨੂੰ ਮਿਲਾਉਣਾ, ਮਿਕਸ ਕਰ ਦੇਣਾ। ਸਬਜ਼ੀਆਂ ਦੇ ਵਿੱਚ ਜਿਹੜੀ ਹੈ, ਜਦੋਂ ਥੋੜ੍ਹਾ ਜਿਹਾ ਪਾਣੀ ਛੱਡਣ ਲੱਗ ਪਵੇ, ਤੁਸੀਂ ਵੇਖਿਆ ਹੋਏਗਾ ਜਦੋਂ ਅਸੀਂ ਕਿਸੇ ਸਬਜ਼ੀ ਦੇ ਵਿੱਚ ਪਾਣੀ ਪਾ ਦਿੰਦੇ ਹਾਂ, ਨਮਕ ਪਾ ਦਿੰਦੇ ਹਾਂ, ਤਾਂ ਆਪਣੇ ਆਪ ਜਿਹੜਾ ਹੈ ਨਮੀ ਛੱਡਣਾ ਸ਼ੁਰੂ ਕਰ ਦਿੰਦੇ ਨੇ। ਜਿਸ ਤਰ੍ਹਾਂ ਹੀ ਇਹ ਨਮਕ ਪਾਉਣ ਤੋਂ ਬਾਅਦ ਥੋੜ੍ਹੀ ਦੇਰ, 1-2 ਮਿੰਟ ਤੁਸੀਂ ਛੱਡ ਦਿੰਦੇ ਹੋ, ਤਾਂ ਸਬਜ਼ੀਆਂ ਦੇ ਵਿੱਚੋਂ ਆਪਣੇ ਆਪ ਨਮੀ ਛੱਡਣਾ ਸ਼ੁਰੂ ਹੋ ਜਾਏਗੀ। ਉਸਨੂੰ ਤੁਸੀਂ ਪਾਣੀ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ, ਔਰ ਥੋੜ੍ਹੇ ਥੋੜ੍ਹੇ ਕਰਕੇ ਜਿਹੜਾ ਹੈ ਇਸ ਸਾਰੇ ਮਿਸ਼ਰਣ ਦੇ ਵਿੱਚ ਤੁਸੀਂ ਗਰਮ ਪਾਣੀ ਪਾਉਣਾ ਸ਼ੁਰੂ ਕਰਨਾ, ਔਰ ਨਰਮ ਆਟਾ ਜਿਹੜਾ ਹੈ ਇਸ ਦੇ ਵਿੱਚ ਤਿਆਰ ਕਰ ਸਕਦੇ ਹੋ। ਔਰ ਬਾਅਦ ਦੇ ਵਿੱਚ ਕੀ ਕਰਨਾ, ਤੁਸੀਂ ਤਵੇ ਨੂੰ ਰੱਖਣਾ ਗੈਸ ਦੇ ਉੱਤੇ, ਔਰ ਥੋੜ੍ਹਾ ਜਿਹਾ ਉਸ ਦੇ ਉੱਤੇ ਲਗਾਉਣਾ ਬਟਰ। ਔਰ ਇਸ ਤੋਂ ਇਲਾਵਾ ਇਹ ਵੀ ਹੈ ਕਿ ਤੁਸੀਂ ਬਟਰ ਪੇਪਰ ਨੂੰ ਜਿਹੜਾ ਹੈ ਤੇਲ ਦੇ ਨਾਲ ਵੀ ਗਰੀਸ ਕਰਕੇ ਰੱਖ ਸਕਦੇ ਹੋ, ਔਰ ਜੋ ਕਰਨਾਟਕਾ ਸਟਾਈਲ ਦੇ ਵਿੱਚ ਜੇਕਰ ਖਾਣਾ ਚਾਹੁੰਦੇ ਹੋ ਤਾਂ ਕੇਲੇ ਦੇ ਪੱਤੇ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜਿਵੇਂ ਅਸੀਂ ਢੋਡਾ ਕਹਿੰਦੇ ਹਾਂ ਨਾ, ਮੱਕੀ ਦੀ ਰੋਟੀ ਅਸੀਂ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਚੌਲਾਂ ਦੇ ਆਟੇ ਦੇ ਵੀ ਗੋਲ ਜਿਹੜਾ ਸ਼ੇਪ ਦੇ ਵਿੱਚ ਅਸੀਂ ਰੋਟੀ ਸ਼ੇਪ ਦੇ ਵਿੱਚ ਬਣਾਉਣਾ, ਔਰ ਬਟਰ ਪੇਪਰ ਦੇ ਉੱਤੇ ਰੱਖਣਾ, ਹੌਲੀ ਹੌਲੀ ਜਿਹੜਾ ਹੈ ਇਸਨੂੰ ਇਸ ਸ਼ੇਪ ਦੇ ਵਿੱਚ ਗੋਲ ਗੋਲ ਕਰਦੇ ਹੋਏ, ਔਰ ਜਿਹੜਾ ਹੈ ਬਾਅਦ ਵਿੱਚ ਜਦੋਂ ਪਤਲੀ ਜਿਹੀ ਰੋਟੀ ਫਲੈਟ ਬ੍ਰੈਡ ਬਣ ਜਾਏਗੀ, ਥੋੜ੍ਹਾ ਜਿਹਾ ਇਸਨੂੰ ਪ੍ਰੈੱਸ ਕਰਨਾ ਆ, ਔਰ ਜਦੋਂ ਇਹ ਪ੍ਰੋਪਰ ਇੱਕ ਸ਼ੇਪ ਦੇ ਵਿੱਚ ਆ ਜਾਏ ਤਾਂ ਬਸ ਰੱਖੋ ਜੀ ਤਵੇ ਦੇ ਉੱਤੇ, ਔਰ ਇਸਨੂੰ ਥੋੜ੍ਹਾ ਥੋੜ੍ਹਾ ਉਲਟ ਪਲਟ ਕਰਕੇ ਜਿਹੜਾ ਹੈ ਦੋਵਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪਕਾ ਲੈਣਾ, ਭੁੰਨ ਲੈਣਾ। ਲਾਸਟ ਦੇ ਵਿੱਚ ਜਿਸ ਅੱਕੀ ਰੋਟੀ ਨੂੰ ਤੁਸੀਂ ਰੈਸਪੀ ਨੂੰ ਜਿਹੜਾ ਹੈ ਮਸਾਲੇਦਾਰ ਚਟਨੀ ਦੇ ਨਾਲ, ਕੋਈ ਵੀ ਚਟਨੀ ਤੁਹਾਡੀ ਸਪੈਸ਼ਲ ਘਰ ਦੀ ਬਣੀ ਹੋਈ ਹੈ ਨਾ, ਉਸ ਦੇ ਨਾਲ ਤੁਸੀਂ ਖਾਓ, ਔਰ ਮੈਂ ਕਿਹਾ ਉਹ ਮਜ਼ੇ। ਇਸ ਦੇ ਵਿੱਚ ਕੈਲਰੀਜ਼, ਕਾਰਬੋਹਾਈਡਰੇਟਸ, ਪ੍ਰੋਟੀਨ ਜਿਹੜੀ ਹੈ, ਚਰਬੀ ਜਿਹੜੀ ਹੈ ਤੁਹਾਨੂੰ ਚੰਗੀ ਮਾਤਰਾ ਦੇ ਵਿੱਚ ਮਿਲਦੀ ਹੈ, ਫਾਈਬਰਸ ਚੰਗੀ ਮਾਤਰਾ ਦੇ ਵਿੱਚ ਮਿਲਦੇ ਨੇ। ਤੁਹਾਨੂੰ ਪਤਾ ਹੀ ਹੈ ਵੈਜੀਟੇਬਲ, ਸੀਜ਼ਨਲ ਵੈਜੀਟੇਬਲਸ ਜਿੰਨੀਆਂ ਤੁਸੀਂ ਖਾਂਦੇ ਹੋ ਉਹਨਾਂ ਤੁਹਾਨੂੰ ਫਾਇਦਾ ਹੁੰਦਾ। ਇੱਦਾਂ ਥੋੜ੍ਹੀ ਖਾਣ ਪੀਣ ਦੇ ਵਿੱਚ ਅਸੀਂ ਤੇਜ਼ ਹੈਗੇ ਹਾਂ। ਚਲੋ ਜੀ, ਅਸੀਂ ਬਸ ਇੱਦਾਂ ਹੀ ਗੱਲਾਂ ਮਾਰਦੇ ਰਹਿਣਾ, ਗੱਲਾਂ ਕਰਦੇ ਰਹਿਣਾ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਸ਼ਲੀ ਦੇ ਨਾਲ, ਔਰ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਕਿੱਦਾਂ ਵਧਾਉਣਾ, ਅੱਗੇ ਵਧਾਉਣਾ ਅਸੀਂ ਇੱਦਾਂ ਵਧਾਉਣਾ ਕਿ ਫਿਲਹਾਲ ਇੱਕ ਛੋਟਾ ਜਿਹਾ ਕਮਰਸ਼ੀਅਲ ਤੁਹਾਡੇ ਲਈ ਆਉਣਾ, ਔਰ ਇਸ ਕਮਰਸ਼ੀਅਲ ਦੇ ਉਸ ਪਾਰ ਇੱਕ ਸੋਹਣਾ ਜਿਹਾ ਗੀਤ ਵੀ ਤੁਹਾਡੇ ਲਈ ਆ ਜਾਣਾ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਬੁਨਿਆਦ ਜੀ ਅੰਸ਼ਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ

2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਨਾ ਨਾ ਅਸੀਂ ਨਹੀਂ ਰੋਣਾ, ਅਸੀਂ ਨਹੀਂ ਰੋਣਾ, ਔਰ ਅਸੀਂ ਰਵਾਨਾ ਵੀ ਨਹੀਂ ਹੈ ਕਿਸੇ ਨੂੰ, ਅਸੀਂ ਬਿਲਕੁਲ ਨਹੀਂ ਰਵਾਨਾ। ਪਰ ਅੱਜ ਕੱਲ੍ਹ ਅਸੀਂ ਦੇਖਿਆ ਨਾ, ਕਿਉਂਕਿ ਮੌਸਮ ਚੇਂਜ ਹੋ ਰਿਹਾ, ਮੌਸਮ ਬਦਲਦਾ, ਤਾਂ ਬੱਚੇ ਜਿਹੜੇ ਨੇ ਨਾ ਸਭ ਤੋਂ ਪਹਿਲਾਂ ਇਸ ਦੀ ਚਪੇਟ ਦੇ ਵਿੱਚ ਆਉਂਦੇ ਨੇ। ਬੱਚੇ ਸਭ ਤੋਂ ਪਹਿਲਾਂ ਜਿਹੜੇ ਨੇ ਨਾ ਸ਼ਿਕਾਰ ਬਣਦੇ ਨੇ ਇਸ ਬਦਲਦੇ ਮੌਸਮ ਦਾ, ਵਾਇਰਲ ਦਾ, ਇਨਫੈਕਸ਼ਨ ਦਾ, ਬਿਮਾਰੀਆਂ ਦਾ। ਅਜੇ ਇਹਦੇ ਵਿੱਚ ਪੇਰੈਂਟਸ ਜਿਹੜੇ ਨੇ ਨਾ ਉਹ ਰੋਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਿਰਕਾਰ ਕੀ ਕੀਤਾ ਜਾਵੇ, ਕੀ ਹੱਲ ਲੱਭਿਆ ਜਾਵੇ। ਸਭ ਤੋਂ ਪਹਿਲੀ ਤਾਂ ਸਲਾਹ ਇਹੀ ਹੁੰਦੀ ਹੈ ਕਿ ਇਸ ਬਦਲਦੇ ਮੌਸਮ ਦੇ ਦੌਰਾਨ ਵਾਇਰਲ ਬਿਮਾਰੀਆਂ ਆਮ ਹੋ ਜਾਂਦੀਆਂ ਨੇ, ਫਲੂ, ਜ਼ੁਕਾਮ ਜਾਂ ਫਿਰ ਵਾਇਰਲ ਬੁਖਾਰ ਹੋਣਾ। ਇਸ ਦੇ ਨਾਲ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਨੇ, ਕਮਜ਼ੋਰ ਇਮਿਊਨਿਟੀ ਹੁੰਦੀ ਹੈ, ਇਮਿਊਨਲ ਪਾਵਰ ਘੱਟ ਹੁੰਦੀ ਹੈ, ਜਿਸ ਦੇ ਕਰਕੇ ਬੱਚੇ ਇਸ ਦਾ ਖਾਸ ਤੌਰ 'ਤੇ ਸ਼ਿਕਾਰ ਬਣਦੇ ਨੇ। ਰਾਤ ਦੇ ਵੇਲੇ ਨੀਂਦ ਨਹੀਂ ਆਉਂਦੀ, ਨੀਂਦ ਖਰਾਬ ਹੁੰਦੀ ਹੈ ਖੰਘ ਦੇ ਕਰਕੇ, ਜ਼ੁਕਾਮ ਦੇ ਕਰਕੇ। ਪੇਰੈਂਟਸ ਜਿਹੜੇ ਨੇ ਉਹ ਪਰੇਸ਼ਾਨ ਹੋ ਜਾਂਦੇ। ਅਜੇ ਇਹਦੇ ਵਿੱਚ ਸਭ ਤੋਂ ਪਹਿਲੀ ਸਲਾਹ ਤਾਂ ਇਹ ਹੈ ਕਿ ਡਾਕਟਰ ਦੇ ਨਾਲ ਸਭ ਤੋਂ ਪਹਿਲਾਂ ਕੰਸਲਟ ਕੀਤਾ ਜਾਵੇ, ਡਾਕਟਰ ਤੋਂ ਮੈਡੀਸਿਨ ਜਿਹੜੀ ਹੈ ਉਹ ਲਈ ਜਾਵੇ। ਇਸ ਤੋਂ ਇਲਾਵਾ ਕੁਝ ਕਹਿੰਦੇ ਨੇ ਨਾ ਘਰ ਦੇ ਵੀ ਨੁਸਖੇ, ਪੁਰਾਣੇ ਸਾਡੇ ਦਾਦੀਆਂ ਨਾਨੀਆਂ ਦੇ ਨੁਸਖੇ ਜਿਹੜੇ ਨੇ ਉਹ ਵੀ ਅਪਣਾ ਲੈਣੇ ਚਾਹੀਦੇ ਨੇ, ਉਸ ਦੇ ਨਾਲ ਵੀ ਅਸਰ ਹੋ ਜਾਂਦਾ। ਖਾਸ ਤੌਰ 'ਤੇ ਅਸੀਂ ਇਹ ਦੇਖਿਆ ਕਿ ਸੁੱਕੀ ਖੰਘ ਜਿਹੜੀ ਹੁੰਦੀ ਹੈ ਉਸ ਤੋਂ ਰਾਹਤ ਬਹੁਤ ਸਾਰੇ ਤਰੀਕਿਆਂ ਦੇ ਨਾਲ ਮਿਲਦੀ ਹੈ। ਸ਼ਹਿਦ ਅਤੇ ਅਦਰਕ ਦਾ ਜਿਹੜਾ ਹੈ ਰਸ ਤੁਸੀਂ ਕੱਢ ਕੇ ਦੇ ਸਕਦੇ ਹੋ, ਜੇਕਰ ਕਿਸੇ ਬੱਚੇ ਨੂੰ ਖਾਂਸੀ ਹੈਗੀ ਆ, ਜ਼ੁਕਾਮ ਹੈਗੀ ਹੈ, 1 ਸਾਲ ਤੋਂ ਵੱਧ ਉਮਰ ਦਾ ਬੱਚਾ ਹੈਗਾ, ਤਾਂ ਉਸਨੂੰ ਅਦਰਕ ਅਤੇ ਸ਼ਹਿਦ ਨੂੰ ਮਿਲਾ ਕੇ ਜਿਹੜਾ ਹੈ ਇਸ ਦਾ ਸ਼ਹਿਦ ਕੱਢ ਕੇ ਉਸਨੂੰ ਦਿੱਤੀ ਜਾਵੇ। ਇਸ ਦੇ ਨਾਲ ਜਿਹੜਾ ਹੈ ਖਾਂਸੀ ਤੋਂ ਬਲਗਮ ਤੋਂ ਜਿਹੜਾ ਹੈ ਰਾਹਤ ਮਿਲੇਗੀ। 1 ਚਮਚ ਅਦਰਕ ਦਾ ਰਸ ਪਾਉਣਾ, 1 ਚਮਚ ਸ਼ਹਿਦ ਮਿਲਾਉਣਾ, ਦੋਵੇਂ ਮਿਲ ਜਾਣਗੇ ਤਾਂ ਦਿਨ ਦੇ ਵਿੱਚ ਜਿਹੜਾ ਹੈ 2 ਤੋਂ 3 ਵਾਰ ਤੁਸੀਂ ਬੱਚੇ ਨੂੰ ਚਟਾ ਸਕਦੇ ਹੋ, ਉਸਦਾ ਫਾਇਦਾ ਮਿਲ ਸਕਦਾ। ਇਸ ਤੋਂ ਇਲਾਵਾ ਸਟੀਮ ਦੇਣਾ, ਨੈਬੂਲਾਈਜ਼ਰ ਦੇਣਾ ਬੱਚੇ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਛਾਤੀ ਜਾਮ ਹੈ ਤਾਂ ਉਸ ਵੇਲੇ ਗਰਮ ਪਾਣੀ ਦੇਕਰ ਤੁਸੀਂ ਭਾਫ਼ ਦਿੰਦੇ ਹੋ। ਬੱਚਾ ਵੱਡਾ ਹੈ ਤਾਂ ਹੀ, ਅਗਰ ਛੋਟਾ ਬੱਚਾ ਹੈ ਤਾਂ ਨੈਬੂਲਾਈਜ਼ਰ ਦਾ ਹੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਮਸ਼ੀਨ ਦੇ ਨਾਲ ਜਿਹੜਾ ਹੈ ਇਸ ਨੂੰ ਬੱਚੇ ਨੂੰ ਭਾਫ਼ ਦੇ ਸਕਦੇ ਹੋ, ਬਹੁਤ ਜਲਦੀ ਰਾਹਤ ਮਿਲਦੀ ਹੈ। ਹਲਦੀ ਵਾਲਾ ਦੁੱਧ ਫਾਇਦਾ ਦਿੰਦਾ ਹੈ, ਐਂਟੀ ਬੈਕਟੀਰੀਅਲਸ ਹੁੰਦੇ ਨੇ ਉਸ ਦੇ ਵਿੱਚ, ਔਰ ਨਾਲ ਦੀ ਨਾਲ ਇਮਿਊਨਿਟੀ ਸਟਰੋਂਗ ਹੁੰਦੀ ਹੈ। ਔਰ ਬੱਚੇ ਦੀ ਲੋੜ ਦੇ ਮੁਤਾਬਿਕ, ਜ਼ਰੂਰਤ ਦੇ ਮੁਤਾਬਿਕ 1 ਕੱਪ ਕੋਸੇ ਦੁੱਧ ਦੇ ਵਿੱਚ 1 ਜਾਂ 2 ਚੁਟਕੀ ਹਲਦੀ ਮਿਲਾ ਕੇ ਉਸਨੂੰ ਬੱਚੇ ਨੂੰ ਪਿਲਾ ਸਕਦੇ ਹੋ। ਤੁਲਸੀ ਅਤੇ ਸ਼ਹਿਦ ਦਾ ਰਸ ਮਿਲਾ ਕੇ ਪਿਲਾਇਆ ਜਾ ਸਕਦਾ ਹੈ। ਗਰਮ ਪਾਣੀ ਦੇ ਗਰਾਰੇ ਬੱਚੇ ਜੇਕਰ ਕਰ ਸਕਦੇ ਨੇ, ਵੱਡੇ ਬੱਚੇ ਨੇ, ਤਾਂ ਉਹਨਾਂ ਨੂੰ ਜ਼ਰੂਰ ਕਰਵਾਏ ਜਾਣ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਜਿਹੜਾ ਹੈ ਇਸ ਤਰ੍ਹਾਂ ਦਾ ਕੋਈ ਵੀ ਐਕਸਪੈਰੀਮੈਂਟ ਨਾ ਕੀਤਾ ਜਾਵੇ। 1 ਸਾਲ ਤੋਂ ਘੱਟ ਉਮਰ ਦਾ ਬੱਚਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਤਾਂ ਸ਼ਹਿਦ ਹੀ ਨਹੀਂ ਦੇਣਾ ਚਾਹੀਦਾ। ਔਰ ਇਸ ਤੋਂ ਇਲਾਵਾ ਜਿਹੜਾ ਹੈ ਬੱਚਿਆਂ ਨੂੰ ਜਿਹੜਾ ਹੈ ਅਗਰ ਛਾਤੀ ਜਾਮ ਹੁੰਦੀ ਹੈ, ਖਾਸ ਤੌਰ 'ਤੇ ਧਿਆਨ ਦਿੱਤੀ ਜਾਵੇ ਕਿ ਪਾਣੀ ਜਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਦਾ ਬਹੁਤ ਜ਼ਿਆਦਾ ਗਰਮ ਕੋਈ ਚੀਜ਼ ਹੈਗੀ ਆ, ਬੱਚੇ ਛੋਟੇ ਨੇ ਤਾਂ ਉਹ ਉਹਨਾਂ ਨੂੰ ਨਾ ਦਿੱਤਾ ਜਾਵੇ। ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਵੈਸੇ ਤਾਂ ਸਟਾਰਟਿੰਗ ਦੇ ਵਿੱਚ ਹੀ ਸਲਾਹ ਲੈ ਲੈਣੀ ਚਾਹੀਦੀ ਹੈ, ਡਾਕਟਰ ਦੇ ਨਾਲ ਕੰਸਰਨ ਕਰ ਲੈਣਾ ਚਾਹੀਦਾ। ਪਰ ਫਿਰ ਵੀ ਜੇਕਰ ਤੁਸੀਂ ਇਹ ਘਰੇਲੂ ਨੁਸਖੇ ਅਪਣਾ ਰਹੇ ਹੋ ਤਾਂ 3 ਤੋਂ 5 ਦਿਨਾਂ ਦੇ ਵੱਧ ਦਾ ਜੇਕਰ ਟਾਈਮ ਹੋ ਜਾਂਦਾ ਤਾਂ ਡਾਕਟਰ ਦੇ ਨਾਲ ਉਸੇ ਵੇਲੇ ਕੰਸਰਨ ਕੀਤਾ ਜਾਵੇ। ਬੱਚੇ ਨੂੰ ਲਗਾਤਾਰ ਬੁਖਾਰ ਹੋ ਰਹੇ ਨੇ ਤਾਂ ਉਸ ਟਾਈਮ ਦੇ ਉੱਤੇ ਡਾਕਟਰ ਦੇ ਨਾਲ ਕੰਸਰਨ ਕਰਕੇ ਬੱਚੇ ਨੂੰ ਦਵਾਈ ਦਿੱਤੀ ਜਾਵੇ। ਸਲਾਹ ਬਹੁਤ ਹੀ ਆਮ ਜਿਹੀ ਹੈ, ਪਰ ਬਹੁਤ ਘੱਟ ਲੋਕ ਜਿਹੜੇ ਨੇ ਉਹ ਇਹ ਸੋਚ ਲੈਂਦੇ ਨੇ। ਅਸੀਂ ਵੀ ਪਹਿਲਾਂ ਸ਼ਾਇਦ ਇਹੀ ਸੋਚਦੇ ਸੀਗੇ ਕਿ ਕੋਈ ਗੱਲ ਨਹੀਂ, ਚੀਜ਼ ਕਰ ਲਈ ਜਾਵੇ ਘਰ, ਪਹਿਲਾਂ ਦੇਖ ਲਿਆ ਜਾਵੇ ਕਿੰਨਾ ਕੁ ਅਸਰ ਹੁੰਦਾ। ਪਰ ਅੱਜ ਕੱਲ੍ਹ ਦਾ ਟਾਈਮ ਇੱਦਾਂ ਨਾ, ਦਵਾਈਆਂ ਵੀ ਜਾਂ ਇਹ ਫਿਰ ਇਹ ਸਭ ਚੀਜ਼ਾਂ ਵੀ ਘੱਟ ਅਸਰ ਕਰਦੀਆਂ ਨੇ। ਸੋ ਡਾਕਟਰ ਦੇ ਨਾਲ ਜਿੰਨਾ ਜਲਦੀ ਤੁਸੀਂ ਕੰਸਰਨ ਕਰ ਸਕਦੇ ਹੋ ਕਰੋ ਬਾਈ, ਆਪਣੀ ਸਿਹਤ ਦਾ ਵੀ ਖਿਆਲ ਰੱਖੋ, ਆਪਣੇ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖੋ, ਔਰ ਇਸੇ ਤਰ੍ਹਾਂ ਜਿਹੜਾ ਹੈ ਸਾਡਾ ਪ੍ਰੋਗਰਾਮ ਜਿਹੜਾ ਤੁਸੀਂ ਇੰਜੋਏ ਕਰਦੇ ਰਹੋ। ਔਰ ਪ੍ਰੋਗਰਾਮ ਨੂੰ ਫਿਲਹਾਲ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨਾ ਪੈਣਾ। ਹੋਪਸੋ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ, ਜਾਣਕਾਰੀ ਜਿਹੜੀ ਹੈ ਪਸੰਦ ਆਈ ਹੋਏਗੀ, ਔਰ ਇਸੇ ਤਰ੍ਹਾਂ ਹੀ ਤੁਹਾਡੇ ਲਈ ਹੋਰ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ। 102.7 MHz 103.6 MHz 'ਤੇ ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਆਪਣੀ ਆਸ਼ਰੀ ਅੰਜਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ, ਆਕਾਸ਼ਵਾਣੀ 'ਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਤੁਹਾਡਾ ਇੰਤਜ਼ਾਰ ਕਰ ਰਹੇ ਨੇ।

FM band 102.7 MHz FM Rainbow ਤੁਸੀਂ ਸੁਣ ਰਹੇ ਹੋ। ਕੁਝ ਪਲਾਂ 'ਚ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਖਬਰਾਂ।

0: कर साहिबा मिर्जे दी बकी हवावा नु चीर दे होया
1: मेरे वीर दा हाले करो ही नहीं निकले उते कार बैठे एफएम रेनबो सुन रहे ने।
2: नमस्कार ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ, ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਏਅਰ ਇੰਡੀਆ ਨੇ ਪੱਛਮੀ ਏਸ਼ੀਆ 'ਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਗੈਰ ਕਾਨੂੰਨੀ ਘੁਸਪੈਠ ਤੇ ਹੋਰ ਗੈਰ ਕੁਦਰਤੀ ਕਾਰਨਾਂ ਕਰਕੇ ਹੋਣ ਵਾਲੇ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਦੀ ਜਾਂਚ ਵਾਸਤੇ ਗਠਿਤ ਕੀਤੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਗਾਂਧੀ ਨਗਰ 'ਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਵੇਲਕਰ ਦੀ ਅਗਵਾਈ ਵਾਲੀ ਕਮੇਟੀ 1 ਸਾਲ 'ਚ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਵਚਨਬੱਧ ਹੈ। ਗ੍ਰਹਿ ਮੰਤਰੀ ਨੇ ਕਿਹਾ
3: ਭਾਜਪਾ ਬੰਗਾਲ ਸਰਕਾਰ ਨੇ ਡਿਟੈਂਸ਼ਨ ਸੈਂਟਰ ਬਣਾਏ ਹੈ, ਮਗਰ ਹਮ ਸਭ ਲੋਕ ਚਾਹਤੇ ਹੈ ਕਿ ਜੋ ਘੁਸਪੈਠ ਕਰ ਅਵੇਧ ਤਰੀਕੇ ਸੇ ਆਏ ਹੈ ਵੋ ਆਪਣੇ ਆਪ ਜਹਾਂ ਸੇ ਆਏ ਹੈ ਵਹਾਂ ਵਾਪਿਸ ਚਲੇ ਜਾਏ। ਅਗਰ ਵੋ ਆਪਣੇ ਆਪ ਚਲੇ ਜਾਤੇ ਹੈ ਤੋ ਬੰਗਾਲ ਸਰਕਾਰ ਵੀ ਉਨ ਪਰ ਕੋਈ ਕੇਸ ਨਹੀਂ ਕਰੇਗੀ, ਜਾਣੇ ਕੇ ਲਈ ਉਨਕੀ ਸਹਾਇਤਾ ਵੀ ਕਰੇਗੀ।
2: ਗ੍ਰਹਿ ਮੰਤਰੀ ਨੇ ਪੱਛਮੀ ਬੰਗਾਲ ਵਿਚ ਬੰਗਲਾਦੇਸ਼ੀ ਘੁਸਪੈਠ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਥਿਤੀ ਬਦਲ ਗਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਸਿਵੇਂਦੁ ਅਧਿਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਹੱਦ ਤੇ ਵਾੜ ਲਗਾਉਣ ਲਈ 7 ਦਿਨਾਂ 'ਚ 600 ਹੈਕਟੇਅਰ ਜ਼ਮੀਨ BSF ਨੂੰ ਸੌਂਪ ਦਿੱਤੀ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਗੁਜਰਾਤ ਦੇ ਦੌਰੇ ਦੇ ਦੂਜੇ ਦਿਨ ਕਸ਼ਤੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਹਰਾਮੀ ਨਾਲਾ ਅਤੇ ਖਾੜੀ ਖੇਤਰਾਂ ਦਾ ਦੌਰਾ ਕਰਨਗੇ। ਇਹ ਇਲਾਕਾ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਦੌਰੇ ਦੌਰਾਨ ਗ੍ਰਹਿ ਮੰਤਰੀ ਸਰਹੱਦੀ ਸੁਰੱਖਿਆ ਬਲ BSF ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨਗੇ ਅਤੇ ਸੀਨੀਅਰ ਅਧਿਕਾਰੀਆਂ ਨਾਲ ਸਰਹੱਦੀ ਸੁਰੱਖਿਆ ਨਾਲ ਸੰਬੰਧਿਤ ਚੁਣੌਤੀਆਂ 'ਤੇ ਚਰਚਾ ਕਰਨਗੇ। ਉਹ ਸਰਹੱਦੀ ਚੌਕੀ G7 ਦਾ ਉਦਘਾਟਨ ਵੀ ਕਰਨਗੇ ਅਤੇ BSF ਦੇ ਜਵਾਨਾਂ ਨਾਲ ਮੁਲਾਕਾਤ ਵੀ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਅਹਿਮਦਾਬਾਦ 'ਚ ਤਜਵੀਜ਼ਸ਼ੁਦਾ ਰਾਸ਼ਟਰਮੰਡਲ ਖੇਡਾਂ ਅਤੇ ਓਲੰਪਿਕ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ 'ਚ ਮੌਜੂਦ ਰਹੇ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ 'ਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ ਅਤੇ ਅਤਿਆਧੁਨਿਕ ਸਿਖਲਾਈ ਸਹੂਲਤਾਂ ਦਾ ਵਿਸਥਾਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਅਹਿਮਦਾਬਾਦ 'ਚ ਖੇਡ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਨੇ। ਅਹਿਮਦਾਬਾਦ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਅਤੇ 2036 ਓਲੰਪਿਕ ਲਈ ਅਧਿਕਾਰਤ ਬੋਲੀ ਵੀ ਜਮ੍ਹਾਂ ਕਰਵਾਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਰੂਸ ਵਿਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮਾਸਕੋ 'ਚ ਹੋਈ ਮੀਟਿੰਗ 'ਚ ਸ੍ਰੀ ਡੋਵਾਲ ਨੇ ਕਿਹਾ ਕਿ ਜ਼ਿੰਮੇਵਾਰ ਦੇਸ਼ਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦਾ ਸਮਰਥਨ ਕਰਨਗੇ ਜਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।

ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਵਾਸਤੇ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਨੇ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਡਾਕਟਰ ਅਰਚਨਾ ਗੁਪਤਾ ਨੂੰ ਹਰਿਆਣਾ ਬੀਜੇਪੀ ਪ੍ਰਧਾਨ ਅਤੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ। ਅਭਿਸ਼ੇਕ ਦੋਬੇਰੋਏ ਨੂੰ ਤ੍ਰਿਪੁਰਾ ਬੀਜੇਪੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹਨਾਂ ਨਿਯੁਕਤੀਆਂ ਦੇ ਨਾਲ ਸ੍ਰੀ ਨਵੀਨ ਨੇ ਰਾਜ ਦੇ ਰਾਸ਼ਟਰੀ ਪੱਧਰ ਤੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ। 74 ਸਾਲਾ ਕੇਵਲ ਸਿੰਘ ਢਿੱਲੋਂ ਪੰਜਾਬ ਬੀਜੇਪੀ ਦੇ ਪਹਿਲੇ ਜੱਟ ਸਿੱਖ ਪ੍ਰਧਾਨ ਹੋਣਗੇ। ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣਾਉਣਾ। ਸ੍ਰੀ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਆਪਣੇ ਚੋਣ ਵਾਅਦੇ ਪੂਰੇ ਕਰਨ 'ਚ ਅਸਫਲ ਰਹਿਣ ਦਾ ਇਲਜ਼ਾਮ ਲਗਾਇਆ। ਦੋ ਵਾਰ ਕਾਂਗਰਸ ਦੇ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ 2022 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਸਨ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜਿਸ ਨਾਲ ਸੂਬੇ ਭਰ ਦੇ 1897 ਵਾਰਡਾਂ ਦੇ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਵੋਟਾਂ 26 ਮਈ ਨੂੰ ਪਈਆਂ ਸਨ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਸਾਰੇ ਪ੍ਰਬੰਧ ਕੀਤੇ ਗਏ ਨੇ ਅਤੇ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰਾਂ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਨ੍ਹਾਂ ਨਾਲ ਪੋਲਿੰਗ ਫੀਸਦ ਲਗਭਗ 64 ਹੋ ਗਈ। 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਨਗਰ ਨਿਗਮ ਚੋਣਾਂ ਨੂੰ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਇੱਕ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ। ਇਹ ਬਹੁਕੌਣੀ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਉਪ ਰਾਸ਼ਟਰਪਤੀ CV ਰਾਧਾਕ੍ਰਿਸ਼ਨਨ ਅੱਜ ਤੋਂ ਕਰਨਾਟਕ, ਗੋਆ ਅਤੇ ਕੇਰਲਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਉਹ ਅੱਜ ਬੰਗਲੁਰੂ 'ਚ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ 45 ਸਾਲ ਪੂਰੇ ਹੋਣ 'ਤੇ ਵਿਸ਼ਵ ਵਿਆਪੀ ਸਮਾਰੋਹ 'ਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਉਹ ਦਾਵਣਗੇਰੇ 'ਚ ਯੂਨੀਵਰਸਿਟੀ BDT ਕਾਲਜ ਆਫ਼ ਇੰਜੀਨੀਅਰਿੰਗ ਅਤੇ ਪਲੈਟੀਨਮ ਜੁਬਲੀ ਸਮਾਰੋਹ 'ਚ ਹਿੱਸਾ ਲੈਣਗੇ। ਕੱਲ੍ਹ ਸ੍ਰੀ ਰਾਧਾਕ੍ਰਿਸ਼ਨਨ ਪਣਜੀ 'ਚ ਗੋਆ ਰਾਜ ਸਥਾਪਨਾ ਦਿਵਸ ਸਮਾਰੋਹ 'ਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ 'ਚ ਕਬਾਇਲੀ ਸੁਰੱਖਿਆ ਮੰਚ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਮੰਚ ਦਾ ਕਬਾਇਲੀ ਭਾਈਚਾਰੇ ਪ੍ਰਤੀ ਸਮਰਪਣ ਸੱਚਮੁੱਚ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕਬਾਇਲੀ ਭਾਈਚਾਰੇ ਦੇ ਵਿਕਾਸ ਅਤੇ ਸਸ਼ਕਤੀਕਰਨ ਨਾਲ ਸੰਬੰਧਿਤ ਵੱਖੋ ਵੱਖ ਮੁੱਦਿਆਂ 'ਤੇ ਸਾਰਥਕ ਚਰਚਾ ਕੀਤੀ ਗਈ। ਕੇਂਦਰੀ ਜਾਂਚ ਬਿਊਰੋ CBI ਨੇ ਟਵਿਸ਼ਾ ਸ਼ਰਮਾ ਮੌਤ ਦੇ ਮਾਮਲੇ 'ਚ ਗਿਰੀਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਗਿਰੀਵਾਲਾ ਟਵਿਸ਼ਾ ਦੀ ਸੱਸ ਤੇ ਇੱਕ ਸੇਵਾਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਹੈ। ਇਹ ਗ੍ਰਿਫ਼ਤਾਰੀ ਕੱਲ੍ਹ ਭੋਪਾਲ 'ਚ ਹੋਈ। ਗ੍ਰਿਫ਼ਤਾਰੀ ਤੋਂ ਪਹਿਲਾਂ CBI ਨੇ ਉਹਨਾਂ ਦੇ ਘਰ ਲਗਭਗ 7 ਘੰਟੇ ਪੁੱਛਗਿੱਛ ਕੀਤੀ ਅਤੇ ਤਲਾਸ਼ੀ ਲਈ ਮੱਧ ਪ੍ਰਦੇਸ਼ ਹਾਈ ਕੋਰਟ ਨੇ 1 ਦਿਨ ਪਹਿਲਾਂ ਉਹਨਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਟਵਿਸ਼ਾ ਸ਼ਰਮਾ ਦੀ ਮੌਤ 12 ਮਈ ਨੂੰ ਭੋਪਾਲ ਦੇ ਕਟਾਰਾ ਹਿਲਸ ਇਲਾਕੇ 'ਚ ਸ਼ੱਕੀ ਹਾਲਾਤ ਵਿੱਚ ਹੋਈ ਸੀ। ਉਸ ਦੇ ਸਹੁਰਿਆਂ ਨੇ ਦਾਅਵਾ ਕੀਤਾ ਕਿ ਇਹ ਖੁਦਕੁਸ਼ੀ ਸੀ, ਜਦਕਿ ਉਸ ਦੇ ਮਾਪਿਆਂ ਨੇ ਕਤਲ ਦਾ ਇਲਜ਼ਾਮ ਲਗਾਇਆ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਏਅਰ ਇੰਡੀਆ ਨੇ ਜੁਲਾਈ ਦੇ ਅਖੀਰ ਤੱਕ ਇਜ਼ਰਾਈਲ ਲਈ ਆਪਣੀਆਂ ਉਡਾਨਾਂ ਦੀ ਮੁਅੱਤਲ ਕੀਤੀ ਹੱਦ ਨੂੰ ਵਧਾ ਦਿੱਤਾ। ਪਹਿਲਾਂ ਏਅਰਲਾਈਨ ਨੇ ਤੇਲ ਅਵੀਵ ਦਿੱਲੀ ਰੂਟ 'ਤੇ ਜੂਨ ਦੇ ਅਖੀਰ ਤੱਕ ਸੰਚਾਲਨ ਮੁਅੱਤਲ ਕਰ ਦਿੱਤਾ ਸੀ। ਏਅਰ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਫੈਸਲਾ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ। ਇਸ ਦੌਰਾਨ ਉਡਾਨਾਂ ਦੀ ਮੁਅੱਤਲੀ ਨੇ ਇਜ਼ਰਾਈਲ 'ਚ ਰਹਿਣ ਵਾਲੇ 40,000 ਤੋਂ ਵੱਧ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ। ਸੀਮਿਤ ਉਡਾਨਾਂ ਵਿਕਲਪਾਂ ਕਾਰਨ ਯਾਤਰਾ ਖਰਚਿਆਂ ਵਿੱਚ ਵੀ ਕਾਫ਼ੀ ਵਾਧਾ ਹੋਇਆ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦੇ ਵੱਖ ਵੱਖ ਖੇਤਰਾਂ 'ਚ ਬੀਤੀ ਰਾਤ ਹੋਈ ਬਾਰਿਸ਼ ਨੇ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਛੱਤੀਸਗੜ੍ਹ, ਪੱਛਮੀ ਬੰਗਾਲ ਦੇ ਗੰਗਾ ਮੈਦਾਨ, ਜੰਮੂ ਕਸ਼ਮੀਰ, ਲੱਦਾਖ ਅਤੇ ਕਰਨਾਟਕ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣਗੇ। ਵਿਭਾਗ ਨੇ ਪੰਜਾਬ, ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਦਿਨ ਵੇਲੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਰਾਇਲ ਚੈਲੇਂਜਰਸ ਬੰਗਲੁਰੂ ਖਿਲਾਫ਼ ਖੇਡੇਗੀ। ਮਹਿਲਾ ਕ੍ਰਿਕਟ ਵਿੱਚ ਭਾਰਤ ਨੇ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ ਹੈ। ਇਹ ਮੈਚ ਕਾਉਂਟੀ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਗਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ਲ ਜਨਸੰਖਿਆ ਤਬਦੀਲੀਆਂ ਅਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ। ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ।
ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਤ੍ਰਿਪੁਰਾ ਵਾਸਤੇ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ

ਕੀਤੇ। ਪੰਜਾਬ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਜਾਰੀ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਅਤੇ IPL ਕ੍ਰਿਕਟ ਵਿਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।

ਐਫਐਮ ਮੈਨ 102.7 ਮੈਗਾਹਰਟਸ ਐਫਐਮ ਰੇਨਬੋ ਚੈਨਲ ਤੁਸੀਂ ਸੁਣ ਰਹੇ ਹੋ ਸਵੇਰ ਦੇ 9 ਵਜ ਰਹੇ ਨੇ ਪੇਸ਼ ਨੇ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਦੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ ਦੇ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਹਰਿਆਣਾ ਦਿੱਲੀ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਪੰਜਾਬ 'ਚ 102 ਨਗਰ ਨਿਗਮ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ ਸੀਬੀਆਈ ਨੇ ਤ੍ਰਿਸ਼ਾ ਸ਼ਰਮਾ ਕਤਲ ਕੇਸ ਦੇ ਵਿੱਚ ਤ੍ਰਿਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਗਿਰੀਵਾਲਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਏਅਰ ਇੰਡੀਆ ਨੇ ਪੱਛਮੀ ਏਸ਼ੀਆ ਦੇ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਨਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਚਿਊਟ ਦੇ 2 ਕੈਡਟਾਂ ਨੂੰ ਭਾਰਤੀ ਜਲ ਸੈਨਾ ਦੇ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਦੇ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਮਹਿਲਾ ਕ੍ਰਿਕਟ 'ਚ ਭਾਰਤ ਨੇ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੇ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕੀਤੀ ਅਤੇ IPL ਕ੍ਰਿਕਟ ਦੇ ਵਿੱਚ ਅੱਜ ਦੂਜੇ ਕੁਆਟਰ ਫਾਈਨਲ ਕੁਆਲੀਫਾਈ ਮੁਕਾਬਲੇ ਦੇ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਦੇ ਨਾਲ ਹੋਵੇਗਾ ਇਹ ਸਨ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਜ਼

ਮੈਖੇ ਜੀ ਆ ਗਈ ਹਾਂ ਜੀ, ਮੈਂ ਦੁਬਾਰਾ ਤੋਂ ਆ ਗਈ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਰਹਿ ਕੇ ਦਿਲ ਆਪਣਾ ਪੰਜਾਬੀ। ਮੈਂ ਅਜੇ ਤੁਹਾਡੀ ਆਪਣੀ ਆਰਸ਼ੀਆ ਸਵੇਰ ਦੀ 9:03 ਹੋਏ ਨੇ, ਹੁਣ 4 ਮਿੰਟ ਹੋ ਗਏ ਨੇ ਜੀ, ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ ਜੀ। ਦਿਲ ਤੋਂ ਦਿਲ ਤੱਕ ਦੀਆਂ ਗੱਲਾਂ ਹੋਣ ਜਾ ਰਹੀਆਂ ਨੇ 10 ਵਜੇ ਤੱਕ। ਤੁਹਾਡੇ ਦਿਲਾਂ ਦੇ ਭਾਵ, ਤੁਹਾਡੇ ਦਿਲਾਂ ਦੇ ਵਿਚਾਰ ਕੀ ਨੇ ਮੇਰੇ ਤੱਕ ਭੇਜੋ, ਤੁਹਾਨੂੰ ਪਤਾ ਹੀ ਹੈ ਜੀ 9855 10 10 27 ਨੰਬਰ 'ਤੇ ਤੁਸੀਂ ਕਰਨਾ ਜੀ ਮੈਸੇਜ। ਆਡੀਓ ਮੈਸੇਜ ਕਰ ਸਕਦੇ ਹੋ, ਟੈਕਸਟ ਮੈਸੇਜ ਕਰ ਸਕਦੇ ਹੋ, ਵੀਡੀਓ ਮੈਸੇਜ ਵੀ ਸਾਡੇ ਲਿਸਨਰ ਦੋਸਤ ਕਰਦੇ ਨੇ। ਗੱਲ ਬਸ ਇੰਨੀ ਹੈ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਤਾਂ ਕਿਉਂ ਨਾ ਥੋੜ੍ਹੇ ਜਿਹੇ ਆਪਣਾ ਵਿਚਾਰ, ਥੋੜ੍ਹੇ ਜਿਹੇ ਆਪਣੇ ਦਿਲ ਦੇ ਭਾਵ ਕਿ ਆਖਿਰਕਾਰ ਤੁਸੀਂ ਕੀ ਸੋਚਦੇ ਹੋ ਕਿਸੇ ਖਾਸ ਗੱਲ ਬਾਰੇ।

ਉਹ ਤੁਸੀਂ ਜ਼ਰੂਰ ਸਾਂਝਾ ਕਰਨੇ ਆ। ਮੈਂ ਕਿਸੇ ਅੱਜ ਕਿਉਂ ਨਾ ਗੱਲਬਾਤ ਕੀਤੀ ਜਾਵੇ ਸਾਡੇ, ਅਸੀਂ ਪਹਿਲਾਂ ਵੀ ਸ਼ਾਇਦ ਇਸ ਦੇ ਬਾਰੇ ਗੱਲ ਕੀਤੀ ਹੋਵੇ ਕਿ ਸਾਡਾ ਨਾ ਕਈ ਵਾਰੀ ਇਹ ਹੁੰਦਾ ਕਿ ਕੁਝ ਸੁਪਨਾ ਰਹਿ ਜਾਂਦਾ, ਅਸੀਂ ਕਰਨਾ ਕੁਝ ਹੁੰਦਾ ਔਰ ਕਰ ਕੁਝ ਬੈਠਦੇ ਹਾਂ, ਜ਼ਿੰਦਗੀ ਦੇ ਵਿੱਚ ਬਣਨਾ ਕੁਝ ਹੁੰਦਾ, ਬਣ ਕੁਝ ਬੈਠਦੇ ਹਾਂ, ਪਰ ਹਾਂ ਕਿਤੇ ਨਾ ਕਿਤੇ ਅਸੀਂ ਸੈਟਿਸਫਾਈਡ ਵੀ ਹੈਗੇ ਹਾਂ। ਸੋ ਕਿਉਂ ਨਾ ਅੱਜ ਮੈਂ ਕਿਹਾ ਗੱਲ ਕੀਤੀ ਜਾਵੇ ਕਿ ਅਸੀਂ ਕੀ ਬਣਨਾ ਸੀਗਾ, ਕੀ ਅਸੀਂ ਉਹ ਬਣ ਪਾਏ ਜਾਂ ਕਿਤੇ ਨਾ ਕਿਤੇ ਉਹ ਸੁਪਨਾ ਕਿਤੇ ਛੁੱਟ ਕੇ ਰਹਿ ਗਿਆ। ਤੁਸੀਂ ਵੀ ਮੈਂ ਕਿਹਾ ਆਪਣੇ ਵਿਚਾਰ ਇਸ 'ਤੇ ਜ਼ਰੂਰ ਸਾਂਝੇ ਕਰਿਓ ਕਿ ਆਖਿਰਕਾਰ ਤੁਸੀਂ ਕੀ ਸੋਚਦੇ ਹੋ, ਤੁਹਾਡਾ ਕੀ ਸੁਪਨਾ ਸੀਗਾ, ਤੁਸੀਂ ਕੀ ਛੋਟੇ ਹੁੰਦੇ ਸੋਚਿਆ ਸੀਗਾ ਕਿ ਮੈਂ ਵੱਡੇ ਹੋ ਕੇ ਇਹ ਬਣਨਾ, ਇਹ ਕੰਮ ਕਰਨਾ, ਤਾਂ ਕੀ ਅੱਜ ਤੁਸੀਂ ਉਹੀ ਕੰਮ ਕਰ ਰਹੇ ਹੋ ਜਾਂ ਫਿਰ ਕੋਈ ਹੋਰ ਕੰਮ ਕਰ ਰਹੇ ਹੋ। ਮੈਂ ਕਿਹਾ ਭੇਜ ਦਿਓ ਫਟਾਫਟ ਆਪਣੇ ਮੈਸੇਜਸ, ਫਟਾਫਟ ਆਪਣੇ ਵਿਚਾਰ, ਫਟਾਫਟ ਆਪਣੇ ਦਿਲਾਂ ਦੇ ਭਾਵ ਕਰ ਦਿਓ ਸ਼ੇਅਰ। ਆਖਿਰਕਾਰ ਤੁਸੀਂ ਕੀ ਸੋਚਦੇ ਹੋ ਆਪਣੀ ਆਰਸ਼ੀ ਅੰਜਲੀ ਦੇ ਨਾਲ, ਅੱਜ ਤੁਹਾਡਾ 10 ਵਜੇ ਤੱਕ ਦਾ ਇਹ ਸਫ਼ਰ ਬਣਿਆ ਰਹਿਣਾ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਗੀਤ ਔਰ ਤੁਹਾਡੇ ਮੈਸੇਜਸ ਫਟਾਫਟ ਮੈਸੇਜ ਭੇਜਣੇ ਆ। ਔਰ ਹਾਂ ਇੱਕ ਗੱਲ ਬਈ ਹੋਰ, ਦੇਖੋ ਜਿੰਨਾ ਸ਼ੋਰਟ ਮੈਸੇਜ ਹੋਏਗਾ ਉਨੇ ਹੀ ਦੇਖੋ ਵੱਧ ਲਿਸਨਰ ਦੋਸਤ ਸਾਡੇ ਨਾਲ ਜੁੜਨਗੇ। ਸੋ ਤੁਸੀਂ ਆਪਣੇ ਛੋਟੇ ਜਿਹੇ ਮੈਸੇਜ ਦੇ ਵਿੱਚ ਆਪਣੇ ਬਹੁਤ ਕਹਿੰਦੇ ਨਾ ਛੋਟੇ ਥੋੜ੍ਹੇ ਸ਼ਬਦਾਂ ਦੇ ਵਿੱਚ ਵੀ ਅਸੀਂ ਕਈ ਵਾਰੀ ਬਹੁਤ ਵੱਡੀ ਗੱਲ ਕਰ ਲੈਂਦੇ ਹਾਂ। ਸੋ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਆਪਣੀ ਵੱਡੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਐਸਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਲੌਂਗ ਮੈਸੇਜਸ ਹੁੰਦੇ ਆ ਕਈ ਵਾਰੀ, ਸਾਡੇ ਲਿਸਨਰ ਦੋਸਤ ਵੀ ਸੋਚਦੇ ਨੇ ਕਿ ਬਈ ਆ ਇੰਨਾ ਬੋਲਦੇ ਨੇ, ਆ ਨਹੀਂ ਨਹੀਂ ਅਸੀਂ ਵੀ ਜ਼ਿਆਦਾ ਬੋਲੀਏ ਤਾਂ ਤੁਸੀਂ ਬੋਰ ਹੋ ਜਾਂਦੇ ਹੋ ਨਾ, ਇਸੇ ਕਰਕੇ ਹਾਂ ਸ਼ੋਰਟ ਮੈਸੇਜ ਤੁਸੀਂ ਭੇਜੋ, ਫਟਾਫਟ ਭੇਜੋ ਔਰ ਆਪਣੇ ਵਿਚਾਰ ਜਦੋਂ ਤੁਹਾਡੇ ਸਾਡੇ ਤੱਕ ਆ ਗਏ ਤਾਂ ਅਸੀਂ ਫਟਾਫਟ ਜਿਹੜਾ ਹੈ ਔਨਅਰ ਕਰ ਦੇਣੇ ਆ। ਤਾਂ ਉਦੋਂ ਤੱਕ ਤੁਸੀਂ ਇੰਜੋਏ ਕਰੋ ਇਹ ਗੀਤ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ, ਬਾਕੀ ਆਵਾਜ਼ ਤਾਂ ਮੇਰੀ ਵੀ ਤੁਸੀਂ ਇੰਜੋਏ ਕਰ ਦੇਣਾ ਜੀ। ਪ੍ਰੋਗਰਾਮ ਦੇ ਵਿੱਚ ਤੁਹਾਡੀ ਆਪਣੀ ਆਰਜੀ ਅੰਜਲੀ, ਆਜੋ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਜਿੱਥੇ ਗੱਲਾਂ ਹੁੰਦੀਆਂ ਨੇ ਦਿਲ ਤੋਂ ਦਿਲ ਤੱਕ ਦੀਆਂ, ਔਰ ਤੁਹਾਡੇ ਵਿਚਾਰ, ਤੁਹਾਡੇ ਭਾਵ, ਤੁਹਾਡੇ ਮੈਸੇਜਸ ਰਾਹੀਂ ਮੇਰੇ ਤੱਕ ਪਹੁੰਚਦੇ ਨੇ। ਸੋ ਮੈਂ ਕਿਹਾ ਜੀ ਫਟਾਫਟ ਭੇਜ ਦਿਓ ਮੈਸੇਜ, ਔਰ ਜਿੰਨਾ ਤੁਸੀਂ ਲੇਟ ਕਰੋਗੇ ਨਾ ਉਨੇ ਤੁਹਾਡੇ ਮੈਸੇਜਸ ਜਿਹੜੇ ਨੇ ਉਹ ਲੇਟ ਇੱਥੇ ਆਉਣੇ ਨੇ। ਤੁਸੀਂ ਵੀ ਚਾਹੁੰਦੇ ਹੋ ਨਾ ਫਟਾਫਟ ਤੁਹਾਡੇ ਮੈਸੇਜਸ ਆਉਣ, ਫਟਾਫਟ ਤੁਹਾਡੀ ਆਪਣੀ ਆਵਾਜ਼ ਹੀ ਤੁਹਾਨੂੰ ਰੇਡੀਓ 'ਤੇ ਸੁਣਾਈ ਦੇਵੇ। ਤੁਸੀਂ ਵੀ ਕਦੇ ਕੀਤਾ ਤਾਂ ਬਚਪਨ ਦੇ ਵਿੱਚ ਸੋਚਿਆ ਹੋਊਗਾ ਨਾ ਕਿ ਹਾਂ ਮੈਂ ਇਹ ਕਰਨਾ ਸੀਗਾ। ਮੈਂ ਜਿੱਦਾਂ ਸੀਗਾ ਨਾ, ਮੈਂ ਛੋਟੇ ਹੁੰਦੇ ਸੋਚਦੀ ਸੀਗੀ ਕਦੀ ਕਦੀ, ਮਤਲਬ ਰੈਗੂਲਰ ਨਹੀਂ, ਇੱਦਾਂ ਨਹੀਂ ਹੈ ਕਿ ਮੈਂ ਮਤਲਬ ਸੋਚੀ ਜਾਣਾ ਕਿ ਹਾਂ ਕਦੀ ਕਦੀ ਰੇਡੀਓ ਸੁਣਨਾ ਅਸੀਂ, ਔਰ ਇਹ ਸੋਚਣਾ ਹਾਂ ਕਿੰਨੀ ਕਿੱਦਾਂ ਇਹ ਆਵਾਜ਼ ਕਿੱਦਾਂ ਆ ਰਹੀ ਹੈ, ਹੈ ਨਾ। ਕਦੇ ਨਾ ਕਦੇ ਤਾਂ ਮੈਂ ਵੀ ਬੋਲਾਂਗੀ, ਕਿੱਦਾਂ ਬੋਲਾਂਗੀ, ਕਿੱਦਾਂ ਮੌਕਾ ਮਿਲੂਗਾ, ਪਰ ਦੇਖੋ ਆ ਗਏ ਹਾਂ ਅਸੀਂ, ਔਰ ਬਸ ਅੱਜ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ। ਤੁਸੀਂ ਬਚਪਨ ਦੇ ਵਿੱਚ ਕੀ ਸੁਪਨਾ ਸੋਚਿਆ ਸੀ, ਕੀ ਉਹ ਬਣਨਾ ਜੋ ਬਣਨਾ ਚਾਹੁੰਦੇ ਸੀਗੇ ਉਹ ਬਣ ਗਏ ਕਿ ਨਹੀਂ ਬਣ ਗਏ? ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝਾ ਕਰਦੀ ਹਾਂ। ਅਸੀਂ ਨਾ ਮਤਲਬ ਅਸੀਂ ਥੋੜ੍ਹੇ ਜਿਹੇ ਟਾਈਮ, ਅਗਰ ਥੋੜ੍ਹੇ ਜਿਹੇ ਸਾਲਾਂ ਪਹਿਲਾਂ ਦੀ ਗੱਲ ਕਰੀਏ ਨਾ, ਅਸੀਂ ਬਹੁਤ ਦੇਖਿਆ ਸੀਗਾ ਕਿ ਇੱਕ ਨਾ ਟ੍ਰੈਂਡ ਚੱਲ ਪਿਆ ਸੀਗਾ। ਟ੍ਰੈਂਡ ਪਤਾ ਨਹੀਂ ਇਹ ਟ੍ਰੈਂਡ ਸੀਗਾ ਜਾਂ ਕੀ ਸੀਗਾ, ਕਿ ਸਾਰੇ ਹੀ ਬੱਚੇ, ਜਿੰਨੇ ਵੀ ਯੰਗਸਟਰ ਬੱਚੇ ਸੀਗੇ, ਉਹ ਸਿਰਫ ਇੰਜੀਨੀਅਰਿੰਗ ਕਰਦੇ ਸੀਗੇ। ਤੁਹਾਡਾ ਬੱਚਾ ਕੀ ਕਰੂਗਾ? ਇੰਜੀਨੀਅਰ ਬਣੂਗਾ। ਤੁਹਾਡਾ ਬੱਚਾ ਕੀ ਕਰੂਗਾ? ਇੰਜੀਨੀਅਰ ਬਣੂਗਾ। ਤੁਹਾਡਾ ਬੱਚਾ ਕੀ ਕਰੂਗਾ? ਬੀਟੈਕ ਕਰੂਗਾ, ਇਹ ਕਰੂਗਾ, ਵੋ ਕਰੇਗਾ। ਪਰ ਅਸੀਂ ਇਹ ਦੇਖਿਆ ਕਿ ਅੱਜ ਦੇ ਟਾਈਮ ਦੇ ਉੱਤੇ, ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ, ਮੈਂ ਇਹ ਪਰਸਨਲ ਐਕਸਪੀਰੀਅੰਸ ਕੀਤਾ, ਸਾਡੀ ਫੈਮਿਲੀ ਦੇ ਵਿੱਚ ਕਹਿ ਲਓ, ਰਿਲੇਟਿਵਸ ਦੇ ਵਿੱਚ ਕਹਿ ਲਓ, ਕਿ ਜਿੰਨੇ ਵੀ ਉਸ ਟਾਈਮ ਦੇ ਉੱਤੇ ਇੰਜੀਨੀਅਰ ਬੱਚੇ ਸੀਗੇ, ਉਹ ਅੱਜ ਕਿਸੇ ਹੋਰ ਹੀ ਫੀਲਡ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹੈ। ਹੁਣ ਮੈਂ ਇਸ ਗੱਲ ਨੂੰ ਕਿਸ ਤਰ੍ਹਾਂ ਲਵਾਂ, ਇੱਕ ਪੋਜ਼ਿਟਿਵ ਵੇ ਦੇ ਨਾਲ ਲਵਾਂ, ਨੈਗੇਟਿਵ ਵੇ ਦੇ ਨਾਲ ਲਵਾਂ, ਜਾਂ ਫਿਰ ਕਹਿ ਦੇਵਾਂ ਕਿ ਉਸ ਟਾਈਮ ਦੇ ਉੱਤੇ ਸ਼ਾਇਦ ਪੇਰੈਂਟਸ ਵੀ ਸੋਸਾਇਟੀ ਦੇ ਦਬਾਅ ਦੇ ਵਿੱਚ ਆ ਗਏ ਕਿ ਸਾਰੇ ਇੰਜੀਨੀਅਰ ਬਣੇ ਜਾ ਰਹੇ ਹੈ, ਤਾਂ ਸਾਡੇ ਬੱਚੇ ਇੰਜੀਨੀਅਰ ਕਿਉਂ ਨਹੀਂ ਬਣਨਗੇ? ਤਾਂ ਉਸ ਟਾਈਮ ਦੇ ਉੱਤੇ ਸ਼ਾਇਦ ਸਾਡੇ ਭਰਾਵਾਂ ਨੂੰ, ਸਾਡੇ ਫੈਮਿਲੀ ਦੇ ਕਈ ਸਾਡੇ ਐਸੇ ਕਜ਼ਨਸ ਸੀਗੇ ਜਿਨ੍ਹਾਂ ਨੂੰ ਜ਼ਬਰਦਸਤੀ ਇੰਜੀਨੀਅਰਿੰਗ ਦੇ ਵਿੱਚ ਪਾ ਦਿੱਤਾ ਗਿਆ, ਔਰ ਅੱਜ ਦੇ ਟਾਈਮ ਦੇ ਉੱਤੇ ਠੀਕ ਹੈ ਕਈ ਇੰਜੀਨੀਅਰਿੰਗ ਦੇ ਵਿੱਚ ਹੀ ਕੰਮ ਕਰ ਰਹੇ ਨੇ, ਪਰ ਕਈ ਐਸੇ ਨੇ ਜਿਹੜੇ ਕਿ ਆਪਣੀ ਫੀਲਡ ਤੋਂ ਹਟ ਕੇ ਬਹੁਤ ਜ਼ਿਆਦਾ ਚੰਗਾ ਕੰਮ ਕਰ ਰਹੇ ਨੇ, ਮਾਰਕੀਟਿੰਗ ਹੋ ਗਿਆ ਜਾਂ ਫਿਰ ਹੋਰ ਕੋਈ ਫੀਲਡਸ ਹੋ ਗਿਆ, ਉਹਨਾਂ ਦੇ ਵਿੱਚ ਬਹੁਤ ਸੋਹਣਾ, ਬਹੁਤ ਵਧੀਆ ਕਮਾ ਵੀ ਰਹੇ ਨੇ। ਉਹਨਾਂ ਦੇ ਲਈ ਇੱਕ ਹੈਗਾ ਕਿ ਜ਼ਰੂਰ ਤੁਸੀਂ ਵੀ ਆਪਣੇ ਬਈ ਮੈਸੇਜ ਭੇਜਿਓ ਕਿ ਕੀ ਤੁਸੀਂ ਜੋ ਕਰਨਾ ਚਾਹੁੰਦੇ ਸੀ ਉਹ ਤੁਸੀਂ ਕੀਤਾ, ਜਾਂ ਫਿਰ ਕਹਿੰਦੇ ਵਿੱਚ ਇੱਕ ਬ੍ਰੇਕ ਲੱਗ ਗਈ ਔਰ ਤੁਸੀਂ ਕਿੱਦਾਂ ਉਸ ਚੀਜ਼ ਨੂੰ ਦੁਬਾਰਾ ਤੋਂ ਤੁਸੀਂ ਇਸ ਟਰੈਕ ਦੇ ਵਿੱਚ ਆਏ। ਬਾਕੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਮੈਸੇਜਸ ਭੇਜਣੇ ਆ, ਆਖਿਰਕਾਰ ਤੁਹਾਡੀ ਜ਼ਿੰਦਗੀ ਦਾ ਕੀ ਐਕਸਪੀਰੀਅੰਸ ਰਿਹਾ, ਕਿ ਕਿਸ ਤਰ੍ਹਾਂ ਤੁਸੀਂ ਬਚਪਨ ਦੇ ਕੋਈ ਵਿੱਚ ਕੋਈ ਸੁਪਨਾ ਦੇਖਿਆ ਹੋਏਗਾ ਔਰ ਉਸਨੂੰ ਪੂਰਾ ਕਰਨ ਦੇ ਲਈ ਜਿਹੜਾ ਹੈ ਕੰਮ ਕਰਨਾ ਪਿਆ ਸੀਗਾ। ਬਾਕੀ ਦੇਖੋ ਜ਼ਿੰਦਗੀ ਨਾ ਬਹੁਤ ਕੁਛ ਸਿਖਾਉਂਦੀ ਹੈ ਸਾਨੂੰ, ਚੰਗਾ ਮਾੜਾ ਔਰ ਐਕਸਪੀਰੀਅੰਸ ਦਿੰਦੀ ਹੈ ਹਮੇਸ਼ਾ।

ਜਾਂ ਤਾਂ ਕਹਿੰਦੇ ਨੇ ਜਿੱਤ ਹੁੰਦੀ ਹੈ ਜਾਂ ਤਾਂ ਹਾਰ ਹੁੰਦੀ ਹੈ। ਮੈਂ ਕਹਿੰਦੀ ਹਾਂ ਜਾਂ ਤਾਂ ਜਿੱਤ ਹੁੰਦੀ ਹੈ ਜਾਂ ਤਾਂ ਸਾਨੂੰ ਉਸ ਚੀਜ਼ ਤੋਂ ਐਕਸਪੀਰੀਅੰਸ ਮਿਲਦਾ, ਹਾਰ ਨਹੀਂ ਹੁੰਦੀ ਹੈ ਐਕਸਪੀਰੀਅੰਸ ਮਿਲਦਾ ਕਿ ਕਿਸ ਤਰ੍ਹਾਂ ਅਸੀਂ ਨੈਕਸਟ ਟਾਈਮ ਅਗਰ ਅਸੀਂ ਕੁਛ ਚੰਗਾ ਕਰਨ ਦੇ ਲਈ ਟਰਾਈ ਕਰਨਾ ਆ, ਅਗਰ ਅਸੀਂ ਕੁਛ ਵਧੀਆ ਕਰਨਾ ਚਾਹੁੰਦੇ ਹਾਂ, ਜਿੱਤ ਹਾਸਿਲ ਕਰਨਾ ਚਾਹੁੰਦੇ ਹਾਂ, ਤਾਂ ਕਿਸ ਤਰ੍ਹਾਂ ਅਸੀਂ ਪਿਛਲੀ ਕੁਛ ਗਲਤੀਆਂ ਤੋਂ ਸਿੱਖ ਸਕਦੇ ਹਾਂ ਔਰ ਬੈਟਰ ਕਰ ਸਕਦੇ ਹਾਂ। ਔਰ ਤੁਸੀਂ ਵੀ ਆਪਣੇ ਵੀ ਵਿਚਾਰ ਭੇਜਿਓ। ਔਰ ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖਿਆ ਹੋਊਗਾ ਕਿ ਅੱਜ ਕੱਲ੍ਹ ਬੱਚੇ ਜਿਹੜੇ ਨੇ ਨਾ, ਉਹ ਆਪਣਾ ਫੀਲਡ ਉਹਨਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਹੀ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਨਾ। ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਸਾਨੂੰ ਇਹ ਸਾਨੂੰ ਕੋਈ ਪੁੱਛਦਾ ਸੀਗਾ ਕੀ ਕਰਨਾ ਹੁੰਦਾ, ਅਸੀਂ ਸਿਰ 'ਤੇ ਉਂਗਲਾਂ ਮਾਰਦੇ ਮਾਰਦੇ ਡਾਕਟਰ ਬਣਨਾ ਆ, ਟੀਚਰ ਬਣਨਾ ਆ। ਤੁਸੀਂ ਦੇਖਿਆ ਆਪਣੀ ਫੈਮਿਲੀ ਦੇ ਵਿੱਚ ਇੱਦਾਂ ਦਾ ਕੋਈ ਬੱਚਾ ਦੇਖਿਆ ਹੋਏਗਾ। ਪਰ ਅੱਜ ਕੱਲ੍ਹ ਦੇ ਬੱਚੇ ਇੰਨੇ ਕੌਨਫੀਡੈਂਸ ਦੇ ਨਾਲ ਬੋਲਦੇ ਨੇ ਨਾ, ਇੰਨੇ ਕੌਨਫੀਡੈਂਸ ਦੇ ਨਾਲ ਜਵਾਬ ਦਿੰਦੇ ਨੇ। ਉਹਨਾਂ ਨੂੰ ਪੁੱਛ ਲਓ ਕੀ ਬਣਨਾ ਆ, ਮੈਂ ਨਾ ਇਨਫਲੂਐਂਸਰ ਬਣੂੰਗੀ, ਮੈਂ ਡਾਕਟਰ ਬਣਨਾ ਆ, ਮੈਂ ਡਾਕਟਰ ਜੇਕਰ ਬਣਨਾ ਆ ਤਾਂ ਮੈਂ ਉਸ ਤੋਂ ਪਹਿਲਾਂ ਇਹ ਵਾਲੀ ਪੜ੍ਹਾਈ ਕਰਨੀ ਆ, ਉਸ ਤੋਂ ਪਹਿਲਾਂ ਮੈਂ 12th ਦੇ ਵਿੱਚ ਆਹ ਵਾਲੀ ਸਟਰੀਮ ਲੈਣੀ ਆ, ਇਸ ਤੋਂ ਪਹਿਲਾਂ ਮੈਨੂੰ ਆਹ ਵਾਲੀ ਸਟੱਡੀ ਜਿਹੜੀ ਹੈ ਚੰਗੇ ਤਰੀਕੇ ਨਾਲ ਕਰਨੀ ਪਏਗੀ। ਓ ਮਾਈ ਗੋਡ, ਸੋ ਮੱਚ ਕੌਨਫੀਡੈਂਟ ਬੱਚੇ ਜਿਹੜੇ ਨੇ ਨਾ, ਇੰਨਾ ਜ਼ਿਆਦਾ ਕੌਨਫੀਡੈਂਸ ਬੱਚਿਆਂ ਦੇ ਵਿੱਚ ਭਰਿਆ ਹੋਇਆ, ਤਾਂ ਬਸ ਕਲੈਪ ਤਾਂ ਬਣਦੀ ਹੈ ਉਹਨਾਂ ਬੱਚਿਆਂ ਦੇ ਲਈ। ਔਰ ਉਹਨਾਂ ਦੇ ਮਾਪੇ ਜਿਹੜੇ ਨੇ ਸ਼ਾਇਦ ਸਾਡੀ ਜਨਰੇਸ਼ਨ ਦੇ, ਤਾਂ ਕਰਕੇ ਇਹੀ ਕੌਨਫੀਡੈਂਸ ਆਉਣਾ ਚਾਹੀਦਾ। ਕਿਉਂ ਨਹੀਂ ਆਉਣਾ ਚਾਹੀਦਾ ਬਈ, ਦੇਖੋ ਕੌਨਫੀਡੈਂਟ ਬੱਚੇ ਹੋਣਗੇ ਤਾਂ ਸਭ ਕੁਛ ਜਿਹੜਾ ਹੈ ਵਧੀਆ ਵਧੀਆ ਹੋ ਜਾਂਦਾ, ਵਧੀਆ ਵਧੀਆ ਟਾਈਮ ਲੰਘ ਜਾਂਦਾ। ਤੁਸੀਂ ਕੀ ਕਰਨਾ ਆ, ਤੁਸੀਂ ਆਪਣੇ ਮੈਸੇਜਸ ਭੇਜਣੇ ਮੇਰੇ ਕੋਲ, ਆਪਣੇ ਵਿਚਾਰ ਭੇਜਣੇ ਮੇਰੇ ਕੋਲ ਕਿ ਤੁਸੀਂ ਕੀ ਸੋਚਦੇ ਹੋ, ਕਿੱਦਾਂ ਜਿਹੜਾ ਹੈ ਜ਼ਿੰਦਗੀ ਦਾ ਸੁਪਨਾ ਪੂਰਾ ਹੋਇਆ ਕਿ ਨਹੀਂ, ਉਹ ਸਭ ਦੱਸਣਾ ਮੈਨੂੰ। ਦੁਨੀਆਂ ਦੇ ਵਿੱਚ ਸਭ ਤੋਂ ਕੀਮਤੀ ਦੌਲਤ ਉਹੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਬੈਠ ਕੇ ਦਿਲ ਹਲਕਾ ਕਰਨ ਦੇ ਲਈ ਜਿਹੜਾ ਹੈ ਸ਼ਬਦ ਲੱਭਣੇ ਨਹੀਂ ਪੈਂਦੇ। ਬਿਲਕੁਲ ਸਹੀ ਕਿਹਾ ਜੀ, ਬਿਲਕੁਲ ਸਹੀ ਕਿਹਾ, ਭਾਵਾਂ ਨੂੰ ਹੀ ਸਮਝ ਲੈਂਦੇ ਨੇ ਉਹ ਲੋਕ। ਔਰ ਇਹ ਸਾਨੂੰ ਮੈਸੇਜ ਭੇਜਿਆ ਜੀ ਯਸ਼ਪਾਲ ਜੀ ਹੁਣਾਂ ਨੇ ਜੰਮੂ ਕਸ਼ਮੀਰ ਤੋਂ, ਔਰ ਸਿਉਣੀ ਤੋਂ ਸਾਨੂੰ ਇਹ ਮੈਸੇਜ ਆਇਆ ਜੀ। ਬਾਕੀ ਕੁਛ ਲੋਕ ਐਸੇ ਹੁੰਦੇ ਨੇ ਨਾ, ਔਰ ਦੋਸਤੀ ਯਾਰੀ ਦੇ ਲਈ ਸਪੈਸ਼ਲੀ ਇਹ ਗੱਲ ਬੋਲੀ ਜਾਂਦੀ ਹੈ ਕਿ ਕੁਝ ਦੋਸਤ ਐਸੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਅੱਖਾਂ ਦੇ ਨਾਲ ਗੱਲਾਂ ਕਰਦੇ ਹਾਂ, ਉਹਨਾਂ ਦੇ ਨਾਲ ਬੈਠਣ ਦੇ ਲਈ ਸਾਨੂੰ ਸ਼ਬਦਾਂ ਦੀ ਜਾਂ ਫਿਰ ਗੱਲ ਕਰਨ ਦੇ ਲਈ ਕੋਈ ਗੱਲ ਲੱਭਣ ਦੀ ਲੋੜ ਨਹੀਂ ਪੈਂਦੀ, ਸਿਰਫ ਉਹਨਾਂ ਦੇ ਕੋਲ ਬੈਠ ਜਾਈਏ ਨਾ, ਸਾਡੀ ਅੱਧੀ ਮੁਸ਼ਕਿਲ ਜਿਹੜੀ ਹੈ ਉੱਥੇ ਹੀ ਹੱਲ ਹੋ ਜਾਂਦੀ ਹੈ। ਸੋ ਐਸੇ ਦੋਸਤ ਸਾਡੀ ਜ਼ਿੰਦਗੀ ਦੇ ਵਿੱਚ, ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਹੋਣਗੇ, ਤਾਂ ਜ਼ਰੂਰ ਦੱਸਿਓ ਉਹਨਾਂ ਦੋਸਤਾਂ ਦੇ ਬਾਰੇ ਵੀ।

0: ਜਿਹੜੇ ਹੈ ਮੈਸੇਜ, ਕਿਹੜਾ ਮੈਸੇਜ ਮੇਰੇ ਤੱਕ ਆ ਗਿਆ ਜੀ, ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਤੁਸੀਂ ਵੀ ਫਟਾਫਟ ਮੈਸੇਜ ਭੇਜ ਸਕਦੇ ਹੋ ਬਾਈ। ਦੇਖੋ ਮੈਸੇਜ ਮੈਸੇਜ ਮੈਸੇਜ, ਹਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੰਬਾ ਮੈਸੇਜ ਆਇਆ, ਬਹੁਤ ਜ਼ਿਆਦਾ ਲੰਬਾ ਮੈਸੇਜ ਆ ਗਿਆ। ਚਲੋ ਕੋਈ ਗੱਲ ਨਹੀਂ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਲਿਸਨਰ ਦੋਸਤ ਨੇ ਨਾ ਸ਼ੋਰਟ ਦੇ ਵਿੱਚ ਮੈਸੇਜ ਭੇਜਣ, ਔਰ ਜਦੋਂ ਮੈਸੇਜ ਸ਼ੋਰਟ ਹੋਣਗੇ ਓਬਵੀਅਸਲੀ ਸਾਡੇ ਲਿਸਨਰ ਦੋਸਤ ਜਿਹੜੇ ਨੇ ਨਾ ਉਹ ਵੀ ਜ਼ਿਆਦਾ ਲਿਸਨਰ ਦੋਸਤ ਸਾਡੇ ਨਾਲ ਜੁੜਨਗੇ। ਫਿਲਹਾਲ ਅੱਜ ਸੁਣਦੇ ਹਾਂ ਕੀ ਕਹਿੰਦੇ ਨੇ ਲਿਸਨਰ ਦੋਸਤ।
1: ਸਾਡਾ ਦਿਲ ਪੰਜਾਬੀ, ਮੈਂ ਸਮੂਹ ਸਰੋਤੇ ਜੋ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਤੇ ਰੈਨਬੋ ਐਫਐਮ ਜਲੰਧਰ ਵਾਲੇ ਸਾਰੇ ਸਾਰੇ ਵੀਰ ਭੈਣਾਂ ਜੋ ਜੁੜੀਆਂ ਨਿਭਾ ਰਹੇ, ਸੇਵਾ ਕਰ ਰਹੇ ਸਟੂਡੀਓ ਦੇ ਵਿੱਚ, ਜੋ ਆਸ ਪਾਸ ਸੇਵਾ ਕਰ ਰਹੇ ਹੈ, ਜੋ ਆਪੋ ਆਪਣੇ ਕਾਰੋਬਾਰ ਕਰ ਰਹੇ ਹੈ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਮੈਂ ਮਨਜੀਤ ਖੰਡੂਰ, ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਖੰਡੂਰ, ਇੱਕ ਛੋਟਾ ਜਿਹਾ ਨਿੱਕਾ ਜਿਹਾ ਕਲਾਕਾਰ, ਤੇ ਤੁਹਾਡੇ ਸਾਹਮਣੇ ਗੀਤ ਕਹਿਣ ਜਾ ਰਿਹਾ ਧਾਰਮਿਕ। ਸਭ ਤੋਂ ਪਹਿਲਾਂ ਗੱਲ ਕਰਨ ਲੱਗੇ ਹੈ ਕਿ ਜੋ ਅੰਮ੍ਰਿਤ ਵੇਲੇ ਉੱਠਦੇ ਆ, ਇਸ਼ਨਾਨ ਕਰਦੇ ਆ, ਬਾਣੀ ਪੜ੍ਹਦੇ ਆ, ਮਹਾਰਾਜ ਕਿਰਪਾ ਕਰਦੇ ਉਹਨਾਂ ਤੇ। ਜੋ ਆਸਾ ਲਾ ਕੇ ਬੈਠੇ ਹੁੰਦੀ ਹੈ

ਜੋ ਬਾਣੀ ਪੜ੍ਹਦੇ ਹੈ ਸਾਧੂ ਸੰਤ ਨਾਮ ਦੇ ਨਾਲ ਜੁੜੇ ਹੁੰਦੇ ਭਗਤ, ਜਿਹਨਾਂ ਦੀਆਂ ਖਵਾਇਸ਼ਾਂ ਹੁੰਦੀਆਂ ਹੈ, ਜੋ ਗੱਲਾਂ ਕੰਮ ਵਿਗੇੜ ਤਗੜੇ ਹੁੰਦੇ ਹੈ, ਮਹਾਰਾਜ ਰਾਸ ਕਰਦੇ ਹੈ ਕਾਰਜ, ਹਰ ਭਗਤ ਦੀ ਪੈਜ ਆਪ ਰੱਖਦੇ ਹੈ ਤੇ ਭਗਤਾਂ ਦੀ ਪੈਜ

ਤਾਂ ਜਦੋਂ ਵਿਸ਼ਨੂੰ ਨੂੰ ਯਾਦ ਸੀ, ਆਇਆ ਪੱਥਰਾਂ ਚ ਸੁਣ ਪਰ ਯਾਦ ਸੀ, ਮੇਰਾ ਡੋਲ ਜਾਂਦੇ ਆਲਾ ਪਰ ਲਾਲ ਸੀ। ਆਪ ਗੁਰੂ ਚੱਲ ਆਵੇ।

ਨਾ ਸਦਾ ਮੈਂ ਗਹਿ ਯਾਰ ਨੂੰ ਕਹਿ ਬਿੰਦਰੇ ਕ੍ਰਿਸ਼ਨ ਮਰਾਰ ਨੂੰ ਹਰੀ ਪੜਿਆ ਪ੍ਰੇਮ ਵਾਲੀ ਕਾਰ ਨੂੰ ਜਦੋਂ ਗਨ ਕੱਟ ਆਇਆ ਉਹਨੇ ਦਰਸ਼ਨ ਦਿਖਾਇਆ ਗਨ ਕੱਟ ਆਇਆ ਉਹਨੇ ਦਰਸ਼ਨ ਦਿਖਾਇਆ ਫਸ ਜਮ ਵਾਲੀ ਆਪ ਕੱਟ ਜਾਵੇ ਭਗਤਾਂ ਦੀ ਪੈਜ ਰੱਖ।

0: ਵਾਹ ਜੀ ਵਾਹ, ਵਾਹ ਜੀ ਵਾਹ। ਤੁਹਾਨੂੰ ਤੁਹਾਡੇ ਵਿੱਚੋਂ ਕਿੰਨੇ ਲਿਸਨਰ ਦੋਸਤਾਂ ਨੂੰ ਲੱਗਿਆ ਕਿ ਐਕਚੁਅਲ ਦੇ ਵਿੱਚ ਉਹ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਗੀਤ ਸੁਣ ਰਹੇ ਨੇ? ਮੈਨੂੰ ਤਾਂ ਇੱਦਾਂ ਹੀ ਲੱਗਿਆ ਕਿ ਬਈ ਇੰਨੀ ਸੋਹਣੀ ਉਹਨਾਂ ਦੀ ਪੇਸ਼ਕਾਰੀ, ਇੰਨਾ ਵਧੀਆ ਤਰੀਕਾ, ਇੰਨਾ ਵਧੀਆ ਕਹਿੰਦੇ ਨਾ ਵਧੀਆ ਇੱਕ ਆਪਣੇ ਟੈਲੈਂਟ ਨੂੰ ਦੱਸਣ ਦਾ ਤਰੀਕਾ ਕਿੰਨਾ ਵਧੀਆ ਸੀਗਾ। ਸੱਚੀ ਹੈਟਸ ਔਫ ਹੈ ਜੀ, ਇੰਨਾ ਵਧੀਆ, ਇੰਨੀ ਸੋਹਣੀ ਆਵਾਜ਼, ਇੰਨਾ ਵਧੀਆ ਉਹ ਸਾਜ ਵਜਾਉਂਦੇ ਨੇ, ਕਲੈਪ ਤਾਂ ਬਣਦੀ ਆ ਉਹਨਾਂ ਲਈ। ਥੈਂਕ ਯੂ ਸੋ ਮਚ ਜੀ, ਉਸਦੇ ਪ੍ਰੋਗਰਾਮ ਦਾ ਹਿੱਸਾ ਬਣੇ। ਔਰ ਅਗਲਾ ਮੈਸੇਜ ਆਇਆ ਜੀ ਅਮਰਜੀਤ ਜਸਲ ਜੀ ਹੁਣਾਂ ਦਾ, ਪ੍ਰੇਮ ਮਾਰਕੀਟ ਬਠਿੰਡਾ ਤੋਂ। ਚੁੱਪ ਦੀ ਚਾਦਰ, ਕਦੇ ਫੁੱਲਾਂ ਵਰਗੇ ਹੁੰਦੇ ਸੀ, ਹੁਣ ਕੰਡਿਆਂ ਵਰਗੇ ਹੋ ਗਏ ਹਾਂ। ਸਭ ਨੂੰ ਖੁਸ਼ੀਆਂ ਵੰਡਦੇ ਵੰਡਦੇ ਆਪ ਹੀ ਕਿਧਰੇ ਖੋ ਗਏ ਹਾਂ। ਜਿਨ੍ਹਾਂ ਦੀ ਖਾਤਰ ਜਾਗਦੇ ਸੀ ਅੱਜ ਉਹ ਹੀ ਸਾਨੂੰ ਭੁੱਲ ਗਏ। ਹੁਣ ਫਰਕ ਨਹੀਂ ਪੈਂਦਾ ਦੁਨੀਆਂ ਤੋਂ, ਅਸੀਂ ਚੁੱਪ ਦੀ ਚਾਦਰ ਸੋ ਗਏ ਹਾਂ। ਓਕੇ ਜੀ, ਓਕੇ ਜੀ, ਡੂੰਘੀ ਗੱਲ ਕਹਿ ਗਏ ਨੇ ਜੀ। ਐਕਚੁਅਲ ਦੇ ਵਿੱਚ ਨਾ ਟਾਈਮ ਇੱਦਾਂ ਦਾ ਹੀ ਹੁੰਦਾ, ਸਾਨੂੰ ਬੰਦੇ ਦੀ ਪਹਿਚਾਣ ਕਰਵਾ ਦਿੰਦਾ, ਸਾਨੂੰ ਇਨਸਾਨ ਦੀ ਪਹਿਚਾਣ ਕਰਵਾ ਦਿੰਦਾ। ਅਸੀਂ ਕਈ ਕਈ ਵਾਰੀ ਦੇਖਿਆ ਹੁੰਦਾ ਕਿ ਅਸੀਂ ਕਿਸੇ ਇਨਸਾਨ ਦੇ ਪਿੱਛੇ ਨਾ, ਕਿਸੇ ਰਿਸ਼ਤੇ ਦੇ ਪਿੱਛੇ ਅਸੀਂ ਬਹੁਤ ਜ਼ਿਆਦਾ ਭੱਜਦੇ ਫਿਰਦੇ ਹਾਂ ਕਿ ਉਹ ਹੀ ਸਾਡਾ ਹੈਗਾ, ਉਹ ਹੀ ਸਾਡੇ ਲਈ ਸਭ ਕੁਝ ਕਰੇਗਾ। ਪਰ ਹੌਲੀ ਹੌਲੀ ਜਦੋਂ ਸਮਾਂ ਬਦਲਦਾ ਜਾਂ ਫਿਰ ਹਾਲਾਤ ਬਦਲਦੇ ਨਾ, ਅਸੀਂ ਇਹ ਦੇਖਿਆ ਕਿ ਉਹ ਇਨਸਾਨ ਹੀ ਬਦਲ ਜਾਂਦਾ। ਸੋ ਸਮਾਂ ਜਿਹੜਾ ਹੈ ਐਸਾ ਬਲਵਾਨ ਹੁੰਦਾ, ਹਰ ਇੱਕ ਇਨਸਾਨ ਦੀ, ਹਰ ਇੱਕ ਰਿਸ਼ਤੇ ਦੀ ਜਿਹੜੀ ਹੈ ਪਹਿਚਾਣ ਕਰਵਾ ਦਿੰਦਾ। ਸੋ ਅਗਲਾ ਮੈਸੇਜ ਕਿਹੜਾ ਆਇਆ ਜੀ, ਉੜਦੀ ਫਿਰਦੀ ਵਿੱਚ ਹਵਾ ਦੇ ਸੋਹਣੇ ਸੋਹਣੇ ਖੰਭ, ਮਸਤ ਚਾਲ ਨਾ ਆਵਾਜ਼ ਹੈ ਕੋਈ, ਨਾ ਕਰੇ ਕਿਸੇ ਨੂੰ ਤੰਗ। ਕੁਦਰਤ ਦਾ ਸਰਮਾਇਆ ਦੇਖੋ, ਸੋਹਣੀ ਕਲਾ ਦਿਖਾਵੇ, ਰੰਗਾਂ ਨਾਲ ਪਿਆਰ ਹੈ ਇਸ ਦਾ, ਹੋਰ ਕੁਝ ਨਾ ਖਾਵੇ। ਫੁੱਲਾਂ ਦੀ ਹੈ ਦੁਨੀਆ ਇਸ ਦੀ ਵਿੱਚ, ਬਾਗਾਂ ਦੇ ਰਹਿਣਾ, ਕੁਝ ਦਿਨਾਂ ਦੀ ਜ਼ਿੰਦਗੀ ਸੱਜਣਾ, ਸਦਾ ਕਿਸੇ ਨਹੀਂ ਰਹਿਣਾ। ਚਾਰ ਦਿਨਾਂ ਦੀ ਜ਼ਿੰਦਗਾਨੀ ਗਿਲ ਖੁਸ਼ੀਆਂ ਵਿੱਚ ਹੰਡਾਈਏ, ਤਿਤਲੀ ਵਾਂਗ ਮਨ ਮੋਹੀਏ ਬਣ ਕੇ, ਜਸ ਮਨ ਮੋਹਿਕ ਬਣ ਕੇ ਕੁਦਰਤ ਜਸ ਕੁਦਰਤ ਦੇ ਗਾਈਏ। ਬਿਲਕੁਲ ਜੀ, ਤਿਤਲੀ ਵਰਗੀ ਜ਼ਿੰਦਗੀ, ਖੂਬਸੂਰਤ ਜੀ ਜ਼ਿੰਦਗੀ ਜਿਹੜੀ ਹੈ ਉਹ ਜਿਉਣੀ ਚਾਹੀਦੀ ਹੈ। ਛੋਟੀ ਹੁੰਦੀ ਹੈ ਪਰ ਜ਼ਿੰਦਗੀ ਛੋਟੀ ਹੁੰਦੀ ਹੈ ਪਰ ਫਿਰ ਵੀ ਖੂਬਸੂਰਤ ਹੁੰਦੀ ਹੈ। ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਆ ਜਾਓ ਸੁਣਦੇ ਹਾਂ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਪਿਆਰੀ ਬੇਟੀ ਅੰਜਲੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਬੇਟੀ, ਮੈਂ ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ ਜੀ। ਅੱਜ ਆਪਾਂ ਗੱਲ ਕਰਦੇ ਹਾਂ ਪੱਖੀ ਬਾਰੇ
0: ਜੀ।
1: ਆਪਾਂ ਅਕਸਰ ਗਾਣਿਆਂ ਦੇ ਵਿੱਚ ਸੁਣਦੇ ਹਾਂ ਮੁਹੰਮਦ ਸਦੀਕ ਦੀ ਆਵਾਜ਼ 'ਚ, ਰਣਜੀਤ ਕੌਰ ਦੀ ਆਵਾਜ਼ 'ਚ, ਕਲਕੱਤਿਓਂ ਪੱਖੀ ਲਿਆ ਦੇਵੇ ਚੱਲੂਗੀ ਸਾਰੀ ਰਾਤ, ਜਾਂ

0: ਸਾਖੀਆਂ ਬਾਰੇ ਸੁਰਿੰਦਰ ਕੌਰ ਜੀ ਦਾ ਗੀਤ ਹੈ, ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਇਹ ਅਕਸਰ ਆਪਾਂ ਗਾਣਿਆਂ 'ਚ ਸੁਣਦੇ ਹੁੰਦੇ ਸੀ। ਅਤੇ ਉਸ ਤੋਂ ਬਾਅਦ 'ਚ ਪੱਖੀਆਂ ਆਮ ਹੀ ਦੇਖਣ ਨੂੰ ਮਿਲਦੀਆਂ। ਸਾਡੀ ਮਾਤਾ ਜੀ ਦੇ ਵਿਆਹ ਦੇ ਵਿੱਚ ਵੀ ਪੱਖੀ ਆਈ ਸੀ, ਉਹਨੂੰ ਸੀਟੀ ਲੱਗੀ ਹੁੰਦੀ ਸੀ, ਵੱਡੀ ਸਾਰੀ ਝਾਲਰ ਲੱਗੀ ਹੋਣੀ, ਜਦੋਂ ਉਹਨੂੰ ਘੁਮਾਉਂਦੇ ਸੀ ਨਾਲ ਤਾਂ ਸੀਟੀ ਵੱਜਦੀ ਸੀ ਅਤੇ ਨਾਲੇ ਹਵਾ ਆਉਂਦੀ ਸੀ। ਉਸ ਤੋਂ ਬਾਅਦ 'ਚ ਆਪਾਂ ਗੁਰੂ ਘਰਾਂ ਵਿੱਚ ਜਾਂਦੇ ਸੀ, ਉੱਥੇ ਝੱਲੇ ਬੋਲਦੇ ਜਿਹਨੂੰ ਵੱਡੇ ਵੱਡੇ ਪੱਖੇ ਹੱਥ ਨਾਲ ਝੱਲਣੇ ਪੈਂਦੇ ਸੀਗੇ, ਉਹ ਬਹੁਤ ਝੱਲੇ। ਪਰ ਅੱਜ ਕੱਲ੍ਹ ਹੁਣ ਰਿਵਾਜ ਬਦਲ ਗਿਆ, ਕਿਸੇ ਘਰ ਦੇ ਵਿੱਚ ਹੀ ਭਵਾਂ ਦੀ ਕੋਈ ਏ ਸੀ ਜਾਂ ਕੂਲਰ ਨਾ ਹੋਵੇ, ਸਭ ਦੇ ਘਰਾਂ 'ਚ ਪਰਮਾਤਮਾ ਨੇ ਸਭ ਕੁਛ ਹੀ ਦੇ ਦਿੱਤਾ। ਪਰ ਜਿਹੜਾ ਪੁਰਾਣਾ ਇਤਿਹਾਸ ਆ ਪੱਖੀਆਂ ਦਾ, ਉਹ ਅੱਜ ਵੀ ਕਾਇਮ ਆ। ਜਦੋਂ ਕਿਤੇ ਰਾਤ ਬਰਾਤ 'ਤੇ ਲਾਈਟ ਉੱਠ ਜਾਂਦੀ ਹੈ ਅਤੇ ਉਦੋਂ ਹੱਥ ਵਾਲੀਆਂ ਪੱਖੀਆਂ, ਖੰਜੂਰ ਦੀਆਂ ਪੱਖੀਆਂ ਹੀ ਕੰਮ ਆਉਂਦੀਆਂ। ਬੇਟੀ ਅੱਜ ਇੰਨਾ ਕੀ ਦੇਰ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰੱਖ ਰਹਾ ਬਾਘਾ ਪੁਰਾਣਾ ਤੋਂ ਜੀ। ਸਤਿ ਸ਼੍ਰੀ ਅਕਾਲ ਦੋਸਤੋ।
1: ਥੈਂਕ ਯੂ ਸੋ ਮਚ ਜੀ ਸਤਨਾਮ ਜੀ, ਔਰ ਬਿਲਕੁਲ ਜੀ ਤੁਸੀਂ ਯਾਦ ਦਵਾ ਦਿੱਤੀ ਸਾਨੂੰ ਸਾਡੇ ਸੱਭਿਆਚਾਰ ਦੀ, ਔਰ ਵਾਕਈ ਹੀ ਕਈ ਕਈ ਘਰਾਂ ਦੇ ਵਿੱਚ ਅੱਜ ਵੀ ਸਾਨੂੰ ਪੁਰਾਣੇ ਸਟਾਈਲ ਦੀਆਂ ਜਿਹੜੀਆਂ ਪੱਖੀਆਂ ਨੇ ਨਾ ਉਹ ਦੇਖਣ ਨੂੰ ਮਿਲ ਜਾਂਦੀਆਂ ਨੇ। ਅੱਜ ਕੱਲ੍ਹ ਤੁਸੀਂ ਦੇਖਿਆ ਹੋਏਗਾ ਬਦਲਦੇ ਜ਼ਮਾਨੇ ਦੇ ਨਾਲ ਪੱਖੀ ਦਾ ਰੂਪ ਵੀ ਬਦਲ ਗਿਆ। ਅੱਜ ਕੱਲ੍ਹ ਉਹ ਫੋਲਡ ਕਰਨ ਵਾਲੀਆਂ ਪੱਖੀਆਂ ਹੁੰਦੀਆਂ ਨੇ, ਚਾਈਨੀਜ਼ ਸਟਾਈਲ ਦੇ ਵਿੱਚ ਅਸੀਂ ਦੇਖਿਆ, ਉਸਨੂੰ ਫੋਲਡ ਕਰਕੇ ਫਟਾਫਟ ਬੈਗ ਦੇ ਵਿੱਚ ਅਸੀਂ ਸੁੱਟ ਲੈਂਦੇ ਹਾਂ। ਕਈਆਂ ਕਈਆਂ ਦੇ ਕੋਲ ਹੁੰਦੀ ਹੈ, ਮੇਰੇ ਕੋਲ ਵੀ ਨਹੀਂ ਹੈਗੀ, ਮੈਂ ਕੀ ਕਰਾਂ, ਮੇਰੇ ਕੋਲ ਵੀ ਨਹੀਂ ਹੈਗੀ, ਪਰ ਫਿਰ ਵੀ ਉਹ ਜਿਹੜੀਆਂ ਪੁਰਾਣੀਆਂ ਪੱਖੀਆਂ ਹੁੰਦੀਆਂ ਸੀ ਨਾ, ਰੰਗ ਬਿਰੰਗੀਆਂ ਪੱਖੀਆਂ, ਉਹ ਨਾ ਵੱਖਰੀਆਂ ਹੀ ਦੇਖਣ ਨੂੰ ਹੀ ਬਹੁਤ ਸੋਹਣੀਆਂ ਲੱਗਦੀਆਂ ਸੀ। ਤੁਸੀਂ ਸੀਟੀ ਵਾਲੀ ਪੱਖੀ ਦੀ ਗੱਲ ਕੀਤੀ, ਉਹ ਨਹੀਂ ਮੈਂ ਅੱਜ ਤੱਕ ਦੇਖੀ ਬਈ, ਦੇਖੋ ਮੌਕਾ ਮਿਲੇਗਾ ਮੈਂ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰਾਂਗੀ ਕਿ ਉਹ ਮੈਨੂੰ ਜ਼ਰੂਰ ਕਿਤੋਂ ਲੱਭੇ। ਬਾਕੀ ਅੱਜ ਕਰੋ ਜੀ ਮੈਸੇਜਸ, ਫਟਾਫਟ ਮੈਸੇਜ ਭੇਜ ਸਕਦੇ ਹੋ 9855-10-10-27 ਨੰਬਰ 'ਤੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਨਾ ਕੀ ਬਣਨਾ ਚਾਹੁੰਦੇ ਸੀ, ਤਾਂ ਕੀ ਉਹ ਸੁਪਨਾ ਜਿਹੜਾ ਹੈ ਪੂਰਾ ਹੋਇਆ, ਉਹ ਬਣ ਪਾਏ, ਉਸ 'ਤੇ ਜ਼ਰੂਰ ਆਪਣੇ ਮੈਸੇਜਸ ਭੇਜਿਓ। ਤਿੰਨ ਚੀਜ਼ਾਂ 'ਤੇ ਕਦੇ ਨਾ ਹੱਸੋ, ਹੰਝੂ, ਭਿਖਾਰੀ ਅਤੇ ਵਿਧਵਾ। ਤਿੰਨ ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ, ਕਸਮ, ਕਦਮ ਅਤੇ ਕਲਮ। ਤਿੰਨ ਚੀਜ਼ਾਂ ਲਈ ਮਰ ਮਿਟੋ, ਧਰਮ, ਵਤਨ ਅਤੇ ਦੋਸਤ। ਤਿੰਨ ਚੀਜ਼ਾਂ ਵਾਸਤੇ ਲੜੋ, ਆਜ਼ਾਦੀ, ਇਮਾਨਦਾਰੀ, ਇਨਸਾਫ। ਤਿੰਨ ਚੀਜ਼ਾਂ ਵਾਸਤੇ ਤਿਆਰ ਰਹੋ, ਦੁੱਖ, ਮੁਸੀਬਤ ਅਤੇ ਮੌਤ। ਵਾਕਈ ਜੀ ਵਾਕਈ, ਔਰ ਤਿੰਨ ਤਿੰਨ ਕਰਕੇ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਵਿੱਚ ਮਦਦ ਕਰ ਦਿੰਦੀਆਂ ਨੇ। ਇਹ ਸਾਨੂੰ ਮੈਸੇਜ ਆਇਆ ਜੀ, ਗੁੱਡ ਮਾਰਨਿੰਗ ਜੀ, ਸੰਦੀਪ ਸਿੰਘ ਅੰਮ੍ਰਿਤਸਰ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਨੇ। ਅਗਲਾ ਮੈਸੇਜ ਸਾਨੂੰ ਕਿਹਨਾਂ ਨੇ ਭੇਜਿਆ ਜੀ, ਕਿਹਨਾਂ ਨੇ ਭੇਜਿਆ ਸਾਰੇ, ਸ਼ਾਇਦ ਸਾਡੇ ਲਿਸਨਰ ਦੋਸਤ ਸਾਨੂੰ ਬਾਰ ਬਾਰ ਮੈਸੇਜ ਭੇਜਦੇ ਨੇ, ਤਾਂ ਕਿ ਉਹਨਾਂ ਦਾ ਬਾਰ ਬਾਰ ਨਾਮ ਜਿਹੜਾ ਹੈ ਇੱਥੇ ਰੇਡੀਓ 'ਤੇ ਸੁਣਾਈ ਦੇਵੇ, ਤਾਂ ਕਿ ਉਹਨੂੰ ਤੁਸੀਂ ਮੈਸੇਜ ਜਿਹੜਾ ਹੈ ਰਿਕਾਰਡ ਕਰਕੇ ਸਾਨੂੰ ਭੇਜ ਦਿਓ, ਹੈ ਨਾ। ਸਲਾਹ ਤਾਂ ਚੰਗੀ ਹੈ, ਤੁਸੀਂ ਆਪਣਾ ਮੈਸੇਜ ਜਿਹੜਾ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ। ਔਰ ਅਗਲਾ ਮੈਸੇਜ ਕਿਹਨਾਂ ਦਾ ਆਇਆ ਹੈ, ਅਜੋ ਸੁਣਦੇ ਆ।
2: ਪਿੰਡ ਮਹਿਰਮਪੁਰ SBS ਨਗਰ ਤਰਲੋਚਨ ਟੇਲਰ ਅੰਜਲੀ ਜੀ, ਤੁਹਾਨੂੰ ਤੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ
2: ਅੰਜਲੀ ਮੈਡਮ ਜੀ, ਕੀ ਹਾਲ ਚਾਲ ਆ?
3: ਬਹੁਤ ਵਧੀਆ,
2: ਤੁਹਾਡੀ ਆਵਾਜ਼ ਨੂੰ ਸਲੂਟ ਆ ਜੀ। ਮੈਸੇਜ ਮੈਂ ਛੋਟਾ ਕਰਨਾ, ਦੋ ਗੱਲਾਂ ਤੁਹਾਡੇ ਵਾਸਤੇ, ਉਸ ਤੋਂ ਬਾਅਦ ਥੋੜਾ ਜਿਹਾ ਮੈਂ ਵਿਚਾਰ ਲਿਖਾਂ ਜੀ।
3: ਜੀ ਜੀ।
2: ਜਿਵੇਂ ਦੁਕਾਨਦਾਰ ਨੂੰ ਚਾਹੀਦਾ ਪੂਰਾ ਤੋਲਣਾ ਏ, ਸਾਰੇ ਸਰੋਤਿਆਂ ਨੂੰ ਕਿੰਨਾ ਪਿਆਰਾ ਲੱਗਦਾ ਅੰਜਲੀ ਜੀ ਤੁਹਾਡਾ, ਮਿੱਠਾ ਮਿੱਠਾ ਤੇ ਪਿਆਰਾ ਪਿਆਰਾ ਬੋਲਣਾ ਏ, ਪਿਆਰਾ ਪਿਆਰਾ ਬੋਲਣਾ ਏ, ਤੁਹਾਡੀ ਆਵਾਜ਼ ਪਰਮਾਤਮਾ ਇਸੇ ਤਰ੍ਹਾਂ ਬਰਕਰਾਰ ਰੱਖੇ। ਦੋ ਕਲੈਨਾ ਆਪਣਾ ਵਿਚਾਰ ਲਿਖਿਆ ਜੀ।
3: ਜੀ।
2: ਕਰਨੇਕ ਕਮਾਈ ਤੂੰ ਬੰਦਿਆ, ਫਿਰ ਦੇਖੀ ਬਰਕਤਾਂ ਪੈਣਗੀਆਂ, ਥੋੜਾ ਰਸਤਾ ਕਠਿਨ ਤਾਂ ਹੋ ਸਕਦਾ ਪਰ ਤੇਰੀਆਂ ਮੰਜ਼ਲਾਂ ਤੈਨੂੰ ਮਿਲਦੀਆਂ ਰਹਿਣਗੀਆਂ, ਜੇ ਤੇਰਾ ਸਾਥ ਹੋ ਚੰਗੀ ਸੰਗਤ ਦਾ, ਗੱਲਾਂ ਚੰਗੀਆਂ ਹੀ ਪੱਲੇ ਪੈਣਗੀਆਂ, ਮਲਾਹ ਦੀ ਬੇੜੀ ਤੂਫਾਨਾਂ ਵਿੱਚੋਂ ਵੀ ਲੰਘ ਜਾਂਦੀ, ਜੇ ਵਾਹਿਗੁਰੂ ਦੀਆਂ ਰਹਿਮਤਾਂ ਸਿੱਧੀਆਂ ਪੈਣਗੀਆਂ, ਤਾਂ ਪਰਮਾਤਮਾ ਹਰੇਕ ਦਾ ਸਾਥ ਦੇਵੇ। ਮੈਂ ਅਰਦਾਸ ਕਰਦਾ ਹਾਂ ਕਿਸੇ ਦਾ ਵੀ ਬਾਲ ਬਿੰਗਾ ਨਾ ਹੋਵੇ, ਪਰਮਾਤਮਾ ਖੁਸ਼ੀਆਂ ਖੜੇ ਲਿਆਵੇ। ਸੋ ਸਾਰੇ ਸਰੋਤੇ ਬੜੇ ਹੀ ਸੋਹਣੇ ਪਿਆਰ ਦੇ ਨਾਲ ਮੈਸੇਜ ਕਰਦੇ ਹਨ, ਮੈਂ ਤਾਂ ਮੈਸੇਜ ਛੋਟਾ ਜਿਹਾ ਹੀ ਕਰੂੰਗਾ। ਸੋ ਥੈਂਕ ਯੂ ਵੈਰੀ ਮਚ ਜੀ।
3: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ, ਔਰ ਤਾਰੀਫਾਂ ਮੈਂ ਕਿਹਾ ਸਾਡੇ ਸਾਰੇ ਆਰਟਿਸਟ ਦੀਆਂ ਹੁੰਦੀਆਂ ਨੇ, ਹੈ ਨਾ।

0: ਤੇ ਸਾਰੇ ਲਿਸਨਰ ਦੋਸਤ ਜਿਹੜੇ ਨੇ ਨਾ ਉਹਨਾਂ ਨੂੰ ਪਤਾ ਹੈ ਸਾਡੀਆਂ ਕਿੰਦੇ ਨੇ ਨਾ ਤਾਰੀਫਾਂ ਕਿੱਦਾਂ ਕਰਨੀਆਂ ਨੇ। ਬਾਕੀ ਦੇਖੋ ਪ੍ਰੋਗਰਾਮ ਦੇ ਵਿੱਚ ਤੁਸੀਂ ਤੁਸੀਂ ਕਿੱਦਾਂ ਮਰਜ਼ੀ ਤੁਸੀਂ ਸ਼ਾਮਿਲ ਹੋਵੋ, ਤੁਸੀਂ ਮੈਸੇਜਸ ਕਰੋ, ਆਡੀਓ ਮੈਸੇਜ ਕਰੋ, ਟੈਕਸਟ ਮੈਸੇਜ ਕਰੋ, ਬਸ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਇੰਨਾ ਸਾਨੂੰ ਬਸ ਇੰਨਾ ਕੁ ਹੀ ਸਾਨੂੰ ਚਾਹੀਦਾ। ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ, ਤੁਹਾਡੇ ਲਈ ਇੱਦਾਂ ਹੀ ਤੁਹਾਡੇ ਮੈਸੇਜਸ ਜਿਹੜੇ ਨੇ ਨਾ ਪਲੇ ਕਰਦੇ ਰਹਾਂਗੇ। ਫਿਲਹਾਲ ਵਿਹਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਉਂਦੀ ਹਾਂ ਜੀ ਮੈਸੇਜਸ ਲੈ ਕੇ ਤੁਹਾਡੇ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਤੁਸੀਂ ਉਸ ਮੌਕੇ ਤੇ ਚੌਕਾ ਮਾਰੋ ਔਰ ਬਸ ਖੁਸ਼ ਕਰਨ ਦੀ ਕੋਸ਼ਿਸ਼, ਕਿਸੇ ਦੇ ਥੱਲੇ ਲੱਗ ਕੇ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਜੇਕਰ ਕਿਸੇ ਨਾਲ ਐਕਚੁਅਲ ਦੇ ਵਿੱਚ ਦਿਲ ਦੇ ਨਾਲ ਦਿਲ ਤੋਂ ਪਿਆਰ ਹੈਗਾ ਆ ਔਰ ਤੁਹਾਨੂੰ ਲੱਗਦਾ ਕਿ ਉਹ ਜ਼ਿੰਦਗੀ ਭਰ ਤੁਹਾਡਾ ਸਾਥ ਦੇ ਸਕਦਾ ਬਿਨਾਂ ਕਿਸੇ ਇਸ ਉਮੀਦ ਦੇ ਕਿ ਉਹ ਸਾਡਾ ਉਹਨਾਂ ਹਾਲਾਤਾਂ ਦੇ ਵਿੱਚ ਸਾਥ ਦਊਗਾ, ਜਸਟ ਪਿਆਰ ਦੀ ਗੱਲ ਹੈ, ਤਾਂ ਬਸ ਉਸ ਬੰਦੇ ਲਈ ਜਾਨ ਵੀ ਨਿਸ਼ਾਵਰ ਕਰ ਦਿਉ। ਔਰ ਬਸ ਜਾਨ ਨਿਸ਼ਾਵਰ, ਪਿਆਰ ਨਿਸ਼ਾਵਰ ਕਰਨਾ ਤੁਸੀਂ ਸਾਡੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਭੇਜ ਕੇ 9855-10-10-27 ਨੰਬਰ 'ਤੇ। ਮੈਸੇਜ ਆ ਗਿਆ ਜੀ, ਚਨਾਖੀਆ ਨੇ ਬਹੁਤ ਸੋਹਣਾ ਜਵਾਬ ਦਿੱਤਾ। ਹਰ ਉਹ ਚੀਜ਼ ਜੋ ਜ਼ਿੰਦਗੀ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ ਉਹ ਜ਼ਹਿਰ ਹੁੰਦੀ ਹੈ। ਫਿਰ ਭਾਵੇਂ ਉਹ ਤਾਕਤ ਹੋਵੇ, ਪੈਸਾ ਹੋਵੇ, ਭੁੱਖ ਹੋਵੇ, ਲਾਲਚ ਹੋਵੇ, ਕਿਸੇ ਚੀਜ਼ ਦਾ ਗਰੂਰ ਹੋਵੇ, ਆਲਸ ਹੋਵੇ, ਕਿਸੇ ਚੀਜ਼ ਨੂੰ ਪਾਉਣ ਦੀ ਲਾਲਸਾ ਹੋਵੇ, ਪਿਆਰ ਹੋਵੇ ਜਾਂ ਫਿਰ ਦੁਸ਼ਮਣੀ ਜਾਂ ਫਿਰ ਈਰਖਾ ਹੋਵੇ,

ਬਸ ਤੁਹਾਡਾ ਵੀ ਇਹੀ ਮਕਸਦ ਹੋਣਾ ਚਾਹੀਦਾ ਕਿ ਆਪਣੇ ਸੱਜਣ ਪਿਆਰਿਆਂ ਨੂੰ ਇੰਨਾ ਖੁਸ਼ ਰੱਖੋ ਕਿ ਉਹ ਕਦੇ ਸੋਚ ਵੀ ਨਾ ਸਕਣ, ਕਿਉਂਕਿ ਜ਼ਿੰਦਗੀ ਇੱਕ ਮਿਲੀ ਹੈ, ਮੌਕਾ ਵੀ ਇੱਕ ਵਾਰੀ ਹੀ ਕਈ ਵਾਰੀ ਮਿਲਦਾ।

0: विनी शावरकर तो। और बस जान निशावर प्यार निशावर करना ਤੁਸੀਂ ਸਾਡੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜਸ ਭੇਜ ਕੇ 9855710107 ਨੰਬਰ ਤੇ। ਮੈਸੇਜ ਆ ਗਿਆ ਜੀ, ਚਨਾਕੀਏ ਨੇ ਬਹੁਤ ਸੋਹਣਾ ਜਵਾਬ ਦਿੱਤਾ। ਹਰ ਉਹ ਚੀਜ਼ ਜੋ ਜ਼ਿੰਦਗੀ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ ਉਹ ਜ਼ਹਿਰ ਹੁੰਦੀ ਹੈ। ਫਿਰ ਭਾਵੇਂ ਉਹ ਤਾਕਤ ਹੋਵੇ, ਪੈਸਾ ਹੋਵੇ, ਭੁੱਖ ਹੋਵੇ, ਲਾਲਚ ਹੋਵੇ, ਕਿਸੇ ਚੀਜ਼ ਦਾ ਗਰੂਰ ਹੋਵੇ, ਆਲਸ ਹੋਵੇ, ਕਿਸੇ ਚੀਜ਼ ਨੂੰ ਪਾਉਣ ਦੀ ਲਾਲਸਾ ਹੋਵੇ, ਪਿਆਰ ਹੋਵੇ ਜਾਂ ਫਿਰ ਦੁਸ਼ਮਣੀ ਜਾਂ ਫਿਰ ਈਰਖਾ ਹੋਵੇ, ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਜ਼ਰੂਰਤ ਤੋਂ ਵੱਧ ਹੋਣ ਤਾਂ ਉਹ ਜ਼ਹਿਰ ਬਣ ਜਾਂਦੀਆਂ ਨੇ। ਤੁਹਾਨੂੰ ਮੈਸੇਜ ਆ ਗਿਆ ਜੀ, ਡਾਕਟਰ ਹਰਭਗਵਾਨ ਸਿੰਘ ਹੈਰੀ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਨੂੰ ਮੈਸੇਜ ਆਇਆ ਜੀ। ਅੱਜ ਅਸੀਂ ਸੁਣਦੇ ਹਾਂ ਮੈਸੇਜ ਕਿਹੜੇ ਲਿਸਨਰ ਦੋਸਤ ਨੇ ਭੇਜਿਆ, ਆ ਜਾਓ।
1: ਸਤਿਕਾਰਯੋਗ ਮੈਡਮ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡੀ ਸਾਰੀ ਟੀਮ ਨੂੰ ਵੀ ਸਤਿ ਸ੍ਰੀ ਅਕਾਲ। ਇੱਕ ਸਾਰਿਆਂ ਨੂੰ ਬੇਨਤੀ ਹੈ, ਜੇਕਰ ਸਾਡੀ ਐਜੂਕੇਸ਼ਨ ਬਹੁਤ ਵਧੀਆ ਹੋਵੇ, ਸਾਡੇ ਪਰਿਵਾਰ ਚੋਂ ਇੱਕ ਬੰਦਾ ਵੀ ਪੜ੍ਹ ਜਾਵੇ ਤਾਂ ਸਾਡੇ ਉਸ ਪਰਿਵਾਰ ਦੇ ਲਈ ਹੌਸਪੀਟਲ ਬੰਦ ਹੋਣਾ ਚਾਹੀਦਾ ਹੈਗਾ। ਮਤਲਬ ਇਹ ਹੈ ਕਿ ਐਜੂਕੇਸ਼ਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਬੰਦੇ ਨੂੰ ਸਿਹਤ ਤੇ ਉਸਦਾ ਮਤਲਬ ਆਸਾ ਪਾਸਾ ਬਿਲਕੁਲ ਸਾਫ਼ ਸੁਥਰਾ ਹੋ ਜਾਏ ਤੇ। ਪਰ ਲਗਾਤਾਰ ਸਾਡੇ ਵੱਧਦੇ ਹੌਸਪੀਟਲ ਇਹ ਦਿਖਾ ਰਹੇ ਹੈ ਕਿ ਸਾਡੀ ਐਜੂਕੇਸ਼ਨ ਦੇ ਵਿੱਚ ਅਜੇ ਵੀ ਕਮੀ ਆ। ਸੋ ਇਸ ਨੂੰ ਸੁਧਾਰਨ ਦੀ ਬਹੁਤ ਲੋੜ ਹੈ। ਜੇਕਰ ਜੋ ਮਾਂ ਹੈ ਇੱਕ ਸਿਖਾ ਸਕਦੀ ਬੱਚੇ ਨੂੰ, ਦੁਨੀਆਂ ਦੀ ਕੋਈ ਵੀ ਯੂਨੀਵਰਸਿਟੀ ਨਹੀਂ ਸਿਖਾ ਸਕਦੀ। ਇਸ ਕਰਕੇ ਆਪਣੀ ਮਾਂ ਦਾ ਸਤਿਕਾਰ ਕਰੋ ਤੇ ਆਪਣੇ ਗੁਰੂਆਂ ਦਾ ਸਤਿਕਾਰ ਕਰੋ। ਜਦੋਂ ਦਾ ਟੀਚਰਾਂ ਨੇ ਕੁੱਟਣਾ ਛੱਡਤਾ ਹੈਗਾ ਉਦੋਂ ਦੀ ਸਾਡੀ ਐਜੂਕੇਸ਼ਨ ਦੇ ਵਿੱਚ ਨਿਗਾਰ ਆਈ ਜਾਂਦਾ ਹੈਗਾ ਤੇ ਇਸਦਾ ਪੱਧਰ ਸਕੂਲਾਂ ਦੀ ਥਾਂ ਤੇ ਵਿਦਿਆਲਿਆ ਹੁੰਦੇ ਸੀਗੇ ਤੇ ਵਿਦਿਆਲਿਆ ਦੇ ਵਿੱਚ ਗੁਰੂ ਤੇ ਸ਼ਿਸ਼ ਦਾ ਇੱਕ ਰਿਸ਼ਤਾ ਸੀਗਾ। ਪਰ ਹੁਣ ਕੀ ਹੋਇਆ ਹੈਗਾ, ਜੋ ਸ਼ਿਸ਼ ਆ ਜਾਣੀ ਕਿ ਟੀਚਰ ਆ ਉਹ ਸਟੂਡੈਂਟ ਤੋਂ ਡਰਦੇ ਹਨ। ਇਸ ਕਰਕੇ ਜੋ ਸਾਡੀ ਐਜੂਕੇਸ਼ਨ ਆ ਉਹ ਖਤਮ ਹੋ ਰਹੀ ਹੈਗੀ ਆ। ਜੇ ਪੜ੍ਹ ਜਾਂਗੇ ਤਾਂ ਅਸੀਂ ਅੱਗੇ ਆਨੰਦ ਮਾਣਾਂਗੇ, ਆਪਣੀ ਸਿਹਤ ਬਚਾ ਕੇ ਰੱਖਾਂਗੇ ਤੇ ਸਾਡਾ ਦੇਸ਼ ਤੇ ਸਾਡਾ ਪੈਸਾ ਤੇ ਸਾਡੀ ਕੌਮ ਬਚੇਗੀ। ਧੰਨਵਾਦ।
0: ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਤੁਹਾਡਾ ਮੈਸੇਜ ਜ਼ਰੂਰ ਪਹੁੰਚੇਗਾ ਕਿਉਂਕਿ ਐਜੂਕੇਸ਼ਨ ਲੈਵਲ ਦੀ ਤੁਸੀਂ ਗੱਲ ਕੀਤੀ ਹੈ ਨਾ। ਬਾਕੀ ਮੈਨੂੰ ਵੀ ਲੱਗਦਾ ਹੈ ਅੱਜ ਕੱਲ੍ਹ ਕੁੱਟ ਪੈਣੀ ਬੰਦ ਹੋ ਗਈ ਨਾ ਬੱਚਿਆਂ ਨੂੰ, ਬੱਚੇ ਜ਼ਿਆਦਾ ਢੀਠ ਹੋ ਜਾਂਦੇ ਨੇ, ਤੁਹਾਨੂੰ ਲੱਗਦਾ ਇੱਦਾਂ? ਹਾਂ, ਬੱਚਿਆਂ ਨੂੰ ਜਦੋਂ ਤੋਂ ਸਕੂਲ ਦੇ ਵਿੱਚ ਉਹਨਾਂ ਨੂੰ ਡਾਂਟ ਪੈਣੀ ਘੱਟ ਹੋ ਗਈ ਹੈ, ਬੱਚੇ ਗੱਲ ਸੁਣਦੇ ਹੀ ਨਹੀਂ ਨੇ। ਸਾਨੂੰ ਤਾਂ ਠਾਠਾ ਪੈਂਦੀਆਂ ਹੁੰਦੀਆਂ ਸੀਗੀਆਂ ਕਿ ਹਾਂ ਜੇ ਕੋਈ ਗਲਤੀ ਵੀ ਨਹੀਂ ਸੀ ਹੁੰਦੀ ਤਾਂ ਹਾਂ ਚਲੋ ਹੁਣ ਇਹ ਗੱਲ ਹੋਈ ਹੈ ਤਾਂ ਹੁਣ ਐਕਸਪੀਰੀਅੰਸ ਵੀ ਤੁਹਾਡਾ ਸ਼ੇਅਰ ਕਰਾਂਗੀ, ਜ਼ਰੂਰ ਕਰਾਂਗੀ। ਸਕੂਲ ਦੇ ਵਿੱਚ ਅੱਜ ਤੱਕ ਕਦੀ ਮੈਨੂੰ ਮਾਰ ਨਹੀਂ ਸੀ ਪਈ, ਕਦੀ ਮੈਨੂੰ ਮਤਲਬ ਕਿਸੇ ਟੀਚਰ ਤੋਂ ਡਾਂਟ ਤੱਕ ਨਹੀਂ ਸੀ ਪਈ। ਪੂਰਾ ਪੜ੍ਹਾਈ ਖਤਮ ਹੋ ਗਈ, ਐਂਡ ਦੇ ਵਿੱਚ ਆ ਕੇ ਡਾਂਟ ਪੈ ਗਈ ਕਿਉਂਕਿ ਮੈਨੂੰ ਕਿਸੇ ਕੁੜੀ ਦੇ ਕਰਕੇ ਡਾਂਟ ਪੈ ਗਈ। ਗਲਤੀ ਉਸ ਕੁੜੀ ਦੀ ਸੀਗੀ, ਉਹ ਕੰਮ ਉਸ ਕੁੜੀ ਨੇ ਕੀਤਾ ਸੀਗਾ ਅਚਾਨਕ, ਤਾਂ ਮੈਨੂੰ ਉਸ ਚੀਜ਼ ਦੀ ਡਾਂਟ ਪੈ ਗਈ। ਲਿਟਰਲੀ ਉਹ ਮੈਨੂੰ ਹਾਲੇ ਤੱਕ ਵੀ ਯਾਦ ਹੈਗੀ ਹੈ ਕਿ ਹਾਂ ਮੈਨੂੰ ਉਸ ਲੜਕੀ ਦੀ ਵਜ੍ਹਾ ਦੇ ਕਰਕੇ ਸਕੂਲੋਂ ਡਾਂਟ ਪਈ ਸੀਗੀ। ਅੱਜ ਕੱਲ੍ਹ ਦੇ ਬੱਚਿਆਂ ਨੂੰ ਉਹ ਵੀ ਐਕਸਪੀਰੀਅੰਸ ਨਹੀਂ ਹੋਣਾ ਕਿਉਂਕਿ ਸਕੂਲਾਂ ਦੇ ਵਿੱਚ ਪਿਟਾਈ ਕਰਨ ਤੋਂ ਮਨਾ ਕੀਤਾ ਗਿਆ ਨਾ। ਦੇਖੋ ਐਜੂਕੇਸ਼ਨ ਲੈਵਲ ਹਾਈ ਹੋਣਾ ਚਾਹੀਦਾ, ਜਿਵੇਂ ਕਿ ਉਹਨਾਂ ਬਿਲਕੁਲ ਸਹੀ ਕਿਹਾ ਕਿ ਜਿਵੇਂ ਕਿ ਇੱਕ ਔਰਤ ਹੈ ਘਰ ਦੇ ਵਿੱਚ ਮਾਂ ਹੈ ਉਹ ਸਭ ਕੁਝ ਬੱਚੇ ਨੂੰ ਸਿਖਾ ਸਕਦੀ ਹੈ, ਤਾਂ ਐਜੂਕੇਸ਼ਨ ਜਿਹੜੀ ਹੈ ਪ੍ਰੋਪਰ ਐਜੂਕੇਸ਼ਨ ਜਦੋਂ ਤੱਕ ਸਾਨੂੰ ਨਹੀਂ ਮਿਲੇਗੀ, ਵਧੀਆ ਇੱਕ ਕੁਆਲਿਟੀ ਐਜੂਕੇਸ਼ਨ ਅਸੀਂ ਕਹਿ ਸਕਦੇ ਹਾਂ, ਉਹ ਜਦੋਂ ਸਾਨੂੰ ਮਿਲ ਜਾਏਗੀ ਔਰ ਆਪਣੇ ਆਪ ਜਿਹੜਾ ਹੈ ਚੀਜ਼ਾਂ ਆਲਾ ਦੁਆਲਾ ਸਾਡਾ ਸੁਧਰਨਾ ਸ਼ੁਰੂ ਹੋ ਜਾਂਦੀਆਂ ਨੇ। ਅਗਲਾ ਮੈਸੇਜ ਕਿਨਾਂ ਦਾ ਆ ਗਿਆ ਜੀ, ਅਜੋ ਸੁਣਦੇ ਆ।
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਮਾਣਾ ਜਾਂ ਸਰੋਤਾ ਉਹਦੇ ਚੰਦਰ, ਉਸ ਈਸ਼ਵਰ ਦਾ ਸ਼ੁਕਰਾਨਾ ਕਰਦਾ ਹੋਇਆ ਜਿਸ ਦੀ ਕਿਰਪਾ ਨਾਲ ਇੱਕ ਦਿਨ ਹੋਰ ਮਿਲਿਆ ਹੈ ਜੀਵਨ ਵਾਸਤੇ। ਰੇਡੀਓ ਰੇਨਬੋ FM ਸੁਣਨ ਵਾਲਿਆਂ ਨੂੰ ਨਮਸਕਾਰ ਕਰਦਾ ਹੈ ਤੇ ਸਾਰਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਹੈ। ਅੱਜ ਰੇਡੀਓ ਰੇਨਬੋ FM ਦਾ ਮੋਰਚਾ ਸਾਡੀ ਧੀ ਰਾਣੀ ਅੰਜਲੀ ਨੇ ਸੰਭਾਲਿਆ ਤੇ ਵੰਦੇ ਮਾਤਰਮ ਬੋਲਿਆ ਤੇ ਵੰਦੇ ਮਾਤਰਮ ਭਜਨ ਦੇ ਰੂਪ ਵਿੱਚ ਵੀ ਸੁਣਾਇਆ। ਪ੍ਰੋਗਰਾਮਾਂ ਦਾ ਪਰਚੇ ਦੇਣ ਤੋਂ ਬਾਅਦ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ ਕੀ ਕਰਾਂ ਮੈਂ ਤੇਰੀਆਂ ਵਡਿਆਈਆਂ ਮੇਰੇ ਮਾਲਕਾਂ ਨਾਲ ਕੀਤੀ ਤੇ ਜੀਵਨ ਵਿੱਚ ਗੁਰੂ ਦਾ ਮਹੱਤਵ ਦੱਸਿਆ ਤੇ ਹੰਕਾਰ ਤੋਂ ਦੂਰ ਰਹਿਣ ਲਈ ਅਪੀਲ ਵੀ ਕੀਤੀ ਤੇ ਗੁੱਡ ਮਾਰਨਿੰਗ ਜਲੰਧਰ ਦੀ ਪਿੱਚ ਤੇ

0: ਅੰਜਲੀ ਧੀ ਰਾਣੀ ਨੇ ਆਉਂਦੇ ਹੀ ਚੌਕੇ ਛੱਕਿਆਂ ਦੀ ਝੜੀ ਲਾ ਦਿੱਤੀ। ਅੱਜ ਗੱਲ ਕਰਾਂਗਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ। ਇੱਕ ਸੱਜਣ ਪੁਰਸ਼ ਮੰਦਰ ਆਏ ਤੇ ਦਰਸ਼ਨ ਕਰਕੇ ਘਰ ਨੂੰ ਵਾਪਸ ਜਾ ਰਹੇ ਸੀ ਕਿ ਪਿੱਛੋਂ ਕੋਈ ਵਾਜਾ ਮਾਰਦਾ ਪਿਆ ਸੀ, ਸਾਹਿਬ ਜੀ ਸਾਹਿਬ ਜੀ ਸਾਹਿਬ ਜੀ। ਇੱਕ ਹਾਰ ਵੇਚਣ ਵਾਲਾ ਛੋਟਾ ਜਿਹਾ ਮੁੰਡਾ ਭਾਈ ਦਾ ਆਇਆ ਤੇ ਬੋਲਿਆ, ਸਾਹਿਬ ਜੀ ਇਹ ਹਾਰ ਸਿਰਫ 10 ਰੁਪਏ ਦਾ ਹੈਗਾ ਜੀ, ਲੈ ਲਵੋ। ਸੱਜਣ ਬੋਲੇ, ਮੈਂ ਤੇ ਮੰਦਰ ਮੱਥਾ ਟੇਕ ਆਇਆ ਹਾਂ, ਚਲੋ ਇਸ ਤਰ੍ਹਾਂ ਕਰਦੇ ਹਾਂ, ਇਹ 10 ਦਾ ਨੋਟ ਤੂੰ ਆਪ ਰੱਖ ਲੈ। ਉਹਨਾਂ ਨੇ 10 ਰੁਪਏ ਦਾ ਨੋਟ ਉਸ ਮੁੰਡੇ ਨੂੰ ਫੜਾਇਆ ਤੇ ਘਰ ਨੂੰ ਤੁਰ ਪਏ। ਉਸ ਮੁੰਡੇ ਨੇ ਫਿਰ ਆਵਾਜ਼ ਲਗਾਈ, ਸਾਹਿਬ ਜੀ ਤੁਸੀਂ 10 ਰੁਪਏ ਤੇ ਦੇ ਦਿੱਤੇ ਨੇ, ਹੁਣ ਤੇ ਇਹ ਵਾਲਾ ਹਾਰ ਆਪ ਜੀ ਨੂੰ ਲੈਣਾ ਹੀ ਪਵੇਗਾ। ਸੱਜਣ ਬੋਲੇ, ਕਾਕੇ ਇਹ 10 ਰੁਪਏ ਮੈਂ ਤੈਨੂੰ ਖੁਸ਼ੀ ਨਾਲ ਦਿੱਤੇ ਨੇ, ਚਲੋ ਇੱਕ ਕੰਮ ਕਰਦੇ ਹਾਂ, ਮੇਰੀ ਜਗ੍ਹਾ ਤੇ ਤੂੰ ਆਪ ਮੰਦਰ ਜਾ ਕੇ ਇਹ ਵਾਲਾ ਹਾਰ ਅੰਦਰ ਵਾਲੇ ਰੱਬ ਜੀ ਨੂੰ ਚੜਾ ਦੇਵੀਂ। ਮੁੰਡਾ ਖੁਸ਼ ਹੋ ਗਿਆ ਤੇ ਉਹਦੇ ਚਿਹਰੇ ਤੇ ਬੜੀ ਮਿੱਠੀ ਜਿਹੀ ਮੁਸਕੁਰਾਹਟ ਆ ਗਈ। ਬੋਲਿਆ, ਬਿਲਕੁਲ ਠੀਕ ਜੀ। ਹਾਲੇ ਉਹ ਸੱਜਣ ਪੁਰਸ਼ ਅੱਗੇ ਵਧੇ ਸੀ, ਉਸ ਮੁੰਡੇ ਨੇ ਫਿਰ ਆਵਾਜ਼ ਦਿੱਤੀ। ਹੁਣ ਉਹ ਸੱਜਣ ਥੋੜਾ ਖਿੱਜ ਗਏ ਸੀ ਤੇ ਹਲਕੇ ਜੇ ਗੁੱਸੇ 'ਚ ਬੋਲੇ, ਓਏ ਹੁਣ ਕੀ ਗੱਲ ਏ, ਮੇਰਾ ਪਿੱਛਾ ਛੱਡ ਦੇ, ਇੱਥੋਂ ਹੁਣ ਚਲਾ ਜਾ। ਉਹ ਮੁੰਡਾ ਬੋਲਿਆ, ਸਾਹਿਬ ਜੀ ਆਪਣਾ ਨਾਂ ਤੇ ਦੱਸ ਦਿਓ, ਜਦੋਂ ਮੈਂ ਹਾਰ ਚੜਾਵਾਂਗਾ ਤੇ ਰੱਬ ਜੀ ਨੂੰ ਤੁਹਾਡਾ ਨਾਂ ਦੱਸ ਕੇ ਤੁਹਾਡੀ ਲੰਮੀ ਉਮਰ ਤੇ ਘਰ ਖੁਸ਼ੀਆਂ ਖੇੜੇ ਲੱਗੇ ਰਹਿਣ, ਇਹਦੀ ਪ੍ਰਾਰਥਨਾ ਵੀ ਕਰਾਂਗਾ। ਇਹ ਸੁਣ ਕੇ ਸੱਜਣ ਪੁਰਸ਼ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹਨਾਂ ਨੇ ਉਸ ਮੁੰਡੇ ਨੂੰ ਗਲ ਨਾਲ ਲਾਇਆ ਤੇ ਆਖਿਆ, ਅਸੀਂ ਇੱਕ ਦੂਜੇ ਨੂੰ ਨਾਮ ਤੋਂ ਜਾਣਦੇ ਹਾਂ, ਉੱਪਰ ਵਾਲੇ ਨੇ ਤੇ ਇਨਸਾਨ ਹੀ ਬਣਾਇਆ ਏ, ਤੂੰ ਇੱਕ ਕੰਮ ਕਰੀ, ਤੂੰ ਸਾਰਿਆਂ ਵਾਸਤੇ ਪ੍ਰਾਰਥਨਾ ਕਰ ਦੇਵੀ, ਜੇ ਤੁਸੀਂ ਅੱਜ ਖੁਸ਼ ਹੋ ਤੇ ਮੁਸਕੁਰਾਉਂਦੇ ਪਏ ਹੋ ਤੇ ਇਹ ਕਿਸੇ ਦੀ ਪ੍ਰਾਰਥਨਾ ਦਾ ਜਾਦੂ ਹੈਗਾ ਜੇ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਵਾਕਈ ਹੀ ਤੁਹਾਡੀ ਤੁਹਾਡੇ ਮੈਸੇਜ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਗੱਲ, ਬਹੁਤ ਹੀ ਪਿਆਰੀ ਜਿਹੀ ਗੱਲ ਦੇ ਵਿੱਚ ਵੀ ਮੈਸੇਜ ਛੁਪਿਆ ਹੋਇਆ ਸੀਗਾ। ਔਰ ਹਾਂ, ਕਿਸੇ ਤਾਂ ਅਸੀਂ ਕਹਿੰਦੇ ਭਲਾ ਕਰਨ ਨਿਕਲਦੇ ਹਾਂ ਨਾ, ਉਹ ਬੰਦਾ ਅੱਗੋਂ ਦੁਆਵਾਂ ਹੀ ਦਿੰਦਾ ਸਾਨੂੰ। ਔਰ ਇਹ ਕਦੇ ਨਾ ਸੋਚ ਕੇ ਕਿਸੇ ਦਾ ਭਲਾ ਕਰੋ ਜਾਂ ਕਿਸੇ ਦੀ ਹੈਲਪ ਕਰੋ ਕਿ ਉਹ ਸਾਡੇ ਲਈ ਕੁਝ ਨਾ ਕੁਝ ਕਰੇਗਾ। ਬਸ ਹਾਂ, ਨਿਰਸਵਾਰਥ ਹੋ ਕੇ ਜੋ ਕੰਮ ਕੀਤਾ ਜਾਵੇ ਉਸ ਚੀਜ਼ ਦਾ ਆਪਣਾ ਹੀ ਮਜ਼ਾ ਹੈ। ਬਹੁਤ ਸਾਰੇ ਮੈਸੇਜਸ ਆ ਗਏ ਨੇ ਭਾਈ ਜੀ ਮੇਰੇ ਕੋਲ, ਔਰ ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਸੁਣਦੇ ਹਾਂ।
2: ਅੰਜਲੀ ਜੀ, ਸਾਨੂੰ ਸਾਰੇ ਐਫਐਮ ਸੁਣਨ ਵਾਲੇ ਤਮਾਮ ਦੋਸਤਾਂ ਭਰਾਵਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਦੇ ਹਾਂ। ਗੁੱਡ ਮਾਰਨਿੰਗ ਸ਼ੋ ਚ ਦੱਤਾ ਸਾਹਿਬ ਨੇ ਜੋ ਕੁਦਰਤੀ ਖੇਤੀ ਬਾਰੇ ਜਾਣਕਾਰੀ ਦਿੱਤੀ, ਬਹੁਤ ਅੱਛੀ ਜਾਣਕਾਰੀ ਜੀ। ਸੋ ਇਸ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਅਮਲ ਕਰਨਾ ਚਾਹੀਦਾ ਹੈ
1: ਜੀ।
2: ਸੋ ਜਿਹੜੀ ਇੱਕ ਆਪਣੀ ਜ਼ਿੰਦਗੀ ਦਾ ਖੁਦ ਦਾ ਵਾਕਿਆ ਇੱਕ ਸ਼ੇਅਰ ਕਰ ਰਿਹਾ ਹੈ ਹਕੀਕਤ ਹੈ ਜੀ। ਮੇਰਾ ਇੱਕ ਦੋਸਤ ਹੈ ਮਨਜੀਤ ਸਿੰਘ, ਖਾਸ ਦੋਸਤ ਮੇਰਾ, ਜੋ ਕਿ ਅੱਜ ਕੱਲ੍ਹ ਪਰਿਵਾਰ ਸਮੇਤ ਰਾਮਾ ਮੰਡੀ ਲਾਗੇ ਰਹਿ ਰਿਹਾ ਹੈ। ਵਾਕਿਆ ਦੱਸ ਰਿਹਾ ਜੀ 1970 ਦਾ। ਮੈਂ ਤੇ ਮੇਰਾ ਦੋਸਤ ਅੰਮ੍ਰਿਤਸਰ ਸਾਹਿਬ ਗਏ, ਗੁਰੂ ਘਰ ਗਏ ਤੇ ਇੱਧਰ ਉਦੋਂ ਘੁੰਮਦਿਆਂ ਲੇਟ ਹੋ ਗਿਆ, ਜਲੰਧਰ ਪਹੁੰਚੇ ਤੇ ਜਲੰਧਰ ਹੁਸ਼ਿਆਰਪੁਰ ਦੀ ਬੱਸ ਫੜੀ, ਕਾਫੀ ਲੇਟ ਹੋ ਗਿਆ ਸੀ। ਰਸਤੇ ਅਸੀਂ ਮੇਨ ਰੋਡ ਤੇ ਹੀ ਮੇਰੇ ਦੋਸਤ ਦੇ ਰਿਸ਼ਤੇਦਾਰ ਦਾ ਪਿੰਡ ਸੀ ਤੇ ਉਹਨਾਂ ਦੇ ਚੱਲ ਗਿਆ ਰਾਤ ਨੂੰ। ਉਹਨੇ ਜਾਂਦਾ ਪੁੱਛਿਆ ਕਿ ਆਓ ਜੀ ਆਓ ਰੋਟੀ, ਅਸੀਂ ਕਹਿੰਦੇ ਰੋਟੀ ਖਾ ਕੇ ਆਏ ਹਾਂ, ਜਦਕਿ ਨਾ ਤਾਂ ਬਸ ਨਾ ਹੀ ਆ, ਭਾਵੇਂ ਭੁੱਖਾ ਹੀ ਰਵੇ। ਕਹਿ ਜੀ ਉਹਨੇ ਸਾਨੂੰ ਚੁਬਾਰੇ ਸਾਹ ਤਾਂ ਚੁਬਾਰਾ ਕਾਫੀ ਖੁੱਲ੍ਹਾ ਸੀਗਾ, 3 ਮੰਜ਼ਿਲ ਲੱਗੇ ਸੀ ਤੇ ਸਾਡੇ ਨਾਲ ਹੀ ਇੱਕ ਉਹਨਾਂ ਦੇ ਘਰ ਦਾ ਨਾਮ ਬਲਦੇਵ ਸਿੰਘ ਸੌਂ ਗਿਆ, ਸਾਡੇ ਤੋਂ ਉਮਰ 'ਚ ਵੱਡਾ ਸੀ ਉਹ ਸੌਂ ਗਿਆ। ਔਰ ਮੇਰੇ ਦੋਸਤ ਨੂੰ ਰਾਤ ਨੂੰ ਉੱਠ ਕੇ ਭੱਜਣ ਦੀ ਰਵਾ ਪਾਉਣ ਦੀ ਆਦਤ ਸੀ, ਬੜਬੜਾਉਂਦਾ ਸੀ, ਦੌੜ ਪੈਂਦਾ, ਜਿਹੜਾ ਫੜਦਾ ਤੇ ਉਹਦੇ ਫਿੰਗਰ ਪੈਣ ਛਾਪ ਦਿੰਦਾ ਸੀ। ਸੋ ਸੌਂਦਾ ਉਹ ਹੀ ਗੱਲ ਹੈ, ਉਹਦਾ ਰਾਤ ਨੂੰ ਦੌਰਾ ਪੈ ਗਿਆ, ਜੋ ਰੌਲੀ ਪਾਈ ਉਹਨੇ, ਮੈਂ ਉਹਨੂੰ ਪੜ੍ਹਨ ਵੀ ਲਗਾਇਆ, ਫੜਿਆ ਮੈਂ ਫੜਦਾ ਸੀ ਤਾਂ ਉਹਨੇ ਮੈਨੂੰ ਬਗਾ ਕੇ ਮਾਰ ਗਿਆ, ਮੇਰੇ ਤੇ ਸੀ ਮੇਰੇ ਤੇ ਡਿੱਗਾ, ਮੇਰੇ ਤੋਂ ਦੂਜੇ ਪਾਸੇ ਸਰ ਭੰਨੇ, ਮੇਰੇ ਸੱਟ ਵੀ ਲੱਗ ਗਈ। ਹੁਣ ਨੇਰਾ ਸੀ, ਨਵੀਂ ਜਗ੍ਹਾ ਸੀ, ਕਾਫੀ ਟਾਈਮ ਸਾਡਾ ਕਬੱਡੀ ਦਾ ਮੈਚ ਚੱਲਿਆ, ਜਦ ਨੂੰ ਜੀ ਪਿੱਤਰ ਨੇ ਦੌੜੇ ਆਇਆ, ਕੀ ਹੋਇਆ ਕੀ ਹੋਇਆ ਕਰਦੇ, ਇੰਨਾ ਸ਼ੁਕਰ ਹੈ ਕਿ ਦਰਵਾਜ਼ਾ ਖੁੱਲ੍ਹਾ ਸੀ, ਉਹਨੀ ਬੱਤੀ ਜਗਾਏ ਤਾਂ ਬਿਲਕੁਲ ਬਿਲਕੁਲ ਸ਼ਾਂਤੀ, ਕੀ ਹੋਇਆ ਕੀ ਹੋਇਆ ਕੀ ਦੱਸੀਏ। ਉਹਨੂੰ ਬਾਜ ਦੇਵ, ਉਹ ਦੇਵ ਤੂੰ ਕਿੱਥੇ ਆ, ਦੇਵ ਹੁਣੀ ਮੰਜੇ ਥੋੜ੍ਹਾ ਨਿਕਲਿਆ ਵਿਚਾਰਾ ਖੰਭੇ ਭੱਜ ਕੇ ਬਾਹਰ, ਕਹਿੰਦਾ ਮੈਂ ਤਾਂ ਨਹੀਂ ਇੱਥੇ ਸੌਣਾ। ਸੋ ਬਹੁਤ ਇਸ ਤਰ੍ਹਾਂ ਵਾਕਿਆ ਹੋਇਆ ਤੇ ਮਾਤਾ ਸਾਨੂੰ ਪੁੱਛੇ ਪੁੱਤ ਕੀ ਹੋਇਆ ਸੀ, ਅਸੀਂ ਹੁਣ ਕੀ ਦੱਸੀਏ। ਸੋ ਉਹ ਮੇਰਾ ਦੋਸਤ

0: ਇਸ ਟਾਈਮ ਰੇਡੀਓ ਸੁਣ ਰਿਹਾ ਹੋਵੇ, ਸੋ ਮੈਂ ਜਸੀਰ ਸਿੰਘ ਥੋੜ੍ਹਾ ਧੰਨਵਾਦ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ, ਔਰ ਤੁਹਾਡੇ ਦੋਸਤ ਨੂੰ ਤੁਹਾਡੀ ਗੱਲ ਸੁਣ ਕੇ ਜ਼ਰੂਰ ਹਾਸਾ ਆ ਗਿਆ ਹੋਣਾ ਕਿ ਦੇਖੋ ਕਿੰਨਾ ਪੁਰਾਣਾ ਕਿੱਸਾ ਤੁਸੀਂ ਉਹਨਾਂ ਦਾ ਸਾਰਿਆਂ ਨੂੰ ਦੱਸ ਦਿੱਤਾ। ਸੁਣ ਇਹ ਨਾ ਕਿੱਦਾਂ ਦੇ ਇਹ ਸਮਟਾਈਮ ਇੱਦਾਂ ਦੇ ਫਨੀ ਇੰਸੀਡੈਂਟ ਵੀ ਹੋ ਜਾਂਦੇ, ਕਈ ਵਾਰੀ ਕੁਛ ਖਤਰਨਾਕ ਵੀ ਹੋ ਜਾਂਦਾ। ਬਾਕੀ ਜੀ ਦੋਸਤ ਹੀ ਯਾਰੀ ਦੇ ਕਿੱਸੇ ਬੜੇ ਹੁੰਦੇ ਨੇ ਇਹ, ਜਿੰਨੇ ਤੁਸੀਂ ਕਹਿੰਦੇ ਨਾ ਯਾਦਾਂ ਉਹਨਾਂ ਦੇ ਨਾਲ ਬਣਾ ਲਓਗੇ, ਓਨੀਆਂ ਹੀ ਮੈਂ ਕਿਹਾ ਖੂਬਸੂਰਤ ਜੇ ਤੁਹਾਨੂੰ ਮੈਮਰੀਜ਼ ਜਿਹੜੀਆਂ ਤੁਹਾਡੇ ਕੋਲ ਸਾਂਭੀਆਂ ਰੱਖਣੀਆਂ ਨੇ, ਔਰ ਕੋਈ ਤੁਹਾਡੇ ਕੋਲ ਉਹ ਖੋ ਨਹੀਂ ਸਕਦਾ। ਬਸ ਉਹ ਟਾਈਮ ਜਿਹੜਾ ਹੈ ਅੱਜ ਦਾ ਹੀ ਹੈ, ਅੱਜ ਦੇ ਟਾਈਮ ਦੇ ਉੱਤੇ ਦੋਸਤਾਂ ਮਿੱਤਰਾਂ ਦੇ ਨਾਲ ਜਿੰਨਾ ਸਮਾਂ ਬਤੀਤ ਕਰ ਸਕਦੇ ਹੋ, ਮਤਲਬ ਇਹ ਨਹੀਂ ਕਿ ਸਾਰਾ ਟਾਈਮ ਤੁਸੀਂ ਉਹਨਾਂ ਦਾ ਨਾਲ ਹੀ ਰਹੋ, ਇੱਦਾਂ ਨਹੀਂ ਗੱਲ ਹੁੰਦੀ, ਮਤਲਬ ਕਿ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੋ, ਬਾਹਰ ਜਾਓ ਘੁੰਮੋ ਫਿਰੋ ਔਰ ਬਸ ਯਾਦਾਂ ਬਣਾਓ। ਉੱਠੋ ਦੇਖੋ ਸਵੇਰ ਦਾ ਨਜ਼ਾਰਾ, ਹਵਾ ਦੇ ਵਿੱਚ ਹੈ ਖੁਸ਼ਬੂ ਤੇ ਮੌਸਮ ਹੈ ਪਿਆਰਾ। ਹੱਸਦੇ ਰਹੋ ਖੁਸ਼ ਰਹੋ ਸਾਰਾ ਦਿਨ, ਇਹੀ ਹੈ ਮੇਰੀ ਸ਼ੁਭਕਾਮਨਾ ਤੁਹਾਡੇ ਲਈ। ਹਰ ਦਿਨ ਚਮਕਦਾ ਸੂਰਜ, ਖਿਲਦੇ ਫੁੱਲ ਅਤੇ ਬਹਾਰਾਂ ਦਾ ਪੈਗਾਮ ਹੈ। ਅੱਜ ਦਾ ਦਿਨ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਇਹੀ ਮੇਰਾ ਸਲਾਮ ਹੈ। ਹਰ ਸਵੇਰ ਆਪਣੇ ਆਪ ਨੂੰ ਨਵੀਂ ਉਮੀਦ ਦੇਵੋ, ਜੋ ਵੀ ਸੋਚਿਆ ਹੈ ਉਸਨੂੰ ਪੂਰਾ ਕਰਨ ਦੀ ਤਾਕਤ ਦੇਵੋ। ਔਰ ਇਹ ਸਾਨੂੰ ਮੈਸੇਜ ਸਾਡੇ ਲਿਸਨਰ ਦੋਸਤ ਨੇ ਭੇਜਿਆ ਜੀ, ਰਘੁਵੀਰ ਨਗਰ ਤੋਂ, ਦਿਲਾਵਰ ਖਾਂ, ਹਸੀਨਾ ਬਾਨੋ, ਅਲੀਜ਼ਾ ਨਯਾਬ ਔਰ ਲੱਟੂ ਸਾਨੂੰ ਭੇਜਿਆ ਜੀ, ਬਹੁਤ ਹੀ ਖੂਬਸੂਰਤ ਜਿਹਾ ਮੈਸੇਜ। ਔਰ ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਆ ਜਾਓ ਜੀ ਸੁਣਦੇ ਹਾਂ।
2: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ ਮੈਡਮ ਜੀ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਮੈਂ JS ਮਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਦੋ ਕਲੈਨਾਂ ਲੈ ਕੇ ਹਾਜ਼ਰ ਹੋਇਆ, ਜਰਾ ਕਬੂਲ ਕਰਨਾ ਜੀ। ਚਿਹਰੇ ਤੇ ਨੂਰ ਇਹਨਾਂ ਅੱਖਾਂ ਚ ਬੜਾ ਸਰੂਰ ਏ, ਅਸਲੀ ਤੇ ਜਾਪਦਾ ਨਹੀਂ ਲੱਗਦਾ ਨਕਲੀ ਜ਼ਰੂਰ ਏ। ਉੱਤੋਂ ਮੂੰਹਦੇ ਮਿੱਠੇ ਨੇ ਤੇ ਅੰਦਰੋਂ ਖਾਂਦੇ ਖਾ, ਮੁੱਖੜੇ ਤੋਂ ਸੁਨੀ ਲੱਗਦੇ ਨੇ ਅੰਦਰੋਂ ਨਕਲੀ ਯਾਰ। ਉੱਤੋਂ ਮੂੰਹਦੇ ਮਿੱਠੇ ਨੇ ਹੱਕ ਬਗਾ ਖਾ ਖਾ, ਬੰਦਿਆਂ ਕਰਦੇ ਠੱਗੀ ਠੋਰੀ ਹੋਏ, ਹੋਏ ਚਿਹਰੇ ਤੋਂ ਇਸ ਲਈ ਲੱਗਦੇ ਨੇ ਅੰਦਰੋਂ ਨਕਲੀ ਯਾਰ, ਹੋਏ ਮੁੱਖੜੇ ਤੋਂ ਇਸ ਲਈ ਲੱਗਦੇ ਨੇ ਉੱਤੋਂ ਮੂੰਹਦੇ ਮਿੱਠੇ ਨੇ ਤੇ ਅੰਦਰੋਂ ਖਾਂਦੇ ਖਾਰ, ਮੁੱਖੜੇ ਤੋਂ ਇਸ ਲਈ ਲੱਗਦੇ ਨੇ ਅੰਦਰੋਂ ਨਕਲੀ ਯਾਰ। ਥੈਂਕ ਯੂ, ਧੰਨਵਾਦ ਜੀ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ, ਔਰ ਤੁਸੀਂ ਹਰ ਵਾਰ ਸਾਨੂੰ ਦੋ ਕੁ ਲਾਈਨਾਂ ਸੁਣਾ ਕੇ ਜਾਂਦੇ ਹੋ, ਔਰ ਬਸ ਇਸ ਦੇ ਵਿੱਚ ਹੀ ਦਿਲ ਖੁਸ਼ ਹੋ ਜਾਂਦਾ ਸਾਡਾ। ਔਰ ਤੁਸੀਂ ਵੀ ਆਪਣੇ ਮੈਸੇਜਸ ਭੇਜ ਸਕਦੇ ਹੋ ਬਈ, ਟਾਈਮ ਦੇਖੋ 10 ਕੁ ਮਿੰਟ ਹੀ ਰਹਿ ਗਏ ਆ ਸਾਡੇ ਪ੍ਰੋਗਰਾਮ ਦੇ ਵਿੱਚ, ਔਰ ਇਸ 10 ਮਿੰਟਾਂ ਦੇ ਵਿੱਚ ਤੁਸੀਂ ਭੇਜਦਾ ਮੈਸੇਜ ਤਾਂ ਭੇਜਦਾ, ਬਾਕੀ ਦੇਖੋ ਤੁਹਾਡਾ ਮੈਸੇਜ ਫਿਰ ਰਹਿ ਜਾਣਾ, ਕੋਈ ਗੱਲ ਨਹੀਂ। ਉਦੋਂ ਤੱਕ ਤੁਹਾਡੇ ਲਈ ਆ ਗਿਆ ਜੀ ਇੱਕ ਗੀਤ, ਔਰ ਇਸ ਗੀਤ ਨੂੰ ਇੰਜੋਏ ਕਰੋ, ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਮੈਸੇਜਸ ਭੇਜਦੇ ਰਹੋ।

0: ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਸ਼ੀ ਅੰਸ਼ਲੀ ਦੇ ਨਾਲ, ਔਰ ਮੈਸੇਜਸ ਜਿਹੜੇ ਨੇ ਨਾ ਆ ਗਏ ਨੇ ਸਾਡੇ ਲਿਸਨਰ ਦੋਸਤਾਂ ਦੇ। ਅਗਲਾ ਮੈਸੇਜ ਆਇਆ ਜੀ ਸਾਡੇ ਕੋਲ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੀ ਹੋਸਟ ਮੈਡਮ ਅੰਸ਼ਲੀ ਜੀ, ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਜੀ। ਨਮਸਕਾਰ ਹੈ ਜੀ ਮੈਡਮ ਅੰਸ਼ਲੀ ਜੀ, ਤੁਹਾਡੇ ਕੋਲ ਭਰਪੂਰ ਜਾਣਕਾਰੀਆਂ ਹੁੰਦੀਆਂ ਨੇ। ਤੁਸੀਂ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਇੱਕ ਤੋਂ ਇੱਕ ਬਹੁਤ ਖਾਸ ਜਾਣਕਾਰੀ ਦਿੱਤੀ, ਜੈਵਿਕ ਖੇਤੀ ਦੇ ਬਾਰੇ ਉੱਤਮ ਜਾਣਕਾਰੀ ਸਰੋਤਿਆਂ ਤੱਕ ਪਹੁੰਚਾਈ, ਅੱਜ ਦੇ ਇਤਿਹਾਸ ਬਾਰੇ ਜ਼ਰੂਰੀ ਜਾਣਕਾਰੀ ਦਿੱਤੀ। ਓਕੇ ਜੀ, ਥੈਂਕ ਯੂ ਜੀ। ਸਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਨਿਰਾਲਾ ਹੁੰਦਾ, ਤੁਸੀਂ ਲਗਾਤਾਰ ਪ੍ਰੋਗਰਾਮ ਨੂੰ ਚਾਰ ਚੰਦ ਲਗਾਈ ਜਾਂਦੇ ਹੋ, ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ। ਪ੍ਰੋਗਰਾਮ ਵਿੱਚ ਜਾਣਕਾਰੀਆਂ ਦੇ ਨਾਲ ਨਾਲ ਉੱਤਮ ਦਰਜੇ ਦੇ ਸੌਂਗ ਵੀ ਪਲੇ ਕੀਤੇ ਜਾਂਦੇ ਨੇ। ਧੰਨਵਾਦ ਸਹਿਤ ਹੈ ਜੀ, ਥੈਂਕ ਯੂ ਜੀ। ਔਰ ਲਿਸਨਰ ਦੋਸਤ ਨੇ ਆਪਣਾ ਨਾਮ ਨਹੀਂ ਸਾਨੂੰ ਲਿਖ ਕੇ ਭੇਜਿਆ ਜੀ, ਚਲੋ ਕੋਈ ਗੱਲ ਨਹੀਂ, ਪਰ ਤੁਹਾਡਾ ਮੈਸੇਜ ਤਾਂ ਸਾਡੇ ਤੱਕ ਆ ਗਿਆ ਨਾ ਜੀ, ਇੰਨਾ ਹੀ ਪਿਆਰ ਕਾਫੀ ਹੈ। ਸੂਰਜ ਦੀਆਂ ਕਿਰਨਾਂ ਖੁਸ਼ੀਆਂ ਲੈ ਕੇ ਆਏ, ਚਿੜੀਆਂ ਦੀ ਚਹਿਚਹਾਟ ਸਕੂਨ ਲਿਆਏ, ਫੁੱਲਾਂ ਦੀ ਖੁਸ਼ਬੂ ਮਹਿਕ ਫੁੱਲਾਂ ਦੀ ਖੁਸ਼ਬੂ ਮਹਿਕ ਜਾਏ ਆਪਦੀ ਦੁਨੀਆ, ਔਰ ਇਹ ਪਿਆਰੀ ਸੀ ਸਵੇਰ ਜਿਹੜੀ ਹੈ, ਪਿਆਰੀ ਜੀ ਸਵੇਰ ਹੈ, ਹਰ ਰਾਹ ਨੂੰ ਆਸਾਨ ਬਣਾਏ। ਸ਼ੁਭਕਾਮਨਾਵਾਂ ਨੇ ਜੀ ਸਾਨੂੰ, ਸ਼ੁਭਕਾਮਨਾਵਾਂ ਆਈਆਂ ਨੇ। ਗੁੱਡ ਮਾਰਨਿੰਗ ਮੈਸੇਜ ਆਇਆ ਜੀ ਸੁਨੀਲ ਕੁਮਾਰ ਜੀ ਹੁਣਾਂ ਦਾ, ਜੰਮੂ ਐਂਡ ਕਸ਼ਮੀਰ ਤੋਂ ਸਾਨੂੰ ਇਹ ਮੈਸੇਜ ਭੇਜਿਆ ਜੀ ਇਹਨਾਂ ਨੇ। ਇਮਾਨਦਾਰੀ ਦੇ ਨਾਲ ਜਿਉਣ ਵਾਲਾ ਬੰਦਾ ਜ਼ਿੰਦਗੀ ਦੇ ਵਿੱਚ ਘਾਟੇ ਤਾਂ ਜ਼ਰੂਰ ਖਾ ਲੈਂਦਾ, ਪਰ ਇਸ ਗੱਲ ਦਾ ਸਕੂਨ ਹੁੰਦਾ ਕਿ ਉਸਨੇ ਕਦੇ ਵੀ ਕਿਸੇ ਦਾ ਹੱਕ ਨਹੀਂ ਖਾਧਾ। ਵਾਕਈ ਜੀ ਵਾਕਈ, ਬਿਲਕੁਲ ਸਹੀ ਗੱਲ ਕਹੀ ਹੈ। ਇਮਾਨਦਾਰੀ ਦੇ ਨਾਲ ਤੋ ਜਦੋਂ ਤੁਸੀਂ ਇੱਕ ਰਾਹ 'ਤੇ ਚੱਲਦੇ ਰਹਿੰਦੇ ਹੋ ਨਾ, ਤੁਹਾਨੂੰ ਕਦੇ ਵੀ ਕਿਸੇ ਦਾ ਡਰ ਨਹੀਂ ਹੁੰਦਾ, ਕੋਈ ਇਸ ਦਿਲ ਦੇ ਵਿੱਚ ਉਹ ਨਹੀਂ ਹੁੰਦਾ ਕਿ ਹਾਏ ਮੈਂ ਇਹ ਕਰ ਦਿੱਤਾ, ਕਿਸੇ ਉਸ ਕਿਸੇ ਮੇਰੀ ਗੱਲ ਦਾ ਕਿਸੇ ਨੂੰ, ਮੇਰੇ ਕਿਸੇ ਕੰਮ ਦਾ ਕਿਸੇ ਨੂੰ ਬੁਰਾ ਨਾ ਲੱਗਾ ਹੋਵੇ। ਇਮਾਨਦਾਰੀ ਨਾਲ ਤੁਸੀਂ ਕੰਮ ਕਰਦੇ ਜਾਂਦੇ ਹੋ ਤਾਂ ਆਪਣੇ ਆਪ ਉਹ ਕੰਮ ਵਧੀਆ ਹੁੰਦੇ ਜਾਂਦੇ। ਅਗਲਾ ਮੈਸੇਜ ਆ ਗਿਆ ਜੀ, ਅੱਜ ਸੁਣਦੇ ਹਾਂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕੱਲਿਆਂ ਹੀ ਲੜਨੀ ਪੈਂਦੀ ਹੈ ਜੀਵਨ ਦੀ ਲੜਾਈ
0: ਜੀ,
1: ਇਕੱਲਿਆਂ ਹੀ ਲੜਨੀ ਪੈਂਦੀ ਹੈ ਜੀਵਨ ਦੀ ਲੜਾਈ। ਲੋਕ ਸਲਾਹਾਂ ਦਿੰਦੇ ਨੇ ਸਾਥ ਨਹੀਂ, ਲੋਕ ਸਲਾਹਾਂ ਦਿੰਦੇ ਨੇ ਸਾਥ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ।

0: ਲਈ ਨਾਮ ਤੁਸੀਂ ਦੱਸ ਕੇ ਨਹੀਂ ਗਏ ਪਰ ਮੈਸੇਜ ਤਾਂ ਚਲੋ ਤੁਹਾਡਾ ਮੈਸੇਜ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ ਅਗਲੇ ਲਿਸਨਰ ਦੋਸਤ ਕਿਹੜੇ ਨੇ ਆ ਜੋ ਸੁਣਦੇ ਆ
1: ਰੇਡੀਓ ਸ਼ਾਨ ਪੰਜਾਬੀਆਂ ਦੀ ਜਿੰਦਾਬਾਦ ਜਿੰਦਾਬਾਦ ਦੁਖੀ ਦਿਲੋਂ ਕੋ ਆਪਣਾ ਸਾ ਲਗਤਾ ਹੈ ਸੰਗੀਤ ਦੁਖੀ ਦਿਲੋਂ ਕੋ ਆਪਣਾ ਸਾ ਲਗਤਾ ਹੈ ਸੰਗੀਤ ਸੁਖੀ ਪਲੋਂ ਕਾ ਸੱਚਾ ਸਾਥੀ ਹੈ ਸੰਗੀਤ ਸੁਖੀ ਪਲੋਂ ਕਾ ਸੱਚਾ ਸਾਥੀ ਹੈ ਸੰਗੀਤ ਰੇਡੀਓ ਸ਼ਾਨ ਪੰਜਾਬੀਆਂ ਦੀ ਜਿੰਦਾਬਾਦ ਜਿੰਦਾਬਾਦ
0: ਇਹ ਕੀ ਹੋ ਰਿਹਾ ਜੀ ਨਾਮ ਕਿੰਨੇ ਦੱਸਣਾ ਦੱਸੋ ਪਹਿਲਾਂ ਹੈ ਸਾਡੇ ਲਿਸਨਰ ਦੋਸਤ ਵੀ ਨਾ ਕਮਾਲ ਹੀ ਕਰੀ ਜਾਂਦੇ ਨੇ ਪਰ ਦੇਖੋ ਪਿਆਰ ਉਹਨਾਂ ਦੀ ਉਹਨਾਂ ਦੀ ਕਹਿੰਦੇ ਇੱਕ ਤਾਂ ਬੋਲੀ ਦੇ ਵਿੱਚ ਜਾਂ ਫਿਰ ਕਹਿ ਲਓ ਕਿ ਗੱਲ ਕਰਨ ਦੇ ਸਟਾਈਲ ਤੋਂ ਹੀ ਪਤਾ ਲੱਗ ਜਾਂਦਾ ਸਾਡੇ ਲਿਸਨਰ ਦੋਸਤ ਆ ਗਏ ਨੇ ਪਹਿਲਾਂ ਵੀ ਸਾਡੇ ਲਿਸਨਰ ਦੋਸਤ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਦੇ ਰਹਿੰਦੇ ਨੇ ਬਹੁਤ ਸਾਰੇ ਮੈਸੇਜ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਔਰ ਸਾਡੇ ਮੈਂ ਪ੍ਰੋਗਰਾਮ ਦਾ ਹਿੱਸਾ ਬਣੇ ਔਰ ਆਪਣੇ ਤੁਸੀਂ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਇਸ ਗੱਲ ਦੀ ਖੁਸ਼ੀ ਆ ਔਰ ਇਹ ਮੈਸੇਜ ਜਿਹੜਾ ਹੈ ਸਾਨੂੰ ਸੁਖਦੇਵ ਸਿੰਘ ਲੱਖਣਪਾਲ ਜੀ ਹੋਣਾ ਦਾ ਆਇਆ ਸੀਗਾ ਠੀਕ ਹੈ ਜੀ ਨਾਮ ਹੀ ਅਨਾਊਂਸ ਕਰ ਦਿੱਤਾ ਮੈਂ ਔਰ ਹੋਪਸ ਹੋ ਗਈ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਏਗਾ ਫਿਲਹਾਲ ਹੈਗੇ ਆ 4 ਮਿੰਟ ਹੈਗੇ ਆ ਜੇਕਰ ਮੈਸੇਜ ਭੇਜ ਦਿੱਤਾ ਸ਼ੋਰਟ ਦੇ ਵਿੱਚ ਜੇਕਰ ਮੈਸੇਜ ਭੇਜ ਦਿੱਤਾ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਕੱਲ੍ਹ ਫਿਰ ਲਿਸਨਰ ਦੋਸਤ ਆਪਣਾ ਮੈਸੇਜ ਭੇਜ ਦੇਣਗੇ ਉਹ ਜਿਹੜੇ ਨੇ ਨਾ ਉਹਨਾਂ ਦੇ ਮੈਸੇਜ ਜਿਹੜੇ ਇੱਥੇ ਸ਼ਾਮਿਲ ਹੋ ਜਾਣਗੇ ਫਿਲਹਾਲ ਦੇ ਲਈ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਸ ਹਾਲੇ ਤਾਂ ਨਹੀਂ ਆ ਰਹੇ ਉਦੋਂ ਤੱਕ ਮੈਂ ਕਿਹਾ ਕਿਉਂ ਨਾ ਥੋੜ੍ਹਾ ਜਿਹਾ ਲੱਕ ਹਿਲਾ ਲਿਆ ਜਾਵੇ ਥੋੜ੍ਹਾ ਜਿਹਾ ਨੱਚਣ ਟੱਪਣ ਦੇ ਵੱਲ ਹੋ ਗਿਆ ਹੋ ਲਿਆ ਜਾਵੇ ਪਰ ਨੱਚਣ ਟੱਪਣ ਤਾਂ ਨਹੀਂ ਇਸ ਗਾਣੇ ਦੇ ਨਾਲ ਜਿਹੜਾ ਹੈ ਤੁਹਾਡੇ ਮੈਸੇਜਸ ਦਾ ਇੰਤਜ਼ਾਰ ਜ਼ਰੂਰ ਕਰ ਰਹੀ ਹਾਂ ਜੀ ਮੈਂ

ਮੈਂ ਕਿਹਾ ਜੀ ਸਾਡੇ ਲਿਸਟ ਮੇਰੇ ਦੋਸਤਾਂ ਦੇ ਮੈਸੇਜਸ ਤਾਂ ਨਹੀਂ ਆਏ, ਆਏ ਨਹੀਂ ਹੈ ਸਾਡੇ ਕੋਲ, ਪਰ ਹੁਣ ਜਿਹੜਾ ਹੈ ਵੇਲਾ ਤੁਹਾਨੂੰ ਟਾਟਾ ਬਾਏ ਬਾਏ ਕਰਨ ਦਾ ਜ਼ਰੂਰ ਹੋ ਗਿਆ। ਔਰ ਇਸੇ ਗਾਣੇ ਦੇ ਨਾਲ ਹੀ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਦੀ ਹੈ ਜੀ ਤੁਹਾਡੀ ਆਪਣੀ ਆਸ਼ੀ ਅੰਜਲੀ। ਹੋਪਸੋ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ, ਔਰ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਆ ਰਹੇ ਨੇ ਜੀ ਤੁਹਾਡੇ ਲਈ ਆਕਾਸ਼ਵਾਣੀ ਦੇ ਉੱਤੇ। ਫਿਲਹਾਲ ਅੱਜ ਦੇ ਇਸ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਸੀ 102.7 ਫ੍ਰੀਕੁਐਂਸੀ 'ਤੇ ਆਪਣੀ ਆਸ਼ੀ ਅੰਜਲੀ ਦੇ ਨਾਲ। ਟਾਟਾ ਬਾਏ ਬਾਏ ਜੀ।

FM News Headlines. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਅਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਵਿੱਚ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ, ਕਿਹਾ ਹੈ ਦਹਿਸ਼ਤਗਰਦੀ ਖਿਲਾਫ਼ ਲੜਾਈ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਲਈ ਨਵੀਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ ਵਿੱਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। CBI ਨੇ ਟਵਿਸ਼ਾ ਸ਼ਰਮਾ ਕਤਲ ਕੇਸ ਵਿੱਚ ਟਵਿਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਗਰੀਬਾਲਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਨਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਨੂੰ ਭਾਰਤੀ ਜਲ ਸੈਨਾ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। ਮਹਿਲਾ ਕ੍ਰਿਕਟ 'ਚ ਭਾਰਤ ਨੇ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕੀਤੀ। IPL ਕ੍ਰਿਕਟ 'ਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ FM ਨਿਊਜ਼ ਹੈਡਲਾਈਨਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਬਹਾਰ, ਬਸ ਇਸ ਬ੍ਰੇਕ ਤੋਂ ਬਾਅਦ।

ਆ ਗਿਆ ਨਹੀਂ ਉਹ ਪ੍ਰੋਗਰਾਮ ਬਹਾਰ ਲੈ ਕੇ ਗੀਤਾਂ ਦੀ ਪ੍ਰੋਗਰਾਮ ਗੀਤ ਬਹਾਰ ਲੈ ਕੇ ਹਾਜ਼ਰ ਆ ਤੁਹਾਡੀ ਆਪਣੀ ਦੋਸਤ ਇੰਦਰਪ੍ਰੀਤ ਸੇਰਾ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਤੁਹਾਡਾ ਇੰਤਜ਼ਾਰ ਖਤਮ ਹੋ ਚੁੱਕਿਆ ਕਿਉਂਕਿ ਤੁਹਾਨੂੰ ਬਹੁਤ ਸੋਹਣੇ ਸੋਹਣੇ ਗੀਤ ਸੁਣਨ ਨੂੰ ਮਿਲਣਗੇ ਪਹਿਲਾਂ ਵੀ ਤੁਸੀਂ ਸੁਣ ਰਹੇ ਸੀ ਬਹੁਤ ਵਧੀਆ ਵਧੀਆ ਗੀਤ ਹੁਣ ਹੋਰ ਵੀ ਮੈਂ ਗੱਲਾਂ ਕਰੂੰਗੀ ਕਿੰਨੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਹੁੰਦੀਆਂ ਸੋ ਪ੍ਰੋਗਰਾਮ ਦੀ ਸ਼ੁਰੂਆਤ ਜ਼ਰੂਰ ਕਰਾਂਗੇ ਇੱਕ ਸੋਹਣੇ ਜਿਹੇ ਗੀਤ ਦੇ ਨਾਲ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਗੀਤ ਬਹਾਰ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਅਤੇ ਉਸ ਤੋਂ ਬਾਅਦ ਫੋਨ ਇਨ ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ ਜਿਹਦੇ ਵਿੱਚ ਤੁਸੀਂ ਤੜਕਾ ਲਗਾਉਣਾ ਆਪਣੇ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਫੋਨ ਕਰਕੇ ਉਸ ਤੋਂ ਬਾਅਦ ਹੋਮ ਸਵੀਟ ਹੋਮ ਵਿੱਚ ਕਿੰਨੀਆਂ ਸਾਰੀਆਂ ਗੱਲਾਂ ਕਰਨੀਆਂ ਡਾਇਰੀ ਪੈਨ ਲੈ ਕੇ ਬੈਠਣਾ ਹੈਗਾ ਕਿਉਂਕਿ ਇੰਨਾ ਸਾਰਾ ਕੁਛ ਤੁਹਾਨੂੰ ਦੱਸਣਾ ਹੁੰਦਾ ਹੈ ਕਿ ਬਈ ਮੇਰੇ ਕੋਲ ਤਾਂ ਐਡੀ ਵੱਡੀ ਲਿਸਟ ਹੈਗੀ ਹੈ ਦੱਸਣ ਨੂੰ ਕਿ ਮੈਂ ਅੱਜ ਆਹ ਦੱਸਣਾ ਆਹ ਦੱਸਣਾ ਆਹ ਦੱਸਣਾ ਆਹ ਰੈਸਪੀ ਹੋਣੀ ਚਾਹੀਦੀ ਆਹ ਨੁਸਖੇ ਹੋਣੇ ਚਾਹੀਦੇ ਆ ਆਹ ਮੇਕਅਪ ਟਿਪਸ ਹੋਣੇ ਚਾਹੀਦੇ ਆ ਅਤੇ ਫਿਰ ਜੇ ਘਰ ਦੇ ਜਿਹੜੇ ਬਾਗ ਬਗੀਚਾ ਹੈ ਉਹਨੂੰ ਵੀ ਸੋਹਣਾ ਕਿਸ ਤਰ੍ਹਾਂ ਰੱਖਣਾ ਹੈ ਉਹਦੇ ਬਾਰੇ ਵੀ ਤਾਂ ਗੱਲਾਂ ਕਰਨੀਆਂ ਹੁੰਦੀਆਂ ਨੇ ਦੈਨ ਉਸ ਤੋਂ ਬਾਅਦ ਥੋੜ੍ਹਾ ਦੇਰ ਲਈ ਤੁਸੀਂ ਰਿਲੈਕਸ ਹੋ ਜਾਣਾ ਕਿਉਂਕਿ ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਸੋ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ ਮੈਂ ਬਿਲਕੁਲ ਤਿਆਰ ਬਰ ਤਿਆਰ ਹੈਗੀ ਹਾਂ ਤੁਸੀਂ ਵੀ ਇੰਜੋਏ ਕਰੋ ਪ੍ਰੋਗਰਾਮ ਦਾ ਪਹਿਲਾ ਗੀਤ ਜੋ ਮੈਂ ਪਲੇ ਕਰਨ ਲੱਗੀ ਹਾਂ ਆਵਾਜ਼ ਕਿਸਨੇ ਦਿੱਤੀ ਹੈ ਕਿਹੜੀ ਫਿਲਮ ਦਾ ਗੀਤ ਹੈ ਤੁਸੀਂ ਥੋੜ੍ਹਾ ਜਿਹਾ ਦਿਮਾਗ ਦੀਆਂ ਗਰਾਨੀਆਂ ਨੂੰ ਘੁਮਾਓ ਬਈ ਨਾਲ ਇੰਜੋਏ ਕਰੋ ਫਿਰ ਉਸ ਤੋਂ ਬਾਅਦ ਮੈਂ ਦੱਸੂੰਗੀ ਕਿ ਕਿਹੜੀ ਫਿਲਮ ਦਾ ਗੀਤ ਹੈ ਅਤੇ ਇਸਨੂੰ ਆਵਾਜ਼ ਕਿਹਨੇ ਦਿੱਤੀ ਹੈ

ਬਸ ਬਸ ਬਸ ਗੀਤ ਸੁਣਦੇ ਸੁਣਦੇ ਇੰਨਾ ਵੀ ਬਿਜ਼ੀ ਨਾ ਹੋ ਜਾਈਓ ਕਿ ਤੁਸੀਂ ਡਰਾਈਵ ਕਰ ਰਹੇ ਹੋ, ਇਹ ਧਿਆਨ ਬਹੁਤ ਰੱਖਣਾ ਜ਼ਰੂਰੀ ਹੈ ਜੇ ਮਿਊਜ਼ਿਕ ਇੰਜੋਏ ਕਰ ਰਹੇ ਹੋ ਅਤੇ ਡਰਾਈਵਿੰਗ 'ਤੇ ਵੀ ਧਿਆਨ ਹੋਣਾ ਬਹੁਤ ਜ਼ਰੂਰੀ ਹੈ। ਹੁਣ ਨਾ ਅੱਜ ਇੱਕ ਰੀਸੈਂਟਲੀ ਮੋਰਨਿੰਗ ਆਉਂਦੇ ਟਾਈਮ ਨਾ ਮੈਂ ਇੱਕ ਚੀਜ਼ ਨੋਟਿਸ ਕੀਤੀ। ਹੁਣ ਤੁਸੀਂ ਸੋਚੋਗੇ ਕਿ ਵੀ ਨੋਟਿਸ ਬਹੁਤ ਕਰਦੀ ਹੈ ਰਸਤੇ ਵਿੱਚ ਆਉਂਦੀ, ਹਰ ਪਾਸੇ ਅੱਖਾਂ ਮੇਰੀਆਂ ਰਹਿੰਦੀਆਂ ਹੈ, ਮੈਨੂੰ ਪਤਾ ਲੱਗਦਾ ਰਹਿੰਦਾ ਕੌਣ ਕਿੱਧਰੋਂ ਆ ਰਿਹਾ ਕਿੱਥੇ ਜਾ ਰਿਹਾ। ਵੈਲ ਤੁਹਾਨੂੰ ਦੱਸਦੀ ਹਾਂ ਕਿ ਮੇਰੇ ਬਿਲਕੁਲ ਵਾਹਨ ਦੇ ਅੱਗੇ ਇੱਕ ਹੋਰ ਦੋ ਪਹੀਆ ਵਾਹਨ ਸੀਗਾ। ਮੈਂ ਬੜਾ ਸਲੋਅ ਕਰ ਲਿਆ ਆਪਣੇ ਵਾਹਨ ਨੂੰ। ਮੈਂ ਸੋਚਿਆ ਕਿ ਚਲੋ ਬਈ ਇਹਨਾਂ ਨੇ ਇੰਡੀਕੇਟਰ ਦਿੱਤਾ ਹੈ ਕਿ ਇਹਨਾਂ ਨੇ ਲੈਫਟ ਸਾਈਡ ਨੂੰ ਮੁੜਨਾ ਹੈ। ਮੈਂ ਸਲੋਅ ਸਲੋਅ ਚਲਾ ਰਹੀ ਹਾਂ, ਹੌਰਨ ਵੀ ਨਹੀਂ ਮਾਰਿਆ। ਮੈਂ ਕਿਹਾ ਚਲੋ ਆਪਣੇ ਆਪ ਮੋੜ ਆ ਗਏ, ਮੁੜ ਜਾਣਗੇ। ਮੋੜ ਇੱਕ ਨਿਕਲ ਗਿਆ, ਦੂਜਾ ਮੋੜ ਨਿਕਲ ਗਿਆ, ਫਿਰ ਮੈਨੂੰ ਸਮਝ ਆਇਆ ਓਹੋ ਇਹ ਤਾਂ ਭੁੱਲ ਹੀ ਚੁੱਕੇ ਨੇ ਇੰਡੀਕੇਟਰ ਔਨ ਕਰਕੇ। ਵੈਸੇ ਇੱਦਾਂ ਦੇ ਸਮਝਦਾਰ ਬਹੁਤ ਮਿਲ ਜਾਂਦੇ ਨੇ ਰਸਤੇ ਦੇ ਵਿੱਚ, ਪਰ ਕੀ ਕਰੀਏ ਜੀ, ਆਪਣੇ ਆਪ ਨੂੰ ਸਮਝਦਾਰੀ ਨਾਲ ਚਲਾਉਣਾ ਪੈਂਦਾ ਹੈ, ਡਰਾਈਵ ਕਰਨਾ ਪੈਂਦਾ ਹੈ। ਅਤੇ ਤੁਸੀਂ ਵੀ ਐਕਟਿਵ ਹੀ ਰਿਹਾ ਕਰੋ, ਕਿਉਂਕਿ ਇੱਦਾਂ ਦੇ ਬਹੁਤ ਸਮਝਦਾਰ ਲੋਕ ਮਿਲਦੇ ਨੇ ਜਿਹੜੇ ਇੰਡੀਕੇਟਰਸ ਔਨ ਕਰਕੇ ਹੀ ਜਾਂਦੇ ਨੇ, ਔਰ ਕੁਛ ਇੱਦਾਂ ਦੇ ਹੁੰਦੇ ਨੇ ਬਿਲਕੁਲ ਮੋੜ ਦੇ ਉੱਤੇ ਖੜ੍ਹੇ ਹੋ ਕੇ ਫਿਰ ਸੋਚਦੇ ਨੇ ਵੀ ਲੈਫਟ ਨੂੰ ਜਾਈਏ ਕਿ ਰਾਈਟ ਨੂੰ ਜਾਈਏ। ਉਹ ਬਈ ਪਿਛਲਾ ਬੰਦਾ ਹੈ, ਉਹਨੂੰ ਵੀ ਥੋੜ੍ਹਾ ਜਿਹਾ ਜਲਦੀ ਦੱਸ ਦਿਆ ਕਰੋ, ਉਹਨਾਂ ਨੇ ਵੀ ਮੁੜਨਾ ਹੁੰਦਾ ਜਾਂ ਸਿੱਧਾ ਜਾਣਾ ਹੁੰਦਾ। ਸੋ ਥੋੜ੍ਹਾ ਜਿਹਾ ਐਕਟਿਵ ਰਿਹਾ ਕਰੋ, ਪ੍ਰੈਜੈਂਸ ਆਫ ਮਾਇੰਡ ਬਹੁਤ ਜ਼ਰੂਰੀ ਹੈ ਡਰਾਈਵ ਕਰਦੇ ਟਾਈਮ। ਜੇ ਕਿਸੇ ਟੈਨਸ਼ਨ ਵਿੱਚ ਹੋ ਤਾਂ ਬੈਟਰ ਹੈਗਾ ਹੈ ਕਿ ਤੁਸੀਂ ਡਰਾਈਵ ਨਾ ਕਰੋ। ਵੈਸੇ ਤਾਂ ਟੈਨਸ਼ਨਾਂ ਵਿੱਚ ਤਾਂ ਸਾਰੇ ਲੋਕ ਹੀ ਰਹਿੰਦੇ ਨੇ ਅੱਜ ਕੱਲ੍ਹ, ਬਟ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਹੈ, ਕਿਉਂਕਿ ਮੈਂ ਸੁਣੇ ਸੁਣੇ ਗੀਤ ਪਲੇਅ ਕਰ ਰਹੀ ਹਾਂ ਨਾ, ਇੰਜੋਏ ਕਰਦੇ ਹਾਂ ਅਗਲਾ ਗੀਤ। ਸੱਚ ਮੈਂ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਹੈ ਕਿਹੜੀ ਫਿਲਮ ਦਾ ਗੀਤ ਸੀ। ਇਹ ਫਿਲਮ ਸੀ ਖਿਲਾੜੀ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਅਭਿਜੀਤ ਅਤੇ ਅਲਕਾ ਯਾਗਨਿਕ ਨੇ। ਅਗਲਾ ਗੀਤ ਕਿਹੜਾ ਹੈ ਪਲੇਅ ਕਰਦੀ ਹਾਂ, ਸੁਣੋ ਤੁਸੀਂ।

ਤੇ ਫਿਰ ਉਸ ਚੱਕਰ ਦੇ ਵਿੱਚ ਇੱਧਰ ਉੱਧਰ ਵੱਜਦੇ ਫਿਰਦੇ ਹੋ। ਇਹ ਖਾਸ ਕਰਕੇ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ ਜਿਹੜੇ ਬੱਚੇ ਗਲੀਆਂ ਦੇ ਵਿੱਚ ਟੂ ਵੀਲਰਸ ਚਲਾਉਂਦੇ ਨੇ, ਉਹਨਾਂ ਕੋਲ ਲਾਇਸੈਂਸ ਤਾਂ ਹੁੰਦਾ ਹੀ ਨਹੀਂ। ਘਰੋਂ ਚੋਰੀ ਛੁਪੇ ਐਕਟਿਵਾ ਦੀ ਚਾਬੀ ਚੱਕੀ, ਮੇਰਾ ਮਤਲਬ ਦੋ ਪਹੀਆ ਵਾਹਨ ਦੀ ਚਾਬੀ ਚੱਕੀ ਐਂਡ ਫਟਾਫਟ ਨਿਕਲ ਜਾਂਦੇ ਨੇ। ਕਈ ਵਾਰੀ ਪੇਰੈਂਟਸ ਨੂੰ ਵੀ ਨਹੀਂ ਪਤਾ ਹੁੰਦਾ ਹੈਗਾ। ਅਤੇ ਫਿਰ ਜਦੋਂ ਰਸਤੇ ਦੇ ਵਿੱਚ ਕੋਈ ਇੱਦਾਂ ਦਾ ਜਾਨਵਰ ਆ ਜਾਂਦਾ ਹੈਗਾ ਹੈ ਅਤੇ ਫਿਰ ਉਹ ਤੋਂ ਡਰਦੇ ਡੁਰਦੇ ਇੱਧਰ ਉੱਧਰ ਆਪਣਾ ਜਿਹੜਾ ਵਾਹਨ ਹੈ ਮਾਰ ਦਿੰਦੇ ਨੇ, ਗਲਤੀ ਨਾਲ ਵੱਜ ਜਾਂਦਾ ਹੈਗਾ ਕਿਉਂਕਿ ਘਬਰਾ ਜਾਂਦੇ ਨੇ। ਸੋ ਇਹ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦੀ ਤਾਂ ਰਿਸਪੋਂਸੀਬਿਲਿਟੀ ਤਾਂ ਆਪਾਂ ਕੀ ਕਹੀਏ, ਬੱਚੇ ਨੇ ਉਹ, ਬਟ ਪੇਰੈਂਟਸ ਨੂੰ ਇਹ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਬਈ ਜਦੋਂ ਵੀ ਤੁਸੀਂ ਆਪਣਾ ਕੋਈ ਵੀ ਵਾਹਨ ਦੀ ਚਾਬੀ ਰੱਖਦੇ ਹੋ ਆਪਣੇ ਕੋਲ ਰੱਖੋ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਬਹੁਤ ਸ਼ਰਾਰਤੀ ਨੇ। ਹੋਰ ਉਹਨਾਂ ਨੂੰ ਇਹੀ ਹੁੰਦਾ ਹੈਗਾ ਕਿ ਵੀ ਕਿਸੇ ਤਰੀਕੇ ਦੇ ਨਾਲ ਸਾਨੂੰ ਕੁਛ ਮਿਲ ਜਾਵੇ ਅਤੇ ਅਸੀਂ ਬਾਹਰ ਡਰਾਈਵ ਕਰੀਏ। ਉਹਨਾਂ ਨੂੰ ਵੀ ਚਾਅ ਚੜ੍ਹਦਾ ਹੈਗਾ ਕਿਉਂਕਿ ਉਹਨਾਂ ਦੇ ਦੋਸਤ ਵੀ ਚਲਾਉਂਦੇ ਨੇ। ਬਟ ਜੇ ਤੁਹਾਡੇ ਬੱਚੇ ਸਿੱਖਣਾ ਚਾਹੁੰਦੇ ਨੇ ਡਰਾਈਵ ਕਰਨਾ, ਉਹਨਾਂ ਦੇ ਨਾਲ ਤੁਸੀਂ ਹੁਣ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਦੇਖਿਆ ਇਹ ਜਾਂਦਾ ਗਲੀਆਂ ਦੇ ਵਿੱਚ ਇੱਦਾਂ ਜਾਂਦੇ ਨੇ ਨਾ ਜਿੱਦਾਂ ਮਤਲਬ ਹੁਣ ਕੀ ਮੈਂ ਕਹਾਂ, ਛੱਡੋ ਹੁਣ ਮੈਂ ਕਹਿਣਾ ਕੀ ਹੈਗਾ, ਤੁਹਾਡਾ ਹਾਸਾ ਹੀ ਨਿਕਲ ਜਾਣਾ ਹੈਗਾ। ਵੈਲ ਇੱਦਾਂ ਨਹੀਂ ਜਾਣਾ ਚਾਹੀਦਾ ਹੈਗਾ, ਮੋੜ 'ਤੇ ਵੀ ਨਹੀਂ ਦੇਖਦੇ ਵੀ ਮੋੜ 'ਤੇ ਹੌਲੀ ਕਰ ਲਓ, ਇੱਕਦਮ ਫੁੱਲ ਸਪੀਡ 'ਤੇ ਉੱਤੋਂ ਹੋਣ ਹੋਣ 'ਤੇ ਹੋਣ, ਨਹੀਂ ਨਹੀਂ ਨਹੀਂ ਇੱਦਾਂ ਨਹੀਂ ਕਰਨਾ। ਇੱਦਾਂ ਕਰਨ ਨਾਲ ਹੁੰਦਾ ਕੀ ਹੈ, ਆਪ ਤਾਂ ਤੁਸੀਂ ਨੁਕਸਾਨ ਕਰਾਉਂਦੇ ਹੋ, ਬਾਕੀ ਫਿਰ ਪੇਰੈਂਟਸ ਦੀ ਬੇਇੱਜ਼ਤੀ ਅਲੱਗ ਹੁੰਦੀ ਹੈ। ਸੋ ਪੇਰੈਂਟਸ ਦੀ ਗੱਲ ਸੁਣਨਾ ਬਹੁਤ ਜ਼ਰੂਰੀ ਹੈ। ਰਸਤੇ ਵਿੱਚ ਜਾਂਦੇ ਟਾਈਮ ਸਲੋ ਚਲਾਓ, ਸਿੱਖੋ, ਸਿੱਖਣ ਦੀ ਕੋਈ ਉਮਰ ਨਹੀਂ ਹੈ, ਸਿੱਖਣਾ ਜਦੋਂ ਦਿਲ ਕਰਦਾ ਸਿੱਖੋ, ਬਟ ਇਤਿਹਾਸ ਜ਼ਰੂਰੀ ਹੈ। ਸੋ ਤੁਸੀਂ ਵੀ ਇਹਨਾਂ ਗੱਲਾਂ ਦਾ ਧਿਆਨ ਰੱਖੋ। ਅਤੇ ਅਗਲਾ ਗੀਤ ਮੈਂ ਪਲੇ ਕਰਨ ਲੱਗੀ ਹਾਂ, ਜਿਹੜਾ ਪਹਿਲਾਂ ਤੁਸੀਂ ਗੀਤ ਸੁਣਿਆ, ਇਸ ਪਿਆਰ ਸੇ ਮੇਰੀ ਤਰਫ ਨਾ ਦੇਖੋ। ਹੁਣ ਜਦੋਂ ਵੀ ਤੁਸੀਂ ਆਹ ਗਾਣਾ ਸੁਣੋਗੇ ਨਾ ਤੁਹਾਨੂੰ ਮੇਰੀ ਗੱਲ ਯਾਦ ਆ ਜਾਣੀ ਹੈਗੀ ਹੈ ਕਿ ਡੋਗਸ ਦੇ ਵੱਲ ਜ਼ਿਆਦਾ ਪਿਆਰ ਨਾਲ ਨਹੀਂ ਦੇਖਣਾ ਜਦੋਂ ਤੁਸੀਂ ਵਾਹਨ ਚਲਾ ਰਹੇ ਹੋ, ਜੇ ਤੁਸੀਂ ਸਾਈਕਲ 'ਤੇ ਹੋ ਜਾਂ ਟੂ ਵੀਲਰ 'ਤੇ ਹੋ, ਇਸ ਲਈ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ। ਸੋ ਇਹ ਗੀਤ ਚਮਤਕਾਰ ਫਿਲਮ ਦਾ ਸੀਗਾ, ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਦੀ ਆਵਾਜ਼ 'ਚ, ਅਤੇ ਅਗਲਾ ਗੀਤ ਉਸ ਤੋਂ ਵੀ ਜ਼ਿਆਦਾ ਬਿਹਤਰੀਨ ਹੈਗਾ ਹੈ। ਇੰਜੋਏ ਕਰਦੇ ਹਾਂ ਪ੍ਰੋਗਰਾਮ ਗੀਤ ਬਹਾਰ 'ਚ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।

ऐ मेरे हम सफ़र, फिल्म दा नाम है कयामत से कयामत तक। तेज नू आवाज़ दिती सी अलका याग्निक ते उदित नारायण ने। ऐ मेरे हम सफ़र दी गल हो रही सी। कई बार की हुंदा है कि मन दे विच कोई ना कोई गल चल रही हुंदी है ते तुसी कदी नोट कीता होना। मैं सारियां दी गल नहीं करूँगी, मैं पहले ही कह दिंदी हाँ जी, जिहड़ी वी मैं गल करदी हाँ उह सारियां ते नहीं टुकदी, किसी किसी ते। कई बार ਤੁਹਾਡੇ ਫੇਸ ਐਕਸਪ੍ਰੈਸ਼ਨ ਜਾਂ ਜਿੱਦਾਂ ਤੁਸੀਂ ਆਉਂਦੇ ਜਾਂਦੇ ਪਏ ਹੋ, ਤੁਹਾਡੀ ਬੋਡੀ ਲੈਂਗੁਏਜ ਤੋਂ ਤੁਹਾਡੇ ਜਿਹੜਾ ਹਮਸਫ਼ਰ ਹੈ ਨਾ ਉਹਨੂੰ ਜ਼ਰੂਰ ਪਤਾ ਲੱਗ ਜਾਂਦਾ ਕਿ ਵੀ ਅੱਜ ਕੋਈ ਗੱਲ ਹੈ, ਅਤੇ ਉਹ ਤੁਹਾਡੇ ਤੋਂ ਬਹਿ ਕੇ ਪੁੱਛ ਲੈਂਦੇ ਨੇ। ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਆਪਣੀ ਦਿਲ ਦੀ ਗੱਲ ਜਿਹੜੀ ਹੈ ਨਾ ਉਹ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨਾ ਪਸੰਦ ਕਰਦੇ, ਈਵਨ ਹਮਸਫ਼ਰ ਨਾਲ ਵੀ ਨਹੀਂ। ਕਈ ਵਾਰੀ ਹੋ ਜਾਂਦਾ ਇੱਦਾਂ, ਅਤੇ ਉਸ ਦੌਰਾਨ ਜਿਹੜਾ ਤੁਹਾਡਾ ਮਾਇੰਡ ਘੁੰਮਦਾ ਰਹਿੰਦਾ ਹੈ ਨਾ, ਕਦੀ ਇੱਧਰ ਕਦੀ ਉੱਧਰ, ਕਨਫਿਊਜ਼ਨ ਹੋ ਰਹੀ ਹੈ, ਓਵਰ ਥਿੰਕਿੰਗ ਹੋ ਰਹੀ ਹੈ।

ਕੀ ਕਰੀਏ, ਇਹਦਾ ਕੀ ਸੋਲਿਊਸ਼ਨ ਹੋਏਗਾ? ਕਈ ਵਾਰੀ ਕਿਸੇ ਗੱਲ ਦਾ ਸੋਲਿਊਸ਼ਨ ਨਹੀਂ ਲੱਭਣਾ ਹੁੰਦਾ, ਸਿਰਫ ਆਪਣੇ ਮਨ ਨੂੰ ਸਮਝਾਉਣਾ ਹੁੰਦਾ ਹੈਗਾ। ਸੋ ਉਹਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ? ਸਭ ਤੋਂ ਬੈਸਟ ਤਰੀਕਾ ਹੈਗਾ, ਆਪਣੇ ਆਪ ਨੂੰ ਪਰੇਸ਼ਾਨ ਨਹੀਂ ਕਰਨਾ ਹੈਗਾ, ਸਿਰਫ ਅਤੇ ਸਿਰਫ ਇੱਕ ਡਾਇਰੀ ਰੱਖੋ, ਉਹਦੇ ਵਿੱਚ ਆਪਣੇ ਦਿਲ ਦੀ ਸਾਰੀ ਗੱਲ ਲਿਖ ਦਿਉ, ਚਾਹੇ ਉਹ ਅੱਛੀ ਹੈ ਚਾਹੇ ਉਹ ਬੁਰੀ ਹੈ, ਜਿੱਦਾਂ ਦੀ ਵੀ ਗੱਲ ਹੈ ਨਾ ਉਹਨੂੰ ਲਿਖ ਦਿਉ। ਤੁਸੀਂ ਦੇਖਿਓ ਤੁਹਾਡਾ ਮਨ ਹਲਕਾ ਹੋ ਜਾਏਗਾ, ਯੂ ਵਿਲ ਫੀਲ ਰਿਲੈਕਸ, ਤੁਹਾਨੂੰ ਇੱਦਾਂ ਲੱਗੇਗਾ ਕਿ ਕਾਫੀ ਬੋਝ ਜਿਹੜਾ ਨਾ ਉਹ ਹਟ ਗਿਆ ਹੈ, ਐਂਡ ਤੁਸੀਂ ਹੋਰ ਜ਼ਿਆਦਾ ਫੋਕਸਡ ਹੋ ਜਾਂਦੇ ਹੋ, ਤੁਹਾਡਾ ਧਿਆਨ ਬਾਕੀ ਸਾਰੇ ਕੰਮਾਂ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ। ਸੋ ਜਦੋਂ ਵੀ ਮਨ ਬੇਚੈਨ ਹੋਵੇ, ਪਰੇਸ਼ਾਨ ਹੋਵੇ, ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਕਿ ਬਈ ਜੇ ਆਪਣੇ ਜਿਹੜੇ ਨੇੜਲੇ ਬੰਦੇ ਹੈਗੇ ਆ, ਜਿਹੜੇ ਲਵਡ ਵਨਸ ਆ ਤੁਹਾਡੇ, ਉਹਨਾਂ ਨੂੰ ਦੱਸਾਂਗੇ ਉਹ ਵੀ ਟੈਨਸ਼ਨ 'ਚ ਆ ਜਾਣਗੇ ਜਾਂ ਪਰੇਸ਼ਾਨ ਹੋਣਗੇ, ਜਾਂ ਫਿਰ ਤੁਹਾਡੇ ਦਿਮਾਗ 'ਚ ਇਹ ਆ ਜਾਂਦਾ ਹੈ ਕਿ ਕੋਈ ਤੁਹਾਨੂੰ ਜੱਜ ਕਰੇਗਾ। ਸੋ ਉਹ ਸਾਰੀਆਂ ਚੀਜ਼ਾਂ ਤੋਂ ਬੈਟਰ ਇਹੀ ਹੈ ਕਿ ਇੱਕ ਡਾਇਰੀ 'ਤੇ ਆਪਣੀ ਸਾਰੀ ਜੋ ਵੀ ਪ੍ਰੋਬਲਮ ਹੈ, ਜੋ ਵੀ ਮਨ ਵਿੱਚ ਚੱਲ ਰਿਹਾ, ਲਿਖ ਦਿਓ। ਬਸ ਇੱਕ ਵਾਰੀ ਕਰਕੇ ਜ਼ਰੂਰ ਦੇਖਿਓ, ਤੁਹਾਨੂੰ ਬਹੁਤ ਹੀ ਅੱਛਾ ਲੱਗੇਗਾ, ਐਂਡ ਤੁਹਾਡਾ ਜਿਹੜਾ ਫੋਕਸ ਹੈ ਨਾ ਇੱਧਰ ਉੱਧਰ ਨਹੀਂ ਹੋਏਗਾ। ਫਿਰ ਇੱਕ ਵਾਰੀ ਜਦੋਂ ਤੁਸੀਂ ਸਾਰੀ ਗੱਲ ਲਿਖਤੀ, ਤੁਹਾਡਾ ਦਿਲ ਹਲਕਾ, ਐਂਡ ਤੁਹਾਡਾ ਸਾਰਾ ਧਿਆਨ ਅਗਲੇ ਕੰਮ ਵਿੱਚ ਹੋ ਜਾਏਗਾ, ਉਸ ਬਾਰੇ ਤੁਸੀਂ ਸੋਚੋਗੇ ਨਹੀਂ। ਟਰਾਈ ਕਰਕੇ ਜ਼ਰੂਰ ਦੇਖਿਓ, ਆਈਡੀਆਜ਼ ਮੇਰੇ ਕੋਲ ਬਹੁਤ ਨੇ, ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ। ਅਗਲਾ ਗੀਤ ਵੀ ਮੈਂ ਪਲੇ ਕਰਨ ਲੱਗੀ ਹਾਂ, ਇਹ ਵੀ ਤੁਹਾਨੂੰ ਬਹੁਤ ਸਕੂਨ ਦੇਵੇਗਾ।

ਲਾਗ ਛੁਪਾ ਲਓ ਪਿਆਰ। ਵੈਸੇ ਜੇ ਅੱਜ ਕੱਲ੍ਹ ਦੀ ਗੱਲ ਕਰੀਏ, ਜੇ ਤਾਂ ਪਤਾ ਲੱਗ ਗਿਆ ਤਾਂ ਕੁੱਟ ਤਾਂ ਬਹੁਤ ਜ਼ਿਆਦਾ ਪਏਗੀ। ਹੋਰ ਛੁਪਿਆ ਰਹਿੰਦਾ ਵੀ ਨਹੀਂ ਅੱਜ ਕੱਲ੍ਹ ਦੇ ਬਈ, ਇੰਟਰਨੈਟ ਦਾ ਜ਼ਮਾਨਾ ਹੈ। ਕਿਤੇ ਨਾ ਕਿਤੇ ਤੁਹਾਡੀ ਕੋਈ ਨਾ ਕੋਈ ਰੀਲ ਵਾਇਰਲ ਹੋ ਗਈ ਅਤੇ ਸੋਚੋ ਫਿਰ ਪਿਆਰ ਨਹੀਂ ਫਿਰ ਕੁੱਟ ਹੀ ਪਏਗੀ ਅਤੇ ਕਿੰਨਾ ਕੁ ਮਜ਼ਾ ਆਏਗਾ, ਹੈ ਨਾ। ਚਲੋ ਮਜ਼ਾਕ ਦੇ ਤੌਰ 'ਤੇ ਲੈ ਲੈਂਦੇ ਹਾਂ ਇਸ ਗਾਣੇ ਨੂੰ। ਗਾਣਾ ਤਾਂ ਬਹੁਤ ਅੱਛਾ ਹੈ, ਮਿਊਜ਼ਿਕ ਬਹੁਤ ਅੱਛਾ ਸੀਗਾ ਕੁਮਾਰ ਸਾਨੂੰ ਅਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਤੁਸੀਂ ਇਹ ਗੀਤ ਸੁਣਿਆ ਜਾਨ ਤੇਰੇ ਨਾਮ ਫਿਲਮ ਦਾ। ਪਰ ਕਈ ਵਾਰੀ ਕੁਛ ਗੀਤ ਇੱਦਾਂ ਦੇ ਹੁੰਦੇ ਨੇ ਨਾ ਜਿਹੜੇ ਸੁਣ ਕੇ ਥੋੜ੍ਹਾ ਜਿਹਾ ਮਾਇੰਡ ਦੇ ਵਿੱਚ ਹਾਸਾ ਆ ਜਾਂਦਾ ਹੈਗਾ, ਜੇ ਅੱਜ ਕੱਲ੍ਹ ਦੀ ਸਿਚੁਏਸ਼ਨ ਦੇ ਅਕੋਰਡਿੰਗ ਉਹਨੂੰ ਦੇਖਿਆ ਜਾਵੇ ਜਾਂ ਸਮਝਿਆ ਜਾਵੇ। ਵੈਲ, ਮੈਂ ਜ਼ਿਆਦਾ ਕੁਛ ਨਹੀਂ ਬੋਲੂੰਗੀ, ਸਮਾਂ ਜਿਹੜਾ ਘੱਟ ਰਹਿ ਗਿਆ ਅਤੇ ਸਿਰਫ 10 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ। ਪਰ ਅਸੀਂ ਤਾਂ ਠੀਕ ਹਾਂ, ਅਸੀਂ ਤਾਂ ਜਾਣਾ ਹੀ ਨਹੀਂ ਹੈਗਾ, ਅਸੀਂ ਤਾਂ ਤੁਹਾਡੇ ਨਾਲ ਗੱਲਾਂ ਕਰਨੀਆਂ ਹੈਗੀਆਂ ਅਤੇ ਨਾਲ ਹੀ ਸੋਹਣੇ ਸੋਹਣੇ ਗੀਤ ਪਲੇ ਕਰਨੇ ਆ। ਤੁਸੀਂ ਆਪਣਾ ਫੋਨ ਚਾਰਜ ਕਰਕੇ ਰੱਖੋ ਕਿਉਂਕਿ ਪ੍ਰੋਗਰਾਮ 11:02 'ਤੇ ਸ਼ੁਰੂ ਹੋਏਗਾ। ਪੰਜਾਬੀ ਤੜਕਾ ਬਈ, ਤੜਕੇ ਨਹੀਂ ਲਗਾਉਣੇ ਹੈਗੇ ਆ, ਫਟਾਫਟ ਫੋਨ ਕਰਿਓ, ਨੰਬਰ ਨੋਟ ਕਰ ਲਓ 0181 8132342174। ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ ਅਤੇ ਆਪਣੀ ਫਰਮਾਇਸ਼ ਤੋਂ ਪੰਜਾਬੀ ਗੀਤ ਸੁਣ ਸਕਦੇ ਹੋ। ਫਿਲਹਾਲ ਦੀ ਘੜੀ ਪਲੇ ਕਰਨ ਲੱਗੀ ਹਾਂ ਅਗਲਾ ਗੀਤ, ਅੱਛਾ ਲੱਗੇਗਾ ਤੁਹਾਨੂੰ ਸੁਣ ਕੇ, ਬੜਾ ਮਜ਼ਾ ਆਏਗਾ, ਇੰਜੋਏ ਕਰਦੇ ਹਾਂ ਇਸ ਗੀਤ ਨੂੰ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਬਾਜ਼ੀਗਰ ਫਿਲਮ ਦਾ ਗੀਤ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਵਿਨੋਦ ਰਾਠੌਰ ਅਤੇ ਆਸ਼ਾ ਭੋਂਸਲੇ ਨੇ। ਅਤੇ ਮੈਨੂੰ ਹੁਣ ਦੇ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ, ਪਰ ਤੁਸੀਂ ਕਿਤੇ ਨਹੀਂ ਜਾਣਾ ਜੀ, ਪ੍ਰੋਗਰਾਮ ਦਾ ਆਖਰੀ ਗੀਤ ਪਲੇ ਕਰਨ ਲੱਗੀ ਹੈ। ਆਵਾਜ਼ ਦਿੱਤੀ ਹੈ ਅਲਕਾ ਯਾਗਨਿਕ ਅਤੇ ਕੁਮਾਰ ਸਾਨੂ ਨੇ। ਫਿਲਮ ਦਾ ਨਾਮ ਹੈ, ਡਾਇਲੋਗ ਬੋਲਾਂ,
1: ਮੇਰੇ ਕਰਨ ਅਰਜੁਨ ਆਏਂਗੇ,
0: ਸਮਝ ਆ ਗਿਆ? ਹਾਂ, ਕਰਨ ਅਰਜੁਨ ਫਿਲਮ ਦਾ ਗੀਤ ਤੁਸੀਂ ਇੰਜੋਏ ਕਰੋਗੇ। ਸੋ ਇੰਜੋਏ ਦ ਗੀਤ, ਉਸ ਤੋਂ ਬਾਅਦ ਫੋਨ ਲੈ ਕੇ ਬਿਲਕੁਲ ਤਿਆਰ ਹੋ ਜਾਓ, ਪੰਜਾਬੀ ਤੜਕਾ ਸ਼ੁਰੂ ਹੋਣ ਵਾਲਾ ਹੈ।

ਵੈਲਕਮ ਜੀ, ਵੈਲਕਮ ਬਹੁਤ ਬਹੁਤ ਜੀ ਆਇਆਂ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਪੰਜਾਬੀ ਤੜਕਾ, ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ FM ਰੇਨਬੋ 'ਤੇ। ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਫਟਾਫਟ ਕਾਲ ਕਰਨੀ ਹੈ ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ ਤੁਹਾਡੀ ਫੋਨ ਕਾਲ ਨੂੰ ਅਟੈਂਡ ਕਰੂੰਗੀ, ਤੁਹਾਡੀ ਫਰਮਾਇਸ਼ ਦਾ ਪੰਜਾਬੀ ਗੀਤ ਵੀ ਪਲੇ ਕੀਤਾ ਜਾਏਗਾ। ਨੰਬਰ ਨੋਟ ਕਰ ਲਓ, 0181 23 42 174 0181 23 42 174। ਆਪਣਾ ਫੋਨ ਚਾਰਜਿੰਗ ਤੋਂ ਉਤਾਰ ਦਿਓ, ਕਾਲ ਕਰਨੀ ਹੈਗੀ ਹੈ ਨਾ ਅਤੇ ਚਾਰਜਿੰਗ ਤੋਂ ਉਤਾਰ ਕੇ ਫੋਨ ਕਾਲ ਕਰਿਓ, ਉੱਦਾਂ ਨਾ ਕਰਿਓ, ਉੱਦਾਂ ਅੱਛਾ ਨਹੀਂ ਹੁੰਦਾ ਹੈਗਾ, ਕਿਉਂਕਿ ਖਤਰਾ ਮੰਡਰਾਉਂਦਾ ਰਹਿੰਦਾ ਜਦੋਂ ਤੁਸੀਂ ਫੋਨ ਨੂੰ ਯੂਜ਼ ਕਰਦੇ ਹੋ ਚਾਰਜਿੰਗ 'ਤੇ ਲਗਾ ਕੇ।

0: ਜੀ ਦੋਸਤੋ, ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣ ਰਹੇ ਹੋ ਅਤੇ ਹੁਣੀ ਐਮੀ ਵਿਰਕ ਦੀ ਆਵਾਜ਼ ਵਿੱਚ ਤੁਸੀਂ ਗੀਤ ਸੁਣਿਆ ਅਤੇ ਹੁਣ ਦੋਸਤ ਕਿਹੜੇ ਪਹੁੰਚੇ ਨੇ ਉਹਨਾਂ ਦੀ ਆਵਾਜ਼ ਵੀ ਸੁਣ ਲਈਏ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
0: ਕੌਣ ਗੱਲ ਕਰ ਰਹੇ ਹੋ?
1: ਮੈਂ ਸੰਦੀਪ ਸਿੰਘ, ਅੰਮ੍ਰਿਤਸਰ।
0: ਸੰਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਥੈਂਕ ਯੂ।
0: ਸੰਦੀਪ, ਤੁਸੀਂ ਬਹੁਤ ਹੌਲੀ ਹੌਲੀ ਬੋਲ ਰਹੇ ਹੋ, ਕੀ ਗੱਲ ਹੈ? ਹਾਂਜੀ, ਮੈਨੂੰ ਲੱਗਾ ਸ਼ਾਇਦ ਸ਼ਰਮ ਆ ਰਹੀ ਹੈ, ਅਸੀਂ ਤਾਂ ਰੇਡੀਓ 'ਤੇ ਗੱਲ ਕਰ ਰਹੇ ਹਾਂ। ਜੇ ਬੰਦਾ ਸਾਹਮਣੇ ਹੋਵੇ ਫਿਰ ਤਾਂ ਗੱਲ ਕਰਦੇ ਸ਼ਰਮ ਆ ਜਾਂਦੀ ਹੈ, ਬੰਦਾ ਹੌਲੀ ਹੌਲੀ ਬੋਲਦਾ। ਅੱਛਾ, ਚਲੋ ਕੋਈ ਗੱਲ ਨਹੀਂ। ਅਤੇ ਇਹ ਦੱਸੋ, ਅੱਜ ਗੀਤ ਕਿਹੜਾ ਸੁਣੋਗੇ? ਜ਼ਰੂਰ ਜੀ, ਸੋਹਣਾ ਜਿਹਾ ਗੀਤ ਤੁਹਾਡੇ ਲਈ ਪਲੇ ਕਰਾਂਗੇ ਅਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੰਦੀਪ। ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਜਿਹੜਾ ਗੀਤ ਹੈ, ਮਤਲਬ ਕਿ ਉਹ ਕਹਿੰਦੇ ਕਿ ਆਪਣੀ ਫਰਮਾਇਸ਼ ਨਾਲ ਪਲੇ ਕਰ ਲਓ, ਕੋਈ ਗੱਲ ਨਹੀਂ। ਸੋਹਣਾ ਜਿਹਾ ਗੀਤ ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ ਪਲੇ ਕਰਨ ਲੱਗੀ ਹਾਂ। ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ ਤਾਂ 0818123424 ਨੰਬਰ ਮਿਲਾ ਕੇ ਪ੍ਰੋਗਰਾਮ 'ਚ ਪਹੁੰਚਣਾ ਹੈ। 0181 2342174।

0: ਜੀ ਦੋਸਤੋ, ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣ ਰਹੇ ਹੋ ਅਤੇ ਅਗਲਾ ਜਿਹੜਾ ਅਗਲੇ ਦੋਸਤ ਜਿਹੜੇ ਨੇ ਉਹ ਸਾਡੇ ਕੋਲ ਪਹੁੰਚ ਗਏ ਨੇ, ਗੱਲਬਾਤ ਕਰੀਏ ਉਹਨਾਂ ਦੇ ਨਾਲ। ਹੈਲੋ,
1: ਸੁਬਾਹ ਔਰ ਸ਼ਾਮ ਕਾਮ ਹੀ ਕਾਮ, ਕਿਉਂ ਨਹੀਂ ਲੇਤੇ ਦੋਸਤੋ ਪੰਜਾਬੀ ਤੜਕਾ ਪ੍ਰੋਗਰਾਮ ਕਾ ਨਾਮ।
0: ਅਰੇ ਵਾਹ ਵਾਹ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਰੋਜ਼ ਰੋਜ਼ ਪ੍ਰੋਗਰਾਮ ਚ ਇੰਜੋਏ ਕਰਦੇ ਹੋ ਤੇ ਇਹ ਦੱਸੋ ਕਿ ਤੁਸੀਂ ਮਾਰਨਿੰਗ ਵਾਕ ਜਾਂ ਈਵਨਿੰਗ ਵਾਕ ਤੇ ਜਾਂਦੇ ਹੋ?
1: ਹਾਂ ਮੈਡਮ, ਪਹਿਲੇ ਨਾਮ ਨਹੀਂ ਪੁੱਛੋਗੇ ਜੀ?
0: ਉਹ ਤਾਂ ਵੈਸੇ ਮੈਨੂੰ ਪਤਾ ਹੈ, ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿਉਂਕਿ ਇੰਨੀ ਪਿਆਰੀ ਜੀ ਆਵਾਜ਼।
1: ਮਾਰਕੀਟ ਜਲੰਧਰ ਤੋਂ ਬੋਲ ਰਿਹਾ। ਹਾਂ ਮੈਡਮ, ਵਾਕ ਤੇ ਜਾਈਦਾ ਜੀ, ਬਿਲਕੁਲ ਜ਼ਰੂਰ ਜਾਈਦਾ, ਇੱਕ ਅੱਧਾ ਸਵੇਰੇ ਐਕਸਰਸਾਈਜ਼ ਕਰੀਦੀ ਹੈ।
0: ਚਲੋ ਅੱਛੀ ਗੱਲ ਹੈ।
1: ਮੈਡਮ ਜੀ, ਅੱਜ ਕੱਲ੍ਹ ਜਿਹੜੀ ਗਰਮੀ ਚੱਲ ਰਹੀ ਨਾ,
0: ਹਾਂਜੀ,
1: ਆਪਣੀ ਸਿਹਤ ਜਦ ਤੱਕ ਠੀਕ ਨਹੀਂ ਹੋਏਗੀ ਤੁਹਾਡੇ ਕੋਲ ਕਰੋੜਾਂ ਰੁਪਈਆ ਪਿਆ ਬੇਕਾਰ ਹੈ।
0: ਇਹ ਤਾਂ ਬਿਲਕੁਲ, ਤੁਸੀਂ ਬਹੁਤ ਸੋਹਣੀ ਗੱਲ ਕਹੀ।
1: ਬਿਲਕੁਲ, ਤੁਸੀਂ ਅਗਰ ਠੀਕ ਨਹੀਂ, ਤੁਸੀਂ ਤਬੀਅਤ ਤੁਹਾਡੀ ਠੀਕ ਨਹੀਂ, ਤੁਹਾਡੇ ਕੋਲ ਕਰੋੜਾਂ ਅਰਬਾਂ ਰੁਪਇਆ ਬਾਹਰ ਪਿਆ, ਤੁਸੀਂ ਨਹੀਂ ਖਾ ਸਕਦੇ।
0: ਜੀ ਜੀ ਜੀ, ਬਿਲਕੁਲ ਸਹੀ ਗੱਲ ਤੁਸੀਂ ਕਹੀ।
1: ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੈ। ਸਵੇਰੇ ਥੋੜੀ ਪਰੇਸ਼ਾਨੀ ਹੁੰਦੀ ਜੀ, ਚਾਰੋਂ ਪਾਸੇ ਨਾ ਡੋਗੀ ਬਹੁਤ ਹੋ ਗਏ ਸ਼ਹਿਰ।
0: ਓਹੋ, ਹਾਂ, ਇਹ ਦਿੱਕਤ ਦਿਖਣ ਨੂੰ ਮਿਲ ਰਹੀ ਹੈ ਕਾਫੀ।
1: ਬੜੀ ਬੁਰੀ ਤਰ੍ਹਾਂ ਪੈਂਦੇ ਜੀ ਉਹ, ਤੇ ਚਲੋ ਸਾਡੀ ਤਾਂ ਵਾਕਫੀ ਤਾਂ ਹੋ ਗਈ, ਹੁਣ ਪਤਾ ਵੀ ਮੱਲੇ ਦਾ ਆਇਆ ਗਏ, ਪਰ ਫੇਰ ਵੀ ਕਈ ਵਾਰੀ ਪਿਆ ਹੀ ਜਾਂਦਾ ਜੀ। ਉਹਨੇ ਸੋਟੀ ਰੱਖੀ ਕੋਲ, ਪਾਣੀ ਲੈਣੀ ਉਹਨਾਂ ਨੂੰ, ਉਹਨਾਂ ਵਾਸਤੇ ਅਸੀਂ ਆਪਣਾ ਦਾਣਾ ਪਾਣੀ ਵੀ ਪਾਈਦਾ, ਚਿੜੀਆਂ ਵਾਸਤੇ ਵੀ ਰੱਖੇ ਲਿਆ ਕੇ ਉਹ ਡੋਂਗੇ ਜੇ,
0: ਹਾਂਜੀ,
1: ਤੇ ਸੇਵਾ ਪਾਣੀ ਵੀ ਕਰੀ ਦੀ ਹੈ, ਤੇ ਇਸ ਕਰਕੇ ਥੋੜੀ ਦਿੱਕਤ ਆ ਰਹੀ ਹੈ ਜੀ, ਬਸ ਬਾਕੀ ਤਾਂ ਸਭ ਠੀਕ ਹੈ।
0: ਚਲੋ, ਇਹ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈਗੀ ਆ, ਬੇਜ਼ੁਬਾਨ ਮਾਨਣਾ ਨਹੀਂ ਚਾਹੀਦਾ, ਬਟ ਜਦੋਂ ਉਹ ਪੈ ਜਾਂਦੇ ਨੇ ਤੇ ਫਿਰ ਮੁਸ਼ਕਿਲ ਹੋ ਜਾਂਦੀ ਹੈ।
1: ਇਹਨਾਂ ਤੇ ਦੁੱਧ ਵਗੈਰਾ ਵੀ ਪਲਾਈਦਾ।
0: ਜੀ ਜੀ ਜੀ,
1: ਹੜਦੇ ਨਹੀਂ ਮੈਡਮ, ਜਾਨਵਰ ਆ ਨਾ, ਪਤਾ ਨਹੀਂ ਲੱਗਦਾ ਕਦੋਂ ਪੈ ਜਾਵੇ।
0: ਇਹ ਤਾਂ ਬਿਲਕੁਲ ਸਹੀ ਗੱਲ ਹੈ।
1: ਇਹਨਾਂ ਦੇ ਪੈਣ ਲੱਗਿਆ ਨਹੀਂ ਪਤਾ ਲੱਗਦਾ, ਦੋਸਤੀ ਵੀ ਸਾਡੇ ਨਾਲ ਰੱਖਦੇ ਤੇ ਪੈਂਦੇ ਹੀ ਸਾਨੂੰ ਨਹੀਂ।
0: ਚਲੋ, ਇਹ ਤਾਂ ਹੁਣ ਆਪਣਾ ਧਿਆਨ ਆਪ ਹੀ ਰੱਖਣਾ ਪੈਣਾ, ਆਪਾਂ ਕੁਛ ਕਰ ਨਹੀਂ ਸਕਦੇ ਇਹਦੇ ਵਿੱਚ।
1: ਹਾਂ ਬਿਲਕੁਲ ਬਿਲਕੁਲ,
0: ਖਾਸ ਕਰਕੇ
1: ਮੈਡਮ ਇਹ ਜ਼ਿਆਦਾ ਨੇੜੇ ਜਾਈਦਾ ਨਹੀਂ ਹੁਣ।
0: ਨਹੀਂ, ਬਹੁਤ ਅੱਛੀ ਗੱਲ ਹੈ, ਥੋੜਾ ਬਹੁਤ ਜੋ ਵੀ ਇਹਨਾਂ ਨੂੰ ਖਾਣ ਪੀਣ ਨੂੰ ਦੇਣਾ ਦੋ, ਬਟ ਜਿੰਨਾ ਹੋ ਸਕੇ ਇੱਕ ਦੂਰੀ ਬਣਾ ਕੇ ਰੱਖੋ।
1: ਹਾਂ ਬਿਲਕੁਲ ਬਿਲਕੁਲ
0: ਜੀ। ਤੇ ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਲਾ ਦਿਓ ਮੈਡਮ ਜੀ, ਤੁਸੀਂ ਆਏ, ਮਿਹਰਬਾਨੀ ਤੁਹਾਡੀ, ਸ਼ੁਕਰੀਆ।
0: ਸ਼ੁਕਰੀਆ ਜੀ,
1: ਆ ਜਾ ਕਰੋ ਫਟਾਫਟ,
0: ਮੈਂ ਜ਼ਿਆਦਾ ਜਲਦੀ ਆਉਣ ਲੱਗੀ।
1: ਨਹੀਂ, ਮੈਂ ਨਹੀਂ ਕਹਿ ਸਕਦਾ, ਤੁਸੀਂ ਆਉਂਦੇ ਹੋ ਤਾਂ ਮਜ਼ਾ ਆਏ ਨਾ ਪ੍ਰੋਗਰਾਮ।
0: ਚਲੋ, ਬਹੁਤ ਬਹੁਤ ਸ਼ੁਕਰੀਆ,
1: ਪੁੱਛ ਲੈਣਾ ਸ਼ੱਕ ਕੋਈ ਚੋੜੀ, ਮੈਂ ਬੋਲ ਸੱਚ ਕਹਿ ਰਿਹਾ।
0: ਬਹੁਤ ਅੱਛਾ ਲੱਗਿਆ ਜੀ,
1: ਆ ਜਾਓ ਜੀ, ਗੀਤ ਸਾਰਿਆਂ ਦੀਆਂ, ਸਾਰੀਆਂ ਗੱਲਾਂ ਛੱਡੋ, ਪਹਿਲਾਂ ਸੇ ਜ਼ਰੂਰੀ
0: ਹੈ, ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਗੱਲ ਕਰਨ ਲਈ ਸ਼ੁਕਰੀਆ,
1: ਜ਼ਰੂਰੀ ਹੈ, ਸ਼ੁਕਰੀਆ ਜੀ,
0: ਥੈਂਕ ਯੂ ਜੀ, ਥੈਂਕ ਯੂ ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਗੀਤ ਜ਼ਰੂਰ ਪਲੇ ਕਰੂੰਗੀ, ਪਰ ਜਿਹੜੀ ਇੱਕ ਚਿੰਤਾਜਨਕ ਗੱਲ ਇਹ ਹੈ ਕਿ ਮੋਸਟਲੀ ਦੇਖਿਆ ਜਾਂਦਾ ਵਾਕ ਕਰਦੇ ਟਾਈਮ ਜਾਂ ਰਸਤੇ ਵਿੱਚ ਬੱਚੇ ਜਾ ਰਹੇ ਹੁੰਦੇ ਨੇ, ਕਈ ਵਾਰੀ ਡੋਗਸ ਉਹਨਾਂ ਨੂੰ ਪੈ ਜਾਂਦੇ ਨੇ, ਸੋ ਆਪਣੀ ਸੇਫਟੀ ਆਪਣੇ ਹੱਥ ਹੈ, ਬੱਚਿਆਂ ਨੂੰ ਇਕੱਲੇ ਨਾ ਭੇਜੋ, ਕਿਉਂਕਿ ਬੱਚੇ ਜਿਹੜੇ ਵੱਡੇ ਤਾਂ ਫਿਰ ਵੀ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਸਕਦੇ ਨੇ, ਬਚਾ ਲੈਂਦੇ ਨੇ, ਬਟ ਜਿਹੜੇ ਬੱਚੇ ਆ ਉਹਨਾਂ ਲਈ ਔਖਾ ਹੋ ਜਾਂਦਾ, ਇਸ ਲਈ ਆਪਣੇ ਬੱਚਿਆਂ ਨੂੰ ਇਕੱਲਿਆਂ ਨੂੰ ਬਾਹਰ ਨਾ ਭੇਜੋ, ਇਹੀ ਸੇਫਟੀ ਤੁਸੀਂ ਉਹਨਾਂ ਲਈ ਕਰ ਸਕਦੇ ਹੋ। ਸੋ ਤੁਸੀਂ ਆਪਣੀ ਫਰਮਾਇਸ਼ ਦਾ ਗੀਤ ਸੁਣ ਸਕਦੇ ਹੋ 0181-4174 ਨੰਬਰ ਮਿਲਾ ਕੇ, ਅਤੇ ਅਗਲੇ ਜਿਹੜੇ ਦੋਸਤ ਨੇ ਉਹ ਕੌਣ ਆਉਣਗੇ, ਇੰਤਜ਼ਾਰ ਕਰਦੇ ਹਾਂ, ਫਿਲਹਾਲ ਦੀ ਘੜੀ ਗੀਤ ਸੁਣਦੇ ਹਾਂ।

0: ਬਿਲਕੁਲ ਸਹੀ ਗੱਲ ਕਹੀ ਹੈ ਗੀਤ ਦੇ ਵਿੱਚ, ਹੈਲਥ ਜ਼ਰੂਰੀ ਹੈ, ਸਿਹਤ ਜ਼ਰੂਰੀ ਹੈ, ਅਤੇ ਅਗਲੇ ਦੋਸਤ ਨਾਲ ਗੱਲ ਕਰਨਾ ਵੀ ਜ਼ਰੂਰੀ ਹੈ। ਗੱਲ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਮੈਡਮ ਜੀ, ਗੁੱਡ ਮਾਰਨਿੰਗ ਜੀ।
0: ਹੈਲੋ, ਨਮਸਕਾਰ ਜੀ, ਗੁੱਡ ਮਾਰਨਿੰਗ ਜੀ। ਕੌਣ ਦੋਸਤ ਪਹੁੰਚੇ ਨੇ ਸਾਡੇ ਕੋਲ?
1: ਮੈਡਮ ਜੀ, ਬਿੱਟੂ ਬੋਲ ਰਿਹਾ, ਦੂਰ ਦਰਸ਼ਨ ਬੈਕਸ਼ਾਟ ਮੰਗੀ ਮਿਸਟਰ ਜੀ, ਉਹਨਾਂ ਨੂੰ ਹੈਲੋ ਹੈਲੋ
0: ਹੈਲੋ ਹੈਲੋ ਹੈਗਾ ਕੋਈ ਫੋਨ ਤੇ? ਬਿਲਕੁਲ, ਮੋਸਟਲੀ ਸਾਰੇ ਬੋਲ ਦਿੰਦੇ ਨੇ ਹੈਲੋ, ਅੱਜ ਕੱਲ ਘੱਟ ਹੀ ਹੈ ਕੋਈ ਹੈਲੋ ਨਾ ਬੋਲੇ, ਨਹੀਂ ਤਾਂ ਫਿਰ ਮੈਨੂੰ ਬੋਲਣਾ ਪੈਂਦਾ ਹੁੰਦਾ ਸੀ ਹੈਲੋ ਹੈਲੋ ਹੈਗਾ ਕੋਈ ਫੋਨ ਤੇ।
1: ਬਹੁਤ ਵਧੀਆ ਲੱਗਦਾ ਜੀ ਮੈਡਮ ਜੀ, ਤੁਸੀਂ ਜਦੋਂ ਬੋਲਦੇ
0: ਹੋ। ਸ਼ੁਕਰੀਆ ਜੀ, ਸ਼ੁਕਰੀਆ ਜੀ। ਮੈਨੂੰ ਇਹ ਦੱਸੋ ਜੀ, ਤੁਸੀਂ ਤੁਹਾਡੇ ਸ਼ੌਕ ਵਗੈਰਾ ਕੀ ਨੇ?
1: ਸ਼ੌਕ ਬਸ ਜੀ ਰੇਡੀਓ ਸੁਣਨਾ, ਯਾਰ ਦੋਸਤ ਮਿਲਣਾ, ਬਸ ਜੀ, ਤੇ ਕੋਲਾਂ ਲਾਣੀਆਂ।
0: ਜੀ ਜੀ ਜੀ ਜੀ। ਤੇ ਅੱਜ ਗਾਣਾ ਕਿਹੜਾ ਸੁਣੋਗੇ?
1: ਅੱਜ ਸੁਣਾ ਦੇ ਆਸਾ ਸਿੰਘ ਸਰਨਾ ਸੁਣਾ ਦੇ, ਕਾਲੀ ਤੇਰੀ ਗੁੱਟ ਤੇ ਪਰਾਂਦਾ ਤੇ ਲਾਲ ਨੀ।
0: ਵਾਹ ਜੀ ਵਾਹ, ਬਹੁਤ ਸੋਹਣਾ ਗੀਤ, ਜ਼ਰੂਰ ਪਲੇ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ,
1: ਓਕੇ ਜੀ, ਬਾਏ ਬਾਏ
0: ਬਾਏ ਜੀ। ਜੀ ਦੋਸਤੋ, ਟਾਈਮ ਹੋ ਰਿਹਾ ਜੀ 11:20, ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਦੀ ਫਰਮਾਇਸ਼ ਦਾ ਜਿਹੜਾ ਗੀਤ ਹੈ ਉਹ ਪਲੇ ਕੀਤਾ ਜਾਏਗਾ।

0: ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੌ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ। ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਜੀ ਦੋਸਤੋ, ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਮੈਡਮ ਇੰਦਰਪ੍ਰੀਤ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੁਖਤਿਆਰ ਸਿੰਘ ਬੋਲ ਰਹੇ ਮੈਡਮ ਜੀ, ਮੀਰ ਸ਼ਾਹ ਵਾਲਾ ਡਿਸਟ੍ਰਿਕਟ ਫਿਰੋਜ਼ਪੁਰ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਸ਼ੁਕਰੀਆ ਮੈਡਮ ਜੀ ਤੁਹਾਡਾ ਵੀ, ਤੁਸੀਂ ਪੁਰਾਣੇ ਆਰਜੇ ਆਉਣ ਲੱਗੇ ਜੇ, ਸਾਰੇ ਨਵੇਂ ਅੱਗੇ ਸੌਂਦੇ ਨੇ।
0: ਬੜਾ ਅੱਛਾ ਲੱਗਦਾ ਜਦੋਂ ਸਾਰੇ ਦੋਸਤ ਕਾਲ ਕਰਦੇ ਨੇ, ਬੜੀ ਖੁਸ਼ੀ ਹੁੰਦੀ ਹੈਗੀ ਹੈ।
1: ਹਾਂਜੀ,
0: ਤੇ ਕਈ ਵਾਰੀ ਤਾਂ ਵਿੱਚ ਵਿੱਚ
1: ਬੜਾ ਚਿਰ ਪਹਿਲਾਂ ਪੁਰਾਣੀ ਗੱਲ ਹੁੰਦੀ ਰਹੀ।
0: ਹਾਂਜੀ ਬਿਲਕੁਲ ਜੀ ਬਿਲਕੁਲ। ਤੇ
1: ਪੁਰਾਣੇ ਜਿਹੜੇ ਸਾਰਜਨ ਪਛਾਣ ਲੈਂਦੇ ਨੇ ਪਹਿਲਾਂ, ਨਵੇਂ ਨੂੰ ਅਜੇ ਨਹੀਂ ਪਤਾ ਹੁੰਦਾ।
0: ਹਾਂਜੀ ਏਦਾਂ ਹੀ ਹੈ, ਹੁਣ ਪੁਰਾਣੇ ਦੋਸਤ ਜਦੋਂ ਬਣ ਜਾਂਦੇ ਨੇ ਫਿਰ ਆਵਾਜ਼ ਦੇ ਨਾਲ ਪਛਾਣੇ ਜਾਂਦੇ ਨੇ ਜਲਦੀ।
1: ਹਾਂਜੀ, ਹੁਣ ਹੌਲੀ ਹੌਲੀ ਨਵੇਂ ਨਵੇਂ ਹੋ ਜਾਏਗੀ ਵਾਕ
0: ਵੀ। ਬਿਲਕੁਲ ਜੀ ਬਿਲਕੁਲ। ਤੇ ਤੁਸੀਂ ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਮੈਡਮ ਜੀ ਕੁਲਦੀਪ ਮਾਨਕ ਦਾ ਸੁਣਾ ਦਿਓ।
0: ਜ਼ਰੂਰ ਜੀ, ਕੁਲਦੀਪ ਮਾਨਕ ਜੀ ਦੀ ਆਵਾਜ਼ ਵਿੱਚ ਗੀਤ ਪਲੇ ਕਰਨ ਲੱਗੇ ਹਾਂ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਮੁਖਤਾਰ ਜੀ ਤੁਹਾਡਾ।
1: ਥੈਂਕ ਯੂ ਮੈਡਮ ਜੀ,
0: ਸ਼ੁਕਰੀਆ ਜੀ। ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਗੀਤ ਜ਼ਰੂਰ ਪਲੇ ਹੋਏਗਾ। ਅਤੇ ਜੇ ਤੁਸੀਂ ਵੀ ਆਪਣੀ ਫਰਮਾਇਸ਼ 'ਤੇ ਗੀਤ ਸੁਣਨਾ ਤਾਂ 0181 2342174 ਨੰਬਰ ਮਿਲਾ ਕੇ ਪ੍ਰੋਗਰਾਮ ਪੰਜਾਬੀ ਤੜਕਾ 'ਚ ਪਹੁੰਚ ਸਕਦੇ ਹੋ।

0: ਸੱਚੀ ਚਿੱਠੀਆਂ ਦਾ ਜ਼ਮਾਨਾ ਵੀ ਆਪਣਾ ਇੱਕ ਬਹੁਤ ਹੀ ਅਨਮੋਲ ਜ਼ਮਾਨਾ ਸੀਗਾ ਜਿਹੜਾ ਬੜਾ ਮਜ਼ਾ ਆਉਂਦਾ ਸੀਗਾ। ਉਹ ਜਿਹੜੀ ਇੰਤਜ਼ਾਰ ਹੁੰਦਾ ਸੀਗਾ ਨਾ, ਬੜਾ ਦਿਲ ਨੂੰ ਕਿੰਨੀਆਂ ਸਾਰੀਆਂ ਮਤਲਬ ਚੀਜ਼ਾਂ ਚੱਲਦੀਆਂ ਰਹਿੰਦੀਆਂ ਸੀ, ਮਿਕਸਡ ਇਮੋਸ਼ਨਸ ਹੁੰਦੇ ਸੀ, ਖੁਸ਼ੀ ਵੀ, ਗਮੀ ਵੀ, ਗੁੱਸਾ ਵੀ, ਐਵਰੀਥਿੰਗ। ਸੋ ਬੜਾ ਮਜ਼ਾ ਆਉਂਦਾ ਸੀਗਾ ਇੰਤਜ਼ਾਰ ਕਰਨ ਦਾ ਚਿੱਠੀਆਂ ਦਾ, ਪਰ ਅੱਜ ਕੱਲ੍ਹ ਉਹ ਚੀਜ਼ ਹੈ ਹੀ ਨਹੀਂ। 2 ਮਿੰਟ ਵਿੱਚ ਇੱਦਾਂ ਸੋਸ਼ਲ ਮੀਡੀਆ 'ਤੇ ਤੁਸੀਂ ਮੈਸੇਜ ਕਿਸੇ ਨੂੰ ਵੀ ਕਰ ਸਕਦੇ ਹੋ, ਬੰਦਾ ਕਿਤੇ ਵੀ ਬੈਠਾ ਹੋਵੇ। ਮੈਂ ਅਗਲੇ ਦੋਸਤ ਸਾਡੇ ਕੋਲ ਪਹੁੰਚ ਕੇ ਨੇ ਗੱਲ ਕਰਦੇ ਹਾਂ। ਹੈਲੋ
1: ਇੰਦਰਪ੍ਰੀਤ ਸ਼ੇਦਾ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਹਾਂਜੀ, ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ, 31 ਸਾਲ ਪੁਰਾਣਾ ਦੋਸਤ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਹਾਂਜੀ ਮੈਮ, ਤੁਹਾਡਾ ਬਹੁਤ ਸਵਾਗਤ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਾਂ। ਅਤੇ ਸਾਡੀ ਹਰ ਚ ਤੁਸੀਂ ਮਾਲੀ ਵੀ ਛੇਤੀ ਛੇਤੀ ਆਉਣ ਲੱਗ ਗਏ ਜੀ, ਬਹੁਤ ਤੁਹਾਡੇ ਨਾਲ ਗੱਲ ਕਰਕੇ ਮਨ ਖੁਸ਼ ਹੁੰਦਾ ਜੀ।
0: ਚਲੋ ਅੱਛੀ ਗੱਲ ਹੈ, ਖੁਸ਼ ਹੋਣਾ ਚਾਹੀਦਾ। ਉਹੀ ਨਾ ਗੁਰਦਾਸ ਮਾਨ ਦੇ ਗੀਤ ਵਿੱਚ ਸਹੀ ਕਿਹਾ, ਸਿਹਤ ਜ਼ਰੂਰੀ ਹੈ ਅਤੇ ਸਿਹਤ ਉਦੋਂ ਜ਼ਰੂਰ ਵਧੀਆ ਹੋ ਜਾਂਦੀ ਅਤੇ ਬਸ ਹਾਸਾ ਰਹਿਣਾ ਚਾਹੀਦਾ, ਖੁਸ਼ੀ ਚਿਹਰੇ 'ਤੇ ਰਹਿਣੀ ਚਾਹੀਦੀ ਹੈ, ਆਪਣੇ ਆਪ ਸਾਰੇ ਜਿਹੜੇ ਦੁੱਖ ਨੇ ਨਾ ਉਹ ਦੂਰ ਹੋ ਜਾਂਦੇ।
1: ਜਿਹੜੀ ਜ਼ਿੰਦਗੀ ਆ ਰੇਨਬੋ ਨਾਲ ਹੀ ਕੱਢ ਲੈਣੀ ਹੈ ਜੀ, ਸਾਰਾ ਕੰਮ ਕਰਿਆ ਜੀ, ਹੁਣ ਉਹਨਾਂ ਹੁੰਦਾ ਨਹੀਂ, ਹੁਣ ਤਾਂ ਰੇਨਬੋ ਸਾਰੇ ਹੀ ਕੱਢੀ ਦਾ ਜੀ ਟਾਈਮ।
0: ਠੀਕ ਹੈ ਜੀ, ਤੇ ਅੱਜ ਗੀਤ ਕਿਹੜਾ
1: ਸੀ? ਕਾਲ ਲੱਗਦੀ ਹੁੰਦੀ ਆ, ਬਸ ਕਾਲ ਚੱਕ ਲਿਆ ਕਰੋ, ਇੰਨੀ ਤੁਹਾਡੀ ਮਿਹਰਬਾਨੀ, ਬਹੁਤ
0: ਬਸ ਜੀ ਚੱਕ ਲਿਆ, ਹੁਣ ਤੇ ਤੁਹਾਡੀ ਫਰਮਾਇਸ਼ ਦਾ ਗੀਤ ਵੀ ਪਲੇ ਕਰਾਂਗੇ ਅਸੀਂ। ਦੱਸੋ ਜੀ ਕਿਹੜਾ ਗੀਤ ਸੁਣਨਾ?
1: ਮੈਮ ਗਾਣਾ ਅੱਜ ਲਾ ਦੋ ਜੀ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਗਾਣੇ ਦੇ ਬੋਲ ਆ ਜੀ, ਨਿੱਤਰਾਂ ਦੀ ਖੰਘ ਵਿੱਚ ਖੰਘ ਵਾਲੀ ਗਈ।
0: ਜ਼ਰੂਰ ਜੀ, ਤੁਹਾਡੇ ਲਈ ਇਹ ਗੀਤ ਪਲੇ ਕਰਾਂਗੇ।
1: ਬਹੁਤ ਬਹੁਤ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਆ ਰਿਹਾ ਤੁਹਾਡੀ ਫਰਮਾਇਸ਼ 'ਤੇ ਗੀਤ ਜੀ। ਦੋਸਤੋ ਇਹਨਾਂ ਦੀ ਫਰਮਾਇਸ਼ ਦਾ ਜਿਹੜਾ ਗੀਤ ਹੈ ਜ਼ਰੂਰ ਪਲੇ ਕਰੂੰਗੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹੇ ਠੀਕ ਹੈ ਪੁੱਤਰ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

0: ਜੀ ਦੋਸਤੋ, ਪ੍ਰੋਗਰਾਮ ਪੰਜਾਬੀ ਤੜਕਾ ਤੇ ਅਗਲੇ ਦੋਸਤ ਪਹੁੰਚ ਗਏ ਸਾਡੇ ਕੋਲ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਸੁਖਵੀਰ ਸਿੰਘ ਛਾਜਲੀ ਬੋਲਦਾ ਜੀ, ਸੰਗਰੂਰ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਥੈਂਕਸ, ਮੈਂ ਬਹੁਤ ਦੂਰੋਂ ਫੋਨ ਕਰਿਆ ਜੀ ਤੁਹਾਨੂੰ
0: ਜੀ। ਅਤੇ ਇਹ ਦੱਸੋ, ਕੰਮ ਕੀ ਕਰਦੇ ਹੋ?
1: ਕੰਮ ਦਾ ਮਾੜੀ ਮਿਹਨਤ ਮਜ਼ਦੂਰੀ ਕਰਦਾ, ਵਿਹਲੇ ਵੀ ਰਹਿ ਜਾਂਦੇ, ਵਗ ਵੀ ਜਾਂਦੇ ਜੀ, ਸਾਡੇ ਕੋਲ ਠੀਕ ਹੁੰਦੇ।
0: ਠੀਕ ਹੈ ਜੀ,
1: ਬਹੁਤ ਜ਼ਿਆਦਾ ਪੈਂਦੀ ਹੈ। ਹਾਂਜੀ
0: ਬਿਲਕੁਲ ਜੀ,
1: ਕੋਈ ਨਹੀਂ ਜੀ, ਆਪਣੇ ਕੋਲ ਸਭ ਕੁਛ ਹੋਇਆ ਰੱਬ ਦਾ।
0: ਗਰਮੀ ਬਹੁਤ ਹੈ, ਖਾਸ ਧਿਆਨ ਰੱਖਿਆ ਕਰੋ, ਪਾਣੀ ਵਗੈਰਾ ਪੀਂਦੇ ਰਿਹਾ ਕਰੋ।
1: ਹਾਂ, ਹੁਣ ਤਾਂ ਫਲ ਫੁਲ ਖਾਈ ਜਾਂਦੇ ਜੀ, ਫਰਿੱਜ ਦੇ ਉੱਪਰ ਦੇਖਦੇ ਜੀ, ਕਦੇ ਅੰਬ ਲਾ ਲੈਣਾ, ਕਦੇ ਤਰਬੂਜ।
0: ਚਲੋ ਅੱਛੀ ਗੱਲ ਹੈ, ਫਰੂਟ ਵੀ ਖਾਣਾ ਚਾਹੀਦਾ। ਤੇ ਅੱਜ ਗੀਤ ਕਿਹੜਾ ਸੁਣੋਗੇ? ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਪ੍ਰੋਗਰਾਮ ਅੱਛੇ ਲੱਗਦੇ ਨੇ, ਬਹੁਤ ਖੁਸ਼ੀ ਹੋਈ ਸੁਣ ਕੇ।
1: ਅੱਛਾ ਜੀ, ਪੱਕੀ ਗੱਲ ਹੈ ਜੀ?
0: ਹਾਂਜੀ, ਹੁਣ ਮੈਂ ਜ਼ੋਰ ਦੀ ਹੱਸ ਕੇ ਦਿਖਾਵਾਂ। ਬੜਾ ਦਿਲ ਖੁਸ਼ ਹੁੰਦਾ, ਏਦਾਂ ਹੀ ਲੱਗਦਾ ਕਿ ਸਾਰੇ ਕੋਲ ਹੀ ਬੈਠੇ ਨੇ ਤੇ ਗੱਪਾਂ ਛੱਪਾਂ ਮਾਰ ਰਹੇ ਹੈ ਸਾਰੇ।
1: ਤੇ ਅੱਜ
0: ਬਿਲਕੁਲ ਜੀ ਜ਼ਰੂਰ, ਤੁਸੀਂ ਕਹਿ ਤੇ ਅਸੀਂ ਜ਼ਰੂਰ ਖਾਵਾਂਗੇ। ਤੇ ਗੀਤ ਕਿਹੜਾ ਸੁਣੋਗੇ ਅੱਜ? ਠੀਕ ਹੈ ਸੁਖਵੀਰ ਜੀ, ਮਿਸ ਪੂਜਾ ਦੀ ਆਵਾਜ਼ 'ਚ ਆ ਰਿਹਾ ਗੀਤ, ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਮੈਡਮ ਜੀ, ਧੰਨਵਾਦ
0: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਪਲੇ ਕਰਨ ਲੱਗੇ ਮਿਸ ਪੂਜਾ ਦੀ ਆਵਾਜ਼ ਵਿੱਚ ਗੀਤ। ਅਤੇ ਟਾਈਮ ਹੋ ਰਿਹਾ ਜੀ 11:40, ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ ਤੁਹਾਡੇ ਆਪਣੇ ਫੇਵਰੇਟ ਚੈਨਲ 102.7 MHz FM ਰੇਨਬੋ 'ਤੇ।

0: ਜੀ ਦੋਸਤੋ, 15 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ, ਇਸ ਲਈ ਜਲਦੀ ਜਲਦੀ ਫੋਨ ਮਿਲਾ ਕੇ ਆਪਣੀ ਫਰਮਾਇਸ਼ ਦਾ ਗੀਤ ਤੁਸੀਂ ਸੁਣ ਸਕਦੇ ਹੋ ਅਤੇ ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਗੱਲ ਕਰਦੇ ਹਾਂ ਉਹਨਾਂ ਨਾਲ। ਹੈਲੋ।
1: ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਡਮ, ਮੈਂ ਪ੍ਰਭਜੋਤ ਕੌਰ ਜਲੰਧਰ ਰਾਮਾ ਮੰਡੀ ਤੋਂ।
0: ਪ੍ਰਭਜੋਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਥੈਂਕ ਯੂ ਮੈਮ ਜੀ,
0: ਬੜਾ ਅੱਛਾ ਲੱਗ ਰਿਹਾ ਹੈ ਕਿ ਇੱਕ ਲੇਡੀ ਦਾ ਫੋਨ ਆਇਆ ਸਾਡੇ ਪ੍ਰੋਗਰਾਮ 'ਚ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ।
1: ਨੰਬਰ ਦਾ ਬਹੁਤ ਚਿਰ ਤੋਂ ਟਰਾਈ ਕਰਦੇ ਪਰ ਲੱਗਦਾ ਹੀ ਨਹੀਂ ਮੈਡਮ, ਹੁਣ ਅੱਜ ਕੱਲ੍ਹ ਨਾ ਲਿਸਨਰ ਜਿਹੜੇ ਨਾ ਉਹਨਾਂ ਦੀ ਜ਼ਿਆਦਾ ਹੋ ਗਈ ਆ
0: ਜੀ। ਪਤਾ ਕੀ ਹੈ, ਤੁਹਾਡਾ ਤਾਂ ਫਿਰ ਵੀ ਲੱਗ ਗਿਆ, ਮੇਰਾ ਤਾਂ ਕਦੇ ਲੱਗਦਾ ਹੀ ਨਹੀਂ ਹੈ, ਹੁਣ ਤੱਕ ਨਹੀਂ ਲੱਗਿਆ।
1: ਨਹੀਂ ਮੈਡਮ, ਮੇਰੀ ਕਾਫੀ ਟਾਈਮ ਬਾਅਦ ਆਹ ਵਾਲੇ ਪ੍ਰੋਗਰਾਮ 'ਚ ਨੰਬਰ ਲੱਗਾ ਆ।
0: ਠੀਕ ਹੈ ਪ੍ਰਭਜੋਤ, ਕੀ ਕਰਦੇ ਹੋ ਤੁਸੀਂ?
1: ਮੈਡਮ ਬਸ ਘਰ ਦੇ ਕੰਮ, ਹਾਊਸ ਵਾਈਫ।
0: ਹਾਊਸ ਵਾਈਫ ਸਭ ਤੋਂ ਔਖਾ

0: कम है
1: जी।
0: विदाउट सैलरी विदाउट छुट्टी। ਜਦੋਂ ਤੁਸੀਂ ਕਦੇ ਇਕੱਲੇ ਬਹਿੰਦੇ ਵੈਸੇ ਤਾਂ ਘੱਟ ਹੀ ਟਾਈਮ ਮਿਲਦਾ ਹੋਣਾ ਇਕੱਲੇ ਬੈਠਣ ਦਾ, ਤੇ ਉਦੋਂ ਕੀ ਕੰਮ ਕਰਨਾ ਪਸੰਦ ਕਰਦੇ ਹੋ, ਤੁਹਾਡੇ ਸ਼ੌਕ ਵਗੈਰਾ ਕੀ ਨੇ?
1: ਮੈਡਮ ਬੱਚਿਆਂ ਦੇ ਵਿੱਚ ਵੈਸੇ ਤਾਂ ਮੈਡਮ ਟਾਈਮ ਤਾਂ ਲੱਗਦਾ ਹੀ ਨੀ ਹੈਗਾ, ਬਸ ਇਹਨਾਂ ਦੇ ਖਾਣ ਪੀਣ ਦਾ ਹੀ, ਸਾਨੂੰ ਆਹ ਬਣਾ ਦੋ ਸਾਨੂੰ ਆਹ ਬਣਾ ਦੋ।
0: ਠੀਕ ਹੈ ਜੀ, ਤੇ ਕੋਈ ਤਾਂ
1: ਪਹਿਲੇ ਜਦੋਂ ਐਫਐਮ ਸੁਣ ਲਈਦਾ ਮੈਡਮ।
0: ਠੀਕ ਹੈ ਜੀ, ਚਲੋ ਬਹੁਤ ਅੱਛਾ ਲੱਗਿਆ, ਤੇ ਵਧੀਆ ਵਧੀਆ ਰੈਸਪੀਜ਼ ਬਣਾਉਂਦੇ ਰਹਿੰਦੇ ਹੋਗੇ? ਆਪਣੀ ਡਿਸ਼ ਬਣਾਉਂਦੇ ਹੋ ਕਦੀ?
1: ਹਾਂਜੀ ਮੈਮ ਆਪਣੀ ਬਣਾ ਲਈ ਜਦੋਂ ਕਦੀ, ਜਿਦਾਂ ਪੂਰੀਆਂ ਖਾਣ ਨੂੰ ਜੀ ਕਰੇ, ਛੋਲੇ ਪੂਰੀਆਂ ਉਹ ਵੀ ਬਣਾ
0: ਲਈ ਦੀ ਆ,
1: ਹਲਵਾ ਖਾਣ ਨੂੰ ਜੀ ਕਰਦਾ ਉਹ ਵੀ ਖਾ ਲੈ।
0: ਚਲੋ ਫਿਰ ਮੈਨੂੰ ਦੱਸੋ ਮੈਂ ਕਦੋਂ ਆਵਾਂ ਖਾਣ ਹਲਵਾ।
1: ਮੋਸਟ ਵੈਲਕਮ।
0: ਠੀਕ ਹੈ ਪ੍ਰਭਜੋਤ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਗਾਣਾ ਕਿਹੜਾ ਸੁਣੋਗੇ? ਜ਼ਰੂਰ ਜੀ, ਤੁਹਾਡੇ ਲਈ ਬਹੁਤ ਸੋਹਣਾ ਗੀਤ ਪਲੇ ਕਰਾਂਗੇ, ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਓਕੇ ਜੀ, ਜੀ ਦੋਸਤੋ ਇਹਨਾਂ ਦੀ ਫਰਮਾਇਸ਼ 'ਤੇ ਜਿਹੜਾ ਗੀਤ ਹੈ ਮੈਂ ਪਲੇ ਕਰੂੰਗੀ, ਪਰ ਇੱਕ ਛੋਟੇ ਜਿਹੀ ਬ੍ਰੇਕ ਤੋਂ ਬਾਅਦ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ, ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸਾਨੂੰ ਕਾਲ ਆਈ ਸੀ ਪ੍ਰਭਜੋਤ ਦੀ, ਅਤੇ ਉਹਨਾਂ ਦੀ ਫਰਮਾਇਸ਼ 'ਤੇ ਪਲੇ ਕਰਨ ਲੱਗੀਆਂ ਗੀਤ। ਜੇ ਤੁਸੀਂ ਵੀ ਕਾਲ ਕਰਕੇ ਆਪਣੀ ਫਰਮਾਇਸ਼ ਦਾ ਗੀਤ ਸੁਣਿਆ ਤਾਂ 0181 23 42 174 ਨੰਬਰ ਮਿਲਾ ਕੇ ਪਹੁੰਚ ਜਾਓ ਪ੍ਰੋਗਰਾਮ ਪੰਜਾਬੀ ਤੜਕਾ 'ਚ।

0: ਜੀ ਦੋਸਤੋ, ਸਮਾਂ ਬਹੁਤ ਥੋੜ੍ਹਾ ਥੋੜ੍ਹਾ ਰਹਿ ਗਿਆ, ਮਤਲਬ ਕਿ 6 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ। ਸੋ ਜਿਹੜੇ ਅਗਲੇ ਦੋਸਤ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲਈ ਜਾਵੇ। ਹੈਲੋ।
1: ਹੁਣ ਬੂਟੇ ਸਾਨੂੰ ਲੱਗਦੇ ਬੜੇ ਪਿਆਰੇ ਪਿਆਰੇ, ਠੰਡੀ ਠੰਡੀ ਹਵਾ ਦਿੰਦੇ ਨੇ, ਅਸੀਂ ਖੁਸ਼ ਹੁੰਦੇ ਸਾਰੇ। ਫੁੱਲ ਬੂਟੇ ਸਾਨੂੰ ਲੱਗਦੇ ਬੜੇ ਪਿਆਰੇ ਪਿਆਰੇ।
0: ਵਾਹ ਜੀ ਵਾਹ, ਕੌਣ ਦੋਸਤ ਪਹੁੰਚੇ ਨੇ ਸਾਡੇ ਕੋਲ?
1: ਮੈਨੂੰ ਜੀ ਪਿਆਰ ਤੇ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸ਼ਮੀ ਬੂਟੇ ਵਾਲਾ ਮੁਜ਼ੱਫਰਪੁਰ ਜਲੰਧਰ ਰਾਮਾਮਣੀ ਜੀ ਲਾਗੇ।
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ। ਪਰ
1: ਪਿੰਡ ਮੁਜ਼ੱਫਰ ਦੋ ਪਿੰਡ ਹੋਏ, ਇੱਕ ਕੁਦਰੋ ਹੈਗਾ ਮੁਜ਼ੱਫਰਪੁਰ।
0: ਅੱਛਾ ਜੀ,
1: ਚਲੋ
0: ਜੀ, ਅਸੀਂ ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਨ ਲੱਗੇ ਆ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਸ਼ੁਕਰੀਆ ਮਣੀ
0: ਜੀ। ਦੋਸਤੋ, ਤੇ ਇਸੇ ਗੀਤ ਦੇ ਨਾਲ ਮੈਨੂੰ ਵੀ ਦੇ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ, ਪੰਜਾਬੀ ਤੜਕਾ। ਪਰ ਤੁਸੀਂ ਕਿਤੇ ਨਹੀਂ ਜਾਣਾ, 12 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ, ਅਤੇ ਉਸ ਤੋਂ ਬਾਅਦ ਹੋਮ ਸਵੀਟ ਹੋਮ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋਊਂਗੀ।

ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਨਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡੇਟਸ ਨੂੰ ਭਾਰਤੀ ਜਲ ਸੈਨਾ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। ਮਹਿਲਾ ਕ੍ਰਿਕਟ 'ਚ ਭਾਰਤ ਨੇ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕੀਤੀ। IPL ਕ੍ਰਿਕਟ 'ਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ ਹੋਵੇਗਾ। ਏਸਨ FM ਨਿਊਜ਼ ਹੈਡਲਾਈਨਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹੋਮ ਸਵੀਟ ਹੋਮ। ਬਸ ਇਸ ਬ੍ਰੇਕ ਤੋਂ ਬਾਅਦ

ਦੋਸਤੋ ਸਤਿ ਸ਼੍ਰੀ ਅਕਾਲ ਹੋਮ ਸਵੀਟ ਹੋਮ ਪ੍ਰੋਗਰਾਮ ਲੈ ਕੇ ਮੈਂ ਇੰਦਰਪ੍ਰੀਤ ਸਿਰਾ ਹਾਜ਼ਰ ਹਾਂ ਜੀ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ FM ਰੇਨਬੋ 'ਤੇ ਅਤੇ ਪੈੱਨ ਐਂਡ ਡਾਇਰੀ ਲੈ ਕੇ ਤਿਆਰ ਹੋ ਤੁਸੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਲਿਖਣੀਆਂ ਪੈਂਦੀਆਂ ਹੈਗੀਆਂ ਕਿਉਂਕਿ ਮੈਂ ਗੱਲਾਂ ਹੀ ਇੰਨੀਆਂ ਸਾਰੀਆਂ ਕਰਦੀ ਹਾਂ ਕਿ ਤੁਹਾਨੂੰ ਨੋਟ ਕਰਨਾ ਪੈਂਦਾ ਹੈਗਾ ਸੋ ਤਿਆਰ ਹੋ ਜਾਓ ਜੀ ਲਿਖਣ ਵਾਸਤੇ ਅਤੇ ਕਿਹੜੀ ਕਿਹੜੀ ਚੀਜ਼ ਦੇ ਬਾਰੇ ਗੱਲ ਕੀਤੀ ਜਾਏਗੀ ਹੌਲੀ ਹੌਲੀ ਜਿੱਦਾਂ ਜਿੱਦਾਂ ਪ੍ਰੋਗਰਾਮ ਅੱਗੇ ਵੱਧਦਾ ਜਾਏਗਾ ਤੁਹਾਨੂੰ ਪਤਾ ਲੱਗਦਾ ਜਾਏਗਾ ਫਿਲਹਾਲ ਦੀ ਘੜੀ ਪਲੇਅ ਕਰਨ ਲੱਗੀ ਹੈ ਬਹੁਤ ਹੀ ਸੋਹਣਾ ਜਿਹਾ ਗੀਤ ਤੁਸੀਂ ਖੂਬ ਇੰਜੋਏ ਕਰੋਗੇ ਪ੍ਰੋਗਰਾਮ ਦਾ ਪਹਿਲਾ ਗੀਤ

ਬੂਹੇ ਬਾਰੀਆਂ, ਬਹੁਤ ਸੋਹਣਾ ਗੀਤ ਤੁਸੀਂ ਸੁਣਿਆ। ਬੂਹੇ ਬਾਰੀਆਂ ਤੋਂ ਮੈਨੂੰ ਨਾ ਇੱਕ ਹੋਰ ਗੱਲ ਯਾਦ ਆ ਗਈ। ਉਹ ਗੱਲ ਇਹ ਹੈ ਕਿ ਕਈ ਵਾਰੀ ਕੀ ਹੁੰਦਾ ਹੈਗਾ, ਅਸੀਂ ਘਰੋਂ ਬਾਹਰ ਜਾਂਦੇ ਹਾਂ ਕਿਤੇ ਘੁੰਮਣ ਫਿਰਨ, ਜਾਂ ਫਿਰ ਜੋਬ ਦੇ ਸਿਲਸਿਲੇ ਦੇ ਵਿੱਚ ਜਾਂ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ, ਅਤੇ ਸੇਫਟੀ ਤਾਂ ਸਾਰਿਆਂ ਲਈ ਹੀ ਜ਼ਰੂਰੀ ਹੈ। ਖਾਸ ਕਰਕੇ ਲੇਡੀਜ਼ ਦੀ ਜੇ ਮੈਂ ਗੱਲ ਕਰਾਂ, ਜੇ ਉਹ ਇਕੱਲੀਆਂ ਘਰੋਂ ਬਾਹਰ ਨਿਕਲਦੀਆਂ ਹੈਗੀਆਂ, ਬਾਹਰ ਜਾ ਕੇ ਕਿਤੇ ਇਕੱਲੇ ਰਹਿਣਾ ਵੀ ਉਹਨਾਂ ਨੂੰ ਪੈਂਦਾ ਹੈਗਾ ਹੈ, ਕਿਉਂਕਿ ਜਿਹੜਾ ਕੰਮ ਹੈ ਨਾ, ਜੋਬ ਹੈਗੀ ਹੈ, ਬਿਜ਼ਨਸ ਹੈਗਾ, ਉਹਦੇ ਲਈ ਬੰਦੇ ਨੂੰ ਘਰੋਂ ਨਿਕਲਣਾ ਹੀ ਪੈਂਦਾ ਹੈ। ਸੋ ਫਿਰ ਉਹਦੇ ਲਈ ਕੀ ਕਰਨਾ ਚਾਹੀਦਾ ਹੈਗਾ, ਕੁਛ ਕੁ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਇਕੱਲੇ ਰਹਿ ਰਹੇ ਹੋ ਕਿਤੇ, ਜਾਂ ਕਿਤੇ ਹੋਟਲ ਰੂਮ 'ਚੋਂ, ਜਾਂ ਫਿਰ ਕਿਸੇ ਹੋਰ ਜਗ੍ਹਾ 'ਤੇ ਹੋ ਜਿੱਥੇ ਕੋਈ ਤੁਸੀਂ ਘਰ ਰੈਂਟ 'ਤੇ ਲਿਆ ਹੈਗਾ, ਸੋ ਉਸ ਟਾਈਮ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜੋ ਤੁਹਾਡੀ ਸੇਫਟੀ ਲਈ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਪੋਰਟੇਬਲ ਡੋਰ ਲੌਕ ਹੋਣਾ ਚਾਹੀਦਾ ਹੈਗਾ। ਇਹ ਦਰਵਾਜ਼ੇ ਦੇ ਅੰਦਰ ਦੀ ਸਾਈਡ ਲੌਕ ਲੱਗਦਾ ਹੈਗਾ, ਇਹਦੀ ਚਾਬੀ ਹੁੰਦੇ ਹੋਏ ਵੀ ਬਾਹਰੋਂ ਕੋਈ ਖੋਲ੍ਹ ਨਹੀਂ ਸਕਦਾ, ਇਹ ਤੁਸੀਂ ਹੀ ਓਪਨ ਕਰ ਸਕਦੇ ਹੋ। ਅਤੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈਗਾ, ਇਹਨੂੰ ਘਰ ਦੇ ਅੰਦਰ ਜਿੱਥੇ ਤੁਹਾਡਾ ਡੋਰ ਲੌਕ ਹੈਗਾ ਉਹਦੇ ਉੱਤੇ ਇਹ ਪੋਰਟੇਬਲ ਡੋਰ ਲੌਕ ਲਗਾਓ, ਜਿਹਦੇ ਨਾਲ ਕੀ ਹੈ ਕਿ ਤੁਹਾਡੀ ਸੇਫਟੀ ਜਿਹੜੀ ਹੋਰ ਮਜ਼ਬੂਤ ਹੋ ਜਾਏਗੀ। ਦੂਸਰੀ ਚੀਜ਼ ਹੋਰ ਆਉਂਦੀ ਹੈ, ਡੋਰ ਸਟੋਪਰ ਅਲਾਰਮ। ਹੁਣ ਤੁਸੀਂ ਸੋਚੋ ਕਿ ਵੀ ਡੋਰ ਸਟੋਪਰ ਹੈ, ਡੋਰ ਸਟੋਪਰ ਸਿਰਫ ਡੋਰ ਸਟੋਪਰ ਦਾ ਕੰਮ ਨਹੀਂ ਕਰਦਾ, ਇਹਦੇ ਵਿੱਚ ਇੱਕ ਅਲਾਰਮ ਹੁੰਦਾ ਹੈਗਾ। ਇਹ ਦੇਖਣ ਨੂੰ ਤਾਂ ਰਬੜ ਵਰਗਾ ਨੋਰਮਲ ਜੇ ਤੁਹਾਨੂੰ ਲੱਗੇਗਾ ਕਿ ਇਹ ਡੋਰ ਸਟੋਪਰ ਹੈਗਾ, ਪਰ ਇਹਦੇ ਵਿੱਚ ਸਾਰਨ ਦੀ ਆਵਾਜ਼ ਆਉਂਦੀ ਹੈ ਜਦੋਂ ਵੀ ਕੋਈ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਵੀ ਕਰਦਾ ਹੈ ਨਾ, ਅਤੇ ਇਹ ਜ਼ੋਰ ਜ਼ੋਰ ਦੀ ਇਹਦਾ ਸਾਇਰਨ ਜਾਂ ਅਲਾਰਮ ਵੱਜਣਾ ਸ਼ੁਰੂ ਹੋ ਜਾਂਦਾ, ਅਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਕੋਈ ਡੋਰ ਖੋਲ੍ਹਣ ਦੀ, ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ। ਅਗਲੀ ਚੀਜ਼ ਆਉਂਦੀ ਹੈ ਜੀ, ਵਿੰਡੋ ਦੀ ਸੁਰੱਖਿਆ ਵੀ ਤਾਂ ਕਰਨੀ ਬਹੁਤ ਜ਼ਰੂਰੀ ਹੈ। ਹੁਣ ਸਲਾਈਡਿੰਗ ਦਰਵਾਜ਼ੇ ਹੁੰਦੇ ਹੈਗੇ ਵਿੰਡੋਜ਼ ਦੇ ਉੱਤੇ, ਅਤੇ ਉਹਦੇ ਲਈ ਕੀ ਕਰਨਾ ਚਾਹੀਦਾ, ਤੁਹਾਨੂੰ ਇੱਕ ਡੰਡਾ ਵਗੈਰਾ ਘਰ ਰੱਖਣਾ ਚਾਹੀਦਾ ਹੈਗਾ। ਘਰ ਦੇ ਅੰਦਰ ਹਰ ਇੱਕ ਤਰੀਕੇ ਦੇ ਸੇਫਟੀ ਲਈ ਔਜ਼ਾਰ ਸਾਰੇ ਹੋਣੇ ਚਾਹੀਦੇ ਨੇ, ਸੋ ਉਹਦੇ ਨਾਲ ਤੁਸੀਂ ਖਿੜਕੀ ਨੂੰ ਬਲੌਕ ਕਰ ਸਕਦੇ ਹੋ, ਜਿਹਦੇ ਨਾਲ ਕਿ ਕੋਈ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਤਾਂ ਮੁਸ਼ਕਿਲ ਹੋਏਗੀ ਉਹਦੇ ਲਈ।

ਓਪਨ ਕਰਨਾ। ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਬਹੁਤ ਹੀ ਧਿਆਨ ਦੇਣ ਯੋਗ ਹੈ, ਸਾਨੂੰ ਨਿੱਕੀਆਂ ਨਿੱਕੀਆਂ ਲੱਗਦੀਆਂ ਬਟ ਇਹਦਾ ਇਫੈਕਟ ਬਹੁਤ ਜ਼ਿਆਦਾ ਹੈਗਾ। ਉਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ। ਫਿਲਹਾਲ ਇੰਜੋਏ ਕਰਦੇ ਹਾਂ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਵੈਲਕਮ ਬੈਕ ਫਰੈਂਡਸ, ਇਹ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ 'ਤੇ। ਟਾਈਮ ਹੋ ਰਿਹਾ ਜੀ 12:18, ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਮੈਂ ਗੱਲ ਕਰ ਰਹੀ ਸੀਗੀ ਕਿ ਤੁਸੀਂ ਆਪਣੇ ਘਰ ਦੀ ਸੇਫਟੀ ਕਿੱਦਾਂ ਰੱਖ ਸਕਦੇ ਹੋ ਜੇ ਤੁਸੀਂ ਬਾਏ ਚਾਂਸ ਇਕੱਲੇ ਵੀ ਰਹਿੰਦੇ ਹੋ ਘਰ, ਅਤੇ ਉਹਦੇ ਲਈ ਇੱਕ ਸੈਂਸ ਆਫ ਮੋਸ਼ਨ ਲਾਈਟ ਜਿਹੜੀ ਹੈਗੀ ਹੈ ਨਾ, ਉਹ ਜ਼ਰੂਰ ਇੰਸਟਾਲ ਕਰਨੀ ਚਾਹੀਦੀ ਘਰ ਦੇ ਨੇੜਤੜੇ। ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਕੋਈ ਵੀ ਤੁਹਾਡੇ ਘਰ ਦੇ ਡੋਰ ਦੇ ਕੋਲ ਆਉਂਦਾ ਹੈ, ਤਾਂ ਲਾਈਟਸ ਜਿਹੜੀਆਂ ਆਪਣੇ ਆਪ ਸੈਂਸਰ ਨੂੰ ਸੈਂਸ ਕਰਕੇ ਆਪਣੇ ਆਪ ਹੀ ਔਨ ਹੋ ਜਾਂਦੀਆਂ, ਅਤੇ ਇਸ ਨਾਲ ਤੁਸੀਂ ਚੁਕੰਨੇ ਹੋ ਸਕਦੇ ਹੋ। ਅਗਲੀ ਚੀਜ਼ ਹੈ ਕਿ ਬਈ ਹਰ ਇੱਕ ਤਰੀਕੇ ਦਾ ਉਪਕਰਨ ਜਿਹੜਾ ਹੈਗਾ ਹੈ ਉਹ ਆਪਣੇ ਕੋਲ ਰੱਖਣਾ ਬਹੁਤ ਜ਼ਰੂਰੀ ਹੈ। ਇਗਜ਼ਾਮਪਲ ਦੇ ਤੌਰ 'ਤੇ ਪੈਪਰ ਸਪਰੇਅ ਹੋ ਗਈ, ਸ਼ੌਕ ਲੋਕੇਟ ਹੋ ਗਿਆ, ਜਾਂ ਨਿੱਕੀ ਮੋਟੀ ਤਿੱਖੀ ਚੀਜ਼ ਜਿਹੜੀ ਆ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ। ਇਹਦੇ ਨਾਲ ਤੁਹਾਨੂੰ ਇੱਕ, ਮੈਂ ਕਹਿ ਸਕਦੀ ਹਾਂ, ਸੁਰੱਖਿਆ ਲਈ ਬਹੁਤ ਜ਼ਰੂਰੀ, ਆਪਣੇ ਸੈਲਫ ਡਿਫੈਂਸ ਲਈ ਕੁਝ ਚੀਜ਼ਾਂ ਆਪਣੇ ਕੋਲ ਰੱਖਣੀਆਂ ਬਹੁਤ ਬਹੁਤ ਜ਼ਰੂਰੀ ਹੁੰਦੀਆਂ ਹੈਗੀਆਂ। ਸ਼ੌਕ ਲੋਕੇਟ ਨਾਲ ਹੁੰਦਾ ਕੀ ਹੈ ਕਿ ਬਈ ਜਦੋਂ ਕੋਈ ਵੀ ਇਨਸਾਨ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ, ਜਦੋਂ ਉਹਨੂੰ ਤੁਸੀਂ ਸ਼ੌਕ ਲੋਕੇਟ ਨਾਲ ਟੱਚ ਕਰਦੇ ਹੋ ਤਾਂ ਉਹਨੂੰ ਹਲਕਾ ਕਰੰਟ ਲੱਗਦਾ ਹੈਗਾ, ਜਿੰਨਾ ਉਹ ਇੱਕ ਸਾਈਡ 'ਤੇ ਹੋ ਜਾਂਦਾ। ਸੋ ਇਹ ਚੀਜ਼ ਰੱਖਣੀ ਬਹੁਤ ਜ਼ਰੂਰੀ ਹੈ। ਨਾਲ ਹੀ ਨਾਲ ਵਾਈਫਾਈ ਕੈਮਰਾ ਹੋਣਾ ਬਹੁਤ ਜ਼ਰੂਰੀ ਹੈ, ਆਪਣੇ ਮੇਨ ਡੋਰ 'ਤੇ ਵਾਈਫਾਈ ਕੈਮਰਾ ਜ਼ਰੂਰ ਲਗਵਾਓ। ਅੱਜ ਕੱਲ੍ਹ ਤਾਂ ਵੀਡੀਓ ਵਾਲੇ ਤਾਂ ਹੁੰਦੇ ਹੀ, ਆਡੀਓ ਵਾਲੇ ਵੀ ਹੁੰਦੇ ਹੈਗੇ। ਉਹਦੇ ਨਾਲ ਕੀ ਹੈਗਾ ਕਿ ਜੇ ਕਿਸੇ ਵੀ ਤਰੀਕੇ ਦੀ ਕੋਈ ਹਰਕਤ ਬਾਹਰ ਕਰ ਰਿਹਾ ਤੁਹਾਡੇ ਘਰ ਦੇ, ਅਤੇ ਉਹ ਸਭ ਕੁਝ ਰਿਕਾਰਡ ਹੋ ਜਾਂਦਾ ਐਜ਼ ਐਨ ਐਵੀਡੈਂਸ। ਸੋ ਇਹਨਾਂ ਕੁਝ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਹੈ ਨਾ, ਬਹੁਤ ਜ਼ਰੂਰੀ ਹੈਗਾ ਆਪਣੀ ਸੇਫਟੀ ਲਈ, ਆਪਣੀ ਫੈਮਿਲੀ ਦੀ ਸੇਫਟੀ ਦੇ ਲਈ। ਸੋ ਦੋਸਤੋ, ਅਗਲਾ ਗੀਤ ਮੈਂ ਪਲੇ ਕਰਨ ਲੱਗੀ ਹਾਂ, ਇਸ ਤੋਂ ਬਾਅਦ ਹੋਰ ਕਿਹੜੀਆਂ ਗੱਲਾਂ ਕਰਨੀਆਂ ਜ਼ਰੂਰੀ ਆ, ਹੋਰ ਗੱਲਾਂ ਕਰਨੀਆਂ ਇਹ ਜ਼ਰੂਰੀ ਹੈ ਜਿੱਦਾਂ ਦਾ ਮੌਸਮ ਹੈਗਾ, ਇੰਨੀ ਗਰਮੀ ਵਾਲਾ, ਅਤੇ ਘਰ ਦੀ ਹਵਾ ਜਿਹੜੀ ਉਹਨੂੰ ਵੀ ਤਾਂ ਸ਼ੁੱਧ ਕਰਨਾ ਹੁੰਦਾ ਨਾ। ਘਰ ਦੇ ਅੰਦਰ ਕੁਛ ਰੱਖਣ ਵਾਲੇ ਇੱਦਾਂ ਦੇ ਪਲਾਂਟਸ ਮੈਂ ਤੁਹਾਨੂੰ ਦੱਸੂੰਗੀ ਜਿਹੜਾ ਕਿ ਘਰ ਦੇ ਅੰਦਰ ਦੀ ਹਵਾ ਨੂੰ ਪਿਓਰੀਫਾਈ ਕਰਦਾ ਹੈਗਾ। ਸੋ ਉਹਦੇ ਬਾਰੇ ਥੋੜ੍ਹੀ ਬਹੁਤ ਗੱਲ ਕਰਾਂਗੇ, ਫਿਲਹਾਲ ਦੀ ਘੜੀ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

ਜਦੋਂ ਸੋ ਟਾਈਮ ਹੋਣਾ ਸੀ 12:25 ਅਤੇ ਹੁਣ 26 ਹੋ ਗਏ ਨੇ। ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਗੱਲਾਂ ਚੱਲ ਰਹੀਆਂ ਕਿੰਨੀਆਂ ਸਾਰੀਆਂ, ਅਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਕਿ ਆਪਣੇ ਘਰ ਦੇ ਵਿੱਚ ਅਸੀਂ ਕਿਹੜੇ ਪਲਾਂਟਸ ਰੱਖ ਸਕਦੇ ਹਾਂ ਜਿਹਦੇ ਨਾਲ ਕਿ ਇੱਕ ਤਾਂ ਇਹ ਪਿਊਰੀਫਾਈ ਹੁੰਦਾ ਹੈ, ਹਵਾ ਪਿਊਰੀਫਾਈ ਹੁੰਦੀ ਹੈ, ਅਤੇ ਕੁਝ ਪਲਾਂਟਸ ਆਕਸੀਜਨ ਵੀ ਬਹੁਤ ਅੱਛੀ ਦਿੰਦੇ ਹੈਗੇ ਆ। ਤੁਹਾਡਾ ਜਿਹੜਾ ਘਰ ਹੈ ਉਹ ਠੰਡ

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ੋਪਿੰਗ ਕਰਨ ਚੱਲੀਏ।
1: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਸਰ ਤੁਸੀਂ ਪਰਸਨਲ ਲੋਨ ਲੈਣਾ?
4: ਫੇਰ ਤੂੰ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
3: ਸਰ ਦੁਬਈ ਦੀ ਫ੍ਰੀ ਟ੍ਰਿਪ।
4: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
5: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
4: ਤਾਂ ਫਿਰ ਕੀ ਕਰਾਂ?
5: ਕਾਲ ਪਿਕ ਕਰ, ਫਿਰ ਟਰਾਈ DND ਐਪ ਤੇ ਰਿਪੋਰਟ ਕਰ, ਕੈਟਾਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
4: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
5: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
6: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਐਤਵਾਰ 31 ਮਈ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ, ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਜ਼, DTH ਦੀ AIR ਪੰਜਾਬ ਸੇਵਾ, DRM 864 ਕਿਲੋਹਰਟਜ਼, FM 100.6 ਮੈਗਾਹਰਟਜ਼ ਵਿਵਿਧ ਭਾਰਤੀ, FM 103.6 ਮੈਗਾਹਰਟਜ਼ ਅੰਮ੍ਰਿਤਸਰ, FM 100.9 ਮੈਗਾਹਰਟਜ਼ ਅਤੇ FM 100.8 ਮੈਗਾਹਰਟਜ਼। ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।

0: ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ 'ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਵੈਲਕਮ ਬੈਕ ਫਰੈਂਡਸ, ਹੋਮ ਸਵੀਟ ਹੋਮ। ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਆਪਣਾ ਫੇਵਰੇਟ ਚੈਨਲ 'ਤੇ 102.7 MHz FM ਰੇਨਬੋ 'ਤੇ, ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸੇਵਾ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ। ਕਿੰਨੀਆਂ ਸਾਰੀਆਂ, ਹੁਣ ਸਮਾਂ ਘੱਟ ਰਹਿ ਗਿਆ ਹੈਗਾ, ਇਸ ਲਈ ਜਲਦੀ ਜਲਦੀ ਹੋਰ ਵੀ ਅੱਛੀਆਂ ਅੱਛੀਆਂ ਗੱਲਾਂ ਤੁਹਾਨੂੰ ਦੱਸ ਦੇਵਾਂ ਕਿ ਬਈ ਜਦੋਂ ਵੀ ਤੁਸੀਂ ਆਪਣੇ ਕੰਮ 'ਤੇ ਜਾਂਦੇ ਹੋ, ਜਿੱਥੇ ਵੀ ਤੁਸੀਂ ਜੋਬ ਕਰਦੇ ਹੋ ਜਾਂ ਬਿਜ਼ਨਸ ਕਰਦੇ ਹੋ, ਜੋ ਵੀ ਕੰਮ ਕਰਦੇ ਹੋ, ਉੱਥੇ ਜਾਂਦੇ ਹੋ, ਅਤੇ ਖਾਸ ਕਰਕੇ ਹਾਈਜੀਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਗਰਮੀ ਹੈਗੀ ਹੈ, ਪਸੀਨਾ ਆਉਂਦਾ ਹੈਗਾ, ਐਂਡ ਕੀਟਾਣੂ ਹਰ ਜਗ੍ਹਾ ਨਜ਼ਰ ਆਉਂਦੇ ਨੇ। ਸੋ ਆਪਣੇ ਜਾਂਦੇ ਟਾਈਮ ਆਪਣੇ ਜਿਹੜਾ ਡੈਸਕ ਹੈਗਾ ਜਿੱਥੇ ਬੈਠ ਕੇ ਤੁਸੀਂ ਕੰਮ ਕਰਦੇ ਹੋ, ਤੁਹਾਡਾ ਕੰਪਿਊਟਰ ਹੈਗਾ, ਸਭ ਤੋਂ ਪਹਿਲਾਂ ਜਾ ਕੇ ਉਸ ਡੈਸਕ ਦੀ ਸਫਾਈ ਕਰਨੀ ਚਾਹੀਦੀ ਹੈ। ਟੇਬਲ ਦੀ ਕੀਬੋਰਡ, ਮਾਊਸ, ਮੋਨੀਟਰ, ਇਹਨਾਂ ਸਾਰਿਆਂ ਨੂੰ ਇੱਕ ਵਾਰੀ ਸੈਨੇਟਾਈਜ਼ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਪੂਰਾ ਦਿਨ ਤੁਸੀਂ ਉਹਨੂੰ ਯੂਜ਼ ਕਰਦੇ ਹੋ। ਇਹ ਵੀ ਹੋ ਸਕਦਾ ਕਈ ਵਾਰੀ ਤੁਹਾਡੇ ਫਰੈਂਡਸ ਤੁਹਾਡੇ ਕੋਲ ਬਹਿੰਦੇ, ਤੁਹਾਡਾ ਕੰਪਿਊਟਰ ਯੂਜ਼ ਕਰਦੇ ਹੈਗੇ ਆ, ਸੋ ਇਟਸ ਬੈਟਰ ਉਹਨੂੰ ਸੈਨੇਟਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਹੋਰ ਜੇ ਤੁਸੀਂ ਇੱਦਾਂ ਦੀ ਸਿਚੁਏਸ਼ਨ 'ਚ ਹੋ ਕਿ ਜਿੱਥੇ ਤੁਹਾਡੇ ਹੱਥ ਬਹੁਤ ਗੰਦੇ ਹੈਗੇ ਆ, ਉਸ ਟਾਈਮ ਆਪਣੇ ਚਿਹਰੇ 'ਤੇ ਹੱਥ ਨਹੀਂ ਲਾਉਣਾ, ਆਪਣੇ ਫੇਸ ਨੂੰ ਬਿਲਕੁਲ ਟੱਚ ਨਹੀਂ ਕਰਨਾ। ਅੱਖਾਂ, ਕੰਨ, ਨੱਕ, ਇਹ ਬਹੁਤ ਜ਼ਿਆਦਾ ਸੈਂਸਿਟਿਵ ਪਲੇਸਿਸ ਹੁੰਦੇ ਆ ਜਿੱਥੋਂ ਕਿ ਕੀਟਾਣੂ ਜਾਂ ਜਰਮਸ ਸਿੱਧਾ ਅੰਦਰ ਜਾਂਦੇ ਆ ਤੁਹਾਡੀ ਬੋਡੀ 'ਤੇ। ਸੋ ਬੈਟਰ ਹੈ ਜੇ ਤੁਹਾਡੇ ਹੱਥ ਬਹੁਤ ਗੰਦੇ ਹੈਗੇ ਆ, ਕੋਸ਼ਿਸ਼ ਇਹੀ ਕੀਤੀ ਜਾਵੇ ਕਿ ਆਪਣੇ ਫੇਸ ਨੂੰ ਨਾ ਟੱਚ ਕਰੋ। ਅਗਲੀ ਚੀਜ਼ ਹੋਰ, ਜੇ ਤੁਹਾਨੂੰ ਖੰਘ ਆ ਰਹੀ ਹੈ, ਛਿੱਕ ਆ ਰਹੀ ਹੈਗੀ ਹੈ, ਅਤੇ ਵੈਸੇ ਤਾਂ ਬੈਸਟ ਇਹੀ ਹੈ ਕਿ ਤੁਹਾਡੇ ਕੋਲ ਇੱਕ ਟਿਸ਼ੂ ਹੋਵੇ, ਟਿਸ਼ੂ ਯੂਜ਼ ਤੁਸੀਂ ਕਰ ਸਕਦੇ ਹੋ। ਬਟ ਜੇ ਤੁਹਾਡੇ ਕੋਲ ਟਿਸ਼ੂ ਨਹੀਂ ਹੈਗਾ, ਅਤੇ ਫਿਰ ਤੁਸੀਂ ਕੀ ਕਰਨਾ, ਜਾਂ ਤਾਂ ਉੱਥੋਂ ਉੱਠ ਕੇ ਚਲ ਜਾਓ ਬਾਹਰ, ਉਹ ਪੋਸੀਬਲ ਨਹੀਂ ਹੈਗਾ, ਅਤੇ ਫਿਰ ਆਪਣੀ ਜਿਹੜੀ ਕੂਣੀ ਹੈਗੀ ਹੈ, ਐਲਬੋ, ਉਹਨੂੰ ਆਪਣੇ ਫੇਸ 'ਤੇ ਅੱਗੇ ਕਰਕੇ ਤੁਸੀਂ ਛਿੱਕ ਸਕਦੇ ਹੋ ਜਾਂ ਖੰਘ ਸਕਦੇ ਹੋ। ਨਾਲ ਦੇ ਬੰਦੇ 'ਤੇ ਨਹੀਂ ਥੁੱਕ ਪਾਉਣਾ ਹੈਗਾ, ਇਹ ਜ਼ਰੂਰ ਧਿਆਨ ਰੱਖ ਲਿਓ, ਕਿਉਂਕਿ ਹੁੰਦਾ ਇੱਦਾਂ ਹੀ, ਕਈ ਲੋਕ ਇੱਦਾਂ ਦੇ ਹੁੰਦੇ ਆ, ਉਹਨਾਂ ਨੇ ਇਹ ਨਹੀਂ ਦੇਖਣਾ ਨਾਲ ਕੌਣ ਬੈਠਾ, ਇਹ ਹਾ ਛੀ ਆਹ ਉੱਧਰ ਮੀਂਹ ਪਾ ਤਾ ਹੈਗਾ ਅਤੇ ਨਾਲ ਦਾ ਬੰਦਾ ਗਿੱਲਾ ਹੋ ਗਿਆ, ਇੱਦਾਂ ਦੇ ਕੰਮ ਬਿਲਕੁਲ ਨਹੀਂ ਕਰਨੇ ਹੈਗੇ। ਸੋ ਜੇ ਤੁਸੀਂ ਬਿਮਾਰ ਵੀ ਹੋ ਤਾਂ ਬੈਟਰ ਇਹੀ ਹੈ ਕਿ ਵਰਕ ਫਰੋਮ ਹੋਮ ਤੁਸੀਂ ਘਰੋਂ ਹੀ ਕੰਮ ਕਰੋ, ਉਹ ਜ਼ਿਆਦਾ ਅੱਛਾ ਰਹੇਗਾ, ਕਿਉਂਕਿ ਤੁਹਾਨੂੰ ਇਨਫੈਕਸ਼ਨ ਹੋਈ ਹੈ ਅਤੇ ਤੁਹਾਡੇ ਜਿਹੜੇ ਨਾਲ ਦੇ ਕਲੀਗਸ ਹੈਗੇ ਉਹਨਾਂ ਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ। ਸੋ ਫੋਰ ਸੇਫਟੀ ਕਰ ਰਹੋ ਵਰਕ ਫਰੋਮ ਹੋਮ। ਐਂਡ ਜਿੰਨੀਆਂ ਵੀ ਸਾਂਝੀਆਂ ਚੀਜ਼ਾਂ ਆਫਿਸ ਵਿੱਚ ਹੁੰਦੀਆਂ, ਜਿੱਦਾਂ ਹੁਣ ਤੁਸੀਂ ਕੈਫੇਟੇਰੀਆ ਦੇ ਵਿੱਚ ਬਹਿੰਦੇ ਹੋ, ਉੱਥੇ ਕੌਫੀ ਮਸ਼ੀਨ ਹੁੰਦੀ ਹੈ, ਵਾਟਰ ਡਿਸਪੈਂਸਰ ਹੁੰਦਾ ਹੈ, ਜਾਂ ਈਵਨ ਰੈਫਰੀਜਰੇਟਰ ਹੁੰਦਾ, ਫਰਿੱਜ ਵਗੈਰਾ, ਉਹਦਾ ਹੈਂਡਲ ਜਿਹੜਾ ਹੁੰਦਾ ਬਹੁਤ ਜ਼ਿਆਦਾ ਡਰਟੀ ਹੁੰਦਾ ਹੈਗਾ, ਕੋਸ਼ਿਸ਼ ਇਹੀ ਕਰੋ ਕਿ ਹਮੇਸ਼ਾ ਆਪਣੀ ਵਾਟਰ ਬੋਟਲ ਲੈ ਕੇ ਜਾਓ। ਐਂਡ ਆਪਣੇ ਕੋਲ ਸੈਨੇਟਾਈਜ਼ਰ ਜਾਂ ਵੈਟ ਵਾਈਪਸ, ਸੈਨੇਟਾਈਜ਼ਰ ਵਾਈਪਸ ਇਹ ਜ਼ਰੂਰ ਰੱਖਣਾ ਚਾਹੀਦਾ ਹੈਗਾ, ਕਿਉਂਕਿ ਜੇ ਇਹ ਤੁਸੀਂ ਰੱਖੋਗੇ ਤੁਸੀਂ ਸੇਫ ਰਹੋਗੇ, ਤੁਸੀਂ ਸੇਫ ਰਹੋਗੇ ਅਤੇ ਕੋਈ ਵੀ ਇਨਫੈਕਸ਼ਨ ਤੁਸੀਂ ਆਪਣੇ ਘਰ ਨਹੀਂ ਲੈ ਕੇ ਜਾਓਗੇ। ਸੋ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਹੁਣ ਤੁਸੀਂ ਇਹ ਸੋਚ ਰਹੇ ਹੋਗੇ ਕਿ ਵੀ ਹਾਲੇ ਤੱਕ ਰੈਸਪੀ ਦੀ ਵਾਰੀ ਨਹੀਂ ਆਈ ਹੈਗੀ ਹੈ, ਸਮਾਂ ਘੱਟ ਰਹਿ ਗਿਆ, ਪਰ ਮੈਂ 20 ਰੈਸਪੀ ਦੱਸ ਕੇ ਜਾਊਂਗੀ ਅੱਜ। ਨਿੱਕੀ ਜਿਹੀ ਰੈਸਪੀ ਦੱਸਾਂਗੇ ਰਾਇਤੇ ਦੀ। ਰਾਇਤਾ ਕਿੱਦਾਂ ਬਣਾਉਣਾ, ਤੁਸੀਂ ਸੋਚ ਰਹੇ ਹੋਗੇ ਵੀ ਰਾਇਤਾ ਬਣਾਉਣਾ ਕਿਹੜਾ ਔਖਾ ਕੰਮ ਹੈ, ਉਹ ਬਈ ਔਖਾ ਕੰਮ ਨਹੀਂ ਹੈ, ਅਲੱਗ ਅਲੱਗ ਵਰਾਇਟੀ ਦੇ ਰਾਇਤੇ ਬਣਾਏ ਜਾਂਦੇ ਆ। ਅੱਜ ਮੈਂ ਤੁਹਾਨੂੰ ਦੱਸੂਗੀ ਕਿ ਪਹਾੜੀ ਰਾਇਤਾ ਕਿੱਦਾਂ ਬਣਾਉਂਦਾ, ਠੀਕ ਹੈ ਨਾ। ਹੁਣ ਤੁਸੀਂ ਇਨਗਰੀਡੀਅੰਟਸ ਜਿਹੜੇ ਨੋਟ ਕਰਨੇ ਆ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਪਰ ਇੱਕ ਗੀਤ ਤਾਂ ਪਲੇ ਹੋ ਜਾਵੇ।

ਐਂਡ ਉਹਨੂੰ ਦਹੀਂ ਦੇ ਵਿੱਚ ਪਾ ਦੇਣਾ ਅਤੇ ਉਹਨੂੰ ਕਰ ਦਿਓ ਕਵਰ। ਤੁਹਾਡਾ ਰਾਇਤਾ ਤਿਆਰ ਹੈ, ਤੁਸੀਂ ਚਾਹੇ ਚਾਵਲ ਨਾ ਖਾਓ, ਚਾਹੇ ਪਰਾਂਠਿਆਂ ਨਾ ਖਾਓ, ਚਾਹੇ ਉੱਦਾਂ ਹੀ ਖਾ ਲਓ ਜੋ ਤੁਹਾਡਾ ਦਿਲ ਕਰਦਾ। ਸੋ ਇਹ ਨਿੱਕੀ ਜਿਹੀ ਜਲਦੀ ਜਲਦੀ ਬਣਨ ਵਾਲੀ ਰੈਸਪੀ ਤੁਹਾਨੂੰ ਮੈਂ ਦੱਸ ਦਿੱਤੀ ਹੈ। ਰਾਇਤੇ ਬਹੁਤ ਅਲੱਗ ਅਲੱਗ ਤਰੀਕੇ ਦੇ ਬਣਾਏ ਜਾਂਦੇ ਆ, ਸੋ ਇਹ ਪਹਾੜੀ ਰਾਇਤਾ ਹੈਗਾ ਜਿਹੜਾ ਤੁਸੀਂ ਟਰਾਈ ਕਰ ਸਕਦੇ ਹੋ ਅਤੇ ਇੰਜੋਏ ਕਰ ਸਕਦੇ ਹੋ। ਅਤੇ ਮੈਨੂੰ ਦੇ ਦਿਓ ਇਜਾਜ਼ਤ ਹੋਮ ਸਵੀਟ ਹੋਮ ਪ੍ਰੋਗਰਾਮ ਇੱਥੇ ਖਤਮ ਕਰਨ ਦੀ, ਪਰ ਕਿਤੇ ਨਹੀਂ ਜਾਣਾ ਤੁਸੀਂ, ਅਗਲਾ ਗੀਤ ਮੈਂ ਪਲੇਅ ਕਰਨ ਲੱਗੀ ਹਾਂ ਅਤੇ 1 ਵਜੇ ਮੈਂ ਫਿਰ ਆ ਰਹੀ ਹੈਗੀ ਹਾਂ ਵਾਪਸ ਮਿਡ ਡੇ ਮੈਲਡੀਜ਼ ਪ੍ਰੋਗਰਾਮ ਲੈ ਕੇ। ਹੁਣ ਤੁਸੀਂ ਡਾਇਰੀ ਅਤੇ ਪੈੱਨ ਸਾਈਡ 'ਤੇ ਰੱਖ ਦਿਓ, ਪਾਣੀ ਪੂਣੀ ਪੀ ਲਓ, ਬੋਲਦੀ ਤਾਂ ਮੈਂ ਪਈ, ਪਾਣੀ ਤੁਸੀਂ ਪੀਣਾ, ਚਲੋ ਕੋਈ ਗੱਲ ਨਹੀਂ, ਸਿਹਤ ਲਈ ਚੰਗਾ ਤੁਸੀਂ ਵੀ ਪੀ ਸਕਦੇ ਹੋ। ਸੋ ਇਜਾਜ਼ਤ ਦੇ ਦਿਓ ਅਤੇ ਨਾਲ ਹੀ ਨਾਲ ਆ ਰਿਹਾ ਇਹ ਗੀਤ।

FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਅਸੀਂ 103.6 MHz ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸ ਬ੍ਰੇਕ ਤੋਂ ਬਾਅਦ।

ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਵਿਦ ਡੇ ਮੈਲੋਡੀਜ਼ ਪ੍ਰੋਗਰਾਮ ਲੈ ਕੇ ਮੈਂ ਇੰਦਰਪ੍ਰੀਤ ਸਿਰਾ ਹਾਜ਼ਰ ਹਾਂ ਜੀ ਤੁਹਾਡੇ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ 'ਤੇ ਅਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ। ਜੀ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਹੀ ਬਿਹਤਰੀਨ ਗੀਤ ਦੇ ਨਾਲ। ਆਈ ਹੋਪ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਵੀ ਬਹੁਤ ਹੀ ਬਹੁਤ ਇੰਜੋਏ ਕਰੋਗੇ। ਸੋਹਣੇ ਸੋਹਣੇ ਗੀਤ, ਓਲਡ ਇਜ਼ ਗੋਲਡ, ਬਿਊਟੀਫੁਲ ਟਰੈਕਸ ਚੱਲਣਗੇ ਅਤੇ ਤੁਸੀਂ ਰਿਲੈਕਸ ਹੋ ਕੇ ਆਰਾਮ ਨਾਲ ਇਸ ਪ੍ਰੋਗਰਾਮ ਨੂੰ ਇੰਜੋਏ ਕਰੋ।

ਹਮ ਪੰਜ ਇਸ ਫਿਲਮ ਦਾ ਗੀਤ ਹੋਣੀ ਤੁਸੀਂ ਸੁਣਿਆ ਊਸ਼ਾ ਉਥਪ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਐਨਰਜੈਟਿਕ ਆਵਾਜ਼ ਹੁੰਦੀ ਹੈ, ਮਜ਼ਾ ਹੀ ਆ ਜਾਂਦਾ ਗੀਤ ਨੂੰ ਸੁਣ ਕੇ। ਮੁਸ਼ਕਿਲੋਂ ਮੇਂ ਭਾਗ ਜਾਣਾ ਆਸਾਨ ਹੋਤਾ ਹੈ, ਮੁਸ਼ਕਿਲੋਂ ਮੇਂ ਭਾਗ ਜਾਣਾ ਆਸਾਨ ਹੋਤਾ ਹੈ, ਹਰ ਪਹਿਲੂ ਜ਼ਿੰਦਗੀ ਕਾ ਇਮਤਿਹਾਨ ਹੋਤਾ ਹੈ, ਡਰਨੇ ਵਾਲੇ ਕੋ ਮਿਲਤਾ ਨਹੀਂ ਕੁਛ ਜ਼ਿੰਦਗੀ ਮੇਂ, ਡਰਨੇ ਵਾਲੇ ਕੋ ਮਿਲਤਾ ਨਹੀਂ ਕੁਛ ਜ਼ਿੰਦਗੀ ਮੇਂ, ਲੜਨੇ ਵਾਲੋਂ ਕੇ ਲੀਏ ਕਦਮੋਂ ਮੇਂ ਜਹਾਨ ਹੋਤਾ ਹੈ।

ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼ ਤੁਹਾਡੇ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ 'ਤੇ ਅਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ। ਸੋ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਰ ਤੁਹਾਡੀ ਲਈ ਪਲੇਅ ਕਰ ਰਹੀ ਸੋਹਣੇ ਸੋਹਣੇ ਗੀਤ, ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਸੀ ਗੀਤ ਇੰਜੋਏ ਕੀਤਾ, ਫਿਲਮ ਦਾ ਨਾਮ ਸੀ ਸਾਹਿਬ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਬੱਪੀ ਲਹਿਰੀ ਅਤੇ ਐਸ ਜਾਨਕੀ ਨੇ। ਸੋ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਕਿਹਨਾਂ ਦੀ ਆਵਾਜ਼ ਵਿੱਚ ਹੋਏਗਾ, ਇੰਤਜ਼ਾਰ ਕਰੋ, ਗੀਤ ਸੁਣੋ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ।

ਹਮ ਕਿਸੀ ਸੇ ਕਮ ਨਹੀਂ ਫਿਲਮ ਦਾ ਗੀਤ ਤੁਸੀਂ ਹੁਣੇ ਇੰਜੋਏ ਕੀਤਾ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ। ਇਹ ਜ਼ਿੰਦਗੀ ਹਸੀ ਹੈ ਇਸਸੇ ਪਿਆਰ ਕਰੋ, ਇਹ ਜ਼ਿੰਦਗੀ ਹਸੀ ਹੈ ਇਸਸੇ ਪਿਆਰ ਕਰੋ, ਅਭੀ ਹੈ ਰਾਤ ਤੋ ਸੁਬਹਾ ਕਾ ਇੰਤਜ਼ਾਰ ਕਰੋ, ਵੋ ਪਲ ਵੀ ਆਏਗਾ ਜਿਸਕੀ ਖਵਾਹਿਸ਼ ਹੈ ਆਪਕੋ, ਵੋ ਪਲ ਵੀ ਆਏਗਾ ਜਿਸਕੀ ਖਵਾਹਿਸ਼ ਹੈ ਆਪਕੋ, ਰੱਬ ਪਰ ਰੱਖੋ ਭਰੋਸਾ ਵਕਤ ਪਰ ਐਤਬਾਰ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: ਸਰ ਤੁਸੀਂ ਪਰਸਨਲ ਲੋਨ ਲੈਣਾ?
3: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
2: ਸਰ ਦੁਬਈ ਦੀ ਫ੍ਰੀ ਟ੍ਰਿਪ।
3: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
4: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
3: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
5: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਜੀ ਦੋਸਤੋ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਿਡ ਡੇ ਮੈਲੋਡੀਜ਼, ਅਤੇ ਹੁਣ ਜਿਹੜਾ ਤੁਸੀਂ ਗੀਤ ਇੰਜੋਏ ਕੀਤਾ, ਫਿਲਮ ਦਾ ਨਾਮ ਸੀ ਆਪਣਾ ਦੇਸ਼। ਆਵਾਜ਼ ਇਸ ਗੀਤ ਨੂੰ ਦਿੱਤੀ ਸੀ ਆਸ਼ਾ ਭੋਸਲੇ ਅਤੇ ਆਰ ਡੀ ਬਰਮਨ ਨੇ। ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ। 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਅਤੇ ਉਸ ਤੋਂ ਬਾਅਦ ਪ੍ਰੋਗਰਾਮ 1:50 'ਤੇ ਮਿਡ ਡੇ ਮੈਲੋਡੀਜ਼ ਜਾਰੀ ਰਹੇਗਾ। ਅਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਫਿਲਮ ਦਾ ਨਾਮ ਹੈ ਹਰੇ ਰਾਮਾ ਹਰੇ ਕ੍ਰਿਸ਼ਨਾ, ਅਤੇ ਗੀਤ ਤੁਸੀਂ ਮੈਨੂੰ ਲੱਗਦਾ ਹੈ ਕਿ ਗੈਸ ਕਰ ਹੀ ਚੁੱਕੇ ਹੋ ਕਿ ਇਹ ਗੀਤ ਕਿਹੜਾ ਹੋਏਗਾ। ਸੋ ਇੰਜੋਏ ਕਰਦੇ ਹਾਂ ਇਸ ਗੀਤ ਨੂੰ। ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਨੇ।

ਐਫਐਮ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਬਸ ਕੁਛ ਪਲਾਂ 'ਚ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਨੇ ਸਵੱਛ ਊਰਜਾ ਦੇ ਖੇਤਰ 'ਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਇਸ ਸਾਲ ਦੇ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਟਰੈਕ ਅਤੇ ਫੀਲਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਦੇ ਤਹਿਤ ਹੁਣ ਤੱਕ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਗਏ ਨੇ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿਰਫ਼ ਇੱਕ ਨਵਿਆਉਣਯੋਗ ਊਰਜਾ ਪਹਿਲਕਦਮੀ ਨਹੀਂ, ਸਗੋਂ ਨਾਗਰਿਕਾਂ ਨੂੰ ਬਿਜਲੀ ਖਪਤਕਾਰਾਂ ਤੋਂ ਬਿਜਲੀ ਉਤਪਾਦਕਾਂ 'ਚ ਬਦਲ ਰਹੀ ਹੈ। ਇਹ ਯੋਜਨਾ ਪਰਿਵਾਰਾਂ ਨੂੰ ਬਿਜਲੀ ਦੀਆਂ ਲਾਗਤਾਂ ਘਟਾਉਣ, ਸਰਕਾਰੀ ਸਬਸਿਡੀਆਂ ਦਾ ਫਾਇਦਾ ਉਠਾਉਣ ਅਤੇ ਜ਼ੀਰੋ ਬਿਜਲੀ ਬਿੱਲਾਂ ਵੱਲ ਵਧਣ 'ਚ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੇ ਹਰੇਕ ਘਰ ਦੇ ਨਾਲ ਦੇਸ਼ ਊਰਜਾ ਸੁਰੱਖਿਆ, ਵਾਤਾਵਰਨ ਸਥਿਰਤਾ ਅਤੇ ਇੱਕ ਆਤਮ ਨਿਰਭਰ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਰਿਹਾ। ਸਰਵਉੱਚ ਅਦਾਲਤ ਨੇ ਅੱਜ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਰਵਉੱਚ ਅਦਾਲਤ ਨੇ ਕਿਹੈ ਕਿ ਫੈਸਲਿਆਂ 'ਚ ਦੇਰੀ ਪਟੀਸ਼ਨਕਰਤਾਵਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਮਾਮਲਿਆਂ 'ਚ ਤੇਜ਼ੀ ਨਾਲ ਫੈਸਲੇ ਲੈਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਬੈਂਚ ਨੇ ਕਿਹਾ ਕਿ ਜ਼ਮਾਨਤ ਅਰਜ਼ੀਆਂ ਦੇ ਹੁਕਮ ਉਸੇ ਦਿਨ ਜਾਂ ਅਗਲੇ ਦਿਨ ਸੁਣਾਉਣੇ ਜਾਣੇ ਚਾਹੀਦੇ ਨੇ ਅਤੇ ਅਪਲੋਡ ਕੀਤੇ ਜਾਣੇ ਚਾਹੀਦੇ ਨੇ। ਸਿਖਰਲੀ ਅਦਾਲਤ ਨੇ ਕਿਹਾ ਕਿ ਜ਼ਮਾਨਤ ਦੇਣ ਜਾਂ ਸਜ਼ਾ ਮੁਅੱਤਲ ਕਰਨ ਦੇ ਹੁਕਮ ਦੇ ਐਲਾਨ ਤੋਂ ਤੁਰੰਤ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਵਿਚਾਰਧੀਨ ਕੈਦੀ ਨੂੰ ਉਸੇ ਦਿਨ

0: ਘੱਟੋ ਘੱਟ ਅਗਲੇ ਦਿਨ ਰਿਹਾਅ ਕੀਤਾ ਜਾਣਾ ਚਾਹੀਦੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਵਿੱਚ ਸਬ ਸਟਰੇਟ ਨਿਰਮਾਣ ਤਕਨਾਲੋਜੀ ਲਿਆਉਣ ਲਈ ਸਮਝੌਤੇ 'ਤੇ ਉੜੀਸਾ ਸਰਕਾਰ, ਇੰਟੇਲ ਅਤੇ 3DGS ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਇਹ ਭਾਰਤ ਵਿੱਚ ਸੈਮੀ ਕੰਡਕਟਰ ਇਕੋਸਿਸਟਮ ਨੂੰ ਹੋਰ ਉਤਸ਼ਾਹ ਦੇਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਰੂਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮਾਸਕੋ 'ਚ ਹੋਈ ਮੀਟਿੰਗ ਵਿੱਚ ਸ੍ਰੀ ਡੋਵਾਲ ਨੇ ਕਿਹਾ ਕਿ ਜ਼ਿੰਮੇਵਾਰ ਮੁਲਕਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦਾ ਸਮਰਥਨ ਕਰਨਗੇ ਜਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।
1: आतंकवाद अंतर्राष्ट्रीय सुरक्षा के लिए सबसे गंभीर खतरों में से एक है। राष्ट्रपति पुतिन ने हाल ही में इसे बहुत ही प्रभावशाली ढंग से रेखांकित किया है। उन्होंने महसूस किया है कि एक ऐसा मुद्दा है जिस पर सभी अंतर्राष्ट्रीय सुरक्षा विशेषज्ञों को ध्यान देने की जरूरत है। ये मानवता के सभी मूल्यों पर प्रहार करता है। भारत खुद ही इस प्रायोजित आतंकवाद का शिकार रहा है। अप्रैल 2025 में पूरी दुनिया ने जम्मू कश्मीर में 26 निर्दोष नागरिकों की जघन्य हत्या देखी है।
0: ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਥਾਪਿਤ ਆਲਮੀ ਸੰਸਥਾਵਾਂ 'ਚ ਸੁਧਾਰ ਦਾ ਮੁੱਦਾ ਵੀ ਉਠਾਇਆ ਅਤੇ ਗਲੋਬਲ ਸਾਊਥ ਵਿੱਚ ਦੇਸ਼ਾਂ ਦੀ ਵਧੇਰੇ ਨੁਮਾਇੰਦਗੀ ਦੀ ਮੰਗ ਕੀਤੀ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਿਊਯਾਰਕ ਵਿੱਚ ਇੱਕ ਗੋਲਮੇਜ਼ ਮੀਟਿੰਗ 'ਚ ਹਿੱਸਾ ਲਿਆ ਅਤੇ ਪੰਜਾਬ ਤੋਂ ਵੱਧ ਕਾਰੋਬਾਰੀ ਅਤੇ ਉਦਯੋਗਿਕ ਆਗੂਆਂ ਨਾਲ ਗੱਲਬਾਤ ਕੀਤੀ। ਇਹ ਮੀਟਿੰਗ ਭਾਰਤੀ ਕੌਂਸਲੇਟ ਜਨਰਲ ਵੱਲੋਂ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਫੋਰਮ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਸ੍ਰੀ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ, ਸੁਧਾਰ ਆਧਾਰਿਤ ਵਪਾਰ ਅਤੇ ਵਾਤਾਵਰਣ ਅਤੇ ਆਲਮੀ ਨਿਵੇਸ਼ਕਾਂ ਲਈ ਵੱਧ ਰਹੇ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤੇਜ਼ੀ ਨਾਲ ਆਰਥਿਕ ਸੁਧਾਰਾਂ ਵਿੱਚੋਂ ਲੰਘ ਰਿਹਾ। ਮੀਟਿੰਗ ਵਿੱਚ ਭਾਰਤ ਅਮਰੀਕਾ ਵਪਾਰ, ਨਿਵੇਸ਼, ਨਵੀਨਤਾ ਅਤੇ ਸਪਲਾਈ ਚੇਨ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਇਸ ਸਾਲ ਦੀ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਵਪਾਰ ਅਤੇ ਨਿਵੇਸ਼ ਫੋਰਮ ਵਿਖੇ ਭਾਰਤੀ ਕੈਨੇਡਾ ਸਾਂਝੇ ਬਿਆਨ ਵਿੱਚ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ CEPA ਸਮਝੌਤੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਤੇ ਕਾਰੋਬਾਰਾਂ ਲਈ ਵਪਾਰਕ ਮੌਕਿਆਂ ਨੂੰ ਵਧਾਉਣ ਲਈ ਦੁਵੱਲੇ ਵਪਾਰ ਤੇ ਨਿਵੇਸ਼ ਸਬੰਧਾਂ ਦੀ ਸੰਭਾਵਨਾ ਦੀ ਪੁਸ਼ਟੀ ਕੀਤੀ। ਕੈਨੇਡਾ ਵਪਾਰ ਅਤੇ ਨਿਵੇਸ਼ ਫੋਰਮ ਵਿੱਚ ਇੱਕ ਨਵੀਂ ਵਪਾਰਕ ਭਾਈਵਾਲੀ ਤੇ ਵਪਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਾ ਹੈ। ਸ੍ਰੀ ਸਿੱਧੂ ਨੇ ਸਵੱਛ ਊਰਜਾ, ਮਹੱਤਵਪੂਰਨ ਖਣਿਜ, ਖੇਤੀਬਾੜੀ, ਭੋਜਨ, ਉੱਨਤ ਨਿਰਮਾਣ, ਡਿਜੀਟਲ ਤਕਨਾਲੋਜੀਆਂ ਅਤੇ ਹੁਨਰ ਵਿਕਾਸ ਵਰਗੇ ਪੂਰਕ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਮੌਕਿਆਂ 'ਤੇ ਵੀ ਜ਼ੋਰ ਦਿੱਤਾ। ਭਾਰਤ ਲਈ ਪੈਟਰੋਲੀਅਮ ਲੈ ਕੇ ਆ ਰਿਹਾ ਇੱਕ ਟੈਂਕਰ ਸਫਲਤਾਪੂਰਵਕ ਹਾਰਮੁਜ਼ ਸਟਰੀਟ ਪਾਰ ਕਰ ਗਿਆ। ਇਹ ਜਾਣਕਾਰੀ ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਵਾਲੀਆਂ ਕਈ ਵੈਬਸਾਈਟਾਂ ਤੋਂ ਪ੍ਰਾਪਤ ਹੋਈ ਹੈ। ਟੈਂਕਰ ਨਿਸੋਸ ਕੇਰੋਸ ਹਾਰਮੁਜ਼ ਸਟਰੀਟ ਪਾਰ ਕਰਕੇ ਵਿਸ਼ਾਖਾਪਟਨਮ ਵੱਲ ਅੱਗੇ ਵੱਧ ਰਿਹਾ। ਇਸ ਦੇ 3 ਜੂਨ ਨੂੰ ਪਹੁੰਚਣ ਦੀ ਉਮੀਦ ਹੈ। ਮਾਰਸ਼ਲ ਦੀਪ ਸਮੂਹ ਦੇ ਝੰਡੇ ਵਾਲਾ ਜਹਾਜ਼ 21 ਮਈ ਨੂੰ ਸ਼ਾਰਜਾਹ ਤੋਂ ਰਵਾਨਾ ਹੋਇਆ ਅਤੇ ਅੱਜ ਸਵੇਰੇ ਭਾਰਤ ਦੇ ਪੱਛਮੀ ਤੱਟ ਤੋਂ ਉੱਤਰੀ ਅਰਬ ਸਾਗਰ 'ਚ ਪਹੁੰਚਿਆ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਈਰਾਨ ਦੀ ਤਜਵੀਜ਼ਸ਼ੁਦਾ ਆਵਾਜਾਈ ਫੀਸਾਂ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਦਰਮਿਆਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ 24 ਘੰਟਿਆਂ ਵਿੱਚ 23 ਵਪਾਰਕ ਜਹਾਜ਼ਾਂ ਨੂੰ ਸਟਰੇਟ ਵਿੱਚੋਂ ਲੰਘਣ ਦੀ ਇਜਾਜ਼ਤ ਦਿੱਤੀ ਹੈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਸਾਡੇ ਪੱਤਰਕਾਰਾਂ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਕਈ ਥਾਵਾਂ 'ਤੇ ਜੇਤੂ ਐਲਾਨ ਦਿੱਤੇ ਨੇ ਅਤੇ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਨੇ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਮੁਤਾਬਕ ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਨੇ 201, ਕਾਂਗਰਸ ਨੇ 55, ਸ਼੍ਰੋਮਣੀ ਅਕਾਲੀ ਦਲ ਨੇ 61, ਆਜ਼ਾਦ ਉਮੀਦਵਾਰਾਂ ਨੇ 61, BJP ਨੇ 11 ਅਤੇ ਬਹੁਜਨ ਸਮਾਜ ਪਾਰਟੀ ਨੇ 1 ਸੀਟ ਉੱਤੇ ਜਿੱਤ ਹਾਸਲ ਕੀਤੀ ਹੈ। ਕਮਿਸ਼ਨ ਮੁਤਾਬਕ ਸੂਬੇ ਭਰ ਵਿੱਚ 1,977 ਵਾਰਡਾਂ ਵਿੱਚੋਂ 80 ਵਾਰਡ ਅਜਿਹੇ ਨੇ ਜਿੱਥੇ ਕਈ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ। ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, BJP, ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਸਮੇਤ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਨੇ। ਆਖਰੀ ਗਿਣਤੀ ਰਾਜ ਚੋਣ ਕਮਿਸ਼ਨ ਵੱਲੋਂ ਜਲਦ ਹੀ ਜਾਰੀ ਕੀਤੀ ਜਾਵੇਗੀ। ਇਹਨਾਂ ਚੋਣਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿਸ ਵਿੱਚ ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਵੋਟਾਂ ਪਾਈਆਂ ਸਨ, ਜਿਸ ਨਾਲ ਲਗਭਗ 64% ਪੋਲਿੰਗ ਦਰਜ ਕੀਤੀ ਗਈ ਸੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮਾਜਿਕ ਨਿਆਂ, ਪੇਂਡੂ ਵਿਕਾਸ ਅਤੇ ਕਿਸਾਨ ਭਾਈਚਾਰੇ ਦੇ ਸਸ਼ਕਤੀਕਰਨ ਪ੍ਰਤੀ ਚੌਧਰੀ ਚਰਨ ਸਿੰਘ ਦੀ ਅਟੁੱਟ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਏਗੀ। ਲੋਕ ਸਭਾ ਸਪੀਕਰ

0: ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਪੂਰਾ ਜੀਵਨ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪਿੰਡਾਂ ਦੇ ਉੱਨਤੀ ਲਈ ਸਮਰਪਿਤ ਸੀ। ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਰਤਨ ਚੌਧਰੀ ਚਰਨ ਸਿੰਘ ਨੇ ਆਜ਼ਾਦੀ ਸੰਗਰਾਮ ਤੋਂ ਲੈ ਕੇ ਐਮਰਜੈਂਸੀ ਦੇ ਸਮੇਂ ਤੱਕ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਜੰਮੂ ਵਿੱਚ ਕਠੂਆ ਅਤੇ ਮਾਧੋਪੁਰ ਰੇਲ ਹਿੱਸੇ ਦੇ ਦਰਮਿਆਨ ਸਥਿਤ ਰੇਲਵੇ ਪੁਲ ਨੰਬਰ 17 ਤੇ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ 31 ਮਈ ਤੋਂ ਦੋਵਾਂ ਰੇਲ ਪਟੜੀਆਂ ਉੱਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਇਹ ਪੁਲ ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨਿਆ ਗਿਆ ਸੀ। ਇਸ ਤੋਂ ਇਲਾਵਾ ਉੱਤਰੀ ਰੇਲਵੇ ਦੇ ਜੰਮੂ ਡਿਵੀਜ਼ਨ ਨੇ ਗਰਮੀ ਦੀਆਂ ਛੁੱਟੀਆਂ ਦੌਰਾਨ ਵਧੇ ਹੋਏ ਮੁਸਾਫਰਾਂ ਦੇ ਟ੍ਰੈਫਿਕ ਨੂੰ ਪੂਰਾ ਕਰਨ ਲਈ ਦੋ ਰੇਲ ਗੱਡੀਆਂ 'ਚ ਸਥਾਈ ਤੌਰ 'ਤੇ ਵਾਧੂ ਡੱਬੇ ਜੋੜਨ ਦਾ ਫੈਸਲਾ ਕੀਤਾ। 6 ਜੂਨ ਤੋਂ 12 ਜੂਨ ਤੱਕ ਜੰਮੂ ਤਵੀ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਵਿੱਚ ਇੱਕ ਵਾਧੂ ਥਰਡ ਏਸੀ ਡੱਬਾ ਜੋੜਿਆ ਜਾਏਗਾ। 6 ਤੋਂ 13 ਜੂਨ ਤੱਕ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨਵੀਂ ਦਿੱਲੀ ਐਕਸਪ੍ਰੈਸ ਵਿੱਚ ਵੀ ਇੱਕ ਸਲਿੱਪਰ ਕਲਾਸ ਡੱਬਾ ਜੋੜਿਆ ਜਾਵੇਗਾ। ਜੰਮੂ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਕਿਹਾ ਕਿ ਇਹ ਕਦਮ ਮੁਸਾਫਰਾਂ ਨੂੰ ਪੁਸ਼ਟੀ ਕੀਤੀਆਂ ਟਿਕਟਾਂ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਰਤੀ ਅਥਲੀਟਾਂ ਨੇ ਟਰੈਕ ਤੇ ਫੀਲਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਔਰਤਾਂ ਦੀ 100 ਮੀਟਰ ਦੌੜ ਵਿੱਚ ਨਿਪਮ ਨੇ ਕਾਂਸੀ ਦਾ ਤਮਗਾ ਜਿੱਤਿਆ। ਪਿਛਲੇ 25 ਸਾਲਾਂ 'ਚ ਇਸ ਇਵੈਂਟ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਸਾਧਨਾ ਰਵੀ ਨੇ ਔਰਤਾਂ ਦੀ 30 ਛਾਲ 'ਚ ਵੀ ਚਾਂਦੀ ਦਾ ਤਮਗਾ ਜਿੱਤਿਆ। ਉਧਰ ਨਿਤਿਨ ਗੁਪਤਾ ਨੇ ਮਰਦਾਂ ਦੇ ਵਰਗ 'ਚ 5000 ਮੀਟਰ ਪੈਦਲ ਚਾਲ 'ਚ ਖਿਤਾਬ ਜਿੱਤਿਆ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਰਾਇਲ ਚੈਲੰਜਰਸ ਬੰਗਲੁਰੂ ਖਿਲਾਫ ਖੇਡੇਗੀ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਇਸ ਸਾਲ ਦੇ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: FM 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ 'ਚ ਖਬਰਾਂ ਅਤੇ ਹੁਣ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਜਾਰੀ ਹੈ। ਹੈਲੋ ਦੋਸਤੋ, ਵੈਲਕਮ ਬੈਕ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਸ FM ਰੇਨਬੋ ਅਤੇ ਨਾਲ ਹੀ ਨਾਲ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਅਗਲਾ ਗੀਤ ਤਿਆਰ ਹੈ ਊਸ਼ਾ ਉਥਪ ਦੇ ਆਵਾਜ਼ ਦੇ ਵਿੱਚ ਐਂਡ ਇਹ ਫਿਲਮ ਦਾ ਨਾਮ ਹੈ ਸ਼ਾਲੀਮਾਰ।

ਦੈਟਸ ਦ ਵੇ ਆਹਾ ਵਾਓ ਮਜ਼ਾ ਆ ਗਿਆ ਗਾਣਾ ਸੁਣ ਕੇ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ ਸੋ ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਮਿਡ ਡੇ ਮੈਲੋਡੀ ਇੱਥੇ ਹੀ ਖਤਮ ਕਰਨ ਦੀ ਜਾਂਦੇ ਜਾਂਦੇ ਬੱਪੀ ਲਹਿਰੀ ਦੀ ਆਵਾਜ਼ ਵਿੱਚ ਇੱਕ ਹੋਰ ਗੀਤ ਡਿਸਕੋ ਡਾਂਸਰ ਫਿਲਮ ਦਾ ਸੋ ਦਿਸ ਇਜ਼ ਯੋਰ ਆਰ ਜੇ ਇੰਦਰਪ੍ਰੀਤ ਸਿੰਘ ਯੂ ਬਾਏ ਐਂਡ ਟੇਕ ਕੇਅਰ

ਉਮੀਦ ਕਰਦੇ ਹਾਂ ਕਿ ਤੁਹਾਡੇ ਹਾਲ ਚਾਲ ਸਾਰਿਆਂ ਦੇ ਠੀਕ ਹੀ ਹੋਣਗੇ। ਪਰ ਟੈਨਸ਼ਨ ਵਾਲੀ ਕੋਈ ਗੱਲ ਨਹੀਂ, ਤੁਹਾਡਾ ਦੋਸਤ ਇੱਕ ਵਾਰ ਫਿਰ ਤੋਂ ਵਾਪਸ ਆ ਗਿਆ ਹੈ। ਨਾਮ ਹੈ ਜੀ ਮੇਰਾ ਆਰ ਜੇ ਜ਼ੋਰਾਵਰ ਸਿੰਘ, ਅਤੇ ਇੱਕ ਵਾਰੀ ਤੁਹਾਡੇ ਲਈ ਆਪਾਂ ਤੁਹਾਡਾ ਹੀ ਫੇਵਰੇਟ ਸ਼ੋਅ ਲੈ ਕੇ ਹਾਜ਼ਰ ਹਾਂ, ਜਿਹਦਾ ਨਾਮ ਹੈ

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਤੇ।

ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਹੋ ਐਫ ਐਮ ਬੈਂਡ 102.7 ਮੈਗਾਹਰਟਸ ਤੇ। ਆਕਾਸ਼ਵਾਣੀ ਦਾ ਇਹ ਜਲੰਧਰ ਚੈਨਲ ਹੈ ਤੇ ਲਓ ਜੀ, ਜਲੰਧਰ ਤੋਂ ਤੁਸੀਂ ਸੁਣ ਰਹੇ ਹੋ ਰੇਨਬੋ ਚੈਨਲ। ਤੇ ਇਸ ਚੈਨਲ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਚੈਨਲ ਅੱਜ ਦਾ ਨਹੀਂ ਹੈ, ਲਗਭਗ 90 ਈਅਰਸ ਦਾ ਸਫ਼ਰ ਲੱਗਿਆ, ਇੱਥੋਂ ਤੱਕ ਪਹੁੰਚਣ ਲੱਗਿਆ। ਔਰ ਇਹ ਸਫ਼ਰ ਆਪਣੇ ਆਪ ਦੇ ਵਿੱਚ ਹੀ ਬੜਾ ਖੂਬਸੂਰਤ ਹੈ। ਅੱਜ ਥੋੜ੍ਹੇ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜੇ 90 ਵਰਸ਼ ਪੂਰੇ ਹੋਏ ਸਨ ਔਰ ਉਹਨੂੰ ਬੜੀ ਧੂਮਧਾਮ ਦੇ ਨਾਲ ਮਨਾਇਆ। ਔਰ ਇਹ ਸਾਰਾ ਤੁਹਾਡਾ ਪਿਆਰ ਹੈ। ਸੋ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਆਰ ਜੇ ਜ਼ੋਰਾਵਰ ਸਿੰਘ ਦੇ ਨਾਲ। ਅਤੇ ਇਸ ਸ਼ੋਅ ਦੇ ਵਿੱਚ ਜਿੱਥੇ ਤੁਸੀਂ ਦਿਲ ਦੀਆਂ ਗੱਲਾਂ ਬਾਤਾਂ ਕਰ ਰਹੇ ਹੋ, ਮੈਂ ਕਹਿੰਦਾ ਵੀ ਹੋਰਾਂ ਨੂੰ ਵੀ ਮੌਕਾ ਦਿੱਤਾ ਜਾਵੇ, ਸਾਰਿਆਂ ਦੀਆਂ ਗੱਲਾਂ ਬਾਤਾਂ ਅਸੀਂ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਾਂਗੇ। ਤੁਸੀਂ ਸ਼ੇਅਰ ਆਪਣੀਆਂ ਕਿੱਦਾਂ ਗੱਲਾਂ ਬਾਤਾਂ ਕਰ ਸਕਦੇ ਹੋ, ਵਟਸਐਪ ਨੰਬਰ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ ਜੀ। ਵਟਸਐਪ ਨੰਬਰ ਹੈ 9855101027। ਇੱਕ ਵਾਰੀ ਫਿਰ ਤੋਂ ਬੋਲਦਾ ਹਾਂ, 9855101027। ਪੰਜਾਬੀ ਦੇ ਵਿੱਚ ਇੱਕ ਵਾਰੀ ਬੋਲਦੀ ਹੈ 9855101027। ਅਤੇ ਇਸ ਨੰਬਰ ਦੇ ਉੱਤੇ ਤੁਸੀਂ ਫਟਾਫਟ ਆਪਣੇ ਵਟਸਐਪ ਮੈਸੇਜ ਜਿਹੜੇ ਭੇਜ ਦਿਓ। ਅਤੇ ਜਿਹੜੇ ਹੁਣ ਤੱਕ ਮੈਨੂੰ ਮੈਸੇਜ ਪਹੁੰਚੇ ਨੇ ਅਤੇ ਮੈਂ ਉਹਨਾਂ ਮੈਸੇਜਸ ਦਾ ਤੁਹਾਡੇ ਨਾਲ ਜ਼ਿਕਰ ਜ਼ਰੂਰ ਕਰਾਂਗਾ। ਬੜੇ ਖੂਬਸੂਰਤ ਮੈਸੇਜ ਹੈ ਅਤੇ ਮੈਂ ਪੜ੍ਹ ਰਿਹਾ ਸੀ, ਬੜਾ ਹੀ ਮਜ਼ਾ ਆ ਰਿਹਾ ਸੀਗਾ। ਲਓ ਜੀ, ਪਹਿਲਾ ਮੈਸੇਜ ਅਸੀਂ ਪੜ੍ਹਦੇ ਹਾਂ। ਲਿਖਦੇ ਨੇ ਅਲਵਿਦਾ ਬਸ਼ੀਰ ਬਦਰ। ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ। ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ। ਨਾ ਜਾਣੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ। ਦੁਸ਼ਮਨੀ ਜਮਕਰ ਕਰੋ ਲੇਕਿਨ ਯੇ ਗੁੰਜਾਇਸ਼ ਰਹੇ, ਜਬ ਕਭੀ ਹਮ ਦੋਸਤ ਹੋ ਜਾਏ ਤੋ ਸ਼ਰਮਿੰਦਾ ਨਾ ਹੋ। ਮੁਸਾਫਿਰ ਹੈ ਹਮ ਵੀ, ਮੁਸਾਫਿਰ ਹੋ ਤੁਮ ਵੀ, ਕਿਸੀ ਮੋੜ ਪਰ ਫਿਰ ਮੁਲਾਕਾਤ ਹੋਗੀ। ਜ਼ਿੰਦਗੀ ਤੂਨੇ ਮੁਝੇ ਕਬਰ ਸੇ ਕਮ ਦੀ ਹੈ ਜ਼ਮੀਂ, ਜ਼ਿੰਦਗੀ ਤੂਨੇ ਮੁਝੇ ਕਬਰ ਸੇ ਕਮ ਦੀ ਹੈ ਜ਼ਿੰਦਗੀ। ਪਾਮ ਫੈਲਾਓ ਤੋ ਦੀਵਾਰ ਮੇਂ ਸਰ ਲਗਤਾ ਹੈ। ਲੋਕ ਟੂਟ ਜਾਤੇ ਹੈ ਏਕ ਘਰ ਮਨਾਨੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ। ਘਰੋਂ ਪੇ ਨਾਮ ਥੇ, ਨਾਮੋ ਕੇ ਸਾਥ ਅਹੁਦੇ ਥੇ, ਬਹੁਤ ਤਲਾਸ਼ ਕੀਆ ਕੋਈ ਆਦਮੀ ਨਾ ਮਿਲਾ। ਕਾਫੀ ਗਹਿਰੀ ਹੈ, ਮਤਲਬ ਜ਼ਿੰਦਗੀ ਦੇ ਫਲਸਫੇ ਆਪਾਂ ਕਹਿ ਸਕਦੇ ਹਾਂ, ਔਰ ਜ਼ਿੰਦਗੀ ਦੀਆਂ ਜਿਹੜੀਆਂ ਰਿਐਲਿਟੀਜ਼ ਆ। ਵਾਕਈ ਇੱਕ ਘਰ ਨੂੰ ਬਣਾਉਂਦਿਆਂ ਬਹੁਤ ਵਕਤ ਲੱਗ ਜਾਂਦਾ। ਵੈਸੇ ਨਾ ਕਿਸੇ ਸਿਆਣੇ ਨੇ ਕਿਹਾ ਇੱਕ ਮਕਾਨ ਬਣਾਉਣ ਨੂੰ ਬਹੁਤ ਘੱਟ ਸਮਾਂ ਲੱਗਦਾ, ਪਰ ਉਸ

ਮਕਾਨ ਨੂੰ ਘਰ ਬਣਾਉਣ ਵਿੱਚ ਬਹੁਤ ਵਕਤ ਲੱਗਦਾ ਹੈ, ਔਰ ਉਹ ਵਕਤ ਬੜਾ ਹੀ ਖੂਬਸੂਰਤ ਹੁੰਦਾ ਹੈ, ਕਿਉਂਕਿ ਅਸੀਂ ਠਾਣ ਲੈਂਦੇ ਹਾਂ ਕਿ ਅਸੀਂ ਇਸ ਮਕਾਨ ਨੂੰ ਘਰ ਬਣਾਉਣਾ ਹੈ, ਅਤੇ ਉਹ ਸਫ਼ਰ ਜਿਹੜਾ ਇਸੇ ਕਰਕੇ ਬੜਾ ਹੀ ਖੂਬਸੂਰਤ ਹੋ ਜਾਂਦਾ ਹੈ। ਅਤੇ ਉਹ ਸਫ਼ਰ ਖੂਬਸੂਰਤ ਇੱਦਾਂ ਹੁੰਦਾ ਹੈ ਜਦੋਂ ਅਸੀਂ ਬੇਫਿਕਰੀ ਦੇ ਨਾਲ ਹਰ ਕੰਮ ਨੂੰ ਉਸ ਪਰਮਾਤਮਾ ਦੀ, ਉਸ ਰੱਬ ਦੀ ਰਜ਼ਾ ਵਿੱਚ ਰਹਿ ਕੇ ਕਰਦੇ ਹਾਂ। ਵਾਹ ਜੀ ਵਾਹ, ਬੜਾ ਹੀ ਖੂਬਸੂਰਤ ਮੈਸੇਜ ਔਰ ਇਹ ਮੈਸੇਜ ਦੇ ਵਿੱਚ ਜਿੱਥੇ ਇਹਨਾਂ ਨੇ ਸਾਨੂੰ ਬਸ਼ੀਰ ਬਦਰ ਇਹਨਾਂ ਦਾ ਨਾਮ ਇਹਨਾਂ ਨੇ ਲਿਖਿਆ ਹੈ, ਜਿਹਨਾਂ ਨੇ ਲਿਖੀ ਹੈ ਅਤੇ ਜਿਨ੍ਹਾਂ ਨੇ ਭੇਜਿਆ ਉਹਨਾਂ ਦਾ ਨਾਮ ਵੀ ਅਸੀਂ ਜ਼ਰੂਰ ਜ਼ਿਕਰ ਕਰਾਂਗੇ। ਦਿੱਗ ਵਿਜੇ ਸਿੰਘ ਵੀ ਲਿਖਿਆ ਹੋਇਆ ਇਹਨਾਂ ਨੇ, ਔਰ ਇਹ ਲਿਖਦੇ ਨੇ ਕਿ ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ, ਨਮਸਕਾਰ ਸਰ, ਐਕਸੀਲੈਂਟ ਪਰਫੋਰਮੈਂਸ, ਹਾਰਟ ਟੱਚਿੰਗ ਫੀਲਿੰਗਸ, ਐਕਸੀਲੈਂਟ ਵੇ ਟੂ ਐਕਸਪ੍ਰੈਸ ਦਿਲ ਸੇ ਦਿਲ ਤੱਕ ਅਸਰ ਕਰ ਗਿਆ, ਗੋਡ ਬਲੈਸ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਸੇਮ ਟੂ ਯੂ, ਕਾਪੀ ਟੂ ਆਲ। ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ, ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ। ਸੋ ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ ਜੀ, ਅਗਲਾ ਮੈਸੇਜ ਸਾਨੂੰ ਭੇਜਿਆ ਹੈ ਜੀ ਇਹ ਜਨਾਬ ਨੇ ਸਾਡੇ, ਓਕੇ ਇਹ ਲਿਖਦੇ ਨੇ ਜੀ, ਇਹ ਪਹਿਲਾਂ ਮੈਂ ਦੱਸਦਾ ਵੀ ਕਿੱਥੋਂ ਭੇਜਿਆ ਇਹਨਾਂ ਨੇ, ਪ੍ਰੇਮ ਮਾਰਕੀਟ ਬਠਿੰਡਾ, ਅਮਰਜੀਤ ਜੱਸਲ ਜੀ। ਓਕੇ, ਇਹ ਭੇਜਦੇ ਨੇ ਸਾਨੂੰ ਤਸਵੀਰ ਬੜੀ ਖੂਬਸੂਰਤ। ਸਮੇਂ ਦੀਆਂ ਤਹਿਾਂ ਨੂੰ ਫਰੋਲਣਾ ਸੌਖਾ ਨਹੀਂ, ਸਮੇਂ ਦੀਆਂ ਤਹਿਾਂ ਨੂੰ ਫਰੋਲਣਾ ਸੌਖਾ ਨਹੀਂ, ਕੁਝ ਸੁੱਕੇ ਜਸ਼ਮ ਕੁਝ ਸੁੱਕੇ ਜ਼ਖਮ ਮੁੜ ਹਰੇ ਹੋ ਜਾਂਦੇ ਨੇ। ਸਮੇਂ ਦੀਆਂ ਤਹਿਾਂ ਨੂੰ ਫਰੋਲਣਾ ਸੌਖਾ ਨਹੀਂ, ਕੁਝ ਸੁੱਕੇ ਜ਼ਖਮ ਮੁੜ ਹਰੇ ਹੋ ਜਾਂਦੇ ਨੇ, ਇਹ ਲਿਖਿਆ ਜੀ ਮਨਿੰਦਰ ਕੌਰ ਬੇਦੀ। ਇਹ ਇਹਨਾਂ ਦੀ ਜਿਹੜੀ ਸੋਚ ਹੈ ਔਰ ਇਹਨਾਂ ਦੀ ਜਿਹੜੇ ਜਜ਼ਬਾਤ ਨੇ ਉਹਨਾਂ ਨੇ ਆਪਣੇ ਸਮੇਂ ਦੇ ਰਿਲੇਟਡ ਇਹਨਾਂ ਨੇ ਕੀਤੇ ਨੇ, ਔਰ ਵਾਕਈ ਗੱਲ ਸਹੀ ਹੈ ਜੀ, ਸਮੇਂ ਦੀਆਂ ਤਹਿਾਂ ਜਿਹੜੀਆਂ ਫਰੋਲਣੀਆਂ ਵਾਕਈ ਸੌਖੀਆਂ ਨਹੀਂ ਹੁੰਦੀਆਂ। ਪਰ ਨਾ ਸਿਆਣੇ ਬੰਦੇ ਕਹਿੰਦੇ ਨੇ ਕਿ ਸਾਡੇ ਉਸਤਾਦ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਜਦੋਂ ਵੀ ਤੁਸੀਂ ਸਮੇਂ ਨੂੰ ਫਰੋਲੋ ਨਾ ਤਾਂ ਹਮੇਸ਼ਾ ਕੋਸ਼ਿਸ਼ ਕਰੋ ਕਿ ਤੁਹਾਡੇ ਨਾਲ ਜਿਹੜੀਆਂ ਜਿਹੜੀਆਂ ਵੀ ਘਟਨਾਵਾਂ ਪੋਜ਼ਿਟਿਵ ਹੋਈਆਂ ਨੇ ਨਾ ਉਹਨਾਂ ਨੂੰ ਜ਼ਰੂਰ ਯਾਦ ਕੀਤਾ ਜਾਵੇ, ਕਿਉਂਕਿ ਦੇਖੋ ਨੈਗੇਟਿਵਿਟੀ ਤਾਂ ਇੱਕ ਪਲ ਇੱਕ ਛਿਣ ਪਲ ਦੇ ਵਿੱਚ ਹੀ ਸਾਡੇ ਕੋਲੋਂ ਆ ਜਾਂਦੀ ਹੈ, ਪਰ ਪੋਜ਼ਿਟਿਵਿਟੀ ਲੱਭਣਾ ਬਹੁਤ ਔਖਾ। ਇਸੇ ਕਰਕੇ ਹੰਸ ਦੀ ਇਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਹੰਸ ਅਡੋਲ ਖੜ੍ਹਾ ਰਹਿੰਦਾ ਹੈ, ਆਲੇ ਦੁਆਲੇ ਬਹੁਤ ਪਾਣੀ ਦੀਆਂ ਬੂੰਦਾਂ ਹੁੰਦੀਆਂ, ਪਰ ਉਹ ਇੱਕ ਸ਼ਾਂਤੀ ਬੂੰਦ ਜਿਹੜੀ ਆ ਉਹ ਉਹਨੂੰ ਲੱਭਦਾ ਔਰ ਉਹਨੂੰ ਪ੍ਰਾਪਤ ਵੀ ਹੁੰਦੀ ਆ। ਇਸ ਕਰਕੇ ਹੰਸ ਅਤੇ ਬਗਲੇ 'ਚ ਬੜਾ ਅੰਤਰ ਹੁੰਦਾ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਹੈ ਨਾ, ਬੜੀਆਂ ਖੂਬਸੂਰਤ ਗੱਲਾਂ ਨੇ ਜਿਹੜੀਆਂ ਸਾਨੂੰ ਹਮੇਸ਼ਾ ਪੋਜ਼ਿਟਿਵ ਔਰ ਬੇਫਿਕਰੀ ਵਾਲੇ ਪਾਸੇ ਲੈ ਜਾਂਦੀਆਂ ਨੇ। ਉਹ ਕਹਿੰਦੇ ਨਾ ਬਣ ਮਸਤ ਮਾਲਾ ਅਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ, ਅਤੇ ਜ਼ਿੰਦਗੀ ਦੇ ਨਜ਼ਾਰੇ ਲੁੱਟਣੇ ਚਾਹੀਦੇ ਆ, ਨੈਗੇਟਿਵ ਨਹੀਂ ਹੋਣਾ ਚਾਹੀਦਾ, ਟੈਨਸ਼ਨ ਲੈਣੀ ਚਾਹੀਦੀ। ਬੜਾ ਖੂਬਸੂਰਤ ਮੈਸੇਜ ਆ ਜੀ, ਔਰ ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ ਜੀ। ਓਕੇ ਓਕੇ, ਅਗਲਾ ਮੈਸੇਜ ਇਹਨਾਂ ਨੇ ਭੇਜਿਆ ਜੀ, ਦੁਬਾਰਾ ਪੜ੍ਹ ਲੈਂਦੇ ਹਾਂ, ਇੱਕ ਨਵਾਂ ਮੈਸੇਜ। ਚੁੱਪ ਦੀ ਚਾਦਰ, ਕਦੇ ਫੁੱਲਾਂ ਵਰਗੇ ਹੁੰਦੇ ਸੀ, ਹੁਣ ਕੰਡਿਆਂ ਵਰਗੇ ਹੋ ਗਏ ਹਾਂ, ਸਭ ਨੂੰ ਖੁਸ਼ੀਆਂ ਵੰਡਦੇ ਵੰਡਦੇ ਆਪ ਹੀ ਕਿਧਰੇ ਖੋ ਗਏ ਹਾਂ, ਜਿਨ੍ਹਾਂ ਦੀ ਖਾਤਰ ਜਾਗਦੇ ਸੀ ਅੱਜ ਉਹ ਸਾਨੂੰ ਭੁੱਲ ਗਏ। ਹੁਣ ਫਰਕ ਨਹੀਂ ਪੈਂਦਾ ਦੁਨੀਆ ਤੋਂ, ਅਸੀਂ ਚੁੱਪ ਦੀ ਚਾਦਰ ਸੋ ਗਏ ਹਾਂ। ਨਾ ਜੀ ਨਾ, ਸੋਣਾ ਨਹੀਂ ਆ ਤੁਸੀਂ, ਤੁਸੀਂ ਜਾਗਣਾ ਆ, ਕਿਉਂਕਿ ਦੇਖੋ ਇਹ ਜਿਹੜੇ ਨਾ ਵੱਡੇ ਵੱਡੇ ਤਪੱਸਵੀ ਇਹ ਤਪੱਸਿਆ ਕਰਦੇ ਆ ਤਾਂ ਕਿ ਸਾਡੇ ਅੰਦਰ ਦਾ ਸਿਸਟਮ ਜਿਹੜਾ ਚੁੱਪ ਹੋ ਜਾਵੇ, ਔਰ ਦਿਮਾਗ ਕਦੀ ਚੁੱਪ ਹੀ ਨਹੀਂ ਹੁੰਦਾ। ਅਤੇ ਜਿਸ ਦਿਨ ਦਿਮਾਗ ਚੁੱਪ ਹੋ ਗਿਆ ਇਸ ਦੁਨੀਆ ਦੀ ਰਿਐਲਿਟੀ ਤੋਂ ਜਾਣ ਕੇ, ਅਤੇ ਉਸ ਦਿਨ ਇੱਕ ਅਵਸਥਾ ਆ ਜਾਂਦੀ ਬੜੀ ਖੂਬਸੂਰਤ। ਇਹ ਸਿਆਣੇ ਹੀ ਕਹਿੰਦੇ, ਮੈਂ ਸਿਆਣੇ 'ਚ ਬੜਾ ਰਹਿੰਦਾ ਹੁੰਦਾ, ਅਤੇ ਮੇਰੇ ਸਾਹਮਣੇ ਜਿਹੜੇ ਗੱਲਾਂ ਬਾਤਾਂ ਕਰ ਰਹੇ ਹੋ ਨਾ ਤੁਸੀਂ ਵੀ ਸਿਆਣੇ ਹੋ, ਅਤੇ ਅਸੀਂ ਰਲ ਮਿਲ ਕੇ ਇੱਕ ਦੂਸਰੇ ਤੋਂ ਬੜਾ ਕੁਝ ਸਿੱਖਦੇ ਹਾਂ, ਹੈ ਨਾ। ਅਤੇ ਪਹਿਲੇ ਪਹਿਲ ਤਾਂ ਲੋਕ ਪਰਾਏ ਲੱਗਦੇ ਨੇ, ਪਰ ਜਦੋਂ ਅਸੀਂ ਕੁਦਰਤ ਦੇ ਇਸ ਨੇਚਰ ਦੇ ਨਜ਼ਦੀਕ ਆ ਜਾਂਦੇ ਹਾਂ, ਜਦੋਂ ਸਾਨੂੰ ਰਿਐਲਿਟੀਜ਼ ਪਤਾ ਚੱਲਦੀਆਂ ਨੇ, ਤਾਂ ਫਿਰ ਕੋਈ ਓਪਰਾ ਨਹੀਂ ਹੁੰਦਾ, ਸਾਰੇ ਆਪਣੇ ਹੀ ਲੱਗਦੇ ਨੇ। ਸੋ ਇਹ ਬੜੇ ਸੋਹਣੇ ਵਿਚਾਰ ਇਹਨਾਂ ਨੇ ਲਿਖੇ। ਵੈਸੇ ਹੈ ਤਾਂ ਰਿਐਲਿਟੀ, ਪਰ ਇਹ ਇੱਕ ਸਿਆਣੇ ਕਹਿੰਦੇ ਅਵਸਥਾ ਹੁੰਦੀ ਹੈ ਕਿ ਜਦੋਂ ਸਾਨੂੰ ਲੱਗਦਾ ਕਿ ਨਹੀਂ ਯਾਰ ਵੀ ਸਾਰੇ ਲੋਕ ਜਿਹੜੇ ਆ ਨਾ ਉਹ ਅਲੱਗ ਸੋਚ ਦੇ ਮਾਲਕ ਆ, ਵੀ ਕੋਈ ਸਾਡਾ ਆਪਣਾ ਨਹੀਂ, ਕੋਈ ਨਹੀਂ, ਹੈ ਨਾ, ਵੀ ਅਸੀਂ ਇਕੱਲੇ ਹੀ ਹਾਂ, ਔਰ ਇਹ ਫੀਲ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਤੁਸੀਂ ਆਪਣੇ ਵੱਲ ਵੀ ਧਿਆਨ ਦੇ ਸਕੋ। ਅਤੇ ਜਿਸ ਦਿਨ ਤੁਸੀਂ ਆਪਣੇ ਵੱਲ ਧਿਆਨ ਦੇਣ ਲੱਗਦੇ ਹੋ, ਤਾਂ ਫਿਰ ਤੁਹਾਨੂੰ ਇਹ ਪਤਾ ਚੱਲਦਾ ਓਹੋ ਇਹ ਤਾਂ ਦੁਨੀਆ ਹੀ ਵਿਚਾਰੀ ਸਾਰੀ ਇਹੀ ਸੋਚੀ ਜਾਂਦੀ ਹੈ ਵੀ ਕੋਈ ਵੀ ਆਪਣਾ ਨਹੀਂ, ਫਿਰ ਤੁਸੀਂ ਉਹਨਾਂ ਦੇ ਆਪਣੇ ਬਣਦੇ ਹੋ, ਕਿਉਂਕਿ ਫਿਰ ਤੁਸੀਂ ਇੱਕ ਲੀਡਰ ਦੀ ਤਰ੍ਹਾਂ ਉਤਰਦੇ ਹੋ ਕਿ ਹਾਂ ਯਾਰ ਬੱਚਾ ਰੋ ਨਾ, ਮੈਂ ਤੇਰੇ ਨਾਲ ਹਾਂ, ਭੈਣ ਜੀ ਰੋਵੋ ਨਾ, ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਹਾਂ, ਵੀਰ ਜੀ ਕਿਉਂ ਰੋਂਦੇ ਹੋ, ਵੀਰ ਜੀ ਕਿਉਂ ਉਦਾਸ ਹੋ, ਹੈ ਨਾ, ਬਾਪੂ ਜੀ ਲੈ ਦੱਸ ਕਿਹੜੀ ਗੱਲ ਹੈ, ਮਤਲਬ ਤੁਹਾਡੇ ਅੰਦਰ ਇੱਕ ਲੀਡਰਸ਼ਿਪ ਕੁਆਲਿਟੀ ਆ ਜਾਂਦੀ ਹੈ। ਪਰ ਇਹ ਉਦੋਂ

ਆਉਂਦੀ ਹੈ ਜਦੋਂ ਤੁਸੀਂ ਸਮਾਜ ਤੋਂ ਟੁੱਟਦੇ ਹੋ, ਆਪਣੇ ਨਾਲ ਜੁੜਦੇ ਹੋ, ਅਤੇ ਜਦੋਂ ਆਪਣੇ ਨਾਲ ਜੁੜਦੇ ਹੋ ਇਹਦਾ ਮਤਲਬ ਤੁਸੀਂ ਨੇਚਰ ਨਾਲ ਜੁੜੇ ਹੋ, ਜਦੋਂ ਨੇਚਰ ਨਾਲ ਜੁੜਦਾ ਵਿਅਕਤੀ ਫਿਰ ਸਾਰਿਆਂ ਨਾਲ ਦੁਬਾਰਾ ਰੀਕਨੈਕਟ ਹੋ ਜਾਂਦਾ। ਦੇਖੋ ਜੀ, ਇਹ ਸਾਰੀ ਕਨੈਕਟੀਵਿਟੀ ਇੱਦਾਂ ਹੀ ਨੇਚਰ ਦੀ ਚੱਲਦੀ ਰਹਿੰਦੀ ਆ। ਔਰ ਇਹ ਸਾਡੇ ਜਿੰਨੇ ਟੀਚਰਸ ਨੇ, ਜਿਨ੍ਹਾਂ ਕੋਲ ਅਸੀਂ ਸਿੱਖਿਆਵਾਂ ਪ੍ਰਾਪਤ ਕੀਤੀਆਂ, ਇਹ ਸਾਰਾ ਕੁਝ ਅਸੀਂ ਉਹਨਾਂ ਕੋਲ ਸਿੱਖਿਆ।

ਲਓ ਜੀ ਅਗਲਾ ਮੈਸੇਜ ਸਾਨੂੰ ਆਇਆ। ਪੰਜਾਬੀ ਬੜੀ ਇਹਨਾਂ ਨੇ ਨਾ, ਮੈਨੂੰ ਲੱਗਦਾ ਵਾਹ ਭਾਈ ਔਖੇ ਜਿਹੇ ਢੰਗ ਨਾਲ ਲਿਖੀ ਆ, ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਫਿਰ ਵੀ ਮੈਸੇਜ ਭੇਜਿਆ। ਬੜਿਆਂ ਦੇ ਮੈਸੇਜ ਆ ਰਹੇ ਆ ਅਤੇ ਇੱਕ ਤੁਹਾਡਾ ਵੀ ਮੈਂ ਖੋਲ੍ਹ ਲਿਆ ਮੈਸੇਜ, ਦੇਖਦੇ ਹਾਂ ਆਪਾਂ ਕੋਸ਼ਿਸ਼ ਕਰਕੇ ਪੜ੍ਹ ਕੇ, ਕਿਉਂਕਿ ਪੰਜਾਬੀ ਦੇ ਅੱਖਰ ਜਿਹੜੇ ਆ ਨਾ ਉਹ ਜਿੱਥੇ ਹੋੜਾ ਪਾਉਣਾ ਸੀ ਉੱਥੇ ਇੱਕ ਨਾ ਲੱਗੀ ਆ, ਨਾਲ ਟਿੱਪੀ ਨਾਲ ਹੀ ਕੰਨਾ। ਇਹ ਮੈਂ ਪਹਿਲੀ ਵਾਰੀ ਇੱਦਾਂ ਦਾ ਅੱਖਰ ਦੇਖ ਰਿਹਾ, ਸੋ ਪੜ੍ਹ ਕੇ ਦੇਖਦੇ ਹਾਂ ਇਹ ਅੱਖਰ ਆਵਾਜ਼ ਕੀ ਦਿੰਦਾ। ਲਿਖਦੇ ਨੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਦਿਲ ਆਜ ਸ਼ਾਇਰ ਹੈ ਵਿੱਚ ਮੈਡਮ ਮਹਿਕ ਜੀ, ਬਲਵਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਨਜ਼ਰੋਂ ਸੇ। ਆ ਲਓ ਜੀ ਮੈਂ ਇਹ ਕੀ ਲਿਖਿਆ ਹੋਇਆ, ਆ ਦੇਖੋ ਜੀ ਮੈਂ ਇੱਕ ਵਾਰੀ ਤੁਹਾਨੂੰ ਬੇਨਤੀ ਦੁਬਾਰਾ ਕਰ ਦਿੰਦਾ ਕਿ ਤੁਸੀਂ ਪੰਜਾਬੀ ਜਿਹੜੀ ਹੈ ਨਾ ਉਹ ਤੁਸੀਂ ਰੀਡ ਕਰ ਲਿਆ ਕਰੋ, ਕਿਉਂਕਿ ਇੱਦਾਂ ਪੜ੍ਹਨ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਆ। ਹੁਣ ਦੇਖੋ ਮੈਸੇਜ ਦੁਆਰਾ ਪੜ੍ਹਦੇ ਹਾਂ। ਸਤਿ ਸ਼੍ਰੀ ਅਕਾਲ, ਦਿਲ ਆਜ ਸ਼ਾਇਰ ਵਿੱਚ, ਇਹ ਨਾਮ ਲਿਖਦੇ ਨੇ ਬਲਵਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਨਜ਼ਰੋਂ ਸੇ ਨਜ਼ਰ ਕੋ ਚਾਹਨੇ ਲਗੇ ਹੈ, ਨਜ਼ਰੋਂ ਪਰ ਨਜ਼ਰ ਕੇ ਨਿਸ਼ਾਨੇ ਲਗੇ ਹੈ, ਨਾ ਰੋਕੀਏ ਹਮੇਂ ਇਨ ਨਜ਼ਰੋਂ ਮੇ ਆਨੇ ਸੇ, ਯਹਾਂ ਤੱਕ ਆਨੇ ਮੇ ਹਮਕੋ ਜ਼ਮਾਨੇ ਲੱਗਿਆ। ਤੁਹਾਡਾ ਭਲਾ ਹੋਏ। ਇਹ ਸੇਮ ਮੈਸੇਜ ਅਗਰ ਤੁਸੀਂ ਆਪਣੀ ਮਹਿਬੂਬਾ ਨੂੰ ਭੇਜਤਾ ਨਾ, ਉਹਨੇ ਤਾਂ ਪਹਿਲਾਂ ਆਪਣਾ ਫੋਨ ਕੰਧ 'ਚ ਮਾਰਨਾ। ਮਜ਼ਾਕ ਕਰ ਰਿਹਾ ਜੀ, ਇਹ ਕਿਉਂ ਇੱਦਾਂ ਹੁੰਦਾ ਜੀ, ਵੇਖੋ ਜੀ ਅਸੀਂ ਦੋਸਤਾਂ ਅਸੀਂ ਮਜ਼ਾਕ ਕਰ ਸਕਦੇ ਇੱਕ ਦੂਸਰੇ ਨਾਲ, ਠੀਕ ਹੈ, ਗੁੱਸਾ ਨਹੀਂ ਮੰਨਣਾ। ਅਤੇ ਇਹ ਕਿਉਂਕਿ ਤੁਸੀਂ ਨਾ ਜਿਹੜੀ ਚੈਟਿੰਗ ਆ, ਜਾਂ ਤਾਂ ਤੁਸੀਂ ਕਾਪੀ 'ਤੇ ਲਿਖ ਕੇ ਭੇਜ ਦਿਆ ਕਰੋ, ਅਤੇ ਜੇ ਪੰਜਾਬੀ ਦੇ ਵਿੱਚ ਲਿਖਣਾ ਤੁਸੀਂ ਪਲੇ ਸਟੋਰ 'ਤੇ ਜਾ ਕੇ ਇੱਕ ਪੰਜਾਬੀ ਐਪ ਹੈਗਾ ਆ, ਉਹ ਪੰਜਾਬੀ ਐਪ ਬਹੁਤ ਸਾਰੇ ਹੈਗੇ, ਤੁਸੀਂ ਪੰਜਾਬੀ ਐਪ ਡਾਊਨਲੋਡ ਕਰਕੇ ਅਤੇ ਉਹਨੂੰ ਤੁਸੀਂ ਆਪਣੀ ਟਾਈਪਿੰਗ ਜਿਹੜਾ ਬਾਰ ਹੁੰਦਾ ਉਹਦੇ ਵਿੱਚ ਐਡ ਕਰਕੇ ਫਿਰ ਤੁਸੀਂ ਪੰਜਾਬੀ ਟਾਈਪ ਕਰ ਸਕਦੇ। ਬਹੁਤ ਈਜ਼ੀ ਆ, ਬਹੁਤ ਆਸਾਨ ਆ। ਅਤੇ ਜੇ ਫਿਰ ਵੀ ਸਮਝ ਨਾ ਲੱਗੇ ਤਾਂ ਯੂਟਿਊਬ ਜ਼ਿੰਦਾਬਾਦ, ਯੂਟਿਊਬ ਦੇ ਉੱਤੇ ਜਾ ਕੇ ਅਤੇ ਤੁਸੀਂ ਆਪਣੇ ਸੋਹਣੇ ਢੰਗ ਦੇ ਨਾਲ ਹੀ ਤੁਸੀਂ ਮੈਸੇਜ ਲਿਖ ਸਕਦੇ। ਵੇਖੋ ਨਾ ਕਿੰਨਾ ਸੋਹਣਾ ਇਹ, ਤੁਸੀਂ ਇਹ ਸਾਨੂੰ ਜਿਹੜੀ ਲਾਈਨਸ ਭੇਜੀਆਂ ਨੇ ਪਰ ਉਹ ਸਪੈਲਿੰਗ ਅੱਗੇ ਪਿੱਛੇ ਹੋਣ ਕਰਕੇ ਅਤੇ ਉਹ ਗੇਅਰ 'ਚ ਫਸੀ ਗਏ ਹੈ ਨਾ, ਅਤੇ ਚਲੋ ਹਾਸੇ ਨਹੀਂ ਗੱਲ ਹੈ। ਲਓ ਜੀ ਤੁਹਾਡਾ ਹੀ ਵੀਰ ਆ ਅਤੇ ਇੱਦਾਂ ਮਜ਼ਾਕ ਮਜ਼ੂਕ ਚੱਲਦੇ ਰਹਿੰਦੇ, ਠੀਕ ਹੈ ਜੀ। ਅਗਲਾ ਮੈਸੇਜ ਸਾਨੂੰ ਭੇਜਿਆ ਜੀ, ਲਿਖਦੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ, ਨਾਮ ਦਿਨੇਸ਼ ਕੁਮਾਰ, ਪਿੰਡ ਦਿਆਲਪੁਰ, ਜ਼ਿਲ੍ਹਾ ਜਲੰਧਰ। ਭਾਅ ਜੀ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਲੱਗਦਾ ਜੀ, ਸਕੂਨ ਬੜਾ ਮਿਲਦਾ, ਤੁਸੀਂ ਗੱਲਾਂ ਬੜੀਆਂ ਘੈਂਟ ਕਰਦੇ ਹੋ ਜੀ, ਕਿਆ ਬਾਤ ਹੈ। ਇਹ ਜਿਹੜਾ ਘੈਂਟ ਵਰਡ ਆ ਨਾ ਇਹ ਜਲੰਧਰੀ ਕਹਿ ਸਕਦੇ ਆ, ਘੈਂਟ ਸਿਰਾ ਟੋਟਾ ਗਾਡਰ ਇੱਦਾਂ ਦੀ ਲੈਂਗੁਏਜ ਆ ਜੀ, ਇਹਨੂੰ ਸਲੈਂਗ ਲੈਂਗੁਏਜ ਕਹਿੰਦੇ ਆ। ਸੋ ਲਓ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਮੈਸੇਜ ਭੇਜ ਰਹੇ ਹੋ। ਲਓ ਜੀ ਅਗਲਾ ਮੈਸੇਜ ਸਾਨੂੰ ਭੇਜਿਆ, ਵਾਹ ਵਾਹ, ਇਹ ਭੇਜਿਆ ਜੀ ਮੈਸੇਜ ਸਾਨੂੰ, ਇਹਨਾਂ ਨੇ ਆਪਣਾ ਨਾਮ ਨਹੀਂ ਭੇਜਿਆ ਕੋਈ, ਚਲੋ ਖੈਰ ਪੜ੍ਹ ਦਿੰਦੇ ਹਾਂ। ਓਕੇ ਭੇਜਿਆ ਜੀ ਨਾਮ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ, ਬਸੰਤ ਸਿੰਘ ਟੇਲਰ ਬੇਟਾ, ਲਵਦੀਪ ਸਿੰਘ ਜੱਸਲ। ਸਮਾਂ ਬਦਲ ਗਿਆ, ਸਮਾਂ ਬਦਲ ਗਿਆ, ਯਾਰ ਬਦਲ ਗਏ, ਪਹਿਲਾਂ ਵਾਲੇ ਪਿਆਰ ਬਦਲ ਗਏ, ਵਾਹ ਵਾਹ। ਸਮਾਂ ਬਦਲ ਗਿਆ, ਯਾਰ ਬਦਲ ਗਏ, ਪਹਿਲਾਂ ਵਾਲੇ ਪਿਆਰ ਬਦਲ ਗਏ, ਪੱਗ ਬਟਾ ਸੀ ਜੋ ਜਾਨਵਰ ਦੇ, ਪੱਗ ਬਟਾ ਸੀ ਜੋ ਜਾਨਵਰ ਦੇ, ਉੱਚੇ ਸੁੱਚੇ ਕਿਰਦਾਰ ਬਦਲ ਗਏ। ਓਏ ਹੋਏ ਹੋਏ, ਰਿਐਲਿਟੀ ਜ਼ਖਮੀ ਕਰਕੇ ਮੈਨੂੰ ਖੰਜਰ, ਜਦ ਵਾਰੀ ਵੈਰੀ ਦੀ ਆਈ, ਉਹ ਵੀ ਆਪਣੀ ਧਾਰ ਬਦਲ ਗਏ। ਜਾਨਵਰਾਂ ਦੀ ਸੀ ਜੋ ਹਾਮੀ ਭਰਦੇ, ਮਾੜਾ ਵਕਤ ਆਉਂਦਿਆਂ ਸਾਰੀ ਬਦਲ ਗਏ, ਮਾੜਾ ਵਕਤ ਆਉਂਦਿਆਂ ਸਾਰੀ ਬਦਲ ਗਏ। ਹੱਸ ਹੱਸ ਗੱਲਾਂ ਸੀ ਮਲਾਹ ਨਾਲ ਕਰਦੇ, ਜਾਂਦਿਆਂ ਪਰਲੇ ਪਾਰ ਬਦਲ ਗਏ। ਮੈਨੂੰ ਫੁੱਲਾਂ ਨਾਲ ਨਾ ਸ਼ਿਕਵਾ ਕੋਈ, ਫੁੱਲਾਂ ਦੇ ਰਖਵਾਲੇ ਹੀ ਜਦੋਂ ਖਾਰ ਬਦਲ ਗਏ। ਜੱਸਲ ਆਪਣੀ ਗੱਲ 'ਤੇ ਰਿਹਾ ਅਡੋਲ ਖੜਾ, ਲੋਕ ਆਪਣੀ ਗੱਲ ਨੂੰ ਹਰ ਵਾਰ ਬਦਲ ਗਏ। ਹੋਏ ਹੋਏ ਹੋਏ, ਕਿਆ ਬਾਤ ਹੈ, ਕਿਆ ਬਾਤ ਹੈ। ਜੱਸਲ ਸਾਹਿਬ, ਮੈਨੂੰ ਉਮੀਦ ਆ ਕਿ ਮੈਂ ਤੁਹਾਡੀ ਇਸ ਲਿਖਾਵਟ ਦੇ ਨਾਲ ਥੋੜ੍ਹਾ ਜਿਹਾ ਜ਼ਰੂਰ ਮਤਲਬ ਕਿ ਇੱਕ ਇਮਾਨਦਾਰੀ ਦੇ ਨਾਲ ਪੜ੍ਹੀ ਹੋਏਗੀ ਅਤੇ ਤੁਹਾਨੂੰ ਵਧੀਆ ਵੀ ਲੱਗਿਆ ਹੋਏਗਾ।

ਸੋ ਬੜੀਆਂ ਰਿਐਲਿਟੀ ਇਹ ਜਦੋਂ ਕਵਿਤਾਵਾਂ ਵਾਲਾ ਮਾਹੌਲ ਬਣਦਾ ਹੈ ਨਾ ਜੀ ਬੰਦੇ ਦੇ ਅੰਦਰ, ਇਟ ਮੀਨਸ ਕਿ ਉਸ ਵਿਅਕਤੀ ਨੇ ਆਪਣੀ ਜ਼ਿੰਦਗੀ ਦੇ ਫਲਸਫੇ ਜ਼ਰੂਰ ਪੜ੍ਹੇ ਨੇ। ਵਾਹ ਵਾਹ, ਨਹੀਂ ਬਹੁਤ ਬਹੁਤ ਅੱਛਾ ਲੱਗਦਾ ਜੀ। ਅਤੇ ਇੱਦਾਂ ਹੀ ਤੁਸੀਂ ਸਾਨੂੰ ਭੇਜਦੇ ਰਿਹਾ ਕਰੋ ਸੋਹਣੇ ਸੋਹਣੇ ਮੈਸੇਜ। ਸੋ ਅਗਲਾ ਮੈਸੇਜ ਸਾਨੂੰ ਆਇਆ ਹੈ ਜੀ, ਇੰਨੇ ਸਾਰੇ ਦਿਲ ਤੁਹਾਡਾ ਭਲਾ ਹੋ ਜੇ। ਇਹ ਲਿਖਦੇ ਨੇ ਜੀ FM ਰੇਨਬੋ, ਦਿਲ ਅੱਜ ਸ਼ਾਇਰ ਹੈ RJ ਜ਼ੋਰਾਵਰ ਸਿੰਘ ਜੀ, ਵੈਰੀ ਗੁੱਡ ਆਫਟਰਨੂਨ। ਅੱਗੇ ਫਿਰ ਹਾਰਟ ਬਣਾਉਂਦੇ ਨੇ। ਮੇਰੇ ਲਿਖਨੇ ਸੇ ਕਿਆ ਤੁਮ ਪੜ੍ਹੋ ਤੋ ਕੋਈ ਬਾਤ ਬਣੇ, ਮੇਰੇ ਸੋਚਨੇ ਸੇ ਕਿਆ ਤੁਮ ਸਮਝੋ ਤੋ ਕੋਈ ਬਾਤ ਬਣੇ, ਮੈਂ ਚੁੱਪ ਹੂੰ ਤੋ ਕਿਆ ਤੁਮ ਬੋਲੋ ਤੋ ਕੋਈ ਬਾਤ ਬਣੇ, ਮੈਂ ਬੇਰੰਗ ਹੂੰ ਤੋ ਕਿਆ ਤੁਮ ਰੰਗ ਭਰ ਦੋ ਤੋ ਕੋਈ ਬਾਤ ਬਣੇ। ਕਿਰਨ ਨਰੂਲਾ ਜੀ, ਵਾਹ ਵਾਹ, ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ, ਧੰਨਵਾਦ ਸਹਿਤ। ਬਹੁਤ ਬਹੁਤ ਸ਼ੁਕਰੀਆ ਕਿਰਨ ਨਰੂਲਾ ਜੀ, ਸਾਡੇ ਧੰਨ ਭਾਗ ਜੀ, ਤੁਹਾਡੇ ਮੈਸੇਜ ਆਉਂਦੇ ਆ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਮੈਸੇਜਿਸ ਭੇਜਦੇ ਹੋ, ਔਰ ਇੰਨਾ ਪਿਆਰ, ਹੋਏ ਹੋਏ ਹੋਏ, ਕਮਾਲ ਹੈ। ਅੱਜ ਦੀ ਦੁਨੀਆ ਦੇ ਵਿੱਚ ਇੰਨਾ ਪਿਆਰ ਮਿਲਣਾ ਇਹ ਬੜੀ ਲੱਕੀ ਗੱਲ ਹੈ। ਸੋ ਅਗਲਾ ਮੈਸੇਜ ਸਾਨੂੰ ਭੇਜਿਆ ਜੀ, ਬੇਈਮਾਨ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਹੀ ਬੇਈਮਾਨੀ ਕਰਦਾ ਹੈ। ਹੋਏ ਹੋਏ, ਗਹਿਰੀਆਂ ਗੱਲਾਂ। ਉਹ ਯਾਰ ਭਰੇ ਪੀਤੇ ਪਏ ਹੋ ਤੁਸੀਂ, ਹੈ ਸਾਰੇ, ਕੋਈ ਗੱਲ ਨਹੀਂ। ਇਹ ਭੇਜਿਆ ਜੀ ਕਿੱਕੀ ਧੀਮਾਨ ਸੰਗਰੂਰ ਤੋਂ। ਬਿਲਕੁਲ ਸਹੀ ਗੱਲ ਆ। ਅੱਛਾ ਹੁਣ ਮੈਨੂੰ ਨਾ ਤੁਸੀਂ ਚੜ੍ਹਦੀ ਕਲਾ ਵਾਲੇ ਮੈਸੇਜ ਵੀ ਭੇਜੋ ਬਹੁਤ ਸਾਰੇ, ਔਰ ਅੱਜ ਆਪਣੇ ਹੈਗੇ ਬੇਫਿਕਰੀ ਵਾਲਾ ਦਿਨ ਹੈ ਨਾ, ਅਤੇ ਬੇਫਿਕਰੀ ਵਾਲੇ ਮੈਸੇਜ ਵੀ ਭੇਜੋ। ਅਸੀਂ ਤੁਹਾਨੂੰ ਵੇਖੋ ਜੀ ਟੈਨਸ਼ਨ 'ਚ ਰਹਿਣ ਹੀ ਨਹੀਂ ਦੇਣਾ, ਅਸੀਂ ਤੁਹਾਨੂੰ ਬੇਫਿਕਰ ਕਰ ਦੇਣਾ। ਦੇਖੋ ਜੀ ਇਹ ਲਿਖਦੇ ਨੇ, ਬੇਈਮਾਨ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਹੀ ਬੇਈਮਾਨੀ ਕਰਦਾ ਹੈ। ਅਸਲ ਦੇ ਵਿੱਚ ਬੇਈਮਾਨ ਵਿਅਕਤੀ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਹੀ ਬੇਈਮਾਨੀ ਕਰਦਾ ਹੈ ਨਾ, ਪਰ ਚਲੋ ਕੋਈ ਗੱਲ ਨਹੀਂ, ਉਹ ਵੀ ਕਦੀ ਨਾ ਕਦੀ ਉਮੀਦ ਰੱਖਣੀ ਚਾਹੀਦੀ ਜ਼ਰੂਰ ਸੁਧਰੇਗਾ ਹੈ ਨਾ। ਸਾਨੂੰ ਦੁਆ ਹੀ ਕਰਦੇ ਰਹਿਣਾ ਚਾਹੀਦਾ, ਦੁਆ ਦੇ ਵਿੱਚ ਬੜੀ ਪਾਵਰ ਹੈ। ਦੇਖੋ ਸ਼ਬਦਾਂ 'ਚ ਇੰਨੀ ਤਾਕਤ ਹੁੰਦੀ ਹੈ ਨਾ, ਮੈਂ ਅਕਸਰ ਆਪਣੇ ਪ੍ਰੋਗਰਾਮਸ ਦੇ ਵਿੱਚ ਜ਼ਿਕਰ ਜ਼ਰੂਰ ਕਰਦਾ ਹੁੰਦਾ ਸਿਆਣਿਆਂ ਦੀਆਂ ਗੱਲਾਂ ਦਾ। ਮੈਨੂੰ ਇੱਕ ਸਿਆਣੇ ਮਿਲੇ, ਮੈਂ ਅਕਸਰ ਇਹ ਜ਼ਿਕਰ ਕਰਦਾ ਹੁੰਦਾ, ਉਹ ਕਹਿੰਦੇ ਅੱਜ ਤੋਂ 30 ਸਾਲ ਪਹਿਲਾਂ ਇੱਕ ਮੇਰੇ ਗੁਰੂ ਨੇ ਮੈਨੂੰ ਇੱਕ ਸ਼ਬਦ ਕਿਹਾ ਸੀਗਾ, ਉਹ ਸ਼ਬਦ ਐਸਾ ਸੀ, ਉਹ ਲਫ਼ਜ਼ ਐਸਾ ਸੀਗਾ, ਕਹਿੰਦਾ ਉਹਨਾਂ ਨੇ ਮੇਰੀ ਜ਼ਿੰਦਗੀ ਚੇਂਜ ਕਰਕੇ ਰੱਖ ਦਿੱਤੀ। 30 ਸਾਲ ਹੋ ਗਏ ਉਸ ਗੱਲ ਨੂੰ, ਜੇ ਮੈਂ ਉਹ ਸ਼ਬਦ ਜਾਂ ਉਹ ਲਫ਼ਜ਼ ਨਾ ਸੁਣਿਆ ਹੁੰਦਾ ਤਾਂ ਸ਼ਾਇਦ ਮੈਂ ਕਿਸੇ ਕੁਰਾਹ ਹੀ ਪੈ ਜਾਂਦਾ, ਪਰ ਉਹਨਾਂ ਦੇ ਇੱਕ ਸ਼ਬਦ ਨੇ, ਉਹਨਾਂ ਦੇ ਇੱਕ ਹੌਸਲੇ ਨੇ ਮੈਨੂੰ ਜੀਵਨ ਸੋਹਣੇ ਢੰਗ ਨਾਲ ਜੀਣ ਲਈ ਮਜਬੂਰ ਕਰ ਦਿੱਤਾ, ਔਰ ਐਸੀ ਮਜਬੂਰੀ ਧੰਨ ਹੈ ਜਿਹੜਾ ਜੀਵਨ ਹੀ ਬਣਾ ਦੇ। ਸੋ ਸ਼ਬਦਾਂ 'ਚ ਬੜੀ ਪਾਵਰ ਹੁੰਦੀ ਹੈ, ਅਤੇ ਜਦੋਂ ਜਦੋਂ ਅਸੀਂ ਜਿੱਦਾਂ ਜਿੱਦਾਂ ਦੇ ਸ਼ਬਦ ਬੋਲਦੇ ਹਾਂ, ਸਿਆਣੇ ਕਹਿੰਦੇ ਅਸੀਂ ਉਵੇਂ ਉਵੇਂ ਦੇ ਬਣਦੇ ਜਾਂਦੇ ਹਾਂ। ਸੋ ਦੁਆ, ਦੁਆਵਾਂ ਦੇ ਵਿੱਚ ਬੋਲੇ ਗਏ ਜਿਹੜੇ ਸ਼ਬਦ ਹੁੰਦੇ ਨੇ ਉਹ ਲੋਕਾਂ ਦੀ ਜ਼ਿੰਦਗੀ ਨੂੰ ਚੇਂਜ ਕਰ ਦਿੰਦੇ ਨੇ। ਇਹ ਮੈਂ ਨਹੀਂ ਕਹਿੰਦਾ, ਇਹ ਸਿਆਣੇ ਹੀ ਕਹਿੰਦੇ ਨੇ। ਤੁਸੀਂ ਵੀ ਹੱਸੋਗੇ ਕਿਹੜੇ ਸਿਆਣੇ ਕਹਿੰਦੇ, ਸਿਆਣੇ ਸਾਹਮਣੇ ਲੈ ਕੇ ਆਓ, ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਨੀ ਆ। ਕੋਈ ਗੱਲ ਨਹੀਂ, ਤੁਸੀਂ ਆਇਓ ਕਿਸੇ ਦਿਨ ਮਿਲਿਓ ਅਤੇ ਅਸੀਂ ਤੁਹਾਨੂੰ ਉਹਨਾਂ ਸਿਆਣਿਆਂ ਨਾਲ ਵੀ ਮਿਲਾ ਦਾਂਗੇ। ਚਲੋ ਜੀ ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ। ਓਕੇ, ਇਹਨਾਂ ਨੇ ਲਿਖਿਆ, ਇਹਨਾਂ ਨੇ ਮੈਸੇਜ ਭੇਜਿਆ, ਭਾਅ ਜੀ ਇੱਕ ਸ਼ਾਇਰੀ ਲਿਖੀ ਸੀ ਯਾਦ ਭੁੱਲ ਗਿਆ, ਦੁਬਾਰਾ ਸੁਣਾ ਦਿਉ, ਦਰਦੀ ਛੁਪਾ ਕੇ ਰੱਖ ਲਾ ਦਿੱਤਾ। ਹਾਏ ਹਾਏ। ਓਕੇ, ਇੱਥੇ ਕੋਈ ਨਹੀਂ ਸਮਝਦਾ ਦੁੱਖਾਂ ਨੂੰ, ਬੁਰੇ ਵਕਤ 'ਤੇ ਹਰ ਕੋਈ ਸਾਥ ਛੱਡ ਜਾਂਦਾ, ਭੱਜ ਭੱਜ ਕੋਲ ਆਉਂਦੇ ਨੇ ਲੋਕ ਸੁੱਖ ਨੂੰ। ਦੇਖੋ ਜੀ ਹਿਊਮਨ ਨੇਚਰ ਹੈ, ਆਪਾਂ ਜਦੋਂ ਮਨੋਵਿਗਿਆਨ ਦੀ ਪੜ੍ਹਾਈ ਪੜ੍ਹਦੇ ਹਾਂ ਨਾ, ਜਾਂ ਕਿਸੇ ਵਕਤ ਅਸੀਂ ਸੁਣ ਲਈਏ ਹੈ ਨਾ। ਅੱਛਾ ਪਹਿਲਾਂ ਤਾਂ ਮੈਂ ਦੱਸਦਾ ਮੈਸੇਜ ਕਿਹਨਾਂ ਨੇ ਭੇਜਿਆ ਹੈ। ਲਿਖਦੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਨਾਮ ਦਿਨੇਸ਼ ਕੁਮਾਰ ਹੈ ਨਾ, ਪਿੰਡ ਦਿਆਲਪੁਰ ਜਲੰਧਰ। ਓਕੇ ਭਾਅ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ, ਸਕੂਨ ਬੜਾ ਮਿਲਦਾ ਹੈ, ਤੁਸੀਂ ਗੱਲਾਂ ਬੜੀਆਂ ਘੈਂਟ ਕਰਦੇ ਹੋ। ਸੋ ਦੇਖੋ ਜੀ ਆਪਾਂ ਗੱਲ ਕਰ ਰਹੇ ਸੀਗੇ, ਭਾਅ ਜੀ ਇੱਕ ਸ਼ਾਇਰੀ ਲਿਖੀ ਸੀ, ਓਕੇ ਸਾਥ ਛੱਡ ਜਾਂਦਾ ਉਹਦੇ ਲੋਕ ਸੁੱਖ ਨੂੰ। ਹਿਊਮਨ ਨੇਚਰ, ਸੋ ਹਿਊਮਨ ਨੇਚਰ ਸਿਆਣੇ ਕਹਿੰਦੇ ਨੇ, ਆਪਾਂ ਪਿੱਛੇ ਜੇ ਇੱਕ ਪ੍ਰੋਗਰਾਮ ਕੀਤਾ ਉੱਥੇ ਡਾਕਟਰ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਜਿਹੜੇ ਕਿ ਮਨੋਵਿਗਿਆਨ ਦੇ ਬਹੁਤ ਮਾਹਰ ਸਨ, ਔਰ ਉਹਨਾਂ ਨੇ ਕਿਹਾ ਕਿ ਹਿਊਮਨ ਨੇਚਰ ਹੈ ਨਾ, ਉਹ ਹਿਊਮਨ ਨੇਚਰ ਕੰਮ ਹੀ ਇੱਦਾਂ ਕਰਦਾ, ਸਾਨੂੰ ਐਕਸੈਪਟੈਂਸ ਜਦ ਤੱਕ ਨਹੀਂ ਹੁੰਦੀ ਤਦ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਪ੍ਰੋਬਲਮਸ ਆਉਂਦੀਆਂ ਨੇ, ਕਿਉਂਕਿ ਸਾਡੇ ਅੰਦਰ ਇੱਕ ਐਕਸੈਪਟੈਂਸ ਨਾਮ ਦਾ ਜਿਹੜਾ ਮੋਲੀਕਿਊਲ ਕਹਿ ਲਓ ਜਾਂ ਸੋਚ ਕਹਿ ਲਓ ਸਾਡੇ ਅੰਦਰ ਨਹੀਂ ਉਹ ਵੱਸਦੀ। ਜਦ ਤੱਕ ਉਹ ਨਹੀਂ ਵਸੇਗੀ, ਡਾਕਟਰ ਸਾਹਿਬ ਦਾ ਕਹਿਣਾ ਸੀ ਕਿ ਤਦ ਤੱਕ ਅਸੀਂ ਸੁਖੀ ਨਹੀਂ ਰਹਾਂਗੇ। ਸਮਾਜ ਵਿੱਚ ਬਹੁਤ ਤਰ੍ਹਾਂ ਦੇ ਲੋਕ ਨੇ, ਸਾਡੇ ਸਾਥੀ ਨੇ, ਇੱਕ ਪਰਿਵਾਰ ਹੀ ਹੈ, ਇੱਕ ਵਿਹੜਾ ਹੀ ਹੈ, ਜਿੱਥੇ ਤਰ੍ਹਾਂ ਤਰ੍ਹਾਂ ਦੇ ਭਾਂਤ ਭਾਂਤ ਦੇ ਲੋਕ ਇਕੱਠੇ ਹੋਏ ਨੇ ਹੈ ਨਾ। ਅਤੇ ਜਦ ਤੱਕ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਮਨਾਂ ਦੇ ਵਿੱਚ ਐਕਸੈਪਟੈਂਸ ਨਹੀਂ ਆਉਂਦੀ ਤਦ ਤੱਕ ਅਸੀਂ ਖੁਸ਼ ਨਹੀਂ ਰਹਿ ਸਕਦੇ ਹੈ ਨਾ। ਸੱਸ ਨੂੰ ਨੂੰਹ ਨਾਲ, ਨੂੰਹ ਨੂੰ ਸੱਸ ਨਾਲ ਹੈ ਨਾ, ਹਸਬੈਂਡ ਨੂੰ ਵਾਈਫ ਨਾਲ, ਵਾਈਫ ਨੂੰ ਹਸਬੈਂਡ ਨਾਲ, ਔਰ ਮਾਤਾ ਪਿਤਾ ਨੂੰ ਬੱਚਿਆਂ ਨਾਲ, ਬੱਚਿਆਂ ਨੂੰ

ਮਾਤਾ ਪਿਤਾ ਨਾਲ, ਔਰ ਘਰਦਿਆਂ ਨੂੰ ਰਿਸ਼ਤੇਦਾਰਾਂ ਨਾਲ, ਰਿਸ਼ਤੇਦਾਰਾਂ ਨੂੰ ਘਰਦਿਆਂ ਦੇ ਨਾਲ, ਇੱਕ ਐਕਸੈਪਟੈਂਸ ਫੀਲ ਜ਼ਰੂਰ ਰੱਖਣੀ ਚਾਹੀਦੀ ਕਿ ਹਾਂ ਇਹ ਇੱਦਾਂ ਦੇ ਹੀ ਨੇ, ਔਰ ਅਸੀਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ, ਔਰ ਅਸੀਂ ਬੇਫਿਕਰ ਰਹਿਣਾ, ਇਨਸਿਕਿਉਰਿਟੀਜ਼ ਨੂੰ ਦੂਰ ਭਜਾਉਣਾ। ਚਲੋ ਜੀ, ਮੈਨੂੰ ਲੱਗਦਾ ਗੱਲਾਂ ਬਾਤਾਂ ਬਹੁਤ ਹੋ ਗਈਆਂ, ਅਤੇ ਹੁਣ ਮੈਨੂੰ ਲੱਗਦਾ ਆਪਣੇ ਦਿਮਾਗ ਨੂੰ ਰਿਲੈਕਸ ਹੋਰ ਕਰਨ ਵਾਸਤੇ ਆਪਾਂ ਸੁਣਦੇ ਹਾਂ ਜੀ ਇੱਕ ਗਜ਼ਲ ਹੋਰ, ਹੈ ਨਾ, ਅਤੇ ਗਜ਼ਲ ਸੁਣ ਲਈਏ ਫਿਰ ਸੋਹਣੀ ਜੀ, ਹੈ ਨਾ, ਅਤੇ ਲਓ ਜੀ ਅਗਲੀ ਗਜ਼ਲ ਆਪਾਂ ਸੁਣਦੇ ਹਾਂ ਜੀ।

0: ਪਰਸਨਲ ਲੋਨ ਲੈ
1: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ
0: ਸਰ ਦੁਬਈ ਦੀ ਫ੍ਰੀ ਟ੍ਰਿਪ
1: ਇਹਨੂੰ ਵੀ ਬਲੌਕ ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ ਸਿਰਫ ਫੋਨ

0: ਪਰਸਨਲ ਲੋਨ ਲੈਣਾ।
1: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
0: ਸਰ ਦੁਬਈ ਦੀ ਫ੍ਰੀ ਟ੍ਰਿਪ।
1: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
2: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
1: ਤਾਂ ਫਿਰ ਕੀ ਕਰਾਂ?
2: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
2: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
3: ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਅਤੇ ਆਰਜੀ ਜ਼ੋਰਾਵਰ ਸਿੰਘ ਦੇ ਨਾਲ ਇੱਕ ਵਾਰ ਫਿਰ ਤੋਂ ਤੁਸੀਂ ਮੈਗਾ ਜੀ ਜੁੜ ਚੁੱਕੇ ਹੋ, ਕਿਉਂਕਿ ਵਾਕਈ ਜੁੜਨਾ ਵੜਨਾ ਆਪਣੇ ਆਪ ਜੀ ਬੜਾ ਖੂਬਸੂਰਤ ਹੈ, ਕਿਉਂਕਿ ਜੁੜਨਾ ਔਰ ਸਹੀ ਵਿਅਕਤੀ ਨਾਲ ਬਹੁਤ ਜ਼ਰੂਰੀ ਆ, ਔਰ ਇਸ ਟਾਈਮ ਸਹੀ ਵਿਅਕਤੀ ਕੌਣ ਹੈ? ਉਹ ਤੁਸੀਂ ਹੋ। ਅਤੇ ਲਓ ਜੀ, ਕਿਉਂਕਿ ਸਾਨੂੰ ਤੁਹਾਡੇ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ, ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਜੀ ਕਿ ਜੁੜਨਾ ਬਹੁਤ ਜ਼ਰੂਰੀ ਹੈ ਸਹੀ ਵਿਅਕਤੀ ਦੇ ਨਾਲ। ਅਤੇ ਲਓ ਜੀ, ਸਾਨੂੰ ਨਾਲ ਦੇ ਨਾਲ ਮੈਸੇਜ ਵੀ ਆ ਰਹੇ ਨੇ ਅਤੇ ਸੋਹਣੀਆਂ ਸੋਹਣੀਆਂ ਅਸੀਂ ਗਜ਼ਲਾਂ ਵੀ ਸੁਣ ਰਹੇ ਹਾਂ ਜਿਨ੍ਹਾਂ ਤੋਂ ਸਾਨੂੰ ਜ਼ਿੰਦਗੀ ਦੇ ਫਲਸਫੇ ਪਤਾ ਚੱਲਦੇ ਨੇ ਔਰ ਅਸੀਂ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਜੀਂਦੇ ਹਾਂ। ਅਤੇ ਹੁਣ ਅਗਲੇ ਮੈਸੇਜ ਅਸੀਂ ਪੜ੍ਹਨੇ ਸ਼ੁਰੂ ਕਰਦੇ ਹਾਂ। ਇਹ ਲਿਖਦੇ ਨੇ, ਪਲੀਜ਼ ਮਾਈ ਨੇਮ ਨੋਟ ਅਨਾਊਂਸਡ ਸਰ। ਓਕੇ, ਤੁਹਾਡਾ ਨਾਮ ਤੁਸੀਂ ਲਿਖ ਕੇ ਭੇਜਿਆ ਹੀ ਨਹੀਂ। ਨਾਮ ਕਿੱਥੇ ਹੈ ਜੀ ਤੁਹਾਡਾ? ਨਾਮ ਭੇਜਿਆ ਨਹੀਂ, ਚਲੋ ਜੋ ਤੁਸੀਂ ਭੇਜਿਆ ਉਹ ਪੜ੍ਹ ਦਿੰਦੇ ਹਾਂ ਅਸੀਂ। ਲਿਖਿਆ ਜੀ, ਹਾਂ, ਨਾ ਹੁਨਰ ਮੇਰੇ ਪਾਸ ਹੈ ਨਾ ਚਲਾਕੀ ਮੇਰੇ ਸਾਥ ਹੈ, ਰਹਿੰਦਾ ਹਾਂ ਬੇਫਿਕਰ ਮੈਂ ਕਿਉਂਕਿ ਮੇਰਾ ਰੱਬ ਮੇਰੇ ਨਾਲ ਹੈ। ਵਾਹ ਵਾਹ, ਬੇਫਿਕਰੀ ਤੇ ਕਿਆ ਬਾਤ ਹੈ, ਬੜਾ ਖੂਬਸੂਰਤ। ਇਹਨਾਂ ਦੇ ਕੋਂਟੈਕਟ ਨੰਬਰ ਦੇ ਅੱਗੇ ਤਾਂ ਕੁਛ ਲਿਖਿਆ ਹੋਇਆ, ਇਕਬਾਲ ਸਿੰਘ ਆਈ ਥਿੰਕ, ਹਾਂ ਇਕਬਾਲ ਸਿੰਘ ਲਿਖਿਆ ਹੋਇਆ ਇਹਨਾਂ ਦੇ ਕੋਂਟੈਕਟ ਨੰਬਰ 'ਚ। ਲਓ ਜੀ, ਤੁਹਾਡਾ ਨਾਮ ਅਸੀਂ ਲੈ ਤਾ ਤੁਹਾਡੇ ਕੋਂਟੈਕਟ ਨੰਬਰ ਦੇ ਉੱਤੋਂ, ਅਤੇ ਤੁਸੀਂ ਹੋਰ ਤਾਂ ਕੁਛ ਜ਼ਿਆਦਾ ਭੇਜਿਆ ਨਹੀਂ, ਪਰ ਬੜਾ ਹੀ ਸੋਹਣਾ ਤੁਸੀਂ ਜੋ ਵੀ ਲਿਖ ਕੇ ਭੇਜਿਆ, ਬਹੁਤ ਸੋਹਣਾ ਲਿਖ ਕੇ ਭੇਜਿਆ ਕਿ ਨਾ ਹੁਨਰ ਮੇਰੇ ਪਾਸ ਹੈ ਨਾ ਚਲਾਕੀ ਮੇਰੇ ਸਾਥ ਹੈ, ਰਹਿੰਦਾ ਹਾਂ ਬੇਫਿਕਰ ਮੈਂ ਕਿਉਂਕਿ ਮੇਰਾ ਰੱਬ ਮੇਰੇ ਨਾਲ ਹੈ। ਜਦੋਂ ਬੇਫਿਕਰੀ ਦੀ ਗੱਲ ਆ ਜਾਏ ਨਾ ਤਾਂ ਫਿਰ ਪੰਜਾਬੀ ਥੋੜ੍ਹੀ ਜਿਹੀ ਨਿਕਲ ਹੀ ਆਉਂਦੀ ਹੈ, ਅਤੇ ਇੱਥੇ ਇਹਨਾਂ ਨੇ ਲਿਖੀ ਵੀ ਪੰਜਾਬੀ ਆ। ਵਾਹ ਵਾਹ, ਕਿਆ ਬਾਤ ਹੈ। ਲਓ ਜੀ, ਵਾਹ ਵਾਹ ਮੌਜ ਫਕੀਰਾਂ ਦੀ, ਕਿਆ ਬਾਤ ਹੈ। ਸੋ ਅਗਲਾ ਮੈਸੇਜ ਸਾਨੂੰ ਭੇਜਦੇ ਨੇ ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ। ਅੱਗੇ ਲਿਖਿਆ ਇਹਨਾਂ ਨੇ, ਪੇਂਟ ਖੁਰਦ ਜ਼ਿਲ੍ਹਾ ਮਲੇਰਕੋਟਲਾ। ਓਕੇ ਜੀ, ਇਹਨਾਂ ਨੇ ਸਾਨੂੰ ਭੇਜਿਆ ਜੀ, ਇਹ ਪੜ੍ਹਿਆ ਪੜ੍ਹਿਆ ਲੱਗਦਾ, ਚਲੋ ਫਿਰ ਪੜ੍ਹ ਦਿੰਦੇ ਹਾਂ ਅਸੀਂ। ਕਿਹੜੀ ਗੱਲ ਹੈ, ਮੈਂ ਕਿਹਾ ਪਿਆਰ ਕਾ ਅੰਜਾਮ, ਮੁਹੱਬਤ ਕੀ ਰਾਹੋਂ ਮੇਂ ਚਲਤੇ ਰਹੇ, ਖੁਆਬ ਆਖੋਂ ਮੇਂ ਹਰ ਪਲ ਪਲਤੇ ਰਹੇ, ਜਿਸੇ ਆਪਣਾ ਸਮਝਾ ਉਮਰ ਭਰ ਕੇ ਲੀਏ, ਵਹੀ ਹਾਥ ਛੁੜਾ ਕਰ ਬਦਲਤੇ ਰਹੇ, ਦਿਲ ਨੇ ਚਾਹਾ ਥਾ ਬਸ ਏਕ ਸੱਚਾ ਸਾਥ, ਪਰ ਕਿਸਮਤ ਨੇ ਲਿਖ ਦੀਏ ਜੁਦਾਈ ਕੇ ਹਾਲਾਤ, ਹਸੀ ਬਨਕਰ ਜੋ ਆਇਆ ਥਾ ਜ਼ਿੰਦਗੀ ਮੇਂ, ਵਹੀ ਛੋੜ ਗਿਆ ਆਂਖੋਂ ਮੇਂ ਬਰਸਾਤ, ਪਿਆਰ ਕਾ ਅੰਜਾਮ ਅਕਸਰ ਯਹੀ ਹੋਤਾ ਹੈ, ਕੋਈ ਟੂਟ ਕਰ ਵੀ ਚੁੱਪਚਾਪ ਰੋਤਾ ਹੈ, ਜਿਸੇ ਜਾਨ ਸੇ ਜ਼ਿਆਦਾ ਚਾਹੋ ਕਭੀ ਵਹੀ ਏਕ ਦਿਨ ਸਭਸੇ ਦੂਰ ਹੋਤਾ ਹੈ, ਫਿਰ ਵੀ ਲੋਕ ਮੁਹੱਬਤ ਕਰ ਬੈਠਤੇ ਹੈ, ਦਰਦ ਮੇਂ ਵੀ ਹੱਸ ਕਰ ਜੀ ਲੇਤੇ ਹੈ, ਕਿਉਂਕਿ ਪਿਆਰ ਵੋ ਅਹਿਸਾਸ ਹੈ ਦੋਸਤੋ, ਜੋ ਟੂਟ ਕਰ ਵੀ ਦਿਲ ਮੇਂ ਜ਼ਿੰਦਾ ਰਹਤੇ ਹੈ। ਕਿਆ ਬਾਤ ਹੈ, ਪਿਆਰ ਦੇ ਮਾਇਨੇ ਵੈਸੇ ਨਾ ਬੜੇ ਡੂੰਘੇ ਆ। ਮਤਲਬ ਸਿਆਣੇ ਕਹਿੰਦੇ ਨੇ ਵੀ ਪਿਆਰ ਇਕੱਲਾ ਸਰੀਰ ਤੱਕ ਸੀਮਤ ਨਹੀਂ ਹੈ, ਪਿਆਰ ਇੱਕ ਅਹਿਸਾਸ ਹੈ, ਇੱਕ ਮਾਂ ਦਾ ਆਪਣੇ ਬੱਚੇ ਨਾਲ, ਇੱਕ ਬੱਚੇ ਦਾ ਆਪਣੇ ਪੇਰੈਂਟਸ ਨਾਲ, ਔਰ ਪੇਰੈਂਟਸ ਦਾ ਬੱਚਿਆਂ ਦਾ, ਫੈਮਿਲੀ ਦਾ ਆਪਣੇ ਰਿਸ਼ਤੇਦਾਰਾਂ ਨਾਲ, ਰਿਸ਼ਤੇਦਾਰਾਂ ਦਾ ਸੋਸਾਇਟੀ ਦਾ, ਇਸ ਮਦਰ ਨੇਚਰ ਦੇ ਨਾਲ, ਔਰ ਇਸ ਮਦਰ ਨੇਚਰ ਦਾ ਸਾਡੇ ਨਾਲ, ਹੈ ਨਾ। ਮਤਲਬ ਇਹ ਤਾਂ ਇੱਕ ਗੱਲਾਂ ਬਾਤਾਂ ਹੀ ਹੋ ਗਈਆਂ ਨਾ, ਪਿਆਰ ਦੇ ਮਾਇਨੇ ਬਹੁਤ ਵੱਡੇ ਆ ਜੀ, ਬਹੁਤ ਵੱਡੇ। ਸਿਆਣੇ ਕਹਿੰਦੇ ਨੇ ਪਿਆਰ ਦਾ ਪਹਿਲਾ ਜਿਹੜਾ ਰੂਲ ਹੈ ਨਾ, ਉਹ ਤਾਂ ਤਿਆਗ ਹੀ ਆ ਜੀ, ਫਿਰ ਸਮਰਪਣ ਹੈ, ਫਿਰ ਝੁਕਾਵ ਹੈ, ਫਿਰ ਬਹੁਤ ਸਾਰੀਆਂ ਇਹਦੀਆਂ ਸਟੇਜਿਸ ਆਉਂਦੀਆਂ ਨੇ। ਸੋ ਸਾਡੇ ਅੰਦਰ, ਸਾਰਿਆਂ ਦੇ ਅੰਦਰ ਬਹੁਤ ਸਾਰੇ ਅਹਿਸਾਸ ਨੇ, ਔਰ ਇਹ ਅਹਿਸਾਸ ਸਾਡੇ 7 ਚੱਕਰਾਂ ਦੇ ਨਾਲ ਜੁੜੇ ਹੋਏ ਨੇ, ਸਿਆਣੇ ਕਹਿੰਦੇ ਨੇ। ਸੋ ਇਹ ਬੜੀਆਂ ਲੰਬੀਆਂ ਗੱਲਾਂ, ਪਰ ਅਸੀਂ ਤੁਹਾਡੇ ਮੈਸੇਜ ਜ਼ਰੂਰ ਪੜ੍ਹਦੇ ਹਾਂ, ਕਿਉਂਕਿ ਤੁਹਾਡੀਆਂ ਫੀਲਿੰਗਸ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਔਰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਨੇ। ਸੋ ਓਕੇ, ਅਗਲਾ ਮੈਸੇਜ ਭੇਜਦੇ ਨੇ, ਤਨਹਾ ਸੀ ਸ਼ਾਮ ਮੇਂ ਦਿਲ ਉਦਾਸ ਬੈਠਾ ਹੈ, ਤੇਰੀ ਯਾਦੋਂ ਕਾ ਹਰ ਲਮਹਾ ਪਾਸ ਬੈਠਾ ਹੈ, ਮੁਸਕੁਰਾਨੇ ਕੀ ਵਜ੍ਹਾ ਅਬ ਮਿਲਤੀ ਨਹੀਂ ਕਹੀਂ, ਜੈਸੇ ਹਰ ਖੁਸ਼ੀ ਮੁਝਸੇ

ਅਗਲੀ ਸਾਨੂੰ ਭੇਜੀ ਆ ਜੀ ਕਿਸੇ ਨੇ ਫੋਟੋ ਸੋਨੂ ਮਲੇਰਕੋਟਲਾ ਤੋਂ। ਕਾਫੀ ਸਾਰੇ ਹਾਰਟ ਭੇਜੇ ਨੇ ਇਹਨਾਂ ਨੇ। ਮੇਰੀ ਮੁਹੱਬਤ, ਅਗਰ ਕਭੀ ਮੇਰੀ ਯਾਦ ਆਏ, ਅਗਰ ਕਭੀ ਮੇਰੀ ਯਾਦ ਆਏ ਨਾ ਤੋ ਯੇ ਮਤ ਕਹਿਣਾ ਕਿ ਮੈਨੇ ਤੁਮੇ ਭੁਲਾ ਦਿਆ। ਸੱਚ ਤੋ ਯੇ ਹੈ ਕਿ ਆਜ ਵੀ ਹਰ ਦੁਆ ਮੇ ਸਿਰਫ ਤੁਮਾਰਾ ਨਾਮ ਆਤਾ ਹੈ। ਬਹੁਤ ਕੋਸ਼ਿਸ਼ ਕੀ ਮੈਨੇ ਕਿਸੀ ਔਰ ਸੇ ਦਿਲ ਲਗਾਨੇ ਕੀ, ਬਹੁਤ ਕੋਸ਼ਿਸ਼ ਕੀ ਮੈਨੇ ਕਿਸੀ ਔਰ ਸੇ ਦਿਲ ਲਗਾਨੇ ਕੀ, ਲੇਕਿਨ ਯੇ ਦਿਲ ਆਜ ਵੀ ਸਿਰਫ ਤੁਮੇ ਹੀ ਚਾਹਤਾ ਹੈ। ਕਿਆ ਬਾਤ ਹੈ। ਲੋਕ ਕਹਤੇ ਹੈ ਵਕਤ ਸਭ ਠੀਕ ਕਰ ਦੇਤਾ ਹੈ, ਲੇਕਿਨ ਕੁਝ ਪਿਆਰ ਕਭੀ ਨਹੀਂ ਬਦਲਦੇ। ਅਗਰ ਅਗਲੇ ਜਨਮ ਹੁਆ, ਅਗਰ ਅਗਲੇ ਜਨਮ ਹੁਆ ਨਾ ਤੋ ਇਸ ਬਾਰ ਤੁਮੇ ਇਤਨਾ ਪਿਆਰ ਦੂੰਗਾ ਕਿ ਕਿਸਮਤ ਵੀ ਹਮੇ ਅਲਗ ਨਹੀਂ ਕਰ ਪਾਏਗੀ। ਕਿਆ ਬਾਤ ਹੈ ਜੀ। ਦੁਆ ਹੈ ਸਾਡੀ, ਤੁਹਾਡੀ ਜਿਹੜੀ ਮੁਹੱਬਤ ਤੁਹਾਨੂੰ ਜ਼ਰੂਰ ਮਿਲੇ, ਹੈ ਨਾ, ਅਤੇ ਮਿਲਣੀ ਚਾਹੀਦੀ ਹੈ ਜੀ ਮੁਹੱਬਤ। ਅਤੇ ਵਧੀਆ ਗੱਲ ਹੈ ਜੀ, ਸੈਂਟੀ ਕਰਤਾ ਯਾਰ, ਸੈਂਟੀ ਨਾ ਕਰਿਆ ਕਰੋ ਯਾਰ, ਮੈਂ ਵੀ ਇਨਸਾਨ ਹਾਂ, ਕਈ ਵੇਲੇ ਸਾਡਾ ਵੀ ਰੋਣਾ ਨਿਕਲ ਜਾਂਦਾ। ਹਾਏ ਨਹੀਂ ਨਹੀਂ, ਮਜ਼ਾਕ ਕਰ ਰਿਹਾ ਸੀ ਥੋੜ੍ਹਾ ਜਿਹਾ, ਪਰ ਵਾਕਈ ਬਹੁਤ ਗਹਿਰੀਆਂ ਲਾਈਨਾਂ ਲਿਖੀਆਂ ਤੁਸੀਂ। ਕਿਆ ਬਾਤ ਹੈ। ਉਹ ਲਾਓ ਜੀ, ਅਗਲਾ ਕਿਸੇ ਨੇ ਸਾਨੂੰ ਮੈਸੇਜ ਭੇਜਿਆ, ਗਿਫਟ ਭੇਜ ਦਿੱਤਾ, GIF ਗਿਫਟ, ਥੈਂਕ ਯੂ। ਅੱਗੇ ਫਲਾਰ ਭੇਜਿਆ, ਨਾਮ ਭੇਜਿਆ ਹੀ ਨਹੀਂ। ਅੱਛਾ ਓਕੇ, ਕਿਰਨ ਨਰੂਲਾ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਅਗਲਾ ਮੈਸੇਜ ਜੀ ਸਾਨੂੰ ਭੇਜਿਆ ਜੀ, ਓਕੇ ਭਾਅ ਜੀ, ਬਹੁਤ ਧੰਨਵਾਦ ਤੁਹਾਡਾ ਮੇਰੀ ਹਰ ਇੱਕ ਸ਼ਾਇਰੀ ਨੂੰ ਬੋਲਣ ਦਾ ਅਤੇ ਦੱਸਣ ਦਾ। ਰੱਬ ਤਰੱਕੀਆਂ ਬਖਸ਼ੇ ਤੁਹਾਨੂੰ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ। ਕਿਆ ਬਾਤ ਹੈ, ਅਗਲਾ ਮੈਸੇਜ ਕਿਸੇ ਨੇ ਭੇਜਿਆ, ਬੜਾ ਹੀ ਖੂਬਸੂਰਤ, ਬਹੁਤ ਖੂਬਸੂਰਤ, ਕਿਆ ਬਾਤ ਹੈ, ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਓਕੇ, ਇਹ ਭੇਜਦੇ ਨੇ ਕਿ ਬੇਫਿਕਰੀ ਵੀ ਕਮਾਲ ਦੀ ਚੀਜ਼ ਹੈ, ਨਾ ਕੱਲ੍ਹ ਦਾ ਡਰ ਨਾ ਅੱਜ ਦੀ ਤਕਲੀਫ ਹੈ, ਹੱਸ ਕੇ ਕੱਟ ਲੈਂਦੇ ਹਾਂ ਹਰ ਇੱਕ ਰਾਤ ਨੂੰ, ਦਿਲ ਵਿੱਚ ਅਜੇ ਵੀ ਥੋੜ੍ਹੀ ਜਿਹੀ ਉਮੀਦ ਹੈ, ਚਾਹ ਦਾ ਕੱਪ ਅਤੇ ਖੁੱਲ੍ਹਾ ਅਸਮਾਨ ਹੋਵੇ, ਯਾਰਾਂ ਦੀਆਂ ਗੱਲਾਂ ਵਿੱਚ ਸਕੂਨ ਦੀ ਸ਼ਾਮ ਹੋਵੇ, ਜ਼ਿੰਦਗੀ ਭਾਵੇਂ ਸਵਾਲ ਲੱਖ ਪੁੱਛੇ, ਜ਼ਿੰਦਗੀ ਭਾਵੇਂ ਸਵਾਲ ਲੱਖ ਪੁੱਛੇ, ਸਾਡਾ ਜਵਾਬ ਸਿਰਫ ਚੱਲ ਯਾਰ ਠੀਕ ਹੈ ਹੋਵੇ, ਨਾ ਦੌਲਤ ਦਾ ਗੁਮਾਨ ਨਾ ਹਾਰ ਦਾ ਗਿਲਾ, ਅਸੀਂ ਤਾਂ ਹਰ ਹਾਲ ਵਿੱਚ ਲੱਭ ਲੈਂਦੇ ਹਾਂ ਕਾਫਲਾ, ਬੇਫਿਕਰੀ ਦੇ ਰਾਹਾਂ 'ਤੇ ਤੁਰਦੇ ਰਹੀਏ, ਕਿਉਂਕਿ ਹੱਸ ਕੇ ਜੀਣਾ ਹੀ ਸਭ ਤੋਂ ਵੱਡਾ ਫਲਸਫਾ ਹੈ। ਕਿਆ ਬਾਤ ਹੈ ਜਨਾਬ, ਕਿਤੇ ਤੁਸੀਂ ਸਾਨੂੰ ਆਪਣਾ ਨਾਮ ਵੀ ਭੇਜ ਦਿੰਦੇ ਨਾ ਤਾਂ ਨਜ਼ਾਰਾ ਹੀ ਆ ਜਾਂਦਾ ਹੈ। ਕਈ ਹੁੰਦੇ ਆ, ਦੇਖੋ ਜੀ, ਜਿਹਨੇ ਬੇਫਿਕਰੀ ਵਾਲਾ ਮੈਸੇਜ ਭੇਜਿਆ ਉਹ ਇੰਨਾ ਬੇਫਿਕਰ ਹੈ ਕਿ ਉਹਨੇ ਆਪਣਾ ਨਾਮ ਤੱਕ ਵੀ ਨਹੀਂ ਭੇਜਿਆ, ਨੰਬਰ ਅਸੀਂ ਤੁਹਾਡਾ ਬੋਲ ਨਹੀਂ ਸਕਦੇ, ਹੋਰ ਭਲਾ ਤੁਹਾਨੂੰ ਕਿੱਧਰੋਂ ਫੋਨ ਆ ਜੇ, ਹੈ ਨਾ। ਤਾਂ ਲਓ ਜੀ, ਆਪਾਂ ਅਗਲੀ ਜਿਹੜੀ ਤੁਹਾਨੂੰ ਗਜ਼ਲ ਸੁਣਾਉਂਦੇ ਹਾਂ ਜਗਜੀਤ ਸਿੰਘ ਜੀ ਦੀ, ਸੁਣਾ ਦਈਏ ਫਿਰ। ਲਓ ਜੀ, ਲਓ ਜੀ, ਸੁਣ ਕੇ ਜ਼ਰਾ।

ਸੋ ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਕੀ ਹਾਲ ਚਾਲ ਨੇ ਤੁਹਾਡੇ? ਲਓ ਜੀ, ਆਰ ਜੇ ਰਾਵਰ ਸਿੰਘ ਇਜ਼ ਹੇਅਰ ਅਤੇ ਲਓ ਜੀ, ਤੁਹਾਡਾ ਪਿਆਰਾ ਪਿਆਰਾ ਜਿਹਾ ਸ਼ੋਅ ਲੈ ਕੇ ਅਸੀਂ ਹਾਜ਼ਰ ਹਾਂ ਐਫਐਮ ਬੈਂਡ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦਾ ਹੈ, ਰੇਨਬੋ ਚੈਨਲ ਦਾ ਹੈ। ਉਮੀਦ ਹੈ ਕਿ ਤੁਸੀਂ ਇਸ ਤੋਂ ਪਹਿਲਾਂ ਜਿਹੜਾ ਸ਼ੋਅ ਖੂਬ ਇੰਜੋਏ ਕੀਤਾ ਹੋਏਗਾ, ਜਿਹਦਾ ਨਾਮ ਸੀਗਾ ਜੀ ਰੇਡੀਓ ਡਾਕਟਰ। ਅਤੇ ਰੇਡੀਓ ਡਾਕਟਰ ਤੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੋਏਗਾ, ਹੈ ਨਾ ਜੀ। ਅਤੇ ਫਿਰ ਅਸੀਂ ਤੁਹਾਡਾ ਜਿਹੜਾ ਸ਼ੋਅ ਹੈ ਨਾ, ਮਜ਼ੇਦਾਰ ਸ਼ੋਅ ਜਿੱਥੇ ਅਸੀਂ ਗਏ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਸਕਦੇ ਹਾਂ। ਫੋਨ ਇਨ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ, 0181 43 42 174, 1-1 ਕਰਕੇ ਬੋਲਦਾ ਜੀ, 0181 43 42 174। ਅੰਗਰੇਜ਼ੀ 'ਚ ਬੋਲ ਦਿੰਦੇ ਹਾਂ ਜੀ, ਕਿਹੜੀ ਗੱਲ ਹੈ, 0181 23 42 174। ਅਤੇ ਫਿਰ ਦੇਰ ਕਿਸ ਗੱਲ ਦੀ ਹੈ, ਫਟਾਫਟ ਸਾਨੂੰ ਫੋਨ ਲਾ ਦਿਓ ਅਤੇ ਫਿਰ ਅਸੀਂ ਤੁਹਾਡੀਆਂ ਫੋਨ ਕਾਲਾਂ ਚੁੱਕਦੇ ਹਾਂ। ਅਤੇ ਲਓ ਜੀ, ਇਸ ਸ਼ੋਅ ਦੇ ਵਿੱਚ ਅਸੀਂ ਅੱਜ ਗੱਲਬਾਤ ਵੈਸੇ ਕਰਾਂਗੇ, ਵੈਸੇ ਤਾਂ ਗਰਮੀ ਬੜੀ ਹੋਈ ਪਈ ਹੈ, ਗਰਮੀ ਦੇ ਉੱਤੇ ਗੱਲਬਾਤ ਕਰਾਂਗੇ, ਪਰ ਜ਼ਿਆਦਾਤਰ ਅੱਜ ਅਸੀਂ ਗੱਲਬਾਤ ਕਰਾਂਗੇ ਬੇਫਿਕਰੀ ਦੇ ਉੱਤੇ। ਅਤੇ ਤੁਹਾਨੂੰ ਪੁੱਛਾਂਗੇ ਅਸੀਂ ਟੰਗ ਟਵਿਸਟਰਸ, ਅਤੇ ਨਾਲ ਪੁੱਛਾਂਗੇ ਤੁਹਾਨੂੰ ਮਜ਼ੇਦਾਰ ਬੁਝਾਰਤਾਂ। ਓਏ ਹੋਏ ਹੋਏ, ਮੈਂ ਕਿਹਾ ਜੀ ਅਸੀਂ ਐਕਸਰਸਾਈਜ਼ ਹਰ ਵਾਰ ਕਰਦੇ ਹਾਂ ਅਤੇ ਅਸੀਂ ਅੱਜ ਵੀ ਐਕਸਰਸਾਈਜ਼ ਕਰਾਂਗੇ। ਜਿੱਥੇ ਅਸੀਂ ਸਰੀਰਕ ਐਕਸਰਸਾਈਜ਼ ਕਰਦੇ ਹਾਂ, ਉੱਥੇ ਅੱਜ ਮਾਇੰਡ ਦੀ ਐਕਸਰਸਾਈਜ਼ ਵੀ ਆਪਾਂ ਕਰਾਂਗੇ। ਵੈਸੇ ਅਸੀਂ ਹਰ ਵਾਰ ਆਉਂਦੇ, ਹਰ ਵਾਰ ਅਸੀਂ ਮਾਇੰਡ ਦੀਆਂ ਐਕਸਰਸਾਈਜ਼ ਵੀ ਕਰਦੇ ਹਾਂ। ਸੋ ਬਹੁਤ ਜ਼ਰੂਰੀ ਹੋ ਜਾਂਦਾ ਹੈ ਮਾਇੰਡ ਦੀ ਐਕਸਰਸਾਈਜ਼ ਕਰਨੀ ਵੀ। ਫਿਰ ਦੇਰ ਕਿਸ ਗੱਲ ਦੀ ਹੈ ਜੀ, ਤੁਸੀਂ ਸਾਨੂੰ ਫੋਨ ਕਾਲ ਕਰਨੇ ਜਿਹੜੇ ਆ ਨਾ ਸ਼ੁਰੂ ਕਰ ਦਿਓ ਹੁਣ। ਤਾਂ ਵੈਸੇ ਮੈਨੂੰ ਲੱਗਦਾ ਫੋਨ ਆਉਣਾ ਵੀ ਸ਼ੁਰੂ ਹੋ ਚੁੱਕਿਆ ਹੈ, ਅਤੇ ਆਪਾਂ ਫੋਨ ਚੱਕਦੇ ਹਾਂ। ਦੇਰ ਕਿਹੜੀ ਗੱਲ ਦੀ ਹੈ, ਤਾਂ ਨਾਲ ਦੇ ਨਾਲ ਫਿਰ ਆਪਾਂ ਪਹਿਲਾਂ ਗਾਣਾ ਵੀ ਸੁਣ ਲਈਏ ਨਾ, ਫਿਰ ਉਸ ਤੋਂ ਬਾਅਦ ਅਸੀਂ ਤੁਹਾਡੀਆਂ ਜਿੰਨੀਆਂ ਵੀ ਫਰਮਾਇਸ਼ਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਪੂਰੀਆਂ ਕਰਾਂਗੇ। ਯੋ ਮੈਂ

0: ਵੈਲਕਮ ਬੈਕ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ। ਐਫ ਐਮ ਬੈਂਡ 102.7 ਮੇਗਾ ਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਅਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਜੀ ਹੈਲੋ ਜਲੰਧਰ। ਅਤੇ ਲਓ ਜੀ, ਹੈਲੋ ਅਸੀਂ ਕਈ ਪ੍ਰਕਾਰ ਦੀ ਬੋਲ ਸਕਦੇ ਹਾਂ ਅਤੇ ਆਪਾਂ ਹੈਲੋ ਹੁਣ ਨਵੇਂ ਜਿਹੜੇ ਸੱਜਣ ਸਾਡੇ ਨਾਲ ਜੁੜ ਚੁੱਕੇ ਨੇ, ਜਿਹੜੇ ਸਰੋਤੇ ਜੁੜ ਚੁੱਕੇ ਨੇ, ਆਓ ਆਪਾਂ ਜਾਣਦੇ ਹਾਂ ਜੀ ਕੌਣ ਨੇ ਉਹ ਅਤੇ ਕਿੱਥੋਂ ਨੇ ਜੀ ਉਹ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਸਰ,
0: ਕੀ ਹਾਲ ਹੈ ਮੈਮ ਤੁਹਾਡੇ? ਠੀਕ ਹੋ?
1: ਵਧੀਆ ਸਰ, ਮੈਂ ਸ਼ਰਨ ਗੱਲ ਕਰ ਰਹੀ ਹਾਂ ਜਗਪੁਰ ਜੱਟਾ ਤੋਂ।
0: ਓ ਵਾਹ ਜੀ ਵਾਹ, ਸ਼ਰਨ ਜੀ ਕਿਆ ਬਾਤ ਹੈ, ਬੜਾ ਸੋਹਣਾ ਨਾਮ ਹੈ ਜੀ ਸ਼ਰਨ, ਹਮ ਤੁਹਾਡੀ ਸ਼ਰਨ ਆਏ ਹੈ। ਵਾਹ ਵਾਹ,
1: ਨਹੀਂ ਸਰ ਅਸੀਂ ਤੁਹਾਡੀ ਸ਼ਰਨ 'ਚ ਇਸ ਟਾਈਮ।
0: ਅਰੇ ਨਹੀਂ ਜੀ, ਅਸੀਂ ਸਾਰੇ ਇਸ ਨੇਚਰ ਦੀ ਸ਼ਰਨ ਦੇ ਵਿੱਚ ਹਾਂ। ਅੱਛਾ ਸ਼ਰਨ ਜੀ, ਇਹ ਦੱਸੋ ਕਿ ਇੰਨੀ ਗਰਮੀ ਪੈ ਰਹੀ ਹੈ ਅਤੇ ਗਰਮੀ ਕਿਵੇਂ ਦੀ ਜਾ ਰਹੀ ਹੈ ਤੁਹਾਡੀ?
1: ਸਰ ਗਰਮੀ ਤਾਂ ਬਹੁਤ ਪੈ ਰਹੀ ਆ, ਬਾਹਰ ਤਾਂ ਬਹੁਤ ਪਰ ਪੱਖੇ ਥੱਲੇ ਥੋੜੀ ਜਿਹੀ ਰਾਹਤ ਆ।
0: ਸ਼ੁਕਰ ਹੈ ਜੀ, ਸ਼ੁਕਰ ਹੈ ਪੱਖੇ ਥੱਲੇ ਰਾਹਤ ਹੈ। ਅਤੇ ਵੈਸੇ ਅੱਜ ਕੱਲ੍ਹ ਤਾਂ ਲੋਕ ਜਿਹੜੇ ਆ ਛੱਤ ਦੇ ਉੱਤੇ ਵਾਈਟ ਪੇਂਟ ਜਿਹਾ ਕਰ ਲੈਂਦੇ ਆ ਨਾ, ਉਹਦੇ ਨਾਲ ਛੱਤ ਵੀ ਠੰਡੀ ਰਹਿੰਦੀ ਆ, ਹੈ ਨਾ। ਅੱਛਾ ਮੈਨੂੰ ਇਹ ਦੱਸੋ ਕਿ ਚਲੋ ਗਰਮੀ ਤਾਂ ਬੜੀ ਹੈ, ਹੈ ਨਾ, ਅਸੀਂ ਪੰਜਾਬੀ ਲੋਕ ਬੜੇ ਤਗੜੇ ਹੁੰਦੇ ਹਾਂ ਅਤੇ ਅਸੀਂ ਪੂਰੀ ਜਿੰਨੀ ਵੀ ਸ੍ਰਿਸ਼ਟੀ ਅਸੀਂ ਉਹਨੂੰ ਸੁਨੇਹਾ ਹਮੇਸ਼ਾ ਚੜ੍ਹਦੀ ਕਲਾ ਵਾਲਾ ਦਿੰਦੇ ਹਾਂ। ਅਤੇ ਅੱਜ ਦਾ ਟੌਪਿਕ ਵੀ ਹੈਗਾ ਬੇਫਿਕਰੀ, ਅਤੇ ਤੁਸੀਂ ਬੇਫਿਕਰ ਰਹਿਣ ਵਾਸਤੇ ਕੀ ਐਸਾ ਕਰਦੇ ਹੋ, ਤੁਸੀਂ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨਾਲ ਵੀ ਸ਼ੇਅਰ ਕਰੋ ਜ਼ਰੂਰ। ਯਾਨੀ ਕਿ ਟੈਨਸ਼ਨ ਫਰੀ ਅਸੀਂ ਰਹਿੰਦੇ ਹਾਂ ਨਾ ਪੰਜਾਬੀ ਜ਼ਿਆਦਾਤਰ।
1: ਘਰ 'ਚ ਪਹਿਲਾਂ ਤਾਂ ਹੈ ਨਾ ਇੱਕ ਇਤਫਾਕ ਹੋਣਾ ਬਹੁਤ ਜ਼ਰੂਰੀ ਹੈ, ਉਹਨਾਂ ਵੀ ਬੇਫਿਕਰ ਰਹਿ ਸਕਦੇ ਆਪਾਂ। ਦੂਜਾ ਇੱਕ ਜੀਵਨ ਸਾਥੀ ਦਾ ਸਾਥ ਹੋਣਾ, ਜੋ ਵਧੀਆ ਸਾਥ ਦੇਵੇ ਉਹ ਵੀ ਬੇਫਿਕਰੀ, ਕਿਉਂਕਿ ਆਪਸ ਵਿੱਚ ਹਰ ਗੱਲ ਸ਼ੇਅਰ ਕਰਨੀ, ਹਰ ਗੱਲ ਨੂੰ ਜੀਵਨ ਸਾਥੀ ਜਦੋਂ ਪੋਜ਼ਿਟਿਵਿਟੀ 'ਚ ਲੈ ਜਾਵੇ, ਥੋੜ੍ਹਾ ਜਿਹਾ ਬਾਈਫਰਸ ਹੋਈ 'ਚ ਗੁੱਸੇ ਹੋਈ ਗੁੱਸੇ 'ਚ ਬੋਲਦੀ ਹੋਵੇ
0: ਮਤਲਬ ਵਾਈਫ ਨੇ ਗੁੱਸੇ ਚ ਬੋਲਣਾ ਹੀ ਹੈ।
1: ਟੈਂਪਰੇਚਰ ਉੱਪਰ ਨੀਚੇ,
0: ਟੈਂਪਰੇਚਰ ਵੈਸੇ ਵੀ ਓਦਾਂ ਵੀ ਗਰਮੀ ਆ ਤੇ ਬੀਬੀਆਂ ਦਾ ਓਦਾਂ।

0: ਟੈਂਪਰੇਚਰ ਉੱਤੇ ਥੱਲੇ ਹੋ ਜਾਂਦਾ ਕਦੀ ਕਦੀ, ਕਿਹੜੀ ਗੱਲ ਹੈ, ਕੋਈ ਟੈਂਸ਼ਨ ਵਾਲੀ ਗੱਲ ਨਹੀਂ।
1: ਜੀ ਜੀ ਬਿਲਕੁਲ
0: ਜੀ, ਮਤਲਬ ਕੁਛ ਵੀ ਹੋਵੇ ਕਿਸੇ ਵੀ ਸੂਰਤ ਹਾਲਾਤ ਦੇ ਵਿੱਚ ਨਾ, ਤੇ ਸਿਆਣੇ ਵੀ ਕਹਿੰਦੇ ਹੁੰਦੇ, ਕਹਿੰਦੇ ਬੰਦੇ ਨੇ ਝੁੱਕ ਕੇ ਰਹਿਣਾ ਚਾਹੀਦਾ ਜੇ ਰੋਟੀ ਖਾਣੀ ਆ ਤੇ।
1: ਸਰ ਦੂਸਰੀ ਗੱਲ, ਸਿਚੁਏਸ਼ਨ ਥੋੜੀ ਜੀ ਹੈ ਨਾ, ਜੇਕਰ ਆਪਾਂ ਕੂਲ ਡਾਊਨ ਰਹੀਏ, ਹਰ ਗੱਲ ਨੂੰ ਸਮਝੀਏ, ਫਿਰ ਵੀ ਬਹੁਤ ਬੇਫਿਕਰ ਰਹਿ ਸਕਦੇ ਆਪਾਂ।
0: ਹਾਂ ਬਿਲਕੁਲ ਜੀ ਬਿਲਕੁਲ, ਮਤਲਬ ਬੇਫਿਕਰੀ ਦੇ ਬਹਾਨੇ ਸਾਨੂੰ ਲੱਭਣੇ ਚਾਹੀਦੇ ਆ, ਨਹੀਂ ਤਾਂ ਟੈਨਸ਼ਨ ਤਾਂ ਘਰਾਂ ਦੀਆਂ ਛੱਤਾਂ ਤੇ ਛੱਡੋ, ਤਾਂ ਬਨੇਰਿਆਂ ਤੇ ਬੈਠੀ ਆ ਐ, ਪੈਰਾਂ ਭਾਰ ਬੈਠੀ ਹੋਈ ਆ ਪੂਰੀ, ਕਿ ਟੈਨਸ਼ਨ ਮੈਂ ਆ ਆਈ ਤੇ ਆ ਆਈ। ਚਲੋ ਸ਼ੁਕਰ ਹੈ ਜੀ, ਟੈਨਸ਼ਨ ਫ੍ਰੀ ਰਹਿਣਾ ਚਾਹੀਦਾ। ਅੱਛਾ ਜੀ, ਪਹਿਲਾਂ ਤਾਂ ਇਹ ਦੱਸੋ ਤੁਸੀਂ ਗਾਣਾ ਕਿਹੜਾ ਸੁਣੋਗੇ?
1: ਸਰ ਮੇਰੇ ਮੀਆਂ ਜੀ ਨੇ ਡੈਡੀਕੇਟ ਆ ਮਿੱਠੇ ਬੋਲ।
0: ਆਏ ਮੀਆਂ ਜੀ ਨੇ
1: ਡੈਡੀਕੇਟ ਆ। ਗੱਲਾਂ ਵੀ ਹੈ ਨਾ, ਜਿੰਨੀ ਮਰਜ਼ੀ ਗੁੱਸੇ ਚ ਹੋਵਾਂ ਮੈਨੂੰ ਕੂਲ ਕਰ
0: ਦਿੰਦੀਆਂ। ਬਸ ਠੀਕ ਆ ਜੀ, ਬਸ ਠੰਡਾ ਠੰਡਾ ਕੂਲ ਕੂਲ ਅਸੀਂ ਤੁਹਾਨੂੰ ਕਰ ਦਿਆਂਗੇ, ਪਰ ਉਸ ਤੋਂ ਪਹਿਲਾਂ ਸਾਡੇ ਕੋਲ ਨਾ ਤੁਹਾਡੇ ਲਈ ਇੱਕ ਬੁਝਾਰਤ ਹੈ, ਬੁਝਾਰਤ ਕੇ ਟੰਗ ਟਵਿਸਟਰ, ਤੁਸੀਂ ਕਿਹਦਾ ਜਵਾਬ ਦੇਣਾ ਚਾਹੋਗੇ?
1: ਸਰ ਟੰਗ ਟਵਿਸਟਰ ਠੀਕ ਹੈ
0: ਤੁਹਾਡਾ ਭਲਾ ਜੀ। ਅੱਛਾ ਜੀ, ਤੇ ਲਓ ਜੀ ਫਿਰ ਟੰਗ ਟਵਿਸਟਰ ਤੁਹਾਡੇ ਪੇਸ਼ੇ ਖਿਦਮਤ ਹੈ ਜੀ। ਅੱਗੇ ਵੀ ਪੁੱਛਿਆ ਸੀ ਪਰ ਉਹ ਪਤੀਲੇ ਚੋਂ ਕਿਸੇ ਦਾ ਪਪੀਤਾ ਹੀ ਡੇ ਪਿਆ ਸੀ। ਟੰਗ ਟਵਿਸਟਰ ਤੁਹਾਡਾ ਆਇਆ, ਪੰਜ ਵਾਰੀ ਤੁਸੀਂ ਬੋਲਣਾ। ਹਾਂਜੀ ਬਸ ਠੀਕ ਆ, ਫਿਰ ਇਹਨੂੰ ਪੰਜ ਵਾਰੀ ਦੁਹਰਾ ਦਿਓ। ਟੰਗ ਟਵਿਸਟਰ ਸਾਡੇ ਕੋਲ ਬਥੇਰੇ ਪਏ, ਪਰ ਇਹ ਬੜਾ ਇੰਟਰਸਟਿੰਗ ਲੱਗਦਾ ਮੈਨੂੰ ਟੰਗ ਟਵਿਸਟਰ। ਪੀਤਲ ਕੇ ਪਤੀਲੇ ਮੈਂ ਪਪੀਤਾ ਪੀਲਾ ਪੀਲਾ, ਇਹ ਪੰਜ ਵਾਰੀ ਨੋਨ ਸਟੋਪ ਬੋਲਣਾ, ਤੁਸੀਂ ਦੇਖਦੇ ਆ ਆਪਾਂ ਸਾਰੇ ਸੁਣਨ ਡੇ ਤੁਹਾਨੂੰ। ਓ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਮਜ਼ਾ ਹੀ ਆ ਗਿਆ ਜੀ। ਇਹ ਤਾਂ ਫਿਰ ਤਾੜੀਆਂ ਪਾਉਂਦੀਆਂ ਜੀ, ਇਹ ਤਾਂ ਕੋਇਲ ਆ ਗਈ। ਦੇਖੋ ਜੀ, ਕੋਇਲ ਵੀ ਤੁਹਾਨੂੰ ਵਾਹਵਾ ਕਹਿੰਦੀ, ਕਹਿੰਦੀ ਕੂ ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਵੈ ਨਾ ਅਕਸਰ ਇਹ ਬੋਲ ਨਹੀਂ ਪਾਉਂਦਾ ਕੋਈ, ਪੀਤਲ ਕੇ ਪਤੀਲੇ ਮੈਂ ਪਪੀਤਾ ਪੀਲਾ ਪੀਲਾ। ਵੇਖੋ ਜੀ ਸਾਨੂੰ ਸੁਣਨ ਵਾਲੇ ਕਿੰਨੇ ਲੋਕ ਨੇ ਨਾ। ਵੈਸੇ ਇੱਕ ਚੀਜ਼ ਹੈ, ਸਾਡੇ ਜਿਹੜੇ ਪੰਜਾਬੀ ਹੈ ਨਾ, ਉਹ ਕਿਸੇ ਵੀ ਚੀਜ਼ ਤੋਂ ਮਗਰ ਨਹੀਂ ਹਟਦੇ। ਉਹ ਕਹਿੰਦੇ ਮੈਂ ਇਹਨੂੰ ਵੀ ਹੱਥ ਪਾ ਲੈਣਾ ਤਾਂ ਉਹਨੂੰ ਵੀ ਪਾ ਲੈਣਾ।
1: ਪਰ ਆਪਾਂ ਬੋਲ ਲਈਦਾ, ਕਿਉਂਕਿ ਇੱਕ ਹੁਣ ਤੁਸੀਂ ਬੋਲ ਕੇ ਦਿਖਾਓ, ਨੀਲੀ ਲੀਰ ਨਾਲੀ ਰੁੜੇ, ਰੁੜ ਨੀ ਲੀਰੇ ਰੁੜ। ਤੁਸੀਂ ਹੁਣ ਇਹ ਬੋਲੋ ਪੰਜ ਵਾਰੀ।
0: ਓਕੇ, ਨੀਲੀ ਰੀਲ
1: ਨਾਲੀ ਰੁੜੇ, ਰੁੜ ਨੀ ਲੀਰੇ
0: ਨੀਲੀ ਲੀਰ ਨਾਲੀ ਰੁੜੇ, ਰੁੜ ਨੀ ਲੀਰੇ ਰੁੜ, ਨੀਲੀ ਰੀਲ ਨਾਲੀ ਰੁੜੇ, ਰੁੜ ਨੀ ਲੀਰੇ ਰੁੜ, ਨੀਲੀ ਰੀਲ ਨਾਲੀ। ਉਹ ਤੁਹਾਡਾ ਭਲਾ ਹੋ ਜਾਏ, ਤਾਂ ਮੈਨੂੰ ਪੁੱਠਾ ਪਾ ਛੱਡਿਆ ਤੁਸੀਂ। ਓਏ ਹੋਏ ਹੋਏ, ਇਹ ਤਾਂ ਕਮਾਲ ਹੋ ਗਈ, ਇਹ ਤਾਂ ਤੁਸੀਂ ਮੈਨੂੰ ਹੀ ਕਹਿੰਦੇ ਆ ਨਾ, ਸਹੀ ਕਹਿੰਦੇ ਆ ਕਿ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਧੀਆਂ ਹੁੰਦੀਆਂ ਨਾ, ਉਹ ਫਿਰ ਉਹਨਾਂ ਦੀ ਲੱਤ ਉੱਤੋਂ ਹੀ ਚੰਗੀ ਲੱਗਦੀ ਆ, ਉਹਨਾਂ ਦਾ ਪ੍ਰਭਾਵ ਪਿਆ ਰਹਿਣਾ ਚਾਹੀਦਾ ਕਿ ਨਹੀਂ। ਵੇਖੋ ਜੀ, ਆਰਜਿਆਂ ਨੂੰ ਤੁਸੀਂ
1: ਰੇਡੀਓ ਦਾ ਪ੍ਰਭਾਵ ਛੱਡੇ ਪਿਆ, ਦੇਖੋ ਅਸੀਂ ਕਿੰਨਾ ਕੁਛ ਸਿੱਖਿਆ ਤੁਹਾਡੇ ਵਰਗਿਆਂ ਤੋਂ,
0: ਪਰ ਚਲੋ ਜਿਹੜਾ ਵੀ ਤਰੀਕਾ ਆ, ਤੁਸੀਂ ਸਾਡੀ ਜ਼ਬਾਨ ਜਿਹੜੀ ਹੈ ਨਾ, ਘੁਮਾ ਹੀ ਛੱਡੀ ਜੇ ਪੂਰੀ। ਤੇ ਚਲੋ ਕੋਈ ਗੱਲ ਨੀ, ਏਦਾਂ ਹੀ ਫੰਕਸ਼ਨ ਚੱਲਦਾ ਰਹੇਗਾ। ਸੋ ਸਾਡੀ ਵੀ ਦੁਆ ਹੈ ਜੀ, ਸਾਰਿਆਂ ਨੂੰ ਦੁਆ ਹੈ, ਤੁਹਾਨੂੰ, ਤੁਹਾਡੇ ਲਈ ਵੀ ਦੁਆ ਹੈ, ਤੁਹਾਡੀ ਫੈਮਿਲੀ ਨੂੰ ਦੁਆ ਹੈ,
1: ਤੁਹਾਡੇ ਲਈ ਦੁਆ ਹੈ ਕਿ ਤੁਸੀਂ ਹਮੇਸ਼ਾ ਦੀ ਚੜ੍ਹਦੀ ਕਲਾ ਚ ਰਹੋ। ਬਹੁਤ ਹੀ ਕਿਊਟ ਆਵਾਜ਼, ਬਹੁਤ ਹੀ, ਪਿਛਲੀ ਵਾਰ ਵੀ ਸ਼ੋਅ ਤੁਸੀਂ ਬਹੁਤ ਵਧੀਆ ਕੀਤਾ ਸੀ, ਦਿਲ ਆਪਣਾ ਪੰਜਾਬੀ ਜੀ ਸੁਣੀਦਾ, ਬਹੁਤ ਵਧੀਆ ਸ਼ੋਅ ਕਰਦੇ ਹੋ, ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਲਓ ਜੀ, ਤੁਹਾਡੀ ਜੋੜੀ ਦੇ ਨਾਮ ਸੰਗੀਤ ਮਿੱਠੇ ਬੋਲ ਤੇ, ਵਾਕਈ ਸਾਨੂੰ ਮਿੱਠਾ ਮਿੱਠਾ ਬੋਲਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੁੜੇ। ਸ਼ਰਨ ਜੀ ਬਹੁਤ ਬਹੁਤ ਸ਼ੁਕਰੀਆ, ਤੇ ਜਿਹੜਾ ਤੁਹਾਡੀ ਸ਼ਰਨ ਆਉਂਦਾ ਹੋਏਗਾ ਉਹ ਤਾਂ ਉਦਾਂ ਹੀ ਖੁਸ਼ ਹੋ ਜਾਂਦਾ ਹੋਏਗਾ, ਹੈ ਨਾ। ਤਾਂ ਲਓ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸ਼ਰਨ ਜੀ, ਥੈਂਕ ਯੂ। ਤਾਂ ਲਓ ਜੀ, ਕਿਆ ਬਾਤ, ਮੈਂ ਕਿਹਾ ਜੀ ਇਹ ਤਾਂ ਬੜਗੀਚੀਆਂ ਪਾ ਛੱਡੀਆਂ ਇਹਨਾਂ ਨੇ, ਟੰਗ ਟਵਿਸਟਰ ਮੈਂ ਤਾਂ ਬੁਲਵਾਇਆ, ਬੜਾ ਮਜ਼ਾ ਆਇਆ ਵਾਕਈ। ਅਤੇ ਲਓ ਜੀ ਦੋਸਤੋ, ਤੁਸੀਂ ਵੀ ਤਿਆਰ ਹੋ ਜਾਓ, ਇਸ ਤੋਂ ਬਾਅਦ ਤੁਹਾਨੂੰ ਟੰਗ ਟਵਿਸਟਰ, ਅਤੇ ਉਸ ਤੋਂ ਬਾਅਦ ਬੁਝਾਰਤਾਂ ਵੀ ਪੁੱਛਾਂਗੇ, ਅਤੇ ਬੁਝਾਰਤਾਂ ਬੜੀਆਂ ਇੰਟਰਸਟਿੰਗ ਨੇ। ਅਤੇ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ, ਫਰਮਾਇਸ਼ੀ ਗੀਤ, ਮਿੱਠੇ ਬੋਲ। Stay tuned.

0: ਸਰ ਤੁਸੀਂ ਪਰਸਨਲ ਲੋਨ ਲੈਣਾ?
1: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
0: ਸਰ ਦੁਬਈ ਦੀ ਫ੍ਰੀ ਟ੍ਰਿਪ।
1: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ। ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ। ਤਾਂ ਫਿਰ ਕੀ ਕਰਾਂ? ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ, ਮਤਲਬ ਸਭ ਦਾ ਸਪੈਮ ਘਟ ਜਾਵੇਗਾ। ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
2: ਵੈਲਕਮ ਬੈਕ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਅਤੇ ਬੜਾ ਵਧੀਆ ਵੈਸੇ ਵਿਹੜਾ ਸਜਿਆ ਹੋਇਆ। ਇਸ ਵਿਹੜੇ ਦੇ ਵਿੱਚ ਬਹੁਤ ਸਾਰੇ ਕਾਲਰ ਆ ਜਿਹੜੇ ਸਾਨੂੰ ਕਾਲਸ ਕਰ ਰਹੇ ਆ। ਵੈਸੇ ਤੁਸੀਂ ਟੈਨਸ਼ਨ ਨਾ ਲਿਆ ਕਰੋ, ਜੇ ਕਿਸੇ ਦੀ ਕਾਲ ਨਾ ਲੱਗੇ ਤਾਂ ਕੋਈ ਗੱਲ ਨਹੀਂ। ਕਿਹੜੀ ਗੱਲ ਹੈ ਯਾਰ, ਲੱਗੇ ਰਹੋ। ਉਹ ਕਹਿੰਦੇ ਹੁੰਦੇ ਨਾ ਕਿ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ, ਕਿਸੇ ਦੀ ਕੱਲ੍ਹ ਬਣਦੀ ਹੈ। ਤੁਸੀਂ ਵੀ ਕਹੋਗੇ ਇਹ ਕਿਹੜੀ ਇਬਾਦਤ ਹੈ ਬਈ। ਵੈਸੇ ਇਹ ਵੀ ਇਸ਼ਕ ਮੁਹੱਬਤ ਦੀ ਇਬਾਦਤ ਹੀ ਹੁੰਦੀ ਹੈ ਕਿ ਆਪਣੇ ਪਿਆਰਿਆਂ ਦੇ ਨਾਲ ਗੱਲਬਾਤ ਕਰਨੀ, ਕਿ ਤੁਹਾਡੀ ਆਵਾਜ਼ ਵੀ ਜਿਹੜੀ ਲੱਖਾਂ ਕਰੋੜਾਂ ਲੋਕਾਂ ਤੱਕ ਜਾਵੇ। ਔਰ ਲੋਕ ਕਈ ਨਾ ਵੈਸੇ ਇੰਟਰੋਵਰਟ ਬੜੇ ਹੁੰਦੇ ਆ, ਕਈ ਨਾ ਤੁਹਾਡੀਆਂ ਕਾਲਸ ਸੁਣਦੇ, ਸਭ ਕੁਝ ਸੁਣਦੇ ਆ, ਪਰ ਉਹ ਜਿਹੜੇ ਆ ਨਾ ਕਾਲ ਨਹੀਂ ਕਰਦੇ। ਪਰ ਇਸ ਕਰਕੇ ਸਾਡੇ ਕੋਲੋਂ ਲੱਖਾਂ ਹੀ ਇੱਦਾਂ ਦੇ ਜਿਹੜੇ ਪਤਵੰਤੇ, ਜਿਹੜੇ ਸਾਡੇ ਸਰੋਤੇ ਨੇ, ਉਹ ਤੁਹਾਡੀਆਂ ਆਵਾਜ਼ਾਂ ਸੁਣਦੇ ਆ। ਔਰ ਉਹ ਤੁਹਾਡੀ ਜਿਹੜੀ ਮੁਸਕਰਾਹਟ ਹੈ, ਤੁਹਾਡੀਆਂ ਜਿਹੜੀਆਂ ਖੁਸ਼ੀਆਂ ਆ, ਉਹ ਜਦੋਂ ਸੁਣਦੇ ਆ ਤਾਂ ਉਹ ਆਪਣੇ ਆਪ ਨੂੰ ਬੜਾ ਲੱਕੀ ਫੀਲ ਕਰਦੇ ਆ ਕਿ ਹਾਂ ਯਾਰ, ਵੀ ਸਾਡੇ ਨਾਲ ਵੀ ਕੋਈ ਗੱਲਬਾਤ ਕਰਨ ਵਾਲਾ ਹੈਗਾ ਆ। ਕਿਉਂਕਿ ਆਪਾਂ ਗੱਲਾਂ ਕਰਦੇ ਹਾਂ ਦਿਲ ਤੋਂ ਦਿਲ ਤੱਕ, ਅਤੇ ਤੁਹਾਡਾ ਸ਼ੋਅ ਚੱਲ ਰਿਹਾ ਜੀ, ਬੜਾ ਪਿਆਰਾ ਸ਼ੋਅ, ਜਿਹਦਾ ਨਾਮ ਹੈ ਜੀ ਹੈਲੋ ਜਲੰਧਰ। ਤਾਂ ਲਓ ਜੀ ਅਸੀਂ ਹੈਲੋ ਹੈਲੋ ਕਰਦੇ ਹਾਂ ਜੀ। ਨਵੇਂ ਸੱਜਣ ਸਾਡੇ ਨਾਲ ਜੁੜੇ ਨੇ, ਸਾਡੇ ਸਰੋਤੇ ਜੁੜੇ ਨੇ, ਪੁੱਛਦੇ ਹਾਂ ਜੀ ਇਹਨਾਂ ਦਾ ਹਾਲ ਚਾਲ ਕਿੱਥੋਂ ਨੇ। ਸਤਿ ਸ਼੍ਰੀ ਅਕਾਲ ਜੀ।
3: ਬੱਲੇ ਬੱਲੇ ਕੈ ਫਮਰੇ ਮੋਦੇ, ਸ਼ਬ ਸ਼ਬ ਕੈ ਫਮਰੇ ਮੋਦੇ, ਦੋਸਤ ਮੇਰੇ ਆਉਂਦੇ ਨੇ, ਹਾਜ਼ਰੀਆਂ ਲਗਾਉਂਦੇ ਨੇ, 43-144 ਉਹ ਨੰਬਰ ਮਲਾਉਂਦੇ ਨੇ, ਆਪਣੀਆਂ ਫਰਮਾਇਸ਼ਾਂ ਲਾਉਂਦੇ ਨੇ। ਬੱਲੇ ਕੈ ਫਮਰੇ ਮੋਦੇ,
2: ਕਿਆ ਬਾਤ ਹੈ, ਕਿਆ ਬਾਤ ਹੈ, ਜ਼ੋਰਦਾਰ ਤਾੜੀਆਂ ਹੋ ਜਾਣ ਫਿਰ। ਕਿਆ ਬਾਤ ਹੈ,
3: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ?
3: ਸ਼ਮੀ ਬੂਟੇ ਵਾਲਾ, ਮੇਫਰਪੁਰ ਜਲੰਧਰ, ਰਮਮੜੀ ਲਾਗੇ।
2: ਓਏ ਹੋਏ ਹੋਏ, ਕਿਆ ਬਾਤ ਹੈ, ਕਿੰਨੇ ਕੁ ਪ੍ਰਕਾਰ ਦੇ

0: ਬੂਟੇ ਨੇ ਤੁਹਾਡੇ ਕੋ ਬਈ?
1: ਸਰ ਜੀ ਬੂਟੇ ਆਪਾਂ ਇਹ ਪਾਰਕ ਵਿੱਚ ਲਾਏ ਆ ਤੇ ਹੁਣ ਸਰ ਜੀ ਸਵੇਰ ਨੂੰ ਜਾਈਦਾ ਬੂਟੇ ਪਾਣ ਲਾਈਦਾ ਦੇਖਭਾਲ ਕਰੀਦੀ ਆ।
0: ਵਾਹ ਜੀ ਵਾਹ, ਜਦੋਂ ਗਰਮੀ ਦੇ ਵਿੱਚ ਬੂਟਿਆਂ ਦੀ ਗੱਲਬਾਤ ਆ ਜਾਏ ਨਾ ਤੇ ਠੰਡੀਆਂ ਹਵਾਵਾਂ ਚੱਲਣੀਆਂ ਉਦਾਂ ਹੀ ਸ਼ੁਰੂ ਹੋ ਜਾਂਦੀਆਂ।
1: ਗਰਮੀ ਬੂਟੇ ਦੇਖਭਾਲ ਕਰੀਏ, ਇਹ ਬੂਟੇ ਸਾਡੇ ਬੱਚੇ ਵਰਗੇ ਆ ਇਹ।
0: ਬਿਲਕੁਲ ਜੀ ਬਿਲਕੁਲ। ਅੱਛਾ ਵੈਸੇ ਤੁਹਾਡੇ ਸਾਹਮਣੇ ਜਦੋਂ ਕੋਈ ਬੂਟਾ ਉਦਾਂ ਹੀ ਪੱਟ ਕੇ ਸਿੱਟ ਦਿੰਦਾ ਹੋਣਾ ਤੇ ਤੁਹਾਡੇ ਕੀ ਵਿਚਾਰ ਆਉਂਦੇ ਨੇ ਮਨ ਵਿੱਚ ਕਿ ਕੀ ਕੀਤਾ ਜਾਵੇ?
1: ਸਾਡੇ ਗੁੱਸਾ ਆਉਂਦਾ ਉਦੋਂ
0: ਤੁਹਾਡਾ ਭਲਾ ਹੋ ਜਾਏ, ਫਿਰ
1: ਕਿ ਖਰਾਬ ਹੋ ਜਾਂਦਾ
0: ਫੜ ਕੇ ਕਿਤੇ ਤੁਸੀਂ ਤੌਣੀ ਤੂਣੀ ਤਾਂ ਨਹੀਂ ਲਾ ਦਿੰਦੇ?
1: ਨਹੀਂ ਨਹੀਂ ਸਾਡੀ ਦੱਸ ਦਿਆ ਵੀ ਸਾਡੇ ਬੂਟੇ ਨਾ ਖਰਾਬ ਕਰੋ।
0: ਹਾਂ
1: ਹੁਣ ਸਰ ਜੀ ਉੱਥੇ ਬੱਚੇ ਸਾਡੇ ਪਾਰਕ ਵਿੱਚ ਬੱਚੇ ਖੇਡਦੇ ਆ, ਮੈਂ ਕਿਹਾ ਤੁਸੀਂ ਖੇਡਿਆ ਕਰੋ ਪਰ ਬੂਟੇ ਨਾਲ ਤੁਸੀਂ ਖਰਾਬ ਨਾ ਕਰੋ।
0: ਸਹੀ
1: ਗੱਲ, ਬੱਚੇ ਨਾਲੇ ਆਣ ਕੇ ਖੇਡਦੇ ਆ, ਫੁੱਟਬਾਲ ਖੇਡਦੇ ਆ, ਗਾਂ ਆਪਣੇ ਕ੍ਰਿਕਟ ਖੇਡਦੇ ਆ। ਉਹਨਾਂ ਨੂੰ ਸਮਝਾਈਦਾ ਪਹਿਲੇ ਸਮਝਾਇਆ ਵੀ ਤੁਸੀਂ ਜਿੱਦਾਂ ਮੱਝ ਗੇਮ ਖੇਲੋ ਪਰ ਬੂਟੇ ਨਾ ਖਰਾਬ ਕਰੋ।
0: ਕਈ ਨਿਆਣੇ ਫਿਰ ਵੀ ਬੜੇ ਨਾ ਨਲੀ ਚੋਚੋ ਜੇ ਬੜੇ ਸ਼ਰਾਰਤੀ ਹੁੰਦੇ ਆ ਤੇ ਜੇ ਉਹ ਤੁਹਾਡੇ ਸਾਹਮਣੇ ਬੂਟੇ ਪੁੱਟ ਦਿੰਦੇ ਫਿਰ ਉਹਨਾਂ ਦੇ ਕਣਕ ਨੂੰ ਪੁੱਟ ਦੇਉਂਗੇ? ਨਹੀਂ ਆਪਣੇ ਨਾ ਕੰਨ ਪੁੱਟੇ ਜਾਣ, ਕਿਉਂਕਿ ਉਹਨਾਂ ਦੇ ਵੀ ਬਜ਼ੁਰਗ ਹੁੰਦੇ ਨੇ। ਮੈਨੂੰ ਯਾਦ ਆਹੀ ਜੋ ਛੋਟੇ ਛੋਟੇ ਹੁੰਦੇ ਸੀ ਨਾ,
1: ਪਾਪਾ
0: ਸਹੀ ਗੱਲ ਹੈ, ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਨਾ ਤੇ ਉਦੋਂ ਅਸੀਂ ਕਈ ਸਾਡੇ ਦੋਸਤ ਬੜੇ ਸ਼ਰਾਰਤੀ ਹੁੰਦੇ ਸੀਗੇ ਤੇ ਛੱਲੀਆਂ ਜਦੋਂ ਛੱਲੀਆਂ ਅੱਜ ਕੱਲ੍ਹ ਛੱਲੀਆਂ ਲੱਗੀਆਂ ਹੋਈਆਂ ਤੇ ਅਸੀਂ ਜਾਣਾ ਸਾਡੇ ਦੋਸਤਾਂ ਨੇ ਕਿਹਾ ਉਹ ਭਰਾ ਇੱਧਰ ਆਓ ਜਲਦੀ, ਕਹਿੰਦੇ ਜ਼ਿਮੀਂਦਾਰ ਹੈ ਨਹੀਂ, ਛੱਲੀਆਂ ਛੁੱਲੀਆਂ ਪੁੱਟ ਲਓ। ਉਦੋਂ ਕਿਹੜਾ ਪਤਾ ਹੁੰਦਾ ਸੀ ਚੋਰੀ ਕੀ ਹੁੰਦੀ ਕਿੱਦਾਂ ਨਹੀਂ, ਹੈਨਾ? ਤੇ ਨਵਾਂ ਨਵਾਂ ਅਸੀਂ ਆਏ ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਅਸੀਂ ਜਦੋਂ ਆਏ ਤਾਂ ਛੱਲੀਆਂ ਛੁੱਲੀਆਂ ਤੋੜੀਆਂ। ਹਾਂ ਅਸੀਂ ਜਦੋਂ ਛੱਲੀਆਂ ਤੋੜੀਆਂ ਕਹਿੰਦਾ ਕੋਈ ਹੈ ਨਹੀਂ ਇੱਥੇ, ਤੇ ਜ਼ਿਮੀਂਦਾਰ ਸਾਹਿਬ ਅੱਗੋਂ ਕਹਿੰਦੇ ਚਾ, ਜਦੋਂ ਉਹਨਾਂ ਨੇ ਚਾ ਕੀਤਾ ਨਾ ਤੇ ਸਾਨੂੰ ਉਹਨਾਂ ਨੇ ਲੰਮਿਆਂ ਲਿਆ ਪਾ ਤੇ ਉਹ ਤੇ ਫਿਰ ਉਸ ਦਿਨ ਤੋਂ ਬਾਅਦ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਪਤਾ ਚੱਲਿਆ ਕਿ ਭਾਈ
1: ਛਿਲਕਾ ਤੋੜੀ ਆ। ਮੈਂ ਕਿਹਾ ਚੱਲ ਪੁੱਛਾਂ ਮੈਨੂੰ ਚੰਗਾ, ਚਲੋ ਉਹ ਕਹਿੰਦੇ ਆਪਣੇ ਕੰਨਾਂ ਫਲਾ ਉਹ ਲਾ ਲੈਣੇ ਜੀ, ਚਲੋ ਗਲਤੀ ਹੋ ਗਈ ਮੁੜ ਕੇ ਗਲਤੀ ਨਹੀਂ ਕਰਦੇ ਅਸੀਂ।
0: ਸਹੀ ਗੱਲ ਹੈ, ਸਿਆਣਿਆਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ। ਫਿਰ ਉਹ ਦਿਨ ਗਿਆ ਜੀ ਅਸੀਂ ਕਦੀ ਬੂਟੇ ਨਹੀਂ ਪੁੱਟੇ, ਕਿਉਂਕਿ ਜਦੋਂ ਜਦੋਂ ਜਦੋਂ ਵੀ ਅਸੀਂ ਕੋਈ ਪੁੱਠਾ ਕੰਮ ਕਰਦੇ ਨਾ ਤੇ ਉਹ ਸਾਨੂੰ ਝਾ ਯਾਦ ਆ ਜਾਂਦਾ ਫਿਰ, ਕਿਉਂਕਿ ਉਹਨੇ ਲਿਆ ਸੀ ਸਾਨੂੰ ਲੰਮਿਆਂ ਪਾ। ਅੱਛਾ ਜੀ ਵਾਹ ਵਾਹ, ਲੱਗਦੀ ਨਹੀਂ ਵੈਸੇ ਆਵਾਜ਼ ਤੋਂ, ਆਵਾਜ਼ ਤੋਂ ਇੱਦਾਂ ਲੱਗਦਾ ਤੁਸੀਂ ਹੈਗੇ ਹੋ ਲਗਭਗ 35-36 ਸਾਲ ਦੇ।
1: ਕਿਆ ਵਿਆਹ
0: ਕਰਤਾ? ਓ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਸ਼ੁਕਰ ਹੈ ਜੀ। ਵਾਹ ਵਾਹ, ਚਲੋ ਅੱਛਾ ਜੀ। ਮਹਾਰਾਜ ਜੀ ਤੁਸੀਂ ਪਹਿਲਾਂ ਇਹ ਦੱਸੋ ਕਿ ਤੁਸੀਂ ਗਾਣਾ ਕਿਹੜਾ ਸੁਣਨਾ ਚਾਹੋਗੇ?
1: ਗਾਣਾ ਉਹ ਸਾਰੀ ਕੰਠ ਦਾ ਕੋਈ ਵੀ ਲਾ ਦਿਓ।
0: ਅੱਛਾ ਕੰਠ ਜੀ ਦਾ ਕੋਈ ਵੀ ਲਾ
1: ਦਿਓ। ਸਿੰਗਰ ਮੇਰਾ ਫੇਵਰਿਟ।
0: ਵਾਹ ਵਾਹ ਜੀ, ਕੰਠ ਕਲੇਰ ਜੀ ਦਾ, ਕੀ ਬਾਤ ਹੈ। ਤੇ ਲਓ ਜੀ ਆਪਾਂ ਤੁਹਾਡਾ ਕੰਠ ਕਲੇਰ ਜੀ ਦਾ ਗਾਣਾ ਤਾਂ ਜ਼ਰੂਰ ਲਾਵਾਂਗੇ, ਪਰ ਉਸ ਤੋਂ ਪਹਿਲਾਂ ਨਾ ਅਸੀਂ ਗੇਮਾਂ ਖੇਡਣ ਦੇ ਸਾਰੇ ਰਲ ਮਿਲ ਕੇ। ਤੁਹਾਡੇ ਨੇ ਕਿਹੜੀ ਗੇਮ ਖੇਡੀ ਹੈ? ਆਪਾਂ ਟੰਗ ਟਵਿਸਟਰ ਖੇਡੀਏ ਕਿ ਬੁਝਾਰਤਾਂ ਖੇਡੀਏ?
1: ਪੁਰਾਣੇ ਸਮੇਂ ਹੁੰਦੇ ਸੀ ਪਹਿਲਾਂ ਬਾਤਾਂ ਉਹ ਕਰ ਦਿੰਦੇ ਸੀ ਸਿਆਣੇ ਬੰਦੇ, ਬਾਤਾਂ ਪਾਉਂਦੇ ਹੁੰਦੇ ਸੀ।
0: ਅੱਛਾ ਜੀ, ਹੈਲੋ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਬਾਤਾਂ ਪਾਉਂਦੇ ਹੁੰਦੇ ਸੀਗੇ ਜੀ। ਤੇ ਹੁਣ ਮੈਨੂੰ ਇੱਕ ਚੀਜ਼ ਦੱਸੋ, ਫਿਰ ਬਾਤਾਂ ਤੁਹਾਨੂੰ ਪਾ ਦਈਏ ਆਪਾਂ, ਮੈਨੂੰ ਇੱਕ ਚੀਜ਼ ਦੱਸੋ ਕਿ ਦੁਨੀਆਂ ਦੇ ਉੱਤੇ ਇੱਕ ਐਸਾ ਪੇੜ ਹੈ ਕਿ ਉਹਦੇ ਲੱਕੜੀ ਹੈ ਨਹੀਂ, ਉਹ ਕਿਹੜਾ ਪੇੜ ਹੈ? ਤੁਸੀਂ ਕਿਉਂਕਿ ਕੰਮ ਕਾਰ ਕਰਦੇ ਹੋ ਨਾ ਇਹਦਾ ਹੀ ਬੂਟਿਆਂ ਦਾ, ਤੇ ਮੈਂ ਕਿਹਾ ਤੁਹਾਨੂੰ ਤਾਂ ਇਹ ਚੀਜ਼ ਪੁੱਛ ਲਈਏ। ਇੱਕ ਬੜਾ ਤਕੜਾ ਦਰਖਤ ਹੁੰਦਾ ਆ ਪਰ ਉਹਦੀ ਲੱਕੜੀ ਨਹੀਂ ਹੁੰਦੀ, ਨਾ ਹੀ ਉਹਦੀ ਲੱਕੜ ਦੇ ਨਾਲ ਕੋਈ ਫਰਨੀਚਰ ਬਣ ਸਕਦਾ।
1: ਸਿੰਬਲ ਨਹੀਂ, ਸਿੰਬਲ ਬੂਟਾ।
0: ਸਿੰਬਲ?
1: ਹਾਂਜੀ ਉਹ ਬਹੁਤ ਵੱਡਾ ਲੰਬਾ ਹੋਇਆ ਪਰ ਉਹ ਫੁੱਲ ਲੱਗਦੇ, ਪਰ ਉਹ ਲੱਕੜ ਕਿਸੇ ਕੰਮ ਨਹੀਂ ਆਉਂਦੀ ਉਹਦੀ।
0: ਨਹੀਂ ਪਰ ਉਹਦੀ ਲੱਕੜ ਤਾਂ ਹੁੰਦੀ ਹੈ ਨਾ,
1: ਲੱਕੜ ਹੁੰਦੀ ਉਹ ਕੰਮ ਨਹੀਂ ਹੋਣ ਕਿਸੇ ਨਾ। ਹਾਂ ਸਿੰਬਲ ਬੂਟਾ ਹੁੰਦਾ,
0: ਬਟ ਉਹ ਐਸਾ ਦਰਖਤ ਹੈ ਉਹਦੀ ਲੱਕੜ ਹੈ ਹੀ ਨਹੀਂ। ਚਲੋ ਤੁਹਾਨੂੰ ਹੋਰ ਆਪਸ਼ਨ ਦੇ ਦਿੰਦੇ ਆ, ਉਹਦੇ ਨਾ ਉਹ ਜਿਹੜਾ ਦਰਖਤ ਹੁੰਦਾ ਆ ਉਹਦੇ ਫਰੂਟ ਲੱਗਦਾ ਆ। ਹੁਣ ਤਾਂ ਬੁੱਝ ਗਏ ਹੁਣ ਤੁਸੀਂ,
1: ਨਿੰਬੂ ਲੱਗੇ ਆ, ਆੜੂ ਲੱਗੇ ਆ।
0: ਨਹੀਂ ਪਰ ਉਹ ਤਾਂ ਪੌਦੇ ਹੋ ਗਏ ਨਾ।
1: ਹਾਂਜੀ
0: ਇਹ ਦਰਖਤ ਹੈ ਪੂਰਾ ਵੱਡਾ, ਇਹਦੇ ਫਰੂਟ ਲੱਗਦਾ।
1: ਅੰਬ?
0: ਲੈ ਅੰਬ ਦੀ ਵੀ ਤਾਂ ਲੱਕੜ ਹੁੰਦੀ ਆ।
1: ਅੰਬ ਦਾ ਵੱਡਾ ਹੁੰਦਾ ਆ,
0: ਇਹ ਤੁਸੀਂ ਆ ਵਾਲਾ ਕੰਮ ਕੀਤਾ ਤੁਸੀਂ। ਨਹੀਂ ਹੋਰ ਦੱਸੋ ਇਹ ਆਪਸ਼ਨ। ਲਓ ਜੀ ਆਪਾਂ ਲਾਸਟ ਆਪਸ਼ਨ ਦੇਣੀ ਆ, ਮੁੜ ਕੇ ਫਿਰ ਆਪਾਂ ਬੁਝਾਰਤ ਚੇਂਜ ਕਰ ਦੇਣੀ ਆ। ਠੀਕ ਹੈ ਜੀ, ਇੱਕ ਐਸਾ ਦਰਖਤ ਫਰੂਟ ਹੁੰਦਾ ਇਹਦਾ ਜੀ, ਇਹ ਬਹੁਤ

0: ਔਖਾ ਆ, ਫਰੂਟ ਹੁੰਦਾ ਆ, ਫਰੂਟ ਵਾਲਾ ਦਰਖਤ ਹੈ, ਪਰ ਇਹਦੀ ਲੱਕੜ ਨੀ ਹੁੰਦੀ।
1: ਸੇਬ
0: ਤੋਬਾ ਤੋਬਾ, ਬਹੁਤ ਸੌਖਾ ਆ, ਨਹੀਂ ਪਤਾ। ਮੇਰੇ ਵਾਲੇ ਦਾ ਜਵਾਬ ਦਿਓ, ਬਹੁਤ ਸੌਖਾ ਮੈਂ ਤੁਹਾਨੂੰ ਪਾਇਆ।
1: ਚਲੋ ਕੋਈ ਨੀ,
0: ਫਸ ਗਈ ਗਰਾਰੀ, ਫਸ ਗਈ ਦੋਵਾਂ ਦੀ।
1: ਆਪਣੀ ਚੂੜੀ ਹੁੰਦੀ ਹੈ ਨਾ, ਜਦੋਂ ਆਪਾਂ ਰੱਸੀ ਆਪਣੇ ਬੰਨਦੇ, ਬਿਲ ਬੰਨਦੇ, ਰੱਸੀ ਬੰਨਦੇ ਆ।
0: ਵੈਸੇ ਨਾ ਆਪਾਂ ਦੋਵਾਂ ਦੀ ਗਰਾਰੀ ਫਸ ਗਈ ਆ, ਤੁਸੀਂ ਮੇਰਾ ਜਵਾਬ ਨੀ ਦਿੱਤਾ, ਮੈਂ ਤੁਹਾਡਾ ਨੀ ਦਿੱਤਾ, ਪੋਪਟ ਹੋ ਗਿਆ। ਚਲੋ ਮੈਂ ਦੱਸ ਦਿੰਦਾ ਤੁਹਾਨੂੰ, ਜਿਹੜੀ ਮੈਂ ਬੁਝਾਰਤ ਪਾਈ ਆ, ਇਹਦਾ ਜਵਾਬ ਹੈ ਜੀ ਕੇਲੇ ਦਾ ਦਰਖਤ।
1: ਠੀਕ ਆ,
0: ਕੇਲੇ ਦਾ ਦਰਖਤ, ਤੇ ਇਹਦੀ ਲੱਕੜ ਨੀ ਹੁੰਦੀ ਤੇ ਇਹਦੇ ਪੱਤੇ ਹੀ ਹੁੰਦੇ ਆ ਜੀ ਵੱਡੇ ਵੱਡੇ, ਜਿਹਦਾ ਆਪਾਂ ਯੂਜ ਕਰਦੇ ਹਾਂ। ਸੋ ਵੈਸੇ ਮੈਂ ਇਕੱਲੇ ਆਪਣੇ ਲਈ ਤਾਲੀਆਂ ਨਹੀਂ ਮਰਵਾਊਂਗਾ, ਆਪਣਾ ਦੋਵਾਂ ਵਾਸਤੇ ਤਾੜੀਆਂ। ਚਲੋ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਨਾਰਾਜ਼ ਨਹੀਂ ਕਰਨਾ, ਅਸੀਂ ਤੁਹਾਨੂੰ ਕੰਠ ਕਲੇਰ ਜੀ ਦਾ ਗਾਣਾ ਸੁਣਾਉਣ ਲੱਗਿਆ ਜੀ, ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਲਓ ਜੀ ਕੰਠ ਕਲੇਰ। ਹਾਂਜੀ,
1: 17 ਸਾਲ ਹੋ ਗਏ ਫੋਨ ਲਾਉਂਦੇ ਨੇ।
0: 17 ਸਾਲ? ਦੇਖੋ ਜੀ, ਇਹ ਜਿਹੜਾ FM ਬੈਂਡ 102.7 ਮੈਗਾਹਰਟਜ਼ ਹੈ ਨਾ, ਇਹ ਜਿਹੜੀ ਫ੍ਰੀਕੁਐਂਸੀ ਹੈ, ਜਿਹੜਾ ਰੇਡੀਓ ਹੈ ਰੇਨਬੋ ਜਲੰਧਰ, ਹੈ ਨਾ, ਸੋ ਇਹ ਰੇਨਬੋ ਚੈਨਲ ਜਿਹੜਾ ਆ, ਇਹ ਤਾਂ ਹੀ ਮਹਾਨ ਹੈ ਕਿਉਂਕਿ ਤੁਸੀਂ ਮਹਾਨ ਲੋਕ ਇਸ ਚੈਨਲ ਦੇ ਨਾਲ ਜੁੜੇ ਹੋ, ਔਰ ਵਾਕਈ ਬਹੁਤ ਸਾਡੇ ਵਾਸਤੇ ਪ੍ਰਾਊਡ ਵਾਲੀ ਮੂਮੈਂਟ ਨੇ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ, ਔਰ ਸਾਡਾ ਇਹ ਫਰਜ਼ ਬਣ ਜਾਂਦਾ ਫਿਰ ਅਸੀਂ ਤੁਹਾਡੇ ਤੱਕ। ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤਾ, ਤੇ ਲਓ ਜੀ ਸੁਣੋ ਹੁਣ ਆਪਣੇ ਕੰਠ ਕਲੇਰ ਜੀ ਦੀ ਆਵਾਜ਼ ਵਿੱਚ ਸੋਹਣਾ ਜਿਹਾ ਗਾਣਾ, ਤੇ ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ ਮਹਾਰਾਜ, ਕਿਆ ਬਾਤ ਹੈ ਯਾਰ, ਬੜਾ ਮਜ਼ਾ ਆ ਰਿਹਾ, ਅੱਜ ਤਾਂ ਸਾਰੇ ਪਲਟਾ ਪਲਟਾ ਕੇ ਸਾਨੂੰ ਵੀ ਪੁੱਛਣ ਰਹੇ ਆ ਜਵਾਬ ਐਸੀ ਕੀ ਤੈਸੀ, ਕੋਈ ਗੱਲ ਨਹੀਂ, ਅਸੀਂ ਵੀ ਜਵਾਬ ਦੇਵਾਂਗੇ, ਕਿਹੜੀ ਗੱਲ ਆ। ਤੇ ਲਓ ਜੀ ਕੰਠ ਕਲੇਰ ਜੀ ਦਾ ਤੁਸੀਂ ਗਾਣਾ ਸੁਣੋ, ਇੰਜੋਏ ਕਰਦੇ ਹਾਂ ਅਸੀਂ ਇਕੱਠੇ ਮਿਲ ਕੇ ਸਟੇਟ।

ਬਿਲਕੁਲ ਸਹੀ ਗੱਲ ਆ ਜੀ, ਐਵੇਂ ਮੁੰਡੇ ਕਿਉਂ ਬਗਾਨੇ ਮਾਰਨੇ, ਹੈ ਇੱਦਾਂ ਨਹੀਂ ਕਰੀਦਾ ਹੁੰਦਾ ਭਾਈ। ਜੋਕ ਸਪਾਟ FM ਬੈਂਡ 102.7 ਮੈਗਾਹਰਟਸ, ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਅਤੇ ਆਪਣਾ ਪਿਆਰਾ ਜਿਹਾ ਸ਼ੋਅ ਤੁਸੀਂ ਸੁਣ ਰਹੇ ਹੋ ਜਿਹਦਾ ਨਾਮ ਹੈ ਹੈਲੋ ਜਲੰਧਰ। ਅਤੇ ਕਹਿੰਦੇ ਨੇ ਕਿ ਜਿੱਥੇ ਹੱਸਣਾ ਆਦਤ ਬਣ ਜਾਵੇ ਨਾ, ਉੱਥੇ ਟੈਂਸ਼ਨ ਆਪਣੇ ਆਪ ਰਾਹ ਭੁੱਲ ਜਾਂਦੀ ਹੈ। ਦਿਲ ਸਾਫ਼ ਅਤੇ ਸੋਚ ਹਲਕੀ ਹੋਵੇ, ਜ਼ਿੰਦਗੀ ਸਭ ਤੋਂ ਸੋਹਣੀ ਲੱਗਦੀ ਹੈ। ਫਿਕਰਾਂ ਨੂੰ ਹਵਾ 'ਚ ਉਡਾ ਦੇ, ਜ਼ਿੰਦਗੀ ਨੂੰ ਮੁਸਕਰਾ ਕੇ ਜੀ ਲੈ ਭਾਈ। ਚਾਰ ਦਿਨ ਕੀ ਇਹ ਜ਼ਿੰਦਗੀ ਹੈ, ਇਸਕੋ ਜੀ ਵਰ ਜੀ ਲੇ ਭਾਈ। ਜੋ ਅੱਜ ਹੈ ਉਹਨੂੰ ਖੁਸ਼ੀ ਨਾਲ ਜੀ ਲੈ, ਕੱਲ੍ਹ ਦੀ ਟੈਂਸ਼ਨ ਅੱਜ ਦਾ ਸਕੂਨ ਨਾ ਖਾ ਲਵੇ ਕਿਤੇ। ਇਹ ਧਿਆਨ ਜ਼ਰੂਰ ਰੱਖੀ, ਟੈਂਸ਼ਨ ਘੱਟ ਮੁਸਕਾਨ ਜ਼ਿਆਦਾ, ਇਹੀ ਅਸਲੀ ਰੋਇਲ ਲਾਈਫ ਹੈ। ਰੋਇਲ ਲਾਈਫ ਇਹ ਨਹੀਂ ਹੈਗਾ ਤੁਹਾਡੇ ਕੋਲ ਬੁਲਟ ਹੈ, ਕਾਰਾਂ ਆ, ਪੈਸਾ ਆ। ਰੋਇਲ ਲਾਈਫ ਇਹੀ ਹੈ ਕਿ ਟੈਂਸ਼ਨ ਘੱਟ ਮੁਸਕਾਨ ਜ਼ਿਆਦਾ, ਅਤੇ ਨੇਚਰ ਦੇ ਕਰੀਬ ਜਦੋਂ ਅਸੀਂ ਆਉਂਦੇ ਹਾਂ ਤਾਂ ਮੁਸਕਾਨ ਆਪਣੇ ਆਪ ਆ ਜਾਂਦੀ ਹੈ। ਸਕੂਨ ਉਹਨਾਂ ਨੂੰ ਮਿਲਦਾ ਹੈ ਜੋ ਹਰ ਗੱਲ ਦਿਲ 'ਤੇ ਲਾਉਣਾ ਛੱਡ ਦਿੰਦੇ ਨੇ। ਸੋਹਣੇ ਚਿਹਰੇ ਤੋਂ ਵੱਧ ਸੋਹਣੀ ਸੋਚ ਇਨਸਾਨ ਨੂੰ ਖਾਸ ਬਣਾਉਂਦੀ ਹੈ। ਵੈਸੇ ਨਾ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਜਦੋਂ ਮੈਂ ਬੋਲ ਰਿਹਾ, ਮੇਰੇ ਜ਼ਿਹਨ 'ਚ ਆ ਰਿਹਾ ਕਿ ਜਿਹੜੇ ਲੋਕ ਚਾਰ ਦੀਵਾਰੀ ਦੇ ਵਿੱਚ ਹੀ ਰਹਿੰਦੇ ਆ, ਕੁਝ ਮੇਰੇ ਸੱਜਣ ਮੇਰੇ ਦੋਸਤ ਚਾਰ ਦੀਵਾਰੀ ਦੇ ਵਿੱਚ ਰਹਿ ਕੇ ਵੀ ਰੇਡੀਓ ਸੁਣ ਰਹੇ ਹੋਣੇ ਆ, ਟੈਂਸ਼ਨ ਨਾ ਲਓ। ਸਾਡਾ ਦਿਮਾਗ ਨਾ, ਸਿਆਣੇ ਕਹਿੰਦੇ, ਉਹ ਵੀ ਬ੍ਰਹਿਮੰਡ ਹੈ, ਅਤੇ ਇਸ ਬ੍ਰਹਿਮੰਡ ਦੇ ਵਿੱਚ ਕੋਈ ਅੰਤ ਨਹੀਂ। ਅਤੇ ਜੇ ਤੁਸੀਂ ਚਾਰ ਦੀਵਾਰੀ ਦੇ ਵਿੱਚ ਰਹਿ ਕੇ, ਯਾਨੀ ਕਿ ਕੋਈ ਪੇਪਰ ਦੀ ਤਿਆਰੀ ਕਰ ਰਿਹਾ, ਆਪਣੇ ਇਗਜ਼ਾਮਸ ਦੀ ਤਿਆਰੀ ਕਰ ਰਿਹਾ, ਜਾਂ ਕੋਈ ਕਹਿ ਸਕਦੇ ਹਾਂ ਕਿ ਘਰ ਦੀ ਗ੍ਰਹਿਣੀ ਆ ਜਿਹੜੀ ਜ਼ਿਆਦਾਤਰ ਘਰ ਦੇ ਵਿੱਚ ਹੀ ਰਹਿੰਦੀ ਆ, ਜਾਂ ਕੋਈ ਦੋਸਤ ਮਿੱਤਰ ਯਾਰ ਕੋਈ ਨਾ ਕੋਈ ਮਤਲਬ ਆਪਣੇ ਕਮਰੇ ਦੇ ਵਿੱਚ ਰਹਿਣਾ ਹੀ ਪਸੰਦ ਕਰਦੇ ਨੇ ਜ਼ਿਆਦਾ। ਭਾਈ ਇੱਕ ਇਗਜ਼ਾਮਪਲ ਤਾਂ ਨਹੀਂ, ਇੱਕ ਸਲਾਹ ਦੇਵਾਂਗਾ ਤੁਹਾਨੂੰ ਕਿ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਬਾਹਰ ਆ ਕੇ ਥੋੜ੍ਹੀ ਬਹੁਤ ਵਰਜਿਸ਼ ਕਰੋ, ਔਰ ਸ਼ਾਮ ਨੂੰ ਸਵੇਰੇ ਜ਼ਰੂਰ ਸੈਰ 'ਤੇ ਨਿਕਲਿਆ ਕਰੋ, ਔਰ ਜੇ ਨਹੀਂ ਨਿਕਲਣਾ ਤਾਂ ਕੋਈ ਗੱਲ ਨਹੀਂ, ਮੈਡੀਟੇਸ਼ਨ 'ਤੇ ਬੈਠਿਆ ਕਰੋ। ਕਿਹੜੀ ਗੱਲ ਆ, ਵੇਖਿਓ ਕੈਸੀਆਂ ਸੈਰਾਂ ਹੁੰਦੀਆਂ, ਮੈਂ ਕਿਹਾ ਬਾਬੇ ਖੁਸ਼ ਕਰ ਦੇਣਗੇ। ਜੋਕ ਸਪਾਟ, ਟੈਂਸ਼ਨ ਘੱਟ ਮੁਸਕਾਨ ਜ਼ਿਆਦਾ, ਸਾਡੇ ਚਿਹਰੇ 'ਤੇ ਹੋਣੀ ਚਾਹੀਦੀ ਹੈ। ਸਕੂਨ ਉਹਨਾਂ ਨੂੰ ਮਿਲਦਾ ਹੈ ਜੋ ਹਰ ਗੱਲ ਦਿਲ 'ਤੇ ਲਾਉਣਾ ਛੱਡ ਦਿੰਦੇ ਨੇ। ਵੈਸੇ ਨਾ ਗੱਲ ਸਹੀ ਆ, ਸਾਡਾ ਜਿਹੜਾ ਦਿਮਾਗ ਹੈ ਨਾ ਉਹ ਬ੍ਰਹਿਮੰਡ ਹੀ ਹੈ, ਹੈ ਨਾ, ਅਤੇ ਇਸ ਬ੍ਰਹਿਮੰਡ ਦਾ ਕੋਈ ਅੰਤ ਨਹੀਂ, ਕਿਉਂਕਿ ਅਸੀਂ ਮਦਰ ਨੇਚਰ ਦੇ ਜਾਏ ਹਾਂ, ਉਹਦੇ ਬੱਚੇ ਆ, ਉਹਨੇ ਹੀ ਸਾਨੂੰ ਪੈਦਾ ਕੀਤਾ ਅਤੇ ਉਹਨੇ ਹੀ ਸਾਨੂੰ ਜ਼ਿੰਦਗੀ ਜੀਣ ਦਾ ਮਕਸਦ ਦਿੱਤਾ, ਅਤੇ ਮਕਸਦ ਤਾਂ ਸਿਆਣੇ ਕਹਿੰਦੇ ਇਹੀ ਹੈ, ਜਿੱਥੋਂ ਆਏ ਅਸੀਂ ਜਾਣਾ ਤਾਂ ਉੱਥੇ ਹੀ ਆ, ਹੈ ਨਾ। ਅਤੇ ਸੋਹਣੇ ਚਿਹਰੇ ਤੋਂ ਵੱਧ ਸੋਹਣੀ ਸੋਚ ਇਨਸਾਨ ਨੂੰ ਖਾਸ ਬਣਾਉਂਦੀ ਹੈ। ਖੁਦ 'ਤੇ ਯਕੀਨ ਰੱਖੋ, ਬਾਕੀ ਦੁਨੀਆ ਦੀ ਟੈਂਸ਼ਨ ਹਵਾ ਵਰਗੀ ਹੈ। ਜ਼ਿੰਦਗੀ ਨੂੰ ਓਵਰਥਿੰਕ ਨਹੀਂ, ਇੰਜੋਏ ਕਰਨਾ ਸਿੱਖੋ ਭਾਈ। ਦਿਲ ਵਿੱਚ ਸ਼ੁਕਰ ਅਤੇ ਚਿਹਰੇ 'ਤੇ ਮੁਸਕਾਨ ਹੋਵੇ, ਫਿਰ ਹਰ ਦਿਨ ਸੋਹਣਾ ਲੱਗਦਾ ਹੈ। ਬਈ ਕਿਆ ਬਾਤ ਹੈ, ਕਿਆ ਬਾਤ ਹੈ, ਬਿਲਕੁਲ ਸਹੀ ਗੱਲਾਂ ਨੇ, ਕਿਉਂਕਿ ਆਪਾਂ ਨੂੰ ਨਾ ਟੈਂਸ਼ਨ ਨਹੀਂ ਲੈਣੀ ਚਾਹੀਦੀ ਆ, ਅਤੇ ਰੱਬ ਨੂੰ ਹਮੇਸ਼ਾ ਸਾਡੇ ਅੰਦਰ ਸਾਨੂੰ ਮਹਿਸੂਸ ਕਰਨਾ ਚਾਹੀਦਾ, ਕਿਉਂਕਿ ਉਹ ਦੂਰ ਨਹੀਂ, ਉਹ ਇੱਥੇ

0: ਹੈ। ਉਹ ਕਹਿੰਦੇ ਨੇ ਤੇਰੀ ਦੇਖਣ ਵਾਲੀ ਅੱਖ ਨਹੀਂ, ਰੱਬ ਤੇਰੇ ਤੋਂ ਵੱਖ ਨਹੀਂ। ਸੋ ਸਾਡੇ ਨਾਲ ਕਾਲਰ ਨਵੇਂ ਜੁੜੇ ਨੇ ਅਤੇ ਅਸੀਂ ਕਾਲਰ ਸਾਹਿਬ ਨੂੰ ਪੁੱਛਦੇ ਹਾਂ ਕਿ ਕੀ ਹਾਲ ਚਾਲ ਨੇ ਤੁਹਾਡੇ। ਹਾਂਜੀ ਸਤਿ ਸ਼੍ਰੀ ਅਕਾਲ।
1: ਜੋਰਾਵਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡੇ, ਠੀਕ ਹੋ?
1: ਹਾਂਜੀ ਠੀਕ ਆ, ਬਹੁਤ ਵਧੀਆ, ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹੋ ਤੁਸੀਂ।
0: ਬਹੁਤ ਸ਼ੁਕਰੀਆ ਜੀ। ਕੀ ਨਾਮ ਹੈ ਜੀ ਤੁਹਾਡਾ?
1: ਹਾਂਜੀ, BPO ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਓ ਵਾਓ, ਤੁਸੀਂ ਇੰਨਾ ਸੋਹਣਾ ਮੈਨੂੰ ਪਰਿਚੈ ਦਿੱਤਾ, ਮੇਰਾ ਦਿਲ ਕਰਨ ਡਿਆ ਹੁਣ ਤੁਹਾਨੂੰ ਚਿੱਠੀ ਲਿਖ ਕੇ ਭੇਜ ਦਿਆਂ।
1: ਪਾ ਦਿਓ ਕੋਈ ਗੱਲ ਨਹੀਂ, ਪੜ੍ਹ ਲਾਂਗੇ।
0: ਬਿਲਕੁਲ ਜੀ ਬਿਲਕੁਲ, ਕੀ ਬਾਤ ਹੈ ਜੀ। ਹੋਰ ਸੁਣਾਓ ਜੀ, ਇੰਨੀ ਗਰਮੀ ਪੈਣ ਦੀ, ਕੀ ਕਰ ਰਹੇ ਹੋ?
1: ਬਸ ਅੰਦਰ ਬੈਠੇ ਸੀਗੇ, ਹੁਣ ਮੈਂ ਛੱਤ ਤੇ ਆ ਗਿਆ, ਥੋੜਾ ਜਿਹਾ ਸਾਈਡ ਤੇ ਸ਼ਾਮੇ ਬੈਠਾ ਹੋਇਆ ਔਰ ਤੁਹਾਡਾ ਪ੍ਰੋਗਰਾਮ ਤੁਹਾਡੇ ਨਾਲ ਗੱਲ ਕਰ ਰਿਹਾ।
0: ਕਿਆ ਬਾਤ ਹੈ, ਕਿਆ ਬਾਤ ਹੈ, ਜ਼ਰੂਰ ਜੀ। ਅੱਛਾ ਜੀ, ਆਪਾਂ ਗੱਲਬਾਤ ਅੱਜ ਕਰ ਰਹੇ ਹਾਂ ਕਿ ਟੈਨਸ਼ਨ ਫਰੀ ਕਿਵੇਂ ਰਿਹਾ ਜਾ ਸਕੇ। ਤੁਸੀਂ ਟੈਨਸ਼ਨ ਫਰੀ ਕਿਵੇਂ ਰਹਿੰਦੇ ਹੋ, ਜਾਂ ਜੇਕਰ ਬੰਦੇ ਨੂੰ ਟੈਨਸ਼ਨ ਹੋ ਜੇ ਤਾਂ ਤੁਸੀਂ ਉਸ ਤੋਂ ਬਚਣ ਵਾਸਤੇ ਜਾਂ ਉਸ ਤੋਂ ਦੂਰ ਜਾਣ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਕੀ ਕਰਦੇ ਹੋ?
1: ਵੈਸੇ ਤਾਂ ਦੇਖਿਆ ਜਾਵੇ, ਟੈਨਸ਼ਨ ਤਾਂ ਵੈਸੇ ਕੋਈ ਇਸ ਤਰ੍ਹਾਂ ਦਾ ਇਨਸਾਨ ਨਹੀਂ ਹੈ ਜਿਸ ਨੂੰ ਟੈਨਸ਼ਨ ਨਹੀਂ ਹੈ। ਕੋਈ ਇਨਸਾਨ ਆਪਣੀ ਔਲਾਦ ਤੋਂ ਦੁਖੀ ਆ, ਪੈਸੇ ਵਾਲਾ ਜਾਂ ਕਿੱਦਾਂ ਵੀ ਆ
0: ਜੀ,
1: ਕੋਈ ਜ਼ਿਆਦਾ ਪੈਸਾ ਜਿਹਦੇ ਕੋਲ ਉਹ ਵੀ ਦੁਖੀ ਆ
0: ਜੀ,
1: ਕਿਉਂ ਉਹ ਕਹਿੰਦਾ ਮੇਰੇ ਕੋਲ ਹੋਰ ਵੀ, ਮੇਰੀ ਬੈਂਕ ਜਿਹੜਾ ਜੋ ਬੈਂਕ ਬੈਲੈਂਸ ਹੈ ਉਹ ਵੀ ਵੱਧ ਜਾਵੇ
0: ਜੀ ਜੀ,
1: ਹੋਰ ਵੱਧ ਜਾਵੇ। ਜੋ ਮੇਰੇ ਵਰਗਾ ਮਾਤੜਾ ਆਦਮੀ ਹੈ ਜਾਂ ਕਿੱਦਾਂ ਥੋੜੇ ਪੈਸੇ, ਉਹ ਕਹਿੰਦਾ ਯਾਰ ਮੇਰੇ ਕੋਲ ਉਹ ਆਪ ਹੀ ਪੈਸੇ ਕਰਕੇ ਜਾਂ ਟੈਨਸ਼ਨ ਵਿੱਚ ਹੈ, ਜਾਂ ਫਿਰ ਕੁਛ ਕਿਸ ਟਾਈਮ ਰੋਜ਼ਗਾਰ ਘੱਟ ਜਾਂਦਾ, ਵਿਹਲਾ ਬੈਠਣਾ ਪੈ ਜਾਂਦਾ ਸ਼ੋਪਕੀਪਰ ਨੂੰ, ਫਿਰ ਟੈਨਸ਼ਨ ਵਿੱਚ ਆ ਜਾਂਦਾ ਯਾਰ ਹੁਣ ਕਿੱਦਾਂ ਕੀ ਕਰਾਂਗੇ। ਟੈਨਸ਼ਨ ਵਿੱਚ ਮੇਰੇ ਖਿਆਲ ਆਈ ਥਿੰਕ ਮੇਰੇ ਖਿਆਲ ਕੋਈ ਵੀ ਇਸ ਤਰ੍ਹਾਂ ਦਾ ਇਨਸਾਨ ਨਹੀਂ ਹੈ ਜੋ ਟੈਨਸ਼ਨ ਵਿੱਚ ਨਹੀਂ ਹੈ।
0: ਐਕਚੁਅਲੀ
1: ਸਾਰਿਆਂ ਨੂੰ ਟੈਨਸ਼ਨ ਆ,
0: ਤੇ ਤੁਸੀਂ ਦੱਸੋ ਕਿ ਟੈਨਸ਼ਨ ਤੋਂ ਦੂਰ ਰਹਿਣ ਵਾਸਤੇ ਕਰਦੇ ਕੀ ਹੋ ਤੁਸੀਂ?
1: ਬਸ ਮੈਂ ਵੈਸੇ ਜ਼ਿਆਦਾ ਕਰਕੇ ਮੈਂ ਰੇਡੀਓ ਨਾਲ ਜੁੜਿਆ ਹੋਇਆ ਕਾਫੀ ਦੇਰ, ਕਾਫੀ ਸਾਲਾਂ ਤੋਂ, ਔਰ ਕੋਸ਼ਿਸ਼ ਇਹੀ ਕਰੀਦੀ ਹੈ ਜੋ ਜੋ ਲਿਸਨਰ ਆਉਂਦੇ ਨੇ ਜਾਂ ਕੋਲਰ ਜੋ ਅੱਛੀ ਗੱਲ ਕਰਦੇ ਨੇ, ਚੰਗੀ ਗੱਲ ਕਰਦੇ ਨੇ, ਉਹ ਵੀ ਇੱਕ ਤੁਹਾਨੂੰ ਇੱਕ ਬਹੁਤ ਇੱਕ ਸਿੱਖਿਆ ਦਾ ਇੱਕ ਤੁਹਾਨੂੰ ਇੱਕ ਗੱਲ ਮਿਲ ਜਾਂਦੀ ਹੈ ਵੀ ਹਾਂ ਵੀ ਇਹ ਬੰਦਾ ਜੋ ਕਹਿ ਰਿਹਾ ਮੇਰੇ ਖਿਆਲ ਆਈ ਥਿੰਕ ਸਹੀ ਹੀ ਹੋਗਾ। ਬਾਕੀ ਤੁਸੀਂ ਜੋ ਕਹਿੰਦੇ ਹੋ ਉਹਦੇ ਨਾਲ ਵੀ ਆਪਾਂ ਪੂਰੇ ਐਗਰੀ ਹਾਂ।
0: ਹਾਏ ਕਿਆ ਬਾਤ ਹੈ, ਤੁਹਾਡਾ ਭਰੋਸਾ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਅੱਛਾ ਹੁਣ ਤੁਹਾਡੇ ਨਾਲ ਨਾ ਅਸੀਂ ਪਹਿਲਾਂ ਤਾਂ ਅਸੀਂ ਤੁਹਾਡੀ ਫਰਮਾਇਸ਼ ਪੁੱਛ ਲਈ ਕਿ ਫਰਮਾਇਸ਼ ਕੀ ਆ, ਕਿਹੜਾ ਫਰਮਾਇਸ਼ੀ ਗੀਤ ਸੁਣਨਾ ਚਾਹੋਗੇ ਤੁਸੀਂ?
1: ਹਾਂਜੀ, ਗੁਰਦਵਾਸਾ ਸਾਹਿਬ ਜੀ ਦਾ ਗਾਣਾ ਹੈ ਲੱਖ ਪਰਦੇਸੀ ਹੋਈਏ।
0: ਹਾਏ ਕਿਆ ਬਾਤ ਹੈ, ਵੈਸੇ ਨਾ ਆਪਣੇ ਪੰਜਾਬ ਦੇ ਜਿੰਨੇ ਵੀ ਸੰਗੀਤ ਨੇ, ਗਾਣੇ ਨੇ, ਬੜੇ ਸੋਹਣੇ ਸੋਹਣੇ, ਉਹ ਬੇਫਿਕਰੀਆਂ ਵਾਲੇ ਨੇ, ਟੈਨਸ਼ਨ ਨੂੰ ਦੂਰ ਪਹੁੰਚਾਉਣ ਵਾਲੇ, ਹੈ ਨਾ। ਤੁਹਾਡੀ ਚੋਇਸ ਵੀ ਬੜੀ ਅੱਛੀ ਆ, ਲੱਖ ਪਰਦੇਸੀ ਹੋਈ ਹੈ ਗੁਰਦਾਸ ਮਾਨ ਸਾਹਿਬ ਦਾ ਗਾਣਾ। ਅੱਛਾ, ਉਸ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ ਇੱਕ ਛੋਟੀ ਜਿਹੀ ਗੇਮ ਖੇਡਾਂਗੇ, ਕਿਉਂਕਿ ਗੇਮਸ ਵੀ ਜਿਹੜੀਆਂ ਨੇ ਉਹ ਸਾਡੇ ਜਿਹੜਾ ਮਾਇੰਡ ਦੇ ਵਿੱਚ ਸਾਡੀਆਂ ਟੈਨਸ਼ਨਾਂ ਨੇ ਉਹਨਾਂ ਨੂੰ ਦੂਰ ਕਰਦੀ ਹੈ, ਹੈ ਨਾ। ਸੋ ਆਪਾਂ ਜਿਹੜੀ ਪੁਰਾਤਨ ਸਾਡੀ ਵਿਰਾਸਤ ਹੈ, ਉਸ ਵਿਰਾਸਤ ਦੇ ਵਿੱਚੋਂ ਨਿਕਲੀਆਂ ਗੇਮਸ ਨੇ ਟੰਗ ਟਵਿਸਟਰ ਅਤੇ ਨਾਲ ਬੁਝਾਰਤਾਂ। ਅਤੇ ਤੁਹਾਨੂੰ ਕੀ ਪੁੱਛੀਏ ਜੀ, ਬੁਝਾਰਤ ਪੁੱਛੀਏ ਕਿ ਟੰਗ ਟਵਿਸਟਰ ਪੁੱਛ ਲਈਏ?
1: ਤੁਸੀਂ ਇੱਦਾਂ ਕਰੋ, ਟੰਗ ਟਵਿਸਟਰ ਪੁੱਛ ਲਓ, ਥੋੜ੍ਹਾ ਈਜ਼ੀ ਹੋ ਜਾਵੇ ਤਾਂ, ਈਜ਼ੀ ਹੋ ਜਾਵੇ ਤਾਂ ਵਧੀਆ ਹੋਏਗਾ
0: ਤੁਹਾਡਾ ਭਲਾ ਹੋ ਜਾਵੇ। ਟੰਗ ਟਵਿਸਟਰ,
1: ਹੋਰ ਤਾਂ ਮੇਰੀ ਬੇਇੱਜ਼ਤੀ ਖਰਾਬ ਹੋ ਜਾਵੇ,
0: ਬੇਇੱਜ਼ਤੀ ਖਰਾਬ ਹੋ ਜਾਵੇ, ਇਹ ਵੀ ਵੈਸੇ ਫਨੀ ਸੀਗਾ ਬੜਾ। ਨਿੱਕੇ ਨਿੱਕੇ ਨਿਆਣੇ ਕਹਿੰਦੇ ਹੁੰਦੇ,
1: ਕੱਲ੍ਹ ਦੀ ਗੱਲ ਦੱਸਾਂ ਤੁਹਾਨੂੰ, ਮੋਹਿਤ ਰੂਬਲ ਸਾਹਿਬ ਪ੍ਰੋਗਰਾਮ ਪੇਸ਼ ਕਰਦੇ ਸੀ ਮਸਤੀ ਜੰਕਸ਼ਨ।
0: ਅੱਛਾ ਜੀ,
1: ਇੱਥੇ ਗੁੜੀਆ ਸੀਗੀ ਹੁਸ਼ਿਆਰਪੁਰ ਤੋਂ, ਉਹਨਾਂ ਦਾ ਨਾਮ ਸੀ, ਗੁੜੀਆ ਦਾ ਨਾਮ ਸੀ ਕੋਮਲ,
0: ਕੋਮਲ,
1: ਔਰ ਉਹਨਾਂ ਦੇ ਨਾਨਾ ਜੀ ਹੈ ਨਾ, ਇੱਧਰ ਆਪਣੇ ਮਿੱਠਾਪੁਰ ਹੈਗਾ ਨਾ
0: ਜੀ,
1: ਤੇ ਉੱਥੇ ਉਹਨਾਂ ਨੇ ਨਾਨਾ ਜੀ ਤੋਂ ਬਚਪਨ ਸੀਗਾ ਜਦੋਂ ਵੀ ਕਾਕਾ ਤੂੰ ਆ ਜੀ ਮੇਰੇ ਪਿੰਡ ਮਿੱਠੇਪੁਰ ਤੇ ਆਪਾਂ ਛੁੱਟੀਆਂ ਕੱਟਣ ਆ ਜੀ, ਤੇ ਉਹ ਕਹਿੰਦੇ ਮੇਰੇ ਨਾਨਾ ਜੀ ਚੱਲ ਗਏ
0: ਜੀ,
1: ਤੇ ਉੱਥੇ ਜਾ ਕੇ ਨਾ ਇੱਕ ਦੀਵਾਰ ਸੀਗੀ ਉਹਨਾਂ ਨੂੰ ਜੀਭ ਨਾਲ ਚੱਟਣ ਲੱਗ ਗਏ।
0: ਅੱਛਾ,
1: ਵੀ ਦੇਖੀਏ ਮਿੱਠਾ ਹੈਗਾ ਪੂਰਾ,
0: ਨਿਆਣਿਆਂ ਦੀਆਂ ਗੱਲਾਂ ਸਿੱਧੀਆਂ ਹੀ ਹੁੰਦੀਆਂ, ਕਹਿੰਦੇ ਮਿੱਠਾ ਪੁਰ ਨਾਮ ਕਿਉਂ ਰੱਖਿਆ, ਇਟ ਮੀਨਸ ਉਹ ਸਾਰਾ ਮਿੱਠਾ ਹੋਏਗਾ, ਉਹ ਜਿੱਦਾਂ ਕਾਰਟੂਨਸ ਦੇ ਵਿੱਚ ਵੇਖਦੇ ਨੇ ਕਿ ਉੱਤੇ ਚੌਕਲੇਟਸ ਦੀਆਂ ਨਦੀਆਂ ਵਗ ਰਹੀਆਂ, ਉਵੇਂ ਕਹਿੰਦੀ ਹੋਣੀ ਆ ਵੀ ਹਾਂ ਯਾਰ ਇਹ ਪਿੰਡ ਮਿੱਠਾ ਹੈ, ਇਟ ਮੀਨਸ ਇਹ ਮਿੱਠਾ ਹੋਏਗਾ। ਮੈਂ ਚੈੱਕ ਕਰਦੀ ਹਾਂ ਜ਼ਬਾਨ ਲਗਾ ਕੇ,
1: ਬਾਕੀ ਮਿੱਠਾ
0: ਸਹੀ ਹੈ ਜੀ।
1: ਹਾਂਜੀ, ਤੁਸੀਂ ਹੁਣ
0: ਕੰਟੀਨਿਊ ਲਾਓ ਜੀ, ਅਸੀਂ ਤੁਹਾਨੂੰ ਪੁੱਛਦੇ ਹਾਂ ਜੀ ਟੰਗ ਟਵਿਸਟਰ।
1: ਹਾਂਜੀ ਹਾਂਜੀ,
0: ਗੌਰ ਨਾਲ ਸੁਣਿਆ ਜੀ, ਟਿੰਕੂ ਟੋਪੀ ਟੇਢੀ ਟੰਗ ਕੇ ਟਿੱਬੇ ਤੇ ਟੁਰ ਪਿਆ।
1: ਹਾਂਜੀ ਰਿਪੀਟ,
0: ਟਿੰਕੂ ਟੋਪੀ

0: ਟਿੱਡੀ ਟੰਗ ਕੇ ਟਿੱਬੇ ਤੇ ਟੁਰ ਪਿਆ।
1: ਟਿੰਕੂ ਟੋਪੀ ਟਿੱਡੀ ਟੰਗ ਕੇ ਟਿੱਬੇ ਨੂੰ ਤੁਰ ਪਿਆ।
0: ਠੀਕ ਹੈ ਜੀ।
1: ਟਿੱਡੂ ਟੋਪੀ ਟਿੱਡੀ ਟੰਗ ਕੇ
0: ਟਿੰਕੂ
1: ਅੱਛਾ ਟਿੰਕੂ
0: ਟਿੱਡੂ ਨੀ
1: ਟਿੰਕੂ ਟੋਪੀ ਟਿੱਡੀ ਟੰਗ ਕੇ ਟਿੱਬੇ ਨੂੰ ਤੁਰ ਗਿਆ।
0: ਠੀਕ ਹੈ ਜੀ।
1: ਟਿੰਕੂ ਟੋਪੀ ਟਿੱਡੀ ਟੰਗ ਕੇ ਟਿੱਬੇ ਨੂੰ ਤੁਰ ਗਿਆ।
0: ਠੀਕ ਹੈ।
1: ਟਿੰਕੂ ਟੋਪੀ ਟਿੱਡੀ ਟੰਗ ਕੇ ਟਿੱਬੇ ਨੂੰ ਤੁਰ ਗਿਆ।
0: ਠੀਕ ਹੈ।
1: ਟਿੰਕੂ ਟੋਪੀ ਟਿੱਡੀ ਟੰਗ ਕੇ ਟਿੱਬੇ ਨੂੰ ਤੁਰ ਗਿਆ।
0: ਬਿਲਕੁਲ ਸਹੀ।
1: ਟਿੱਡੀ ਟੰਗ ਕੇ ਟਿੱਬੇ ਨੂੰ ਤੁਰ ਗਿਆ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਸਹੀ। ਤਾੜੀਆਂ। ਬੇਇੱਜ਼ਤੀ ਖਰਾਬ ਨੀ ਹੋਈ, ਬਚਾ ਹੋ ਗਿਆ। ਪਹਿਲਾਂ ਤੁਸੀਂ ਟਿੰਕੂ ਨੂੰ ਉਹਦਾ ਟਿੱਡੂ ਕਹਿਤਾ ਸੀ, ਪਰ ਚਲੋ ਕੋਈ ਗੱਲ ਨੀ, ਕਿਹੜੀ ਗੱਲ ਹੈ, ਚਾਂਸ ਮਿਲਣਾ ਚਾਹੀਦਾ। ਕਿਉਂ ਨੀ ਜੀ, ਅਸੀਂ ਇੱਥੇ ਪਰਿਵਾਰਕ ਵਿਹੜੇ ਚ ਬੈਠੇ ਹਾਂ, ਇੱਦਾਂ ਹੀ ਆ ਬਸ। ਆਪਾਂ ਤਾਂ ਆਪਣਾ ਮੇਨ ਮਕਸਦ ਹੈ ਵੀ ਲੋਕ ਖੁਸ਼ ਰਹਿਣ, ਹਨਾ, ਸਾਨੂੰ ਵੀ ਖੁਸ਼ੀ ਮਿਲਦੀ ਹੈ। ਤੇ ਲਓ ਜੀ,
1: ਕਿਉਂਕਿ ਹਰੇਕ ਦਾ ਕੋਈ ਵੀ ਇਨਸਾਨ ਆ ਟੈਨਸ਼ਨ

0: ਕੇ ਟਿੱਬੇ ਨੂੰ ਤੁਰ ਗਿਆ।
1: ਠੀਕ ਹੈ।
0: ਟਿੰਕੂ ਟੋਪੀ ਟੇਢੀ ਟੰਗ ਕੇ ਟਿੱਬੇ ਨੂੰ ਤੁਰ ਗਿਆ।
1: ਠੀਕ ਹੈ।
0: ਟਿੰਕੂ ਟੋਪੀ ਟੇਢੀ ਟੰਗ ਕੇ ਟਿੱਬੇ ਨੂੰ ਤੁਰ ਗਿਆ।
1: ਬਿਲਕੁਲ ਸਹੀ।
0: ਟੇਢੀ ਟੰਗ ਕੇ ਟਿੱਬੇ ਨੂੰ ਤੁਰ ਗਿਆ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਸਹੀ। ਤਾੜੀਆਂ। ਬੇਇੱਜ਼ਤੀ ਖਰਾਬ ਨਹੀਂ ਹੋਈ, ਬਚਾਅ ਹੋ ਗਿਆ। ਪਹਿਲਾਂ ਤੁਸੀਂ ਟਿੰਗੂ ਨੂੰ ਉਹਦਾ ਟਿੱਡੂ ਕਹਿਤਾ ਸੀ, ਪਰ ਚਲੋ ਕੋਈ ਗੱਲ ਨਹੀਂ, ਕਿਹੜੀ ਗੱਲ ਹੈ,
0: ਚਾਂਸ ਮਿਲਣਾ ਚਾਹੀਦਾ।
1: ਹਾਂ, ਚਾਂਸ ਮਿਲਣਾ ਚਾਹੀਦਾ, ਕਿਉਂ ਨਹੀਂ ਜੀ, ਅਸੀਂ ਇੱਥੇ ਪਰਿਵਾਰਕ ਵਿਹੜੇ 'ਚ ਬੈਠੇ ਹਾਂ, ਇੱਦਾਂ ਹੀ ਹਾਂ ਬਸ। ਆਪਾਂ ਤਾਂ ਆਪਣਾ ਮੇਨ ਮਕਸਦ ਹੈ ਵੀ ਲੋਕ ਖੁਸ਼ ਰਹਿਣ, ਹੈ ਨਾ, ਅਤੇ ਸਾਨੂੰ ਵੀ ਖੁਸ਼ੀ ਮਿਲਦੀ ਹੈ, ਅਤੇ ਲਓ ਜੀ।
0: ਕਿਉਂਕਿ ਹਰੇਕ ਦਾ ਕੋਈ ਵੀ ਇਨਸਾਨ ਆ, ਟੈਨਸ਼ਨ ਤੋਂ ਜੇ ਅਗਰ ਤੁਸੀਂ ਬਚਣਾ ਚਾਹੁੰਦੇ ਹੋ, ਮੇਰੇ ਖਿਆਲ ਵਿੱਚ ਸਾਰੇ, ਜਿੱਦਾਂ ਤੁਸੀਂ ਐਜ ਏ ਆਰਜੇ ਜਾਂ ਅਸੀਂ ਐਜ ਏ ਕਾਲਰ ਜਾਂ ਲਿਸਨਰ ਹਾਂ
1: ਜੀ,
0: ਆਪਣਾ ਕੰਮ ਹੈਗਾ ਹਰੇਕ ਨੂੰ ਐਂਟਰਟੇਨਮੈਂਟ ਕਰਨਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਅਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਕਾਲ 'ਤੇ ਜੁੜੇ, ਔਰ ਬਹੁਤ ਸ਼ੁਕਰੀਆ, ਬੜਾ ਅੱਛੇ ਐਕਸਪੀਰੀਅੰਸ ਉਹ ਤੁਸੀਂ ਜਿਹੜਾ ਮਿੱਠਾਪੁਰ ਵਾਲੀ ਗੱਲ ਦੱਸੀ ਹੈ ਨਾ, ਉਹ ਵੀ ਬਹੁਤ ਵਧੀਆ ਸੀ। ਚਲੋ ਜੀ, ਤੁਸੀਂ ਆਪਣਾ ਫੇਵਰੇਟ ਸੌਂਗ ਸੁਣੋ ਜੀ, ਲੱਖ ਪਰਦੇਸੀ। ਬਿਲਕੁਲ ਜੀ, ਬਿਲਕੁਲ, ਲੱਖ ਪਰਦੇਸੀ ਹੋਈਏ, ਤੁਹਾਡਾ ਗਾਣਾ ਸੁਣਦੇ ਹਾਂ ਜੀ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਤਾਂ ਕਿਆ ਬਾਤ ਹੈ ਦੋਸਤੋ, ਮਜ਼ਾ ਆ ਰਿਹਾ ਯਾਰ, ਪੂਰਾ ਫੁੱਲ ਆਉਣ, ਮਸਤੀ ਹੋ ਰਹੀ ਹੈ। ਟੈਨਸ਼ਨ ਨਾ ਲਿਆ ਕਰੋ ਯਾਰ, ਐਵੇਂ ਟੈਨਸ਼ਨਾਂ 'ਚ ਤਾਂ ਦੱਸੋ, ਬੰਦਾ ਬੱਚਾ ਜੰਮਦਾ ਹੈ ਨਾ, ਉਦੋਂ ਟੈਨਸ਼ਨ ਕਿ ਉਹ ਜੰਮ ਪਿਆ ਯਾਰ, ਰਿਸ਼ਤੇਦਾਰਾਂ ਨੇ ਆਉਣਾ, ਥੋੜ੍ਹਾ ਵੱਡਾ ਹੋਇਆ, ਪੜ੍ਹਾਈ ਦੀ ਟੈਨਸ਼ਨ, ਫਿਰ ਹੋਰ ਵੱਡਾ ਰਿਸ਼ਤੇ ਦੀ ਟੈਨਸ਼ਨ, ਫਿਰ ਕੁੜੀ ਆਈ, ਫਿਰ ਐਂ ਅਤੇ ਉਹ ਅਤੇ ਉਹ ਟੈਨਸ਼ਨਾਂ 'ਚ ਹੀ ਸਾਰਾ ਸੰਸਾਰ, ਮੈਂ ਕਹਿੰਦਾ ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ। ਉਹ ਬਣ ਮਸਤ ਮਾਲਾ ਅਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ, ਇਹ ਵੈਸੇ ਮੂਲ ਮੰਤਰ ਹੋਣਾ ਚਾਹੀਦਾ ਆਪਣੀ ਲਾਈਫ ਦਾ, ਮਸਤ ਰਹਿਣਾ ਚਾਹੀਦਾ, ਕਿਉਂਕਿ ਇੱਕ ਦਿਨ ਅਸੀਂ ਸਾਰਿਆਂ ਨੇ ਇੱਥੋਂ ਸਰੀਰਕ ਰੂਪ 'ਚ ਚੱਲ ਜਾਣਾ, ਠੀਕ ਹੈ ਜੀ, ਜਿੱਥੋਂ ਆਏ ਉੱਥੇ ਜਾਣਾ ਉਸ ਸੁਪਰੀਮ ਪਾਵਰ ਵੱਲ। ਸੋ ਬੇਫਿਕਰੀ ਦੇ ਨਾਲ ਆਓ, ਪਰ ਰਲ ਮਿਲ ਕੇ ਗਾਣਾ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਈਸਟ ਔਰ ਵੈਸਟ, ਗੁਰਦਾਸ ਮਾਨ ਇਜ਼ ਅ ਬੈਸਟ, ਹੈ ਨਾ, ਆਨ ਬਾਨ ਸ਼ਾਨ ਗੁਰਦਾਸ ਮਾਨ।

0: ਕਿਆ ਬਾਤ ਹੈ, ਜਿੱਥੇ ਗੱਲਬਾਤ ਗੁਰਦਾਸ ਮਾਨ ਸਾਹਿਬ ਦੀ ਹੋਵੇ ਨਾ, ਇੱਕ ਵੱਖਰਾ ਹੀ ਆਨੰਦ, ਵੱਖਰਾ ਹੀ ਸਵਾਦ ਆਉਂਦਾ, ਕਿਉਂ ਜੀ? ਬਿਲਕੁਲ ਜੀ। ਸੋ ਵੈਲਕਮ ਬੈਕ ਐਫ ਐਮ ਬੈਂਡ 102.7 ਮੈਗਾ ਹਰਟਸ 'ਤੇ, ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ, ਅਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਜਿਹੜਾ ਸੁਣ ਰਹੇ ਹੋ, ਜਿਹਦਾ ਨਾਮ ਹੈ ਹੈਲੋ ਜਲੰਧਰ। ਅਤੇ ਹੈਲੋ ਜਲੰਧਰ ਦੇ ਵਿੱਚ ਕੱਲ੍ਹ ਜਲੰਧਰ ਦੇ ਲੋਕ ਨਹੀਂ ਜੁੜ ਰਹੇ, ਜਲੰਧਰ ਤੋਂ ਬਾਹਰ ਦੇ ਲੋਕ ਵੀ ਜੁੜ ਰਹੇ ਆ। ਦੇਖੋ ਜੀ, ਇਹ ਚੈਨਲ ਦੀ ਜਿਹੜੀ ਫ੍ਰੀਕੁਐਂਸੀ ਆ ਨਾ ਜੀ, ਇਹ ਪੂਰੇ ਭਾਰਤ ਵਰਸ਼ ਕੀ ਆਲੇ ਦੁਆਲੇ ਦੇ ਦੇਸ਼ਾਂ ਤੱਕ ਵੀ ਜਾਂਦੀ ਆ। ਸੋ ਸਾਨੂੰ ਲੱਖਾਂ ਨਹੀਂ ਕਰੋੜਾਂ ਹੀ ਲੋਕ ਸੁਣਨ ਵਾਲੇ ਨੇ। ਸੋ ਉਹਨਾਂ ਸੁਣਨ ਵਾਲਿਆਂ ਦੇ ਵਿੱਚੋਂ ਖਾਸ ਕਰਕੇ ਸਾਨੂੰ ਖਾਸ ਖਾਸ ਤੁਸੀਂ ਸਾਰੇ ਖਾਸ ਹੋ, ਜਿੰਨੇ ਵੀ ਵਿਅਕਤੀ ਹੋ, ਤੁਹਾਡੀਆਂ ਕਾਲਸ ਆਉਂਦੀਆਂ ਨੇ, ਔਰ ਜਿਨ੍ਹਾਂ ਦੀਆਂ ਕਾਲਸ ਨਹੀਂ ਲੱਗ ਪਾਉਂਦੀਆਂ ਕਿਉਂਕਿ ਬਹੁਤ ਸਾਰਾ ਟ੍ਰੈਫਿਕ ਹੁੰਦਾ ਕਾਲਸ ਦੇ ਵਿੱਚ ਵੀ, ਤੁਸੀਂ ਟੈਨਸ਼ਨ ਨਹੀਂ ਲੈਣੀ, ਕਿਉਂਕਿ ਉਹੀ ਗੱਲ ਆ ਜਾਂਦੀ ਹੈ, ਕਿਸੇ ਦੀ ਅੱਜ ਲੱਗੂ ਕਾਲ, ਕਿਸੇ ਦੀ ਕੱਲ੍ਹ ਲੱਗੂ, ਪਰ ਲੱਗੂ ਜ਼ਰੂਰ, ਅਤੇ ਤੁਸੀਂ ਲਾਉਂਦੇ ਰਹਿਣਾ ਕਾਲ, ਠੀਕ ਹੈ? ਅਤੇ ਨੰਬਰ ਇੱਕ ਵਾਰੀ ਫਿਰ ਤੁਸੀਂ ਨੋਟ ਕਰ ਸਕਦੇ ਹੋ, 01 81 23 42 134। ਅਤੇ ਲਓ ਜੀ, ਅਗਲੇ ਕਾਲਰ ਸਾਹਿਬ ਨੂੰ ਅਸੀਂ ਲੈਂਦੇ ਹਾਂ, ਅਤੇ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਅ ਜੀ,
0: ਕੀ ਹਾਲ ਚਾਲ, ਕੀ ਨਾਮ ਹੈ ਜੀ ਤੁਹਾਡਾ?
1: ਭਾਅ ਜੀ ਕੰਮ ਸਾਡਾ ਸ਼ਟਰ ਖੋਲਦਾ ਭਾਅ ਜੀ, ਕੰਮ ਹੈ, ਮੈਂ ਰਿੰਕੂ ਭਗਤ ਬੋਲਦਾ ਭਾਅ ਜੀ, ਗੁਰੂ ਨਾਨਕ ਕਲੋਨੀ ਜਲੰਧਰ।
0: ਓ ਬੱਲੇ, ਕਿਆ ਬਾਤ ਹੈ ਜੀ, ਬਹੁਤ ਵਧੀਆ ਜੀ, ਤੁਸੀਂ ਵਧੀਆ ਸ਼ਟਰ ਖੋਲਿਆ ਆਪਣਾ, ਓਪਨਿੰਗ ਵਧੀਆ, ਕਿਆ ਬਾਤ ਹੈ। ਅੱਛਾ ਜੀ, ਮਹਾਰਾਜ ਜੀ ਇੱਕ ਚੀਜ਼ ਦੱਸੋ, ਜ਼ਿੰਦਗੀ ਦੇ ਵਿੱਚ ਬੜੀ ਟੈਨਸ਼ਨ ਹੋ ਜਾਂਦੀ ਹੈ ਲੋਕਾਂ ਨੂੰ, ਹੈ ਨਾ, ਸਾਰਿਆਂ ਨੂੰ ਟੈਨਸ਼ਨ ਹੋ ਜਾਂਦੀ ਹੈ, ਅਤੇ ਤੁਸੀਂ ਟੈਨਸ਼ਨ ਤੋਂ ਬਚਣ ਵਾਸਤੇ ਐਸਾ ਕੀ ਉਪਾਅ ਕਰਦੇ ਹੋ, ਜ਼ਰਾ ਸਾਡੇ ਨਾਲ ਵੀ ਸ਼ੇਅਰ ਕਰੋ। ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਟੈਨਸ਼ਨ ਹੋ ਜਾਂਦੀ ਹੈ ਨਾ, ਅਤੇ ਤੁਸੀਂ ਐਸਾ ਕੀ ਕਰਦੇ ਹੋ ਜਿਹੜਾ ਟੈਨਸ਼ਨ ਤੋਂ ਤੁਸੀਂ ਦੂਰ ਰਹਿ ਸਕੋ? ਬਿਲਕੁਲ ਜੀ ਬਿਲਕੁਲ, ਟੈਨਸ਼ਨ ਤੋਂ ਦੂਰ ਰਹਿਣ ਵਾਸਤੇ ਤੁਸੀਂ ਕੀ ਕਰਦੇ ਹੋ? ਕਿਆ ਬਾਤ ਹੈ, ਵੱਡਾ ਸੁਨੇਹਾ, ਬਿਲਕੁਲ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਸਿੱਖਣ ਦੀ ਲੋੜ ਆ, ਕਿਉਂਕਿ ਘਰੇ ਬੈਠ ਕੇ ਜਾਂ ਕਾਲਜਿਸ ਵਿੱਚ ਵੀ ਬੈਠ ਕੇ ਉਹਨਾਂ ਨੂੰ ਟੈਨਸ਼ਨ ਆਈ ਜਾਂਦੀ, ਜਦ ਤੱਕ ਕੋਈ ਸਰੀਰਕ ਕਿਰਿਆ ਨਹੀਂ ਹੁੰਦੀ। ਬੜੀ ਵਧੀਆ ਗੱਲ ਤੁਸੀਂ ਕਹੀ ਆ ਕਿ ਕੰਮ ਦੇ ਵਿੱਚ ਮਸਤ ਰਹਿੰਦੇ ਆ।
1: ਜਦੋਂ ਭਾਜੀ ਕੰਮ 'ਚ ਧਿਆਨ ਰਹਿਣਾ, ਟੈਨਸ਼ਨ ਰਹਿਣੀ ਨਹੀਂ, ਜਦੋਂ ਇੱਧਰ ਉੱਧਰ ਘੁੰਮਣਾ, ਜਦੋਂ ਘਰੇ ਰਹਿਣਾ, ਬਾਹਰ ਰਹਿਣਾ, ਟੈਨਸ਼ਨ ਰਹਿਣੀ ਰਹਿਣੀ ਭਾਜੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਕਹੀ। ਅੱਛਾ ਇਹ ਦੱਸੋ ਜਨਾਬ, ਫਿਰ ਤੁਸੀਂ ਕਿਹੜਾ ਗਾਣਾ ਸੁਣੋਗੇ?
1: ਭਾਜੀ ਗਾਣਾ ਸੁਣਨਾ ਆਪਣੇ ਮਰਦ ਫਿਲਮ ਦਾ ਭਾਜੀ, ਮਰਦ ਟਾਂਗੇ ਵਾਲਾ।
0: ਮਰਦ ਟਾਂਗੇ ਵਾਲਾ, ਕਿਆ ਬਾਤ ਹੈ, ਕੰਮ ਵੀ ਤੁਹਾਡੇ ਤਗੜੇ।
1: ਬੁਝਾਰਤ ਪਾਈ ਹੈ ਨਾ ਆਪਣੇ ਪਿੰਟੂ ਟੋਪੀ ਪੁੱਠੀ ਕਰਕੇ,
0: ਹਾਂ
1: ਉਹ ਭਾਜੀ ਇਹਦੇ ਮੁੰਡਾ ਸੰਨੀ ਭਗਤਾ ਮੈਨੂੰ ਸਤਾਈ ਜਾਂਦਾ ਸਾਡੇ ਕੋਲ ਕੰਮ ਕਰਦਾ, ਕਹਿੰਦਾ ਰਿੰਗੂ ਰਿੰਗੂ ਪੁੱਠੀ ਟੋਪੀ ਕਰਕੇ।
0: ਅੱਛਾ ਅੱਛਾ ਜੀ, ਕਿਆ ਬਾਤ ਹੈ ਜੀ, ਇਹ ਜਿਹੜੇ ਦੋਸਤ ਮਿੱਤਰ ਹੁੰਦੇ ਆ ਨਾ ਜੀ, ਇਹ ਜ਼ਿੰਦਗੀ ਦੇ ਵਿੱਚ ਬੜੇ ਜ਼ਰੂਰੀ ਹੋਣੇ ਚਾਹੀਦੇ ਆ ਜੀ। ਇਸੇ ਨਾਲ ਵੀ ਬੰਦਾ ਟੈਨਸ਼ਨ ਫਰੀ ਰਹਿੰਦਾ, ਜਦੋਂ ਬੰਦੇ ਨੂੰ ਟੈਨਸ਼ਨ ਹੋਈ ਹੋਵੇ ਨਾ, ਅਤੇ ਯਾਰਾਂ ਦੋਸਤਾਂ 'ਚ ਬਹਿ ਜੇ, ਅਤੇ ਝੰਡ ਕੇ ਪੰਜ ਕੁ ਮਿੰਟ ਆਪਣੀ ਝੰਡ ਕਰਾ ਆਵੇ, ਅਤੇ ਬੰਦਾ ਟੈਨਸ਼ਨ ਫਰੀ ਹੋ ਜਾਂਦਾ, ਅਤੇ 5 ਕੁ ਮਿੰਟ ਉਹਨਾਂ ਦੀ ਵੀ ਕਰ ਆਵੇ। ਅਤੇ ਲਓ ਜੀ, ਅਸੀਂ ਤੁਹਾਨੂੰ

0: ਗਾਣਾ ਤਾਂ ਸੁਣਾ ਦਾਂਗੇ, ਪਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਕੋਈ ਬੁਝਾਰਤ ਪਾਈਏ ਕਿ ਟੰਗ ਟਵਿਸਟਰ ਪੁੱਛੀਏ?
1: ਹਾਂਜੀ ਭਾਜੀ,
0: ਬੁਝਾਰਤ ਪਾਈਏ ਕਿ ਟੰਗ ਟਵਿਸਟਰ ਪੁੱਛੀਏ?
1: ਭਾਜੀ ਬੁਝਾਰਤ ਪਾਓ,
0: ਬੁਝਾਰਤ ਪਾ ਜੀਏ। ਵੈਸੇ ਅੱਛਾ, ਤੁਸੀਂ ਮੈਨੂੰ ਇਹ ਹੀ ਦੱਸ ਦਿਓ ਕਿ ਟੰਗ ਟਵਿਸਟਰ ਨੂੰ ਆਪਾਂ ਪੰਜਾਬੀ 'ਚ ਕੀ ਕਵਾਂਗੇ?
1: ਹਾਂਜੀ,
0: ਟੰਗ ਟਵਿਸਟਰ ਨੂੰ ਪੰਜਾਬੀ 'ਚ ਕੀ ਕਵਾਂਗੇ ਆਪਾਂ?
1: ਪੰਜਾਬੀ 'ਚ ਕੀ ਕਵਾਂਗੇ?
0: ਹਾਂ
1: ਭਾਜੀ, ਰੇਡੂਆ ਰੇਡੂਓ।
0: ਇਹ ਮੈਂ ਤੁਸੀਂ ਕਿੱਥੋਂ ਸੋਚਿਆ, ਇਹ ਕਿੱਥੋਂ ਤੁਹਾਡੇ ਦਿਮਾਗ 'ਚ ਆਇਆ ਰੇਡੂਆ ਟੰਗ ਟਵਿਸਟਰ?
1: ਚੌਵੀ ਘੰਟੇ ਰੇਡੂਆ,
0: ਅੱਛਾ ਤੁਸੀਂ ਸਾਡੇ ਨਾਲ ਸਾਂਗਾ ਲਾਉਂਦੇ ਹੋ ਜਦੋਂ ਤੁਸੀਂ ਤੇਜ਼ ਤੇਜ਼ ਬੋਲਦੇ ਹੋ ਤੇ ਟੰਗ ਟਵਿਸਟ ਹੋ ਜਾਂਦੀ ਹੈ, ਇਹ ਕਹਿਣਾ ਚਾਹੁੰਦੇ ਹੋ? ਵੈਸੇ ਟੰਗ ਟਵਿਸਟਰ ਨੂੰ ਆਪਾਂ ਇਹ ਵੀ ਕਹਿ ਸਕਦੇ, ਜੀਭ ਜੀਭ ਫਸਾਉਣ ਵਾਲਾ ਵਾਕ ਜਾਂ ਜੀਭ ਘੁਮਾਉਣ ਵਾਲਾ ਵਾਕ। ਅੱਛਾ ਹੁਣ ਤੁਹਾਨੂੰ ਅਸੀਂ ਬੁਝਾਰਤ ਪੁੱਛਦੇ ਹਾਂ, ਠੀਕ ਹੈ ਜੀ? ਬੜੀ ਇੰਟਰਸਟਿੰਗ ਬੁਝਾਰਤ ਹੈ, ਗੌਰ ਨਾਲ ਤੁਸੀਂ ਸੁਣਿਓ। ਬੁਝਾਰਤ ਹੈ, ਸ੍ਰੀਨਗਰ ਤੋਂ ਭੱਜਿਆ ਡਾਕੂ। ਸ੍ਰੀਨਗਰ ਤੋਂ ਭੱਜਿਆ ਡਾਕੂ ਕਾਨਪੁਰ ਫੜਿਆ ਗਿਆ, ਹਥੇਲੀ ਨਗਰ ਵਿੱਚ ਹੋਈ ਪੇਸ਼ੀ, ਨੌਪੁਰ ਆ ਕੇ ਮਰਿਆ। ਉਹ ਤੁਹਾਡਾ ਭਲਾ ਜੇ ਵਨ ਟੇਕ ਦੇ ਵਿੱਚ ਹੀ ਸਾਰਾ ਤੁਸੀਂ ਬੁੱਝ ਲਿਆ ਜੇ, ਹੈਂ ਕਲੈਪਿੰਗ ਤਾਂ ਬਣਦੀ ਆ ਤੁਹਾਡੇ ਹੈ ਇਸ ਕੰਮ ਦੇ ਵਿੱਚ। ਕਿਆ ਬਾਤ ਹੈ ਯਾਰ, ਕਿਆ। ਮੈਂ ਵੈਸੇ ਇਹਦੇ ਨਾਲ ਨਾ ਰਿਲੇਟੇਬਲ ਵੀ ਰੱਖਿਆ ਸੀ, ਮੈਂ ਕਿਹਾ ਲੰਮੀਆਂ ਲੰਮੀਆਂ ਤਾਰਾਂ ਵਿੱਚ ਤੁਰਨ ਮਰੂਤੀਆਂ ਕਾਰਾਂ, ਇਹ ਵੀ ਜੂ ਹੀ ਹੁੰਦਾ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਐਕਸਰਸਾਈਜ਼ ਵੀ ਕੀਤੀ, ਸਾਨੂੰ ਦੱਸਿਆ ਕਿ ਤੁਸੀਂ ਟੈਨਸ਼ਨ ਫਰੀ ਕਿਵੇਂ ਰਹਿੰਦੇ ਹੋ, ਕੰਮ ਦੇ ਵਿੱਚ ਮਸਤ ਰਹਿ ਕੇ ਬੰਦੇ ਨੂੰ ਵਾਕਈ ਟੈਨਸ਼ਨ ਫਰੀ ਰਹਿਣਾ
1: ਚਾਹੀਦਾ।
0: ਕਿਆ ਬਾਤ, ਇੱਕ ਵਾਰੀ ਤੁਸੀਂ ਆਪਣਾ ਨਾਮ ਦੁਬਾਰਾ ਦੁਹਰਾਓ, ਕੀ ਹੈ ਤੁਹਾਡਾ ਨਾਮ?
1: ਭਾਜੀ ਮੇਰਾ ਨਾਮ ਰਿੰਕੂ ਭਗਤ ਭਾਜੀ ਬੋਲਦਾ, ਗੁਰੂ ਨਾਨਕ ਕਲੋਨੀ ਜਲੰਧਰ, ਨਾਲ ਭਾਜੀ ਸਾਡੇ ਕੋਲ ਸੰਨੀ ਭਗਤ ਕੰਮ ਕਰਦਾ ਸਾਡੇ ਕੋਲ।
0: ਠੀਕ ਹੈ ਜੀ, ਰਿੰਕੂ ਜੀ, ਸੰਨੀ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕਾਲ ਕੀਤਾ, ਔਰ ਸਲੂਟ ਆ ਜੀ, ਤੁਸੀਂ ਇੰਨੇ ਸਖਤ ਮਿਹਨਤਾਂ ਕਰਦੇ ਹੋ, ਇੰਨਾ ਕੰਮ ਕਰਦੇ ਹੋ, ਕਿਉਂਕਿ ਤੁਸੀਂ ਕੰਮ ਕਰ ਰਹੇ ਹੋ ਅਤੇ ਸਾਡਾ ਦੇਸ਼ ਚੱਲ ਰਿਹਾ, ਸਾਰੇ ਜਿੰਨੇ ਵੀ ਸੱਜਣ ਕੰਮ ਕਰਦੇ ਨੇ ਸਾਡੇ ਸਰੋਤੇ, ਉਹ ਕੰਮ ਕਰਦੇ ਨਾਲ ਨਾਲ ਵੀ ਰੇਡੀਓ ਸੁਣਦੇ ਨੇ, ਸਾਡੇ ਵਾਸਤੇ ਪ੍ਰਾਊਡ ਮੂਮੈਂਟ ਹੈ। ਥੈਂਕ ਯੂ ਵੈਰੀ ਮਚ। ਲਓ ਜੀ ਆਪਣਾ ਗਾਣਾ, ਤੁਸੀਂ ਇੰਜੋਏ ਕਰੋ, ਮਰਦ ਟਾਂਗੇ ਵਾਲਾ, ਅਤੇ ਨਾਲ ਨਾਲ ਥੋੜ੍ਹੇ ਸਟੈਪ ਵੀ ਲਾ ਲਿਆ, ਕਿਉਂਕਿ ਅਸੀਂ ਪੰਜਾਬੀ ਹੁੰਦੇ ਹਾਂ, ਬੇਫਿਕਰੇ ਹੁੰਦੇ ਹਾਂ, ਅਤੇ ਜਦੋਂ ਦਿਲ ਕਰੇ ਡਾਂਸ ਕਰਨ ਦਾ ਤਾਂ ਡਾਂਸ ਵੀ ਕਰ ਲਿਆ ਕਰੋ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਲਓ ਜੀ, ਮਰਦ ਟਾਂਗੇ ਵਾਲਾ ਗਾਣਾ ਜਿਹੜਾ ਅਸੀਂ ਲਾਉਣ ਲੱਗੇ ਹਾਂ, ਜਿਹੜਾ ਕਿ ਮੁਹੰਮਦ ਸਾਹਿਬ ਨੇ ਗਾਇਆ ਔਰ ਅਜ਼ੀਜ਼ ਐਂਡ ਚੌਰਸੀਆ ਜੀ ਨੇ। ਤਾਂ ਲਓ ਜੀ ਗਾਣਾ ਸੁਣਦੇ ਹਾਂ।

0: ਕਿਆ ਬਾਤ ਹੈ, ਪੁਰਾਣੇ ਗਾਣਿਆਂ ਦੇ ਵਿੱਚ ਵੇਖੋ ਕਿੰਨੇ ਸੋਹਣੇ ਸੋਹਣੇ ਮੈਸੇਜਸ ਹੁੰਦੇ ਸੀਗੇ ਨਾ, ਜਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਕਿੰਨੇ ਕਿੰਨੇ ਸਾਰੇ ਮੈਸੇਜਸ ਹੁੰਦੇ ਸੀ। ਸੋ ਲਓ ਜੀ, ਵੈਲਕਮ ਬੈਕ ਐਫ ਐਮ ਬੈਂਡ 102.7 ਮੇਗਾ ਹਰਟਸ 'ਤੇ, ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਅਤੇ ਤੁਸੀਂ ਆਪਣਾ ਪਿਆਰਾ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਹੈਲੋ ਜਲੰਧਰ। ਹੈਲੋ ਅਤੇ ਹੈਲੋ ਅਸੀਂ ਕਈ ਤਰੀਕੇ ਨਾਲ ਬੋਲ ਸਕਦੇ ਹਾਂ। ਸੋ ਨਵੇਂ ਸਰੋਤ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਨੂੰ ਆਪਾਂ ਹੈਲੋ ਹੈਲੋ ਕਰਦੇ ਹਾਂ। ਹੈਲੋ ਸਰ।
1: ਹੈਲੋ ਸਰ, ਸਤਿ
0: ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡੇ? ਠੀਕ ਹੋ?
1: ਹਾਂਜੀ, ਠੀਕ ਠਾਕ।
0: ਮਹਾਰਾਜ ਜੀ, ਬੜੀ ਗਰਮੀ ਪਾ ਰਹੇ ਹੋ ਤੁਸੀਂ, ਹੈ?
1: ਹਾਂਜੀ ਹਾਂਜੀ, ਗਰਮੀ ਬਹੁਤ ਹੋਈ ਹੈ, ਗਰਮੀ ਕਰਕੇ ਕੱਲ ਅੰਮ੍ਰਿਤਸਰ 'ਚ ਇੱਕ ਬਹੁਤ ਵੱਡਾ ਹਾਦਸਾ ਵੀ ਹੋ ਗਿਆ।
0: ਓਹੋ, ਕੀ ਹੋਇਆ ਉੱਥੇ?
1: ਉੱਥੇ 14-15 ਦੁਕਾਨਾਂ ਨੂੰ ਅੱਗ ਲੱਗ ਗਈ।
0: ਓ ਮਾਈ ਗੋਡ, ਚਲੋ ਇਹੀ ਦੁਆ ਕਰਦੇ ਹਾਂ ਸਭ ਸੁਖੀ ਸ਼ਾਂਤੀ ਹੋਵੇ, ਸਭ ਠੀਕ ਹੋਵੇ।
1: ਇੱਕ ਦੁਕਾਨਦਾਰ ਵੀ ਵਿੱਚ ਸੜ ਗਿਆ।
0: ਓਹੋ, ਸਾਡੀ ਦੁਆ ਹੈ ਜੀ ਉਹਨਾਂ ਲਈ, ਹੈ ਨਾ, ਵੀ ਰੱਬ ਜਿਹੜਾ ਆ ਵੀ ਉਹਨਾਂ ਦੇ ਪਰਿਵਾਰ ਨੂੰ ਸਬਰ ਦਾ ਔਰ ਪਾਣਾ ਮੰਨਣ ਦਾ ਜਿਹੜਾ ਆ ਉਹ ਜਿਹੜੀ ਤਾਕਤ ਬਖਸ਼ੇ, ਹੈ ਨਾ। ਅਤੇ ਲਓ ਜੀ, ਸਾਡੀਆਂ ਤਾਂ ਦੁਆਵਾਂ ਤੁਹਾਡੇ ਤੱਕ ਹਮੇਸ਼ਾ ਰਹਿੰਦੀਆਂ ਨੇ, ਕਿਉਂਕਿ ਤੁਹਾਡੀਆਂ ਵੀ ਸਾਡੇ ਤੱਕ ਰਹਿੰਦੀਆਂ ਦੁਆਵਾਂ। ਅੱਛਾ, ਮੈਨੂੰ ਇਹ ਚੀਜ਼ ਦੱਸੋ, ਅੱਜ ਦੇ ਇਸ ਸੰਸਾਰ ਦੇ ਵਿੱਚ ਜਿੱਥੇ ਇੰਨੀਆਂ ਟੈਨਸ਼ਨਾਂ ਭਰੀਆਂ ਹੋਈਆਂ ਨੇ, ਤੁਸੀਂ ਟੈਨਸ਼ਨ ਫਰੀ ਹੋਣ ਵਾਸਤੇ ਕੀ ਕਰਦੇ ਹੋ ਐਸਾ?
1: ਟੈਨਸ਼ਨ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਤਾਂ ਵਿਹਲਾ ਬੰਦਾ ਹੀ ਲੈਂਦਾ, ਕੰਮ ਕਾਰ ਵਾਲੇ ਬੰਦੇ ਨੂੰ ਤਾਂ ਕੋਈ ਟੈਨਸ਼ਨ ਨਹੀਂ, ਆਪਣੇ ਕੰਮ 'ਚ ਲੱਗਾ ਰਹਿੰਦਾ, ਮਸਤ ਰਹਿੰਦਾ।
0: ਵਧੀਆ ਗੱਲ ਕਹੀ ਤੁਸੀਂ ਵੈਸੇ, ਟੈਨਸ਼ਨ ਬੰਦੇ ਵਿਹਲੇ ਬੰਦੇ ਨਹੀਂ ਹੁੰਦੀ ਆ, ਕਿਉਂਕਿ ਉਹ ਇੰਨਾ ਜ਼ਿਆਦਾ ਸੋਚ ਲੈਂਦਾ ਨਾ, ਅਤੇ ਉਹਨੂੰ ਇਹਦੀ ਟੈਨਸ਼ਨ ਹੁੰਦੀ ਗਈ, ਯਾਰ ਇਹ ਥੋਟਸ ਆ ਕਿੱਧਰੋਂ ਰਹੇ ਨੇ। ਸਹੀ ਗੱਲ ਹੈ। ਅੱਛਾ ਸਾਹਿਬ ਜੀ, ਵਕਤ ਸਾਨੂੰ ਇਜਾਜ਼ਤ ਨਹੀਂ ਦੇਣ ਡਿਆ, ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛ ਲਈ ਤੁਸੀਂ ਕਿਹੜਾ ਗਾਣਾ ਸੁਣੋਗੇ?
1: ਗਾਣਾ ਹਰਭਜਨ ਮਾਨ ਦਾ ਸੁਣਾ
0: ਦਿਓ। ਲਓ ਜੀ, ਕੁਝ ਕੁ ਸਤਰਾਂ ਅਸੀਂ ਤੁਹਾਡੇ ਪੇਸ਼ ਕਰਾਂਗੇ, ਅਤੇ ਉਸ ਤੋਂ ਪਹਿਲਾਂ ਮੈਂ ਕਿਹਾ ਫਿਰ ਸਿੱਧਾ ਤੁਹਾਨੂੰ ਗਾਣਾ ਹੀ ਸੁਣਾ ਦਈਏ, ਹੈ ਨਾ, 2 ਮਿੰਟ ਰਹਿ ਗਏ ਅਤੇ ਤੁਸੀਂ ਇੰਜੋਏ ਕਰੋ, ਠੀਕ ਹੈ ਜੀ? ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਅਗਲੇ ਆਰਜਿਸ ਵੀ ਸਾਡੇ ਨਾਲ ਜੁੜ ਚੁੱਕੇ ਨੇ। ਥੈਂਕ ਯੂ ਵੈਰੀ ਮਚ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਇੰਨਾ ਵਧੀਆ ਮੈਸੇਜ ਦਿੱਤਾ ਕਿ ਵਿਹਲਾ ਬੰਦਾ ਹੀ ਟੈਨਸ਼ਨ ਲੈਂਦਾ, ਟੈਨਸ਼ਨ ਨਹੀਂ ਲੈਣੀ ਚਾਹੀਦੀ, ਕੋਈ ਨਾ ਕੋਈ ਕੰਮ ਕਰਨਾ ਚਾਹੀਦਾ, ਹੈ ਨਾ ਜੀ?
1: ਹਾਂਜੀ,
0: ਠੀਕ ਹੈ ਮਹਾਰਾਜ, ਤੁਸੀਂ ਗਾਣਾ ਇੰਜੋਏ ਕਰੋ। ਤਾਂ ਲਓ ਜੀ ਦੋਸਤੋ, ਵਕਤ ਹੋ ਗਿਆ ਜਾਣ ਦਾ, ਅਤੇ ਤੁਸੀਂ ਗਾਣਾ ਇੰਜੋਏ ਕਰੋ। ਅੱਜ ਜ਼ੋਰਾਵਰ ਸਿੰਘ ਨੂੰ ਦਿਓ ਇਜਾਜ਼ਤ, ਅਤੇ ਸਾਡੇ ਯੁਵਾ ਪੀੜ੍ਹੀ ਯਾਨੀ ਕਿ ਯੰਗਸਟਰ ਸਾਡੇ ਨਾਲ ਜੁੜ ਚੁੱਕੇ ਨੇ, ਯਾਨੀ ਕਿ ਆਰਜਿਸ ਪਹੁੰਚ ਚੁੱਕੇ ਨੇ ਯੁਵਾਣੀ ਪ੍ਰੋਗਰਾਮ ਲੈ ਕੇ, ਅਤੇ ਉਸ ਤੋਂ ਪਹਿਲਾਂ ਤੁਸੀਂ ਇਹ ਗਾਣਾ ਵੀ ਇੰਜੋਏ ਕਰੋ। ਮੈਨੂੰ ਦਿਓ ਜੀ ਇਜਾਜ਼ਤ, ਮੈਂ ਹੁਣੇ ਤੁਹਾਡੇ ਕੋਲ ਵਾਪਸ ਆਉਣਾ ਜੀ ਭੱਜ ਕੇ ਇਸ ਸ਼ੋਅ ਤੋਂ ਬਾਅਦ। ਸਟੇ ਟਿਊਨ, ਸਤਿ ਸ਼੍ਰੀ ਅਕਾਲ।
2: ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ

0: ਹੈਲੋ ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ FM ਰੇਨਬੋ ਤੇ ਪ੍ਰੋਗਰਾਮ ਆ ਗਿਆ ਹੈ ਯੁਵਾਣੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਰਜੇ ਕ੍ਰਿਟੀਨਾ
1: ਤੇ ਮੈਂ ਆਰਜੇ ਕਾਵਿਆ, ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਯੁਵਾਣੀ ਸ਼ੋਅ ਦੇ ਵਿੱਚ।
0: ਬਹੁਤ ਸਾਰੀ ਗੱਲਾਂ ਬਾਤਾਂ ਕਰਾਂਗੇ ਅਸੀਂ, ਕੁਛ ਨਵਾਂ ਸਿੱਖਾਂਗੇ, ਤੁਸੀਂ ਵੀ ਸਿੱਖੋਗੇ, ਅਸੀਂ ਵੀ ਸਿੱਖਾਂਗੇ। ਅਤੇ ਉਸ ਤੋਂ ਪਹਿਲਾਂ ਅਸੀਂ ਸ਼ੋਅ ਦਾ ਵੇਰਵਾ ਦੇ ਦਈਏ ਸ਼ੁਰੂ ਕਰਨ ਤੋਂ ਪਹਿਲਾਂ।
1: ਬਿਲਕੁਲ ਜੀ, ਅੱਜ ਤੁਸੀਂ ਜਾਣਦੇ ਹੋ ਮੈਂ ਅਤੇ ਕ੍ਰਿਟੀਨਾ ਲੈ ਕੇ ਆਏ ਹਾਂ ਬਹੁਤ ਹੀ ਖਾਸ ਮਜ਼ੇਦਾਰ ਸੈਗਮੈਂਟ, ਜਿੱਥੇ ਤੁਹਾਨੂੰ ਵੀ ਸੁਣ ਕੇ ਅਤੇ ਤੁਹਾਨੂੰ ਵੀ ਇੰਜੋਏ ਕਰਕੇ ਬਹੁਤ ਜ਼ਿਆਦਾ ਮਜ਼ਾ ਆਉਣ ਵਾਲਾ ਹੈ, ਅਤੇ ਮੈਂ ਅਤੇ ਕ੍ਰਿਟੀਨਾ ਵੀ ਬਹੁਤ ਜ਼ਿਆਦਾ ਮਜ਼ਾ ਕਰਾਂਗੇ ਅੱਜ। ਸਟੂਡੀਓ ਵਿੱਚ ਨੱਚਾਂਗੇ ਟੱਪਾਂਗੇ, ਅਤੇ ਥੋੜ੍ਹਾ ਜਿਹਾ ਗਰਮੀ ਵਿੱਚ ਜੇ ਤੁਹਾਨੂੰ ਗਰਮੀ ਲੱਗ ਰਹੀ ਹੈ ਤਾਂ ਤੁਹਾਡੇ ਪਸੀਨੇ ਵਿੱਚ ਛੁੱਟਣ ਵਾਲੇ ਨੇ, ਪਰ ਉਸ ਪਸੀਨੇ ਨਾਲ ਤੁਹਾਨੂੰ ਠੰਡਕ ਵੀ ਮਿਲੇਗੀ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਖਾਸ ਸਿਨੇਮਾ ਸੈਗਮੈਂਟ, ਅਤੇ ਸਿਨੇਮਾ ਸੈਗਮੈਂਟ ਵਿੱਚ ਅੱਜ ਅਸੀਂ ਗੱਲ ਕਰਾਂਗੇ ਹੋਰਰ ਮੂਵੀਜ਼ ਦੀ, ਜਿਹਦੇ ਤੁਸੀਂ ਇੰਜੋਏ ਕਰ ਸਕਦੇ ਹੋ।
0: ਕਾਵਿਆ, ਤੁਸੀਂ ਪਹਿਲੇ ਦੱਸਤਾ, ਸਸਪੈਂਸ ਖਤਮ ਹੀ ਹੋ ਗਿਆ ਹੈ, ਲੇਕਿਨ ਮੂਵੀਜ਼ ਬਹੁਤ ਕਮਾਲ ਦੀ ਆ, ਉਹ ਸੁਣਨ ਲਈ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ, ਠੀਕ ਹੈ।
1: ਅਤੇ ਉਸ ਤੋਂ ਬਾਅਦ ਅਸੀਂ ਲੈ ਕੇ ਆਏ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਹੋਰ ਸਿਲਸਿਲਾ, ਅਤੇ ਤੁਹਾਡੇ ਸਫ਼ਰ ਦੇ ਸਿਲਸਿਲੇ ਦੀ ਗੱਲਾਂ ਕਰਾਂਗੇ ਅੱਜ ਯੁਵਾਣੀ ਟੂਰਸ ਐਂਡ ਟਰੈਵਲਸ ਸੈਗਮੈਂਟ ਦੇ ਵਿੱਚ। ਅਤੇ ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਸ਼ੋਅ ਦੀ, ਅਤੇ ਅੱਜ ਦੀ ਗੱਲ ਤੋਂ।
0: ਦੋਸਤੋ, ਜੋ ਅੱਜ ਦਾ ਦਿਨ ਹੈ ਬਹੁਤ ਹੀ ਖਾਸ ਹੈ, ਕਿਉਂਕਿ ਅੱਜ ਦੇ ਦਿਨ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ UN ਪੀਸਕੀਪਰਸ ਡੇ ਦੇ ਤੌਰ 'ਤੇ, ਯਾਨੀ ਕਿ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਦਿਵਸ।
1: 1948 'ਚ ਯੂਨਾਈਟਿਡ ਨੇਸ਼ਨਸ ਨੇ ਆਪਣੀ ਪਹਿਲੀ ਪੀਸਕੀਪਿੰਗ ਮਿਸ਼ਨ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਦੁਨੀਆ ਦੇ ਕਲ ਜੰਗ ਪ੍ਰਭਾਵਿਤ ਇਲਾਕਿਆਂ 'ਚ UN ਪੀਸਕੀਪਰਸ ਨੂੰ ਭੇਜਿਆ ਗਿਆ। ਇਹ ਦਿਨ ਉਹਨਾਂ ਸਿਪਾਹੀਆਂ, ਡਾਕਟਰਸ, ਵੋਲੰਟੀਅਰਸ ਅਤੇ ਆਫਿਸਰ ਨੂੰ ਸਮਰਪਿਤ ਹੁੰਦਾ ਹੈ ਜੋ ਆਪਣੇ ਘਰ ਤੋਂ ਦੂਰ ਰਹਿ ਕੇ ਦੁਨੀਆ 'ਚ ਅਮਨ ਬਣਾਏ ਰੱਖਦੇ ਨੇ।
0: ਅਤੇ ਦੋਸਤੋ, ਇੱਕ ਇਨਸਾਨ ਦਾ ਫਰਜ਼ ਹੈ ਦੂਸਰੇ ਇਨਸਾਨ ਨਾਲ ਮੁਹੱਬਤ ਕਰਨਾ, ਉਸ ਨਾਲ ਹਮਦਰਦੀ ਰੱਖਣਾ, ਅਤੇ ਸਾਨੂੰ ਸਭ ਨੂੰ ਚਾਹੀਦਾ ਕਿ ਜਦੋਂ ਅਸੀਂ ਕਿਸੇ ਦੂਸਰੇ ਇਨਸਾਨ ਦੀ ਤਰਫ ਦੇਖੀਏ ਤਾਂ ਇਸ ਨਜ਼ਰ ਨਾਲ ਦੇਖੀਏ ਕਿ ਉਹ ਵੀ ਸਾਡੇ ਜਿੰਨਾ ਹੀ ਇਨਸਾਨ ਹੈ।

0: ਤੇ ਦੋਸਤੋ ਆਪਾਂ ਨੂੰ ਅਮਨ ਔਰ ਸ਼ਾਂਤੀ ਹਰ ਵਕਤ ਬਣਾਏ ਰੱਖਣੀ ਚਾਹੀਦੀ ਹੈ।
1: ਅਤੇ ਅਮਨ ਅਤੇ ਸ਼ਾਂਤੀ ਦੇ ਨਾਲ ਨਾਲ ਸਾਨੂੰ ਸਦਭਾਵਨਾ ਵੀ ਰੱਖਣੀ ਚਾਹੀਦੀ ਹੈ ਕਿ ਜਿੱਥੇ ਸਾਡਾ ਕੁਛ ਗਲਤ ਹੋ ਰਿਹਾ ਹੈ ਜਾਂ ਜਿਹੜੇ ਲੋਕ ਮੁਸੀਬਤ ਵਿੱਚ ਨੇ, ਅਸੀਂ ਹੋਰ ਅੱਗੇ ਆ ਕੇ UN ਪੀਸ ਕੀਪਰ ਜਿਵੇਂ ਸਾਡੇ ਲੋਕਾਂ ਦੀ ਮਦਦ ਕਰਦੇ ਨੇ ਅਤੇ ਬਾਕੀ ਸਭ ਲੋਕ ਅੱਗੇ ਆ ਕੇ ਉਹ ਕੰਮ ਕਰਦੇ ਨੇ ਜਾਂ ਕਿਸੇ ਚੀਜ਼ ਨੂੰ ਰੋਕਣ ਦੀ ਕੋਸ਼ਿਸ਼, ਭਾਵੇਂ ਉਹ ਕੁਛ ਫਰਕ ਤੁਹਾਨੂੰ ਲੱਗਦਾ ਹੋਵੇ ਨਾ ਪਵੇ, ਬਟ ਆਵਾਜ਼ ਚੁੱਕਣਾ ਇੱਕ ਬਹੁਤ ਵੱਡਾ ਕਦਮ ਬਣ ਸਕਦਾ ਹੈ।
0: ਅਤੇ ਦੋਸਤੋ ਭਾਰਤ ਦਾ ਵੀ ਪੀਸ ਕੀਪਿੰਗ ਦੇ ਵਿੱਚ ਕਾਫੀ ਯੋਗਦਾਨ ਰਿਹਾ ਹੈ ਔਰ ਭਾਰਤ ਦੇ ਹਜ਼ਾਰਾਂ ਜਵਾਨ ਨੇ ਕੋਂਗੋ, ਸੁਡਾਨ, ਲੈਬਨੋਨ, ਸਾਊਥ ਸੁਡਾਨ ਵਰਗੇ ਇਲਾਕਿਆਂ ਦੇ ਵਿੱਚ ਆਪਣੀ ਸੇਵਾ ਅਤੇ ਆਪਣਾ ਯੋਗਦਾਨ ਦਿੱਤਾ ਹੈ।
1: ਇੰਡੀਅਨ ਪੀਸ ਕੀਪਰ ਸਿਰਫ ਹਥਿਆਰ ਨਹੀਂ ਲੈ ਕੇ ਜਾਂਦੇ, ਉਹ ਆਪਣੇ ਨਾਲ ਇਨਸਾਨੀਅਤ ਵੀ ਲੈ ਕੇ ਜਾਂਦੇ ਨੇ। ਕਈ ਜਗ੍ਹਾ 'ਤੇ ਉਹਨਾਂ ਨੇ ਸਕੂਲ ਬਣਵਾਏ, ਇਲਾਜ ਕੀਤਾ, ਪਾਣੀ ਦੀ ਸੁਵਿਧਾ ਪਹੁੰਚਾਈ। ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੇ ਪੀਸ ਕੀਪਿੰਗ ਯੂਨਿਟਸ ਵਿੱਚ ਦੁਨੀਆ ਲਈ ਮਿਸਾਲ ਬਣ ਗਈਆਂ।
0: ਅਤੇ ਦੋਸਤੋ ਜੋ ਸ਼ਾਂਤੀ ਹੈ ਨਾ, ਉਹ ਸਿਰਫ ਕੋਈ ਇੱਕ ਦੌਰ ਨਹੀਂ ਹੋਣਾ ਚਾਹੀਦਾ, ਉਹ ਸਾਡਾ ਹਰ ਦਿਨ ਹੋਣਾ ਚਾਹੀਦਾ ਹੈ ਔਰ ਇਹ ਪੀਸ ਕੀਪਰਸ ਜੋ ਹੈ ਉਹ ਸਾਡੀ ਪੂਰੀ ਦੁਨੀਆ ਨੂੰ ਸ਼ਾਂਤ ਔਰ ਸਾਡੇ ਲਈ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਆ। ਤੁਸੀਂ ਵੀ ਆਪਣਾ ਜਿੰਨਾ ਵੀ ਯੋਗਦਾਨ ਦੇ ਸਕਦੇ ਹੋ ਸ਼ਾਂਤੀ ਨੂੰ ਬਣਾਏ ਰੱਖਣ ਲਈ, ਅਮਨ ਨੂੰ ਬਣਾਏ ਰੱਖਣ ਲਈ ਜ਼ਰੂਰ ਦਿਓ ਅਤੇ ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰੋ ਉਨ ਸੋਲਜਰਸ ਨੂੰ ਜਿਨ੍ਹਾਂ ਨੇ ਸ਼ਾਂਤੀ ਲਈ ਆਪਣੀ ਜਾਨ ਦਿੱਤੀ ਹੈ, ਉਨ ਆਫਿਸਰਸ ਨੂੰ, ਉਨ ਡਾਕਟਰਸ ਨੂੰ, ਵੋਲੰਟੀਅਰਸ ਨੂੰ ਜੋ ਪੀਸ ਦੇ ਲਈ ਹਰ ਵਕਤ ਹੀ ਕੁਛ ਨਾ ਕੁਛ ਕਰਦੇ ਰਹਿੰਦੇ ਆ।
1: ਅਤੇ ਅੱਜ ਅਸੀਂ ਸਿੱਖ ਸਕਦੇ ਹਾਂ ਕਿ ਸ਼ਾਂਤੀ ਸਿਰਫ ਜੰਗ ਦੀ ਕਮੀ ਨਹੀਂ ਹੁੰਦੀ, ਇਹ ਸੋਚ ਦੀ ਸਫਾਈ ਹੁੰਦੀ ਹੈ। ਅੱਜ ਦੀ ਸਫਾਈ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਐਜ਼ ਐਨ ਇੰਡੀਵਿਜੁਅਲ ਸੋਸ਼ਲ ਮੀਡੀਆ 'ਤੇ। ਜੇ ਤੁਹਾਨੂੰ ਕਿਤੇ ਲੱਗ ਰਿਹਾ ਤੁਸੀਂ ਗਲਤ ਦੇਖ ਰਹੇ ਹੋ ਜਾਂ ਤੁਸੀਂ ਸੋਚਦੇ ਹੋ ਕਿ ਇਹ ਚੀਜ਼ ਨਹੀਂ ਆਉਣੀ ਚਾਹੀਦੀ, ਤੁਸੀਂ ਇਹ ਕਦਮ ਚੱਕ ਸਕਦੇ ਹੋ, ਇਸ ਦੀ ਰਿਪੋਰਟ ਸ਼ੁਰੂ ਕਰ ਸਕਦੇ ਹੋ। ਅਤੇ ਅੱਜ ਅਸੀਂ ਸਲਾਮ ਕਰਦੇ ਹਾਂ ਅਤੇ ਅਸੀਂ ਸਿੱਖਦੇ ਹਾਂ ਕਿ ਸਾਨੂੰ ਅਮਨ ਅਤੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਅਤੇ ਤੁਸੀਂ ਤਦ ਤੱਕ ਇਹ ਗਾਣਾ ਇੰਜੋਏ ਕਰੋ, ਮੈਂ ਤੇ ਕ੍ਰਿਟੀਨਾ ਲੈ ਕੇ ਵਾਪਸ ਆਉਂਦੇ ਹਾਂ ਹੋਰ

0: ਦੋਸਤੋ ਬਹੁਤ ਸੂਦਿੰਗ ਜਿਹਾ ਗਾਣਾ ਹੈ, ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਔਰ ਕਾਵਿਆ ਤਾਂ ਬਹੁਤ ਇੰਜੋਏ ਕਰ ਰਹੇ ਹਾਂ। ਅਤੇ ਹੁਣ ਚੱਲਦੇ ਹਾਂ ਅਸੀਂ ਅੱਜ ਦੇ ਨੈਕਸਟ ਟੋਪਿਕ 'ਤੇ। ਅੱਜ ਦਾ ਜੋ ਦਿਨ ਹੈ ਉਹ ਸਮਰਪਿਤ ਹੈ ਸਾਡੇ ਫੋਰਮਰ ਪ੍ਰਾਈਮ ਮਿਨਿਸਟਰ ਦੀ ਡੈਥ ਐਨਵਰਸਰੀ ਨੂੰ, ਚੌਧਰੀ ਚਰਨ ਸਿੰਘ ਜੀ।
1: ਅਤੇ ਅੱਜ ਚੌਧਰੀ ਚਰਨ ਸਿੰਘ ਜੀ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ। ਕਹਿੰਦੇ ਨੇ ਕਿ ਖੇਤ ਦੀ ਮਿੱਟੀ ਸਿਰਫ ਅੰਨ ਨਹੀਂ ਉਗਾਉਂਦੀ, ਉਹ ਦੇਸ਼ ਦੀ ਰੂਹ ਸੰਭਾਲਦੀ ਹੈ। ਅਤੇ ਕੁਝ ਨੇਤਾ ਕੁਰਸੀਆਂ ਲਈ ਨਹੀਂ, ਉਹ ਮਿੱਟੀ ਦੇ ਹੱਕ ਲਈ ਜੀਂਦੇ ਨੇ। ਅਤੇ ਚੌਧਰੀ ਚਰਨ ਸਿੰਘ ਵੀ ਇਹੀ ਸੀ ਦੋਸਤੋ। ਚੌਧਰੀ ਚਰਨ ਸਿੰਘ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਸਨ, ਪਰ ਲੋਕ ਉਹਨਾਂ ਨੂੰ ਸਭ ਤੋਂ ਜ਼ਿਆਦਾ ਕਿਸਾਨਾਂ ਦੇ ਨੇਤਾ ਵਜੋਂ ਯਾਦ ਕਰਦੇ ਨੇ। 1902 'ਚ ਉੱਤਰ ਪ੍ਰਦੇਸ਼ 'ਚ ਦੇ ਇੱਕ ਕਿਸਾਨੀ ਪਰਿਵਾਰ 'ਚ ਜਨਮ ਹੋਇਆ। ਬਚਪਨ ਤੋਂ ਹੀ ਉਹਨਾਂ ਨੇ ਪਿੰਡਾਂ ਦੀ ਮੁਸ਼ਕਿਲ ਜ਼ਿੰਦਗੀ ਵੇਖੀ। ਵਕੀਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਰਾਜਨੀਤੀ 'ਚ ਆਏ, ਪਰ ਉਹਨਾਂ ਦੀ ਰਾਜਨੀਤੀ ਦਾ ਕੇਂਦਰ ਹਮੇਸ਼ਾ ਕਿਸਾਨ ਰਿਹਾ। ਅਤੇ ਉਹਨਾਂ ਨੇ ਸਾਡੇ ਦੇਸ਼ ਵਜੋਂ ਪ੍ਰਾਈਮ ਮਿਨਿਸਟਰ ਦਾ ਰੋਲ ਨਿਭਾਇਆ। ਅਤੇ ਉਹਨਾਂ ਦੀਆਂ ਅੱਜ ਅਸੀਂ ਗੱਲ ਕਰਦੇ ਹਾਂ ਕਿ ਵੱਡੀਆਂ ਦੇਣਾਂ ਕੀ ਹੈ ਸਾਡੇ ਦੇਸ਼ ਨੂੰ। ਉਹਨਾਂ ਨੇ ਜ਼ਮੀਨਦਾਰੀ ਖਤਮ ਕੀਤੀ ਅਤੇ ਉਹਨਾਂ ਦੇ ਛੋਟੇ ਕਿਸਾਨਾਂ ਲਈ ਆਵਾਜ਼ ਉਠਾਈ ਅਤੇ ਜ਼ਮੀਦਾਰੀ ਦੀ ਪ੍ਰਥਾ ਦੇ ਖਿਲਾਫ ਮਜ਼ਬੂਤ ਕਦਮ ਚੁੱਕੇ।
0: ਉਹਨਾਂ ਦੀ ਜੋ ਸੋਚ ਸੀਗੀ ਉਹ ਬਹੁਤ ਕਿਸਾਨ ਕੇਂਦਰਿਤ ਸੋਚ ਸੀਗੀ। ਉਹਨਾਂ ਨੇ ਕਿਸਾਨਾਂ ਲਈ ਬਹੁਤ ਜ਼ਿਆਦਾ ਕੰਮ ਕੀਤੇ। ਉਹਨਾਂ ਨੇ ਖੇਤੀ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਹਾ ਸੀ ਔਰ ਉਸ ਦੇ ਲਈ ਬਹੁਤ ਜ਼ਿਆਦਾ ਕੰਮ ਵੀ ਕੀਤਾ। ਕਿਸਾਨਾਂ ਦੀ ਆਏ ਨੂੰ ਵਧਾਉਣ ਲਈ ਵੀ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਯੋਗਦਾਨ ਪਾਇਆ।
1: ਪਿੰਡਾਂ ਦੀ ਅਰਥ ਵਿਵਸਥਾ 'ਤੇ ਉਹਨਾਂ ਨੇ ਕੰਮ ਕੀਤਾ। ਉਹਨਾਂ ਦਾ ਮੰਨਣਾ ਸੀ ਕਿ ਸ਼ਹਿਰਾਂ ਤੋਂ ਪਹਿਲਾਂ ਪਿੰਡਾਂ ਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੈ। ਅਤੇ ਉਹਨਾਂ ਦੇ 3 ਯਾਦਗਾਰ ਕਿੱਸੇ। ਉਹਨਾਂ ਦੀ ਸਾਦਗੀ, ਉਹਨਾਂ ਦੀ ਬਹੁਤ ਵੱਡੀ ਇੱਕ ਪਰਸਨੈਲਿਟੀ ਦੀ ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਅਸੀਂ ਉਹਨਾਂ ਦੀ ਫੋਟੋ ਦੇਖਦੇ ਹਾਂ, ਜਦੋਂ ਵੀ ਉਹਨਾਂ ਦੀ ਗੱਲਾਂ ਬਾਤਾਂ ਅਸੀਂ ਪੜ੍ਹਦੇ ਹਾਂ ਅਖਬਾਰਾਂ ਵਿੱਚ, ਤਾਂ ਉਹਨਾਂ ਦੀ ਸਾਦਗੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ ਉਹਨਾਂ ਦੀ ਜ਼ਿੰਦਗੀ ਬਹੁਤ ਸਰਲ ਸੀ। ਕਿਸਾਨ ਸੰਭਾਵਨਾ, ਮਤਲਬ ਉਹ ਅਕਸਰ ਸਿੱਧਾ ਕਿਸਾਨਾਂ ਦੇ ਵਿੱਚ ਜਾ ਕੇ ਹੀ ਗੱਲ ਕਰਦੇ ਸੀ। ਅਤੇ ਉਹਨਾਂ ਨੇ ਖੇਤੀ ਦੇ ਆਰਥਿਕ ਨੀਤੀਆਂ 'ਤੇ ਅਤੇ ਕਈ ਪੁਸਤਕਾਂ ਵੀ ਲਿਖੀਆਂ ਨੇ। ਅਤੇ ਉਹਨਾਂ ਦੇ ਨਾਮ 'ਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਦਿੱਲੀ ਦਾ ਇੱਕ ਹਵਾਈ ਅੱਡਾ ਵੀ ਉਹਨਾਂ ਦੇ ਨਾਮ 'ਤੇ ਹੈ।
0: ਦੋਸਤੋ ਇਸ ਤੋਂ ਵੀ ਉਹਨਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਕਿ ਛੋਟੀ ਤੋਂ ਛੋਟੀ ਚੀਜ਼ ਜੋ ਹੈ ਨਾ ਉਸਦੀ ਬਹੁਤ ਹੀ ਵੱਡੀ ਵੈਲਿਊ ਹੁੰਦੀ ਹੈ। ਜੋ ਕਿਸਾਨ ਹੈ ਉਹ ਸਿਰਫ ਇੱਕ ਜੋਬ ਨਹੀਂ ਹੈ, ਉਹ ਇੱਕ ਕੰਮ ਨਹੀਂ ਕਰ ਰਹੇ, ਉਹ ਦੇਸ਼ ਨੂੰ ਖਾਣਾ ਖਿਲਾ ਰਹੇ ਹੈ।
1: ਅਸੀਂ ਕਿਸਾਨਾਂ ਆਪਣੇ ਜਿਹੜੇ ਭਾਈ ਵੀਰ ਨੇ ਜੋ ਵੀ ਸਾਡੇ ਲਈ ਅੰਨ ਸਾਡੇ ਟੇਬਲ 'ਤੇ ਲੈ ਕੇ ਆਉਂਦੇ ਨੇ, ਸਾਡੀ ਪਲੇਟ ਭਰੀ ਰਹਿੰਦੀ ਹੈ ਉਹਨਾਂ ਦੇ ਕਰਕੇ। ਅੱਜ ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਹਾਂ ਕਿਉਂਕਿ ਉਹਨਾਂ ਕਰਕੇ ਹੀ ਸਾਡਾ ਦੇਸ਼ ਹੈ ਅਤੇ ਉਹਨਾਂ ਨੇ ਹੀ ਸਾਡਾ ਪੇਟ ਪਾਲਿਆ ਹੈ, ਭਾਵੇਂ ਸਾਡੀ ਆਰਥਿਕ ਸਥਿਤੀ ਵਿੱਚ, ਭਾਵੇਂ ਅਸੀਂ ਕਠਿਨ ਸਮਾਵਾਂ ਦੇ ਵਿੱਚ। ਅਤੇ ਅੱਜ ਅਸੀਂ ਸ਼ਰਧਾਂਜਲੀ ਵੀ ਦਿੰਦੇ ਹਾਂ ਸਾਡੇ ਕਿਸਾਨਾਂ ਦੇ ਪ੍ਰਾਈਮ ਮਿਨਿਸਟਰ, ਜਿਨ੍ਹਾਂ ਨੇ ਉਹਨਾਂ ਦੇ ਹੱਕ ਲਈ ਕੰਮ ਕੀਤਾ।

0: 200 ਲੱਗਦਾ ਜੋ ਵਰਡ ਐਕਸਪ੍ਰੈਸ ਹੈ ਨਾ ਉਹ ਸਟੇਸ਼ਨ ਤੇ ਆ ਚੁੱਕੀ ਹੈ ਤੇ ਹੁਣ ਵਰਡ ਐਕਸਪ੍ਰੈਸ ਤੇ ਚੜ੍ਹ ਕੇ ਅਸੀਂ ਅੱਜ ਨਵੇਂ ਵਰਡ ਦੀ ਤਰਫ ਜਾ ਰਹੇ ਹਾਂ। ਕਾਵਿਆ ਕਿਹੜਾ ਵਰਡ ਹੈ ਅੱਜ ਦਾ?
1: ਜੀ ਅੱਜ ਅਸੀਂ ਸੋਚਿਆ ਕਿ ਸਾਡੇ ਸਰੋਤੇ ਰੋਜ਼ ਹੀ ਨਵਾਂ ਨਵੇਂ ਸ਼ਬਦ ਸੁਣਦੇ ਨੇ ਅਤੇ ਵਰਡ ਐਕਸਪ੍ਰੈਸ 'ਚ ਅਸੀਂ ਉਹਨਾਂ ਨੂੰ ਰੋਜ਼ ਨਵੇਂ ਨਵੇਂ ਸ਼ਬਦਾਂ ਦਾ ਅਰਥ ਦੱਸਦੇ ਹਾਂ ਜੋ ਕਿ ਉਹ ਆਪਣੇ ਸ਼ਬਦ ਕੋਸ਼ ਨੂੰ ਵਧਾ ਸਕਦੇ ਹਾਂ ਅਤੇ ਆਪਣੀ ਬੋਲੀ ਵਿੱਚ ਵੀ ਵਰਤ ਸਕਦੇ ਹੋ। ਅਤੇ ਅੱਜ ਅਸੀਂ ਅੰਗਰੇਜ਼ੀ ਸ਼ਬਦ ਲੈ ਕੇ ਆਏ ਹਾਂ ਤੁਹਾਡੇ ਲਈ। ਤੁਸੀਂ ਵੀ ਮਾੜੀ ਮੋਟੀ ਅੰਗਰੇਜ਼ੀ ਮਾਰ ਨਹੀਂ ਸਕ ਜਾਓ ਕਿਉਂਕਿ ਫਲੌਂਟ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ। ਸੋ ਅੱਜ ਅਸੀਂ ਸ਼ਬਦ ਲੈ ਕੇ ਆਏ ਹਾਂ ਰੈਵਰੈਂਸ।
0: ਦੋਸਤੋ, ਰੈਵਰੈਂਸ ਜੋ ਵਰਡ ਹੈ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਉਸਦਾ ਮਤਲਬ ਵੀ ਬਹੁਤ ਜ਼ਿਆਦਾ ਖੂਬਸੂਰਤ ਹੈ। ਇਹਦਾ ਮਤਲਬ ਹੁੰਦਾ ਕਿਸੇ ਦੀ ਤਰਫ ਬਹੁਤ ਹੀ ਜ਼ਿਆਦਾ ਡੀਪ ਰਿਸਪੈਕਟ ਹੋਣੀ। ਤੁਸੀਂ ਕਿਸੇ ਨੂੰ ਜਦ ਬਹੁਤ ਜ਼ਿਆਦਾ ਪਸੰਦ ਕਰਦੇ ਹੋ, ਕਿਸੇ ਵੀ ਤਰੀਕੇ ਦੀ ਪਸੰਦ ਹੈ, ਕਿਸੇ ਵੀ ਤਰੀਕੇ ਦੀ ਰਿਸਪੈਕਟ ਹੋ ਸਕਦੀ, ਜੋ ਜਦ ਕੋਈ ਤੁਹਾਡਾ ਦਿਲ ਛੂ ਕੇ ਤੁਹਾਡੀ ਰੂਹ ਨੂੰ ਛੂ ਲੇ, ਉਸ ਚੀਜ਼ ਲਈ ਤੁਸੀਂ ਵਰਡ ਯੂਜ਼ ਕਰਦੇ ਹੋ ਰੈਵਰੈਂਸ।
1: ਮਤਲਬ ਜਿਸ ਦਾ ਕ੍ਰਿਟੀਨਾ ਅਸੀਂ ਕਹਿ ਸਕਦੇ, ਦਿਲ ਤੋਂ ਤੁਸੀਂ ਸਤਿਕਾਰ ਕਰਦੇ ਹੋ, ਤੁਸੀਂ ਸਨਮਾਨ ਕਰਦੇ ਹੋ, ਇੱਕ ਤਰ੍ਹਾਂ ਨਾਲ ਤੁਸੀਂ ਉਹਨੂੰ ਪੂਜਣ ਦੀ ਹੱਕ ਰੱਖਦੇ ਹੋ, ਉਸ ਨੂੰ ਰੈਵਰੈਂਸ ਤੁਸੀਂ ਕਹਿੰਦੇ ਹੋ। ਕਈ ਰਿਸ਼ਤੇ ਨਾ ਸ਼ਬਦਾਂ ਨਾਲ ਨਹੀਂ, ਝੁਕਣ ਵਾਲੀ ਇੱਜ਼ਤ ਨਾਲ ਬਣਦੇ ਨੇ। ਕੁਝ ਲੋਕਾਂ ਲਈ ਅਸੀਂ ਸਿਰਫ ਨਾ ਪਿਆਰ ਮਹਿਸੂਸ ਕਰਦੇ ਹਾਂ, ਪਰ ਕੁਝ ਲਈ ਦਿਲ ਤੋਂ, ਮਤਲਬ ਦਿਲ ਤੋਂ ਆਵਾਜ਼ ਨਿਕਲਦੀ ਕਿ ਨਹੀਂ, ਇਸ ਇਨਸਾਨ ਨੇ ਨਾ ਜ਼ਿੰਦਗੀ ਵਿੱਚ ਕੁਛ ਕੀਤਾ ਹੈ। ਮਤਲਬ ਅਸੀਂ ਉਸ ਮੂਮੈਂਟ 'ਤੇ ਸਾਨੂੰ ਆ ਜਾਂਦਾ ਨਾ ਕਿ ਡੀਪ ਰਿਸਪੈਕਟ, ਕਿ ਇਹਨਾਂ ਨੇ ਕਈ ਵਾਰੀ ਕੋਈ ਇਨਸਾਨ ਸਾਨੂੰ ਬਹੁਤ ਜ਼ਿਆਦਾ ਇੰਸਪਾਇਰ ਕਰ ਜਾਂਦਾ ਹੈ। ਸਾਡੇ ਟੀਚਰ ਹੋ ਸਕਦੇ ਨੇ, ਸਾਡੇ ਦੋਸਤ ਹੋ ਸਕਦੇ ਨੇ, ਜੋ ਮੁਸ਼ਕਿਲ ਸਮਿਆਂ ਦੇ ਵਿੱਚ ਵੀ ਆਪਣੀ ਹਿੰਮਤ ਨਹੀਂ ਹਾਰਦੇ, ਉਹ ਕੰਮ ਕਰਦੇ ਰਹਿੰਦੇ ਨੇ। ਤੁਸੀਂ ਉਹਨਾਂ ਨੂੰ ਵੀ ਆਖ ਸਕਦੇ ਹੋ ਕਿ ਮਤਲਬ ਰੈਵਰੈਂਸ ਦਾ ਮਤਲਬ ਉੱਥੇ ਵੀ ਲਾਗੂ ਹੁੰਦਾ ਹੈ ਕਿ ਤੁਸੀਂ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਹੋ, ਯਾਨੀ ਕਿ ਗਹਿਰੀ ਇੱਜ਼ਤ ਹੈ, ਇੱਕ ਤਰ੍ਹਾਂ ਦੀ ਸ਼ਰਧਾ ਕਹਿਣਾ ਜਾਂ ਦਿਲ ਤੋਂ ਸਤਿਕਾਰ ਕਰਨਾ, ਜਾਂ ਉਹ ਅਦਬ ਜੋ ਸਿਰਫ ਜ਼ਬਾਨ ਤੱਕ ਨਹੀਂ ਸੀਮਿਤ ਨਾ ਹੋਵੇ। ਇਹ ਸਿਰਫ ਰਿਸਪੈਕਟ ਵਾਲੀ ਰਿਸਪੈਕਟ ਨਹੀਂ ਹੈ, ਇਹ ਉਹ ਅਹਿਸਾਸ ਹੈ ਜਿੱਥੇ ਬੰਦਾ ਕਿਸੇ ਵਿਅਕਤੀ, ਸੋਚ, ਜਗ੍ਹਾ ਜਾਂ ਪਰੰਪਰਾ ਨੂੰ ਪਵਿੱਤਰ ਨਜ਼ਰ ਨਾਲ ਵੇਖੇ।
0: ਜੀ, ਅਤੇ ਦੋਸਤੋ, ਜੋ ਬਹੁਤ ਗਹਿਰਾ ਸਤਿਕਾਰ ਹੁੰਦਾ, ਇੱਦਾਂ ਕਿ ਤੁਸੀਂ ਜਿਵੇਂ ਕਿਸੇ ਦੀ ਪੂਜਾ ਕਰਦੇ ਹੋ, ਉੱਥੇ ਤੁਸੀਂ ਇਸ ਵਰਡ ਨੂੰ ਯੂਜ਼ ਕਰਦੇ ਹੋ ਰੈਵਰੈਂਸ। ਰੈਵਰੈਂਸ ਇੱਕ ਨਾਊਨ ਹੈ ਅਤੇ ਹਮੇਸ਼ਾ ਕਿਸੇ ਇਨਸਾਨ ਦੇ ਬਾਰੇ ਦੱਸਣ ਲਈ ਇਸਤੇਮਾਲ ਹੁੰਦਾ। ਜਦ ਵੀ ਨਾ ਮੈਂ ਐਸਾ ਕੋਈ ਪਿਆਰਾ ਜਿਹਾ ਲਫ਼ਜ਼ ਸੁਣਦੀ ਹਾਂ ਨਾ ਜਿਹਦੇ ਵਿੱਚ ਇੱਜ਼ਤ ਦੀ, ਰਿਸਪੈਕਟ ਦੀ, ਐਡਮਰੇਸ਼ਨ ਦੀ ਗੱਲ ਹੁੰਦੀ ਹੈ ਨਾ, ਮੇਰੇ ਦਿਮਾਗ ਦੇ ਵਿੱਚ ਹਮੇਸ਼ਾ ਆਉਂਦਾ ਪਿਆਰ, ਚਾਹੇ ਕਿਸੇ ਵੀ ਤਰੀਕੇ ਦਾ ਹੋ।
1: ਪਿਆਰ ਚਾਹੇ ਸਾਡੇ ਸਰੋਤਿਆਂ ਨਾਲ ਹੋਵੇ, ਪਿਆਰ ਤੁਹਾਡਾ ਸਾਡੀ ਆਕਾਸ਼ਵਾਣੀ ਦੇ ਨਾਲ ਹੋਵੇ, ਜਾਂ ਪਿਆਰ ਕਿਸੇ ਸਪੈਸ਼ਲ ਦੇ ਨਾਲ ਹੋਵੇ।
0: ਜੀ, ਅਤੇ ਦੋਸਤੋ, ਉਸੀ ਇੱਕ ਇਮੋਸ਼ਨ ਲਈ ਇੱਕ ਪਿਆਰਾ ਜਿਹਾ ਗਾਣਾ ਅਸੀਂ ਤੁਹਾਡੇ ਪੇਸ਼ ਕਰ ਰਹੇ ਹਾਂ।

0: ਜੀ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ, ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ, ਕਿਉਂਕਿ ਮੈਂ ਔਰ ਕਾਵਿਆ ਤਾਂ ਬਹੁਤ ਹੀ ਜ਼ਿਆਦਾ ਇੰਜੋਏ ਕਰ ਰਹੇ ਕਿ ਨਹੀਂ?
1: ਬਿਲਕੁਲ ਫੁੱਲ, ਹੁਣ ਸਮਾਂ ਹੋ ਚੁੱਕਿਆ ਫਨ ਸੈਗਮੈਂਟਸ ਦਾ, ਅਤੇ ਮੈਂ ਤਾਂ ਕ੍ਰਿਟੀਨਾ ਗਾਣੇ ਵੀ ਇੰਜੋਏ ਕਰ ਰਹੇ ਹਾਂ, ਅਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਵੀ ਹਾਂ ਕਿ ਸਾਡੇ ਸਰੋਤੇ ਅਗਲੇ ਆਉਣ ਵਾਲੇ ਸੈਗਮੈਂਟ ਦਾ ਦਿਲ ਖੋਲ੍ਹ ਕੇ ਇੰਤਜ਼ਾਰ ਕਰਦੇ ਹੋਣਗੇ, ਅਤੇ ਹੁਣ ਸਮਾਂ ਹੋ ਚੁੱਕਾ ਹੈ ਤੁਹਾਡੇ ਵਨ ਆਫ ਦ ਮੋਸਟ ਫੇਵਰੇਟ ਅਤੇ ਅਵੇਟਡ ਸੈਗਮੈਂਟ ਦਾ, ਸਿਨੇਮਾ ਦਾ।
0: ਜੀ ਦੋਸਤੋ, ਸਿਨੇਮਾ ਸੈਗਮੈਂਟ ਲਈ ਨਾ ਤੁਸੀਂ ਵੀ ਬਹੁਤ ਐਕਸਾਈਟਡ ਹੋਵੋਗੇ ਕਿ ਤੁਹਾਡੇ ਤਾਂ ਵੀਕਐਂਡ ਦੀ ਅਸੀਂ ਲਿਸਟ ਬਣਵਾ ਕੇ ਜਾਣੀ ਹੈ। ਮੈਂ ਵੀ ਬਹੁਤ ਐਕਸਾਈਟਡ ਸੀ, ਅਤੇ ਆਪਾਂ ਸਭ ਤੋਂ ਜ਼ਿਆਦਾ ਐਕਸਾਈਟਡ ਸੀ ਕਾਵਿਆ। ਅਸੀਂ ਜਦ ਡਿਸਕਸ ਕਰ ਰਹੇ ਸੀ, ਕਾਵਿਆ ਨੇ ਮੈਨੂੰ ਜੋ ਲਿਸਟ ਦਿੱਤੀ ਹੈ ਫਿਲਮਾਂ ਦੀ, ਇੰਨੀ ਲੰਬੀ ਲਿਸਟ, ਐਂਡ ਆਈ ਵਾਜ਼ ਲਾਈਕ ਕਿ ਠੀਕ ਹੈ, ਮੇਰੀ ਤਾਂ ਸਮਰ ਹੋਲੀਡੇਜ਼ ਸੈੱਟ ਹੈ।
1: ਬਿਲਕੁਲ, ਮੇਰੀ ਸਮਰ ਹੋਲੀਡੇਜ਼ ਹਮੇਸ਼ਾ ਸੈੱਟ ਹੁੰਦੀਆਂ ਨੇ, ਭਾਵੇਂ ਬਲੈਕ ਐਂਡ ਵਾਈਟ ਮੂਵੀਜ਼ ਹੋਣ, ਦੇਵਾਨੰਦ ਦੀਆਂ ਪੁਰਾਣੀ, ਕਿਉਂਕਿ ਸਾਡੇ ਸਰੋਤਿਆਂ ਨੂੰ ਦੱਸਣਾ ਹੁੰਦਾ ਇਸ ਸੈਗਮੈਂਟ ਦੇ ਵਿੱਚ, ਭਾਵੇਂ ਹੋਰਰ ਮੂਵੀਜ਼ ਹੋਣ, ਭਾਵੇਂ ਮਰਡਰ ਮਿਸਟਰੀਜ਼ ਹੋਣ, ਮੇਰਾ ਫੁੱਲ ਟੂ ਪੂਰਾ ਸੈੱਟ ਰਹਿੰਦਾ ਹੈ ਕਿ ਮੈਂ ਇਹ ਸਭ ਮੂਵੀਜ਼ ਦੇਖਣੀਆਂ ਹੈ।
0: ਅਤੇ ਦੋਸਤੋ, ਤੁਸੀਂ ਸੋਚੋ ਅਸੀਂ ਕਿੰਨੀ ਮੁਸ਼ਕਿਲ ਸਿਲੈਕਟ ਕੀਤੀ ਹੈ ਮੂਵੀਜ਼, ਤੁਹਾਡੇ ਲਈ ਬਹੁਤ ਮੁਸ਼ਕਿਲ ਸਿਲੈਕਟ ਕਰਕੇ ਲੈ ਗਏ ਫਿਲਮ।
1: ਮੈਂ ਤਾਂ ਕ੍ਰਿਟੀ ਨਾਲ ਲੜ ਰਹੀ ਸੀ ਕਿ ਨਹੀਂ, ਆਹ ਵਾਲੀ ਤਾਂ ਰੱਖਣੀ ਹੈ,
0: ਅਤੇ ਬਸ ਉਹਨਾਂ ਨੇ ਅਗਰੀ ਕੀਤਾ ਹੈ ਸਾਨੂੰ, ਜੋ ਸਾਡੀ ਟੌਪ ਸਾਡੀ ਫੇਵਰੇਟ ਮੂਵੀਜ਼ ਆ ਉਹਨਾਂ ਦੇ ਬਾਰੇ ਅਸੀਂ ਅੱਜ ਤੁਹਾਨੂੰ ਸ਼ੇਅਰ ਕਰਾਂਗੇ। ਹੋਰਰ ਮੂਵੀਜ਼ ਦੀ ਜੇ ਅਸੀਂ ਗੱਲ ਕਰੀਏ, ਹੋਰਰ ਵੀ ਬਹੁਤ ਡਿਫਰੈਂਟ ਟਾਈਪ ਦੀ ਮੂਵੀਜ਼ ਹੁੰਦੀਆਂ
1: ਜੀ।
0: ਕੁਛ ਫੋਕ ਹੋਰਰਸ ਹੁੰਦੀਆਂ ਜਿਹਦੇ ਵਿੱਚ ਹਰ ਵਕਤ ਭੂਤ ਹੌਂਟ ਨਹੀਂ ਕਰ ਰਿਹਾ ਹੁੰਦਾ,
1: ਹਾਂਜੀ,
0: ਕਿਸੇ ਐਂਟੀਟੀ ਬਾਰੇ ਹੁੰਦੀ ਹੈ, ਕਿਸੇ ਚੀਜ਼ ਬਾਰੇ ਹੁੰਦੀ ਹੈ।
1: ਅਸੀਂ ਕਾਫੀ ਸਾਰੀ ਮੂਵੀਜ਼ ਦੇਖਦੇ ਹਾਂ ਜਿੱਥੇ ਇਹ ਮਤਲਬ ਇਹੋ ਜਿਹਾ ਮਾਹੌਲ ਬਣਾਇਆ ਜਾਂਦਾ ਹੈ ਕਿ ਕੁਛ ਡਰਾਵਨਾ ਚੱਲ ਰਿਹਾ ਹੈ ਜਾਂ ਕੁਛ ਬਾਹਰ ਆਉਣਾ, ਮਤਲਬ ਮੈਂ ਆਪਣੇ ਛੋਟੇ ਭਰਾ ਨੂੰ ਬਹੁਤ ਡਰਾਉਂਦੀ ਹਾਂ ਕਿਉਂਕਿ ਉਹਨੂੰ ਹੋਰਰ ਮੂਵੀਜ਼ ਤੋਂ

0: बहुत डर लगता है। मतलब मैं मूवी चल रही हो गई है, इधर का माहौल वो मूवी बना देती है कि जिथे इधर लगता है कि कुछ भी बाहर आ सकते हैं, इस एक सेकंड का भी साइलेंस हो जाए कुछ ना कुछ डरावना बाहर आ चुका, बट इधर का हुंदा नहीं है। ओ जॉनर असी लेके आए सब तो पहले।
1: ਤੇ ਦੋਸਤੋ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੋ ਫੋਕਲੋਰ ਤੇ, ਯਾਨੀ ਲੋਕ ਕਥਾਵਾਂ ਤੇ ਬੇਸਡ ਜੋ ਹੋਰਰ ਮੂਵੀਜ਼ ਹੈ ਉਹਨਾਂ ਦੇ ਬਾਰੇ। ਸਭ ਤੋਂ ਸਾਡੀ ਪਹਿਲੀ ਫਿਲਮ ਹੈ 2018 ਦੇ ਵਿੱਚ ਆਈ ਇੱਕ ਫੋਕ ਹੋਰਰ ਫਿਲਮ ਤੁੰਬਾੜ, ਜਿਸ ਦੇ ਡਾਇਰੈਕਟਰ ਸੀਗੇ ਰਾਹੀ ਅਨਿਲ ਭਾਰਵੇ ਐਂਡ ਆਨੰਦ ਗਾਂਧੀ। ਅਤੇ ਦੋਸਤੋ ਇਹ ਜੋ ਫਿਲਮ ਹੈ ਬਹੁਤ ਹੀ ਜ਼ਿਆਦਾ ਖੂਬਸੂਰਤ ਫਿਲਮ ਹੈ। ਇਹ ਇੰਡੀਆ ਦੇ ਇੰਡੀਪੈਂਡੈਂਸ ਦੇ ਐਰਾ ਦੇ ਦੌਰਾਨ ਉਸ ਸੈਟਿੰਗ ਦੇ ਵਿੱਚ ਹੈਗੀ ਹੈ, ਔਰ ਵਿਨਾਇਕ ਰਾਓ ਦੀ ਕਹਾਣੀ ਹੈ ਜੋ ਇੱਕ ਜੋ ਮਿਸਟਰੀ ਹੈ ਉਹਨੂੰ ਸੋਲਵ ਕਰਨੇ ਨਿਕਲਦਾ ਆਪਣੇ ਲਾਲਚ ਨੂੰ ਪੂਰਾ ਕਰਨ ਲਈ।
0: ਇਸ ਦੇ ਵਿੱਚ ਜੇ ਤੁਸੀਂ ਦੇਖੋਗੇ ਮੂਵੀ ਬਹੁਤ ਹੀ ਖੂਬਸੂਰਤੀ ਦੇ ਨਾਲ ਫਿਲਮਾਈ ਗਈ ਹੈ। ਮੈਂ ਜਦ ਇਸ ਦੇ ਮੂਵੀ ਦੇ ਬਿਹਾਈਂਡ ਦ ਸੀਨ, ਮਤਲਬ ਡਾਇਰੈਕਟਰ ਜੋ ਹੈ ਉਹਨਾਂ ਦੇ ਬਾਰੇ ਪੜ੍ਹ ਰਹੀ ਸੀ ਜਾਂ ਉਹਨਾਂ ਦਾ ਕੋਈ ਇੰਟਰਵਿਊ ਸੀ, ਉਹਨਾਂ ਨੇ ਦੱਸਿਆ ਕਿ ਜੋ ਇਸ ਮੂਵੀ ਦੇ ਵਿੱਚ ਸੀਨ ਫਿਲਮਾਏ ਗਏ ਨੇ ਟੋਟਲੀ ਨੈਚੁਰਲ ਨੇ। ਇਸ ਫਿਲਮ ਦੇ ਵਿੱਚ ਤੁਹਾਨੂੰ ਇੱਕ ਕੋਨਸਟੈਂਟ ਚੀਜ਼ ਦੇਖਣ ਨੂੰ ਮਿਲੇਗੀ, ਉਹ ਹੈ ਮੀਂਹ, ਯਾਨੀ ਕਿ ਬਾਰਿਸ਼।
1: ਔਰ ਆਮ ਸੋ ਐਕਸਾਈਟਡ ਆਮ ਸੋ ਸੌਰੀ। ਔਰ ਉਹ ਜੋ ਬਾਰਿਸ਼ ਵਾਲੇ ਸੀਨ ਹੈ ਨਾ, ਉਹ ਸਾਰੇ ਹੀ ਐਕਚੁਅਲ ਬਾਰਿਸ਼ ਦੇ ਵਿੱਚ ਫਿਲਮਾਏ ਗਏ ਹੈ।
0: ਤੇ ਉਸ ਮੂਵੀ ਵਿੱਚ ਬਾਰਿਸ਼ ਦੇ ਨਾਲ ਡਾਇਰੈਕਟ ਕਨੈਕਸ਼ਨ ਹੈ, ਕਿਉਂਕਿ ਉਹ ਕਿਸੇ ਚੀਜ਼ ਦੇ ਕਰਕੇ ਉੱਥੇ ਬਾਰਿਸ਼ ਉਸ ਗਾਂਵ 'ਚ ਹੁੰਦੀ ਰਹਿੰਦੀ ਹੈ। ਅਤੇ ਇਸ ਮੂਵੀ ਨੂੰ ਡਾਇਰੈਕਟ ਕਰਨ 'ਚ ਆਲਮੋਸਟ 2 ਸਾਲ ਤੋਂ ਵੱਧ ਟਾਈਮ ਲੱਗ ਚੁੱਕਾ ਸੀ। ਅਤੇ ਤੁੰਬਾੜ 'ਚ ਤੁਸੀਂ ਦੇਖੋਗੇ ਕਿ ਇੱਕ ਮਾਇਥੋਲੋਜੀਕਲ ਇੱਕ ਕ੍ਰੀਚਰ ਦੇ ਬਾਰੇ ਕਹਾਣੀ ਹੈ, ਅਤੇ ਇੱਕ ਮੁੰਡੇ ਦੇ ਵਿਨਾਇਕ ਰਾਓ ਦੇ ਬਾਰੇ ਕਹਾਣੀ ਹੈ ਕਿ ਕਿਵੇਂ ਉਸਦੀ ਭੁੱਖ, ਕਿਵੇਂ ਉਸਦੀ ਗਰੀਡ ਜੋ ਹੈ ਸੋਨੇ, ਮਤਲਬ ਉਹਨਾਂ ਦਾ ਇੱਕ, ਚਲੋ ਮੈਂ ਕਹਾਣੀ ਸਪੋਇਲ ਕਰੂੰਗੀ, ਮਤਲਬ ਕੁਛ ਖਜ਼ਾਨਾ ਉਹ ਲੱਭਣ ਨਿਕਲਦਾ, ਹੁਣ ਉਹ ਖਜ਼ਾਨਾ ਕਿੱਥੋਂ ਲੱਭਦਾ ਹੈ, ਅਤੇ ਉਹ ਸਮੇਂ ਜੋ ਕ੍ਰੀਏਟ ਹੁੰਦਾ ਟਾਈਮ ਲਾਈਨ ਅਤੇ ਬਾਰਿਸ਼ ਦੇ ਨਾਲ ਮਾਹੌਲ, ਉਹ ਦੇਖਣ ਲਾਇਕ ਹੈ ਮਹਾਰਾਸ਼ਟਰ ਦੇ ਵਾਦੀਆਂ ਦੇ ਵਿੱਚ।
1: ਜੀ ਦੋਸਤੋ, ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਕਹਾਣੀ ਦੇਖ ਕੇ, ਔਰ ਬਹੁਤ ਲੇਅਰਸ ਹੈ ਸਟੋਰੀ ਦੇ ਵਿੱਚ। ਬਹੁਤ ਸਿੰਪਲ ਸਟੋਰੀ ਨੇ, ਕਦੀ ਵਕਤ ਵਿੱਚ ਅੱਗੇ ਜਾਂਦੀ ਕਦੀ ਪਿੱਛੇ ਜਾਂਦੀ, ਬਹੁਤ ਸਾਰੀ ਲੇਅਰਸ ਨਾਲ ਬਣੀ ਹੋਈ ਇੱਕ ਸਟੋਰੀ ਹੈ। ਇਸ ਨੂੰ ਤੁਸੀਂ ਜ਼ਰੂਰ ਦੇਖਣਾ ਹੈ। ਤੁਸੀਂ ਤਦ ਤੱਕ ਗਾਣਾ ਇੰਜੋਏ ਕਰੋ, ਅਤੇ ਮੈਂ ਔਰ ਕਾਵਿਆ ਫਟਾਫਟ ਤੁਹਾਡੇ ਲਈ ਨੈਕਸਟ ਮੂਵੀ ਲੈ ਕੇ ਆਉਂਦੇ ਹਾਂ।

0: ਫੈਮਿਨਿਨ ਅਤੇ ਫੀਮੇਲ ਲੀਡ ਵਾਲੀ ਕੁਛ ਡਰਾਵਨੀ ਅਤੇ ਉਹ ਜੀ ਮਿਸਟੀਰੀਅਸ ਮੂਵੀ ਦੇਖਣ ਨੂੰ, ਤੁਸੀਂ ਜ਼ਰੂਰ ਇਹ ਮੂਵੀ ਦੇਖਿਓ. ਇਸਦਾ ਨਾਮ ਬਹੁਤ ਹੀ ਪਿਆਰਾ ਹੈ, ਮੂਵੀ ਦੀ ਵਾਈਬ ਤੋਂ ਲੈ ਕੇ ਬਿਲਕੁਲ ਉਲਟਾ ਹੈ. ਅਤੇ ਤੁਸੀਂ ਇੱਕ ਚਿੜੀਆ ਦੇ ਨਾਮ 'ਤੇ ਹੈ, ਜਿਹਦਾ ਨਾਮ ਹੈ ਬੁਲਬੁਲ.
1: ਅਤੇ ਦੋਸਤੋ 2020 ਦੇ ਵਿੱਚ ਆਈ ਇਹ ਇੱਕ ਪੀਰੀਅਡ ਹੋਰਰ ਮੂਵੀ ਹੈ. ਜਦ ਸਾਡਾ ਜੋ ਦੇਸ਼ ਸੀਗਾ ਉਹ ਅੰਗਰੇਜ਼ਾਂ ਦੀ ਕੋਲੋਨੀ ਹੋਇਆ ਕਰਦਾ ਸੀ, ਉਸ ਟਾਈਮ ਦੇ ਵਿੱਚ ਸੈੱਟ ਇੱਕ ਮੂਵੀ ਹੈ. ਬਹੁਤ ਹੀ ਖੂਬਸੂਰਤ ਮੂਵੀ ਹੈ ਇਹ. 2020 ਦੇ ਵਿੱਚ ਆਈ 24 June ਨੂੰ. ਇਸਦੇ ਡਾਇਰੈਕਟਰ ਸੀਗੇ ਅਨਵਿਤਾ ਦੱਤ, ਔਰ ਲਿਖੀ ਵੀ ਅਨਵਿਤਾ ਦੱਤ ਨੇ ਹੀ ਹੈ. ਸਟਾਰਿੰਗ ਕਾਸਟ ਰਹੀ ਸਾਡੀ ਤ੍ਰਿਪਤੀ ਦਿਮਰੀ, ਅਵਿਨੇਸ਼ ਤਿਵਾਰੀ, ਪੌਲੀ ਦਾਮ, ਰਾਹੁਲ ਬੋਸ. ਅਤੇ ਦੋਸਤੋ ਮੂਵੀ ਦੀ ਜੋ ਕਹਾਣੀ ਹੈ ਨਾ ਬਹੁਤ ਹੀ ਖੂਬਸੂਰਤ ਹੈ. ਕਹਾਣੀ ਬੇਸਡ ਹੈ ਚੁੜੈਲ 'ਤੇ.
0: ਮਤਲਬ ਇਸ ਮੂਵੀ ਦਾ ਇੱਕ ਬੜਾ ਫੇਮਸ ਡਾਇਲੋਗ ਹੈ, ਜਾਂ ਤੁਸੀਂ ਰੀਲਸ 'ਤੇ ਜਾਂ ਇੰਟਰਨੈਟ 'ਤੇ ਵੀਡੀਓਜ਼ ਦੇਖਦੇ ਹੋਣਗੇ ਕਿ ਉਹ ਛੋਟੀ ਸੀ ਲੜਕੀ ਕਹਾਂ ਗਈ.
1: ਹਾਂ,
0: ਹੈ ਨਾ, ਬੜਾ ਫੇਮਸ ਚੱਲ ਰਿਹਾ ਅੱਜ ਕੱਲ੍ਹ, ਤੁਸੀਂ ਜ਼ਰੂਰ ਦੇਖਿਆ.
1: ਉਹ ਛੋਟੀ ਸੀ ਲੜਕੀ ਕਹਾਂ ਗਈ, ਕਿਆ ਕੀਆ ਆਪਨੇ ਉਸਕੇ ਸਾਥ, ਉਸੇ ਖਾ ਗਈ. ਬਹੁਤ ਹੀ ਖੂਬਸੂਰਤ ਦੋਸਤੋ ਇਹ ਮੂਵੀ. ਇੱਕ ਐਸੀ ਮੂਵੀ ਹੈ ਜੋ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਇਸ. ਔਰ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਹਾਂ, ਮੂਵੀ ਇਹਦੇ ਵਿੱਚ ਬਹੁਤ ਫੈਮਿਨਿਨ ਐਨਰਜੀ ਹੈ, ਫੈਮਿਨਿਨ ਰੇਜ ਹੈ, ਗੁੱਸਾ ਔਰ ਬਦਲਾ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਦਿਖਾਇਆ ਗਿਆ ਹੈ.
0: ਤ੍ਰਿਪਤੀ ਡੀਮਰੀ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਆਪਣੇ ਐਕਸਪ੍ਰੈਸ਼ਨ ਦਿੱਤੇ, ਮਤਲਬ ਆਲਮੋਸਟ ਐਜ਼ ਅ ਚੁੜੈਲ, ਇੱਕ ਲੰਬੇ ਬਾਲ ਅਤੇ ਨਾਲ ਹੀ ਬੰਗਾਲੀ ਟੱਚ, ਅਤੇ ਉਸ ਸਮੇਂ ਦਾ ਜੋ ਆਰਕੀਟੈਕਚਰ ਹੈ, ਉਸ ਆਜ਼ਾਦੀ ਤੋਂ ਪਹਿਲੇ ਵਾਲੇ ਸਮੇਂ ਦੀ ਜੋ ਵਾਈਬ ਹੈ ਇਸ ਮੂਵੀ ਦੇ ਵਿੱਚ, ਅਤੇ ਤੁਹਾਨੂੰ ਲਾਲ ਰੰਗ ਮਤਲਬ ਰੈੱਡ ਟੋਨ ਦਿਖੇਗਾ ਇਸ ਮੂਵੀ ਦੇ ਬੇਸ ਸਾਰਾ ਥੀਮ.
1: ਦੋਸਤੋ ਜਦ ਤੁਸੀਂ ਇਸ ਮੂਵੀ ਨੂੰ ਦੇਖੋਗੇ ਨਾ, ਤੁਹਾਨੂੰ ਡਰ ਵੀ ਲੱਗੇਗਾ, ਸਮਝ ਵੀ ਨਹੀਂ ਆਏਗਾ ਡਰ ਕਿਉਂ ਲੱਗੇਗਾ, ਔਰ ਇੱਕ ਨਾ ਕਿਰਿਓਸਟੀ ਜੀ ਫੀਲ ਹੋਏਗੀ. ਇਸ ਮੂਵੀ ਦੇ ਵਿੱਚ ਹੋਰਰ ਤੋਂ ਜ਼ਿਆਦਾ ਮਿਸਟਰੀ ਹੈ.
0: ਅਤੇ ਜੇ ਤੁਸੀਂ ਇਹੀ ਮਿਸਟਰੀ ਫੀਲ ਕਰਨਾ ਚਾਹੁੰਦੇ ਹੋ, ਅਤੇ ਇਸੀ ਹੋਰਰ ਨੂੰ ਜਾਂ ਇਸੀ ਐਕਸਾਈਟਮੈਂਟ ਨੂੰ ਕਿ ਅੱਗੇ ਕੀ ਹੋਣ ਵਾਲਾ ਇਸ ਪਲ 'ਤੇ, ਇਹ ਮੂਵੀ ਜ਼ਰੂਰ ਦੇਖਿਓ. ਰਿਕਮੈਂਡੇਸ਼ਨ 'ਤੇ ਮੈਂ ਅਤੇ ਕੈਟਰੀਨਾ ਹੋਰ ਸਿਲਸਿਲੇ ਲੈ ਕੇ ਆਉਂਦੇ ਹਾਂ. ਤਦ ਤੱਕ ਤੁਸੀਂ ਗਾਣਾ ਇੰਜੋਏ ਕਰੋ.

0: जी दोस्तों, असी वापस आ गए हैं नेक्स्ट मूवी लेके, और नेक्स्ट मूवी बहुत ही ज़्यादा खास मूवी है।
1: ਅਤੇ ਇਹ ਮੂਵੀ ਕ੍ਰਿਟੀਨਾ ਦੀ ਤਾਂ ਮੇਰੀ ਬਹੁਤ ਜ਼ਿਆਦਾ ਕਲਟ ਫੇਵਰੇਟ ਹੈ। ਅਤੇ ਜਦੋਂ ਵੀ ਸਾਡਾ ਮਨ ਹੋਵੇ ਕਿ ਕੁਛ

0: ਤੇ ਦੋਸਤੋ ਜੋ ਤੁਸੀਂ ਹੁਣੇ ਗਾਣਾ ਇੰਜੋਏ ਕੀਤਾ ਹੈ ਉਹ ਹੈ ਮੇਰਾ ਫੇਵਰੇਟ ਸੌਂਗ ਤੇ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਕਾਵਿਆ ਦੀ ਪਲੇਲਿਸਟ ਦੇ ਵਿੱਚ ਤਾਂ ਐਡ ਹੋ ਗਿਆ, ਤੁਹਾਡੇ ਵੀ ਹੋ ਜਾਣਾ ਚਾਹੀਦਾ।
1: ਕਿਆ ਖੂਬਸੂਰਤ ਗਾਣਾ ਸੀ, ਮਤਲਬ ਉਸਦੇ ਵਿੱਚ ਕਿੰਨੀ ਖੂਬਸੂਰਤੀ ਦੇ ਨਾਲ ਤਾਰੀਫ ਹੋ ਰਹੀ ਸੀ ਕਿ ਕਿਆ, ਮਤਲਬ ਮੈਨੂੰ ਲੱਗਦਾ ਸ਼ਾਇਦ ਗੁਲਜ਼ਾਰ ਸਾਹਿਬ ਨੇ ਲਿਖਿਆ ਹੋਏਗਾ ਕਿ ਇੰਨੀ ਖੂਬਸੂਰਤੀ ਦੇ ਨਾਲ ਔਰਤ ਦੀ ਨੇਚਰ ਦੀ ਤਾਰੀਫ ਹੋ ਰਹੀ ਸੀ, ਮਤਲਬ ਮੈਨੂੰ ਬਹੁਤ ਹੀ ਵਧੀਆ ਲੱਗਿਆ। ਅਤੇ ਕ੍ਰਿਟੀਨਾ ਇੱਕ ਫੈਕਟ ਦੱਸ ਰਹੇ ਸੀਗੇ ਮੈਨੂੰ, ਅਤੇ ਮੈਂ ਹੁਣ ਉਹ ਫੈਕਟ ਜ਼ਰੂਰ ਸੁਣੂੰਗੀ ਅਤੇ ਮੂਵੀ ਵੀ ਜ਼ਰੂਰ ਇੰਜੋਏ ਕਰੂੰਗੀ। ਅਤੇ ਹੁਣ ਅਸੀਂ ਅਗਲੀ ਮੂਵੀ 'ਤੇ ਚੱਲਦੇ ਹਾਂ।
0: ਅਤੇ ਦੋਸਤੋ ਅਗਲੀ ਜੋ ਮੂਵੀ ਹੈ ਨਾ ਉੱਤੋਂ ਮੈਨੂੰ ਇੰਟਰੋਡਿਊਸ ਕਰਾਇਆ ਕਾਵਿਆ ਨੇ, ਤੁਹਾਡੀ ਵਾਚ ਲਿਸਟ 'ਤੇ ਆਏ ਨਾ ਆਏ ਮੇਰੀ ਵਾਚ ਲਿਸਟ 'ਤੇ ਤਾਂ ਆ ਚੁੱਕੀ ਆ, ਮੈਂ ਤਾਂ ਅੱਜ ਉਹਨੂੰ ਘਰ ਜਾ ਕੇ ਦੇਖਣਾ।
1: ਦੇਖੋ ਮੈਂ ਤੁਹਾਨੂੰ ਸ਼ੁਰੂਆਤ 'ਚ ਹੀ ਕਹਿ ਦਿੱਤਾ ਸੀ ਕਿ ਮੈਨੂੰ ਪੁਰਾਣੀ ਮੂਵੀਜ਼ ਦੇਖਣਾ ਬਹੁਤ ਜ਼ਿਆਦਾ ਪਸੰਦ ਹੈ, ਮੈਂ ਬਲੈਕ ਐਂਡ ਵਾਈਟ ਮੂਵੀਜ਼ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ। ਦਰਅਸਲ ਮੈਂ ਨਾ ਇਸ ਮੂਵੀ ਦਾ ਗਾਣਾ ਸੁਣਿਆ ਸੀ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਤੋਂ ਹੀ ਸੁਣਿਆ ਸੀ, ਬਹੁਤ ਹੀ ਫੇਮਸ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਸਭ ਤੋਂ ਪਹਿਲਾ ਰਿਕਾਰਡਡ ਗਾਣਾ। ਅਤੇ ਮੈਂ ਸੋਚਿਆ ਕਿ ਇਸ ਮੂਵੀ ਦੇ ਬਾਰੇ ਹੋਰ ਜਾਣਕਾਰੀ ਲੈਣੀ ਉਹਨਾਂ ਤੋਂ, ਅਤੇ ਇਸ ਮੂਵੀ ਦਾ ਨਾਮ ਹੈ ਮਹਿਲ। ਹੁਣ ਕਾਫੀ ਲੋਕਾਂ ਨੇ ਦੇਖੀ ਹੋਏਗੀ, ਇਹ ਮੂਵੀ ਆਈ ਸੀ 1949 ਦੇ ਵਿੱਚ ਅਤੇ ਬਹੁਤ ਹੀ ਖੂਬਸੂਰਤ ਮੂਵੀ ਹੈ
0: ਜੀ। ਦੋਸਤੋ ਇਹ ਇੱਕ ਸਾਈਕੋਲੋਜੀਕਲ ਸੁਪਰ ਨੈਚੁਰਲ ਹੋਰਰ ਹੈ, ਦੇਖ ਸਕੋ ਕਿੰਨੇ ਵਾਰੀ ਵਾਰੀ ਵਰਡਸ ਲੱਗੇ, ਮਤਲਬ ਮੂਵੀ ਦੀ ਕਿੰਨੀ ਸਾਰੀ ਲੇਅਰਸ ਹੈ, ਬਹੁਤ ਹੀ ਖੂਬਸੂਰਤ ਮੂਵੀ ਹੈ। ਔਰ ਇੱਕ ਬੰਦੇ ਦੀ ਨਾ ਦਿਮਾਗ ਦੇ ਨਾਲ ਕਿੱਦਾਂ ਚੀਜ਼ਾਂ ਚੇਂਜ ਹੁੰਦੀਆਂ, ਤੁਹਾਡੀ ਸੋਚ 'ਤੇ ਹੀ, ਤੁਹਾਡੇ ਦੁਨੀਆਂ ਨੂੰ ਸਮਝਣ ਦੇ ਵਿੱਚ ਹੀ ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਦੇ ਵਿੱਚ ਦਿਖਾਇਆ ਗਿਆ ਹੈ। ਜਿਨ ਲੋਕਾਂ ਨੇ ਤਾਂ ਦੇਖੀ ਹੈ ਮੈਂ ਉਹਨਾਂ ਦੀ ਐਕਸਾਈਟਮੈਂਟ ਫੀਲ ਕਰ ਸਕਦੀ ਹਾਂ, ਔਰ ਜਿਨ੍ਹਾਂ ਨੇ ਨਹੀਂ ਦੇਖੀ ਹੈ ਆਈ ਡੋਂਟ ਨੋ, ਪਲੀਜ਼ ਬੀ ਐਕਸਾਈਟਡ, ਬਹੁਤ ਹੀ ਮਜ਼ੇਦਾਰ ਮੂਵੀ ਹੈ।
1: ਇਸ ਦੇ ਡਾਇਰੈਕਟਰ ਸੀ ਕਮਲ ਅਮਰੋਹੀ, ਅਤੇ ਇਸ ਦੇ ਵਿੱਚ ਜੋ ਸਟਾਰ ਲੀਡ ਹੈ ਅਸ਼ੋਕ ਕੁਮਾਰ ਅਤੇ ਯੰਗ ਮਧੂਬਾਲਾ ਦੀ ਐਕਟਿੰਗ ਸਾਨੂੰ ਦੇਖਣ ਨੂੰ ਮਿਲਦੀ ਹੈ। ਮਧੂਬਾਲਾ ਜੀ ਇਸ ਮੂਵੀ ਦੇ ਵਿੱਚ ਬਹੁਤ ਹੀ ਜ਼ਿਆਦਾ ਯੂਨੀਕ ਕੈਰੈਕਟਰ, ਯਾਨੀ ਕਿ ਜੋ ਤੁਸੀਂ ਦੇਖੋਗੇ ਇੱਕ ਭੂਤ ਦਾ ਕੈਰੈਕਟਰ, ਜੋ ਅੰਤ ਵਿੱਚ ਜਾ ਕੇ ਤੁਹਾਨੂੰ ਪਲੋਟ ਟਵਿਸਟ ਪਤਾ ਲੱਗੇਗਾ ਉਹ ਹੁੰਦੇ ਹੈ ਕਿ ਨਹੀਂ ਹੁੰਦੇ, ਤਾਂ ਤੁਹਾਨੂੰ ਪਤਾ ਲੱਗੇਗਾ।
0: ਦੋਸਤੋ ਮੈਂ ਦੇਖ ਰਹੀ ਹਾਂ ਕਾਵਿਆ ਨਾ ਤੁਹਾਡਾ ਵੀ ਸਸਪੈਂਸ ਖਰਾਬ ਕਰ ਰਹੀ, ਮੇਰਾ ਵੀ ਸਸਪੈਂਸ, ਕਾਵਿਆ ਨਹੀਂ।
1: ਚਲੋ ਠੀਕ ਹੈ, ਮੈਂ ਤੁਹਾਨੂੰ ਜ਼ਿਆਦਾ ਨਹੀਂ ਦੱਸਦੀ, ਤੁਹਾਨੂੰ ਇਸ ਦੀ ਵਾਈਬ ਬਾਰੇ ਦੱਸਦੀ, ਮਤਲਬ ਤੁਹਾਨੂੰ ਇੱਕ ਗੋਥਿਕ ਮਤਲਬ ਪੁਰਾਣੀ ਹਵੇਲੀ ਵਾਲੀ ਵਾਈਬ ਹੈ, ਮਤਲਬ ਤੁਹਾਨੂੰ ਇੱਕ ਇੱਦਾਂ ਲੱਗੇਗਾ ਤੁਸੀਂ ਇੱਕ ਸੁਪਨੇ ਦੇ ਵਿੱਚ ਹੋ, ਅਤੇ ਇੱਕ ਗਾਣਾ ਬਾਰ ਬਾਰ ਵੱਜ ਰਿਹਾ, ਇੱਕ ਘੰਟੇ ਦੀ ਆਵਾਜ਼ ਵੱਜ ਰਹੀ ਹੈ, ਧੁੰਦ ਦਾ ਮਾਹੌਲ ਹੈ, ਮਤਲਬ ਟਿਪੀਕਲ ਤੁਹਾਨੂੰ ਥੀਮ ਆਏਗਾ, ਮਤਲਬ ਪੁਨਰ ਜਨਮ ਦਾ ਥੀਮ ਹੈ ਇਸ ਮੂਵੀ ਦੇ ਵਿੱਚ, ਅਧੂਰੀ ਮੁਹੱਬਤ, ਤਕਦੀਰ, ਮਤਲਬ ਓਬਸੈਸ਼ਨ, ਅਤੇ ਇੱਕ ਇਨਸਾਨ ਦਾ ਪਾਗਲਪਨ, ਇੱਕ ਉਹਨਾਂ ਉਹਦੀ ਸੋਚ ਕਿੱਥੋਂ ਤੱਕ ਲੈ ਕੇ ਜਾ ਸਕਦੀ ਹੈ, ਇਹੋ ਜਿਹਾ ਮਾਹੌਲ ਕ੍ਰੀਏਟ।
0: ਦੋਸਤੋ ਇਸ ਤੋਂ ਪਹਿਲਾਂ ਕਾਵਿਆ ਪੂਰੀ ਸਟੋਰੀ ਰਿਵੀਲ ਕਰ, ਤੁਸੀਂ ਗਾਣਾ ਸੁਣੋ, ਕਿਉਂਕਿ ਲਤਾ ਮੰਗੇਸ਼ਕਰ ਜੀ ਦੀ ਖੂਬਸੂਰਤ ਜੀ ਆਵਾਜ਼ ਦੇ ਵਿੱਚ ਇੱਕ ਗਾਣਾ ਹੈ, ਅਤੇ ਉਸ ਦੇ ਨਾਲ ਹੀ ਅਸੀਂ ਸ਼ੋਅ ਦੇ ਵਿੱਚ ਅੱਗੇ ਵਧਾਂਗੇ।

0: ਦੋਸਤੋ ਤੁਹਾਨੂੰ ਅਸੀਂ ਤਿੰਨ ਮੂਵੀਜ਼ ਦੀ ਸੁਜੈਸ਼ਨ ਦਿੱਤੀ ਹੈ ਸਿਨੇਮਾ ਸਿਨੇਮਾ ਦੇ ਵਿੱਚ, ਅਤੇ ਤੁਸੀਂ ਤਿੰਨੋਂ ਮੂਵੀਜ਼ ਦੇਖਣੀ ਕਿਉਂਕਿ ਬਹੁਤ ਹੀ ਮਜ਼ੇਦਾਰ ਮੂਵੀਜ਼ ਹੈ। ਇਗਜ਼ਾਮਸ ਤਾਂ ਹੈ ਬਟ ਕੋਈ ਗੱਲ ਨਹੀਂ, ਮੈਂ ਪਹਿਲਾਂ ਫਿਲਮ ਦੇਖ ਲਊਂਗੀ, ਪੜ੍ਹਾਈਆਂ ਤਾਂ ਹੁੰਦੀ ਰਹਿੰਦੀਆਂ।
1: ਮਤਲਬ ਜੇ ਤੁਸੀਂ ਬ੍ਰੇਕ ਲੈ ਰਹੇ ਹੋ ਤੁਸੀਂ ਥੋੜ੍ਹੀ ਥੋੜ੍ਹੀ ਕਰਕੇ ਮੂਵੀ ਵੀ ਦੇਖ ਸਕਦੇ ਹੋ, ਬਟ ਉਹਦੇ ਵਿੱਚ ਮਜ਼ਾ ਨਹੀਂ ਆਉਂਦਾ।
0: ਕਦੇ ਦਿਲ 'ਤੇ ਹੱਥ ਰੱਖ ਕੇ ਦੱਸੋ ਕਦੇ ਕੋਈ ਦੇਖ ਸਕਦਾ ਕਰਕੇ ਮੂਵੀ, ਉਹ ਵੀ ਥ੍ਰਿਲਰ ਹਾਰਰ ਮੂਵੀ ਥੋੜ੍ਹੀ ਥੋੜ੍ਹੀ ਕਰਕੇ।
1: ਚਲੋ ਮੈਂ ਤਾਂ ਤੁਹਾਨੂੰ ਇੱਕ ਸਪੋਰਟਿਵ ਰੋਲ ਦੇ ਤੌਰ 'ਤੇ ਮੈਂ ਦੱਸ ਸਕਦੀ ਸੀ, ਬਟ ਜ਼ਰੂਰ ਤੁਹਾਡੇ ਇਗਜ਼ਾਮ ਚੱਲ ਰਹੇ, ਤੁਸੀਂ ਉਹਦੇ 'ਤੇ ਫੋਕਸ ਕਰੋ, ਆਪਣਾ ਲਕਸ਼ ਉੱਤੇ ਰੱਖੋ, ਅਤੇ ਮੂਵੀਜ਼ ਦੀ ਹੋਰ ਸੁਜੈਸ਼ਨ ਅਸੀਂ ਲੈ ਕੇ ਆਉਂਦੇ ਰਹਾਂਗੇ। ਅਤੇ ਹੋਰ ਜੇ ਤੁਸੀਂ ਪੁਰਾਣੀ ਮੂਵੀਜ਼ ਦੇਖ ਰਹੇ ਹੋ, ਤੁਸੀਂ ਜੇ ਰਨ ਥਰੂ ਕਰਨਾ ਹੈ ਆਪਣੇ ਵੀਕਐਂਡ ਦੇ ਵਿੱਚ, ਤੁਸੀਂ ਜਿਹੜੀ ਰਾਜ ਸੀਰੀਜ਼ ਹੈ ਜਾਂ ਜੇ ਕਲਟ ਕਲਾਸਿਕ ਜਾਂ 1920 ਦੀ ਸੀਰੀਜ਼ ਹੈ, 1921 ਵੀ ਇੱਕ ਮੂਵੀ ਆ ਚੁੱਕੀ ਹੈ, ਤੁਸੀਂ ਉਹ ਦੇਖ ਸਕਦੇ ਹੋ, ਜਾਂ ਰਾਮਸੇ ਬ੍ਰਦਰਸ ਦੇ ਤੁਸੀਂ ਟਿਪੀਕਲ ਸਾਡੇ ਇੰਡੀਆ ਦੀ ਸ਼ੁਰੂਆਤ ਹੋਈ ਸੀ ਹੋਰਰ ਮੂਵੀ, ਤੁਸੀਂ ਉਹ ਦੇਖ ਸਕਦੇ ਹੋ, ਜਾਂ ਪੁਰਾਣੀ ਜੇ ਇੱਕ ਹੋਰ ਦੇਖਣੀ ਹੈ ਵੋ ਕੌਨ ਥੀ, ਤੁਸੀਂ ਦੇਖ ਸਕਦੇ ਹੋ ਮੂਵੀ, ਉਹ ਵੀ ਤੁਹਾਨੂੰ ਵਧੀਆ ਲੱਗੇਗੀ।
0: ਅਤੇ ਇਸ ਦੇ ਨਾਲ ਹੀ ਦੋਸਤੋ ਅਸੀਂ ਹੁਣ ਸਾਡੇ ਨੈਕਸਟ ਸੈਗਮੈਂਟ ਦੀ ਤਰਫ ਚੱਲਦੇ ਹਾਂ, ਯੁਵਾਨੀ ਟੂਰ ਐਂਡ ਟਰੈਵਲ। ਹਾਲਾਂਕਿ ਹਜੇ ਫਿਲਹਾਲ ਅਸੀਂ ਜੋ ਆਪਣੀ ਟਰੈਵਲਿੰਗਸ ਹੈ ਉਹਨੂੰ ਘੱਟ ਕੀਤਾ ਹੋਇਆ, ਅਤੇ ਅਸੀਂ ਤੁਹਾਡੇ ਐਕਸਪੀਰੀਅੰਸ ਜਾਣਨਾ ਚਾਹੁੰਦੇ ਹਾਂ ਕਿ ਕਿਹੋ ਜਿਹੇ ਹੈ, ਤੁਸੀਂ ਕਿਹੜੀ ਜਗ੍ਹਾ ਜਾਣਾ ਚਾਹੋਗੇ, ਕਿਹੜੀ ਜਗ੍ਹਾ ਤੁਹਾਨੂੰ ਪਸੰਦ ਹੈ ਘੁੰਮਣੇ ਜਾਣਾ, ਕਿੱਥੇ ਜਾਂਦੇ ਰਹਿੰਦੇ ਹੋ ਔਸਤਨ, ਅਤੇ ਉਹ ਸਾਰੇ ਸੁਜੈਸ਼ਨਸ ਉਹ ਸਾਰੀ ਜਗ੍ਹਾ ਦੇ ਬਾਰੇ ਤੁਸੀਂ ਸਾਨੂੰ ਸ਼ੇਅਰ ਕਰ ਸਕਦੇ ਹੋ। ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਸਾਡੇ ਸਟੂਡੀਓ ਦਾ ਨੰਬਰ ਹੈ 0181 4174, ਅਤੇ ਤੁਹਾਡੇ ਕਾਲਸ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ। ਤੁਸੀਂ ਗਾਣਾ ਇੰਜੋਏ ਕਰੋ, ਜਾਣਾ ਤੁਸੀਂ ਵੀ ਕਿਤੇ ਨਹੀਂ, ਅਸੀਂ ਵੀ ਕਿਤੇ ਨਹੀਂ ਜਾਵਾਂਗੇ, ਬਹੁਤ ਹੀ ਖੂਬਸੂਰਤ ਗਾਣਾ ਵੱਜ ਰਿਹਾ, ਉਸ ਤੋਂ ਬਾਅਦ ਯੁਵਾਨੀ ਟੂਰਸ ਐਂਡ ਟਰੈਵਲਸ 'ਤੇ ਸ਼ੇਅਰ ਹੋਣਗੀਆਂ ਸਭ ਦੀ ਟਰੈਵਲ ਦੀ ਮੈਮਰੀਜ਼।

0: ਜੀ ਦੋਸਤੋ, ਤੁਹਾਡੇ ਕਾਲਸ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਅਤੇ ਸਾਡੇ ਨਾਲ ਸਾਡੇ ਪਹਿਲੇ ਕਾਲਰ ਜੁੜ ਚੁੱਕੇ ਨੇ, ਉਹਨਾਂ ਦਾ ਸ਼ੋਅ 'ਤੇ ਸਵਾਗਤ ਕਰਦੇ ਹਾਂ।
1: ਹੈਲੋ
2: ਹੈਲੋ ਜੀ,
1: ਹੈਲੋ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ ਅਤੇ ਕਿਵੇਂ ਹੋ?
2: ਅਸੀਂ ਜੀ ਕੁਲਵਿੰਦਰ ਸਿੰਘ, ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬੋਲਦਾ ਜੀ।
1: ਜੀ ਕੁਲਵਿੰਦਰ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਕਾਲ ਕਰਨ ਲਈ ਯਾਰ, ਅਤੇ ਤੁਸੀਂ ਹੁਸ਼ਿਆਰਪੁਰ ਤੋਂ ਸਾਡਾ ਸ਼ੋਅ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ, ਬਹੁਤ ਹੀ ਧੰਨਵਾਦ। ਅਤੇ ਅੱਜ ਹੁਣ ਟੂਰਸ ਐਂਡ ਟਰੈਵਲਸ ਸੈਗਮੈਂਟ ਚੱਲ ਰਿਹਾ ਹੈ, ਉਸ ਦੇ ਵਿੱਚ ਅਸੀਂ ਤੁਹਾਡੇ ਤੋਂ ਪੁੱਛਣ ਜਾ ਰਹੇ ਹਾਂ ਕਿ ਤੁਹਾਡੀ ਕੋਈ ਘੁੰਮਣ ਜਾਣ ਦੀ ਕੋਈ ਯਾਦ ਹੈ, ਤੁਸੀਂ ਕਿੱਥੇ ਘੁੰਮੇ ਸੀ, ਤੁਹਾਡੀ ਉਸ ਜਗ੍ਹਾ ਦੀ ਇੱਕ ਯਾਦ ਦੱਸੋ ਸਾਨੂੰ।
2: ਹਾਂਜੀ, ਯਾਦ ਇਸ ਤਰ੍ਹਾਂ ਆ ਕਿ ਜਿਹੜਾ ਪੰਜਾਬ ਸਾਡਾ ਸਟੇਟ ਹੈ ਨਾ, ਇਹਦੇ ਵਿੱਚ ਐਜੂਕੇਸ਼ਨ ਤਾਂ ਬਹੁਤ ਵੱਧ ਗਈ ਆ, ਤੇ ਇੰਗਲਿਸ਼ ਮੀਡੀਅਮ ਸਕੂਲ ਵੀ ਬਹੁਤ ਵੱਧ ਗਏ ਆ, ਬਾਕੀ ਇੰਜੀਨੀਅਰਿੰਗ ਮੈਡੀਕਲ ਦੇ ਵੀ ਬਹੁਤ ਐਡਵਾਂਸਮੈਂਟ ਹੋ ਗਈ ਆ। ਪੜ੍ਹਾਈ ਦੇ ਵਿੱਚ ਦੋ ਸਬਜੈਕਟ ਵਾ, ਸਾਈਕੋਲੋਜੀ ਤੇ ਫਿਲੋਸਫੀ, ਵਿਸ਼ੇ ਜਿਹੜੇ ਆ ਨਾ ਉਹ ਪਿੱਛੇ ਆ। ਮੇਰਾ ਜਿਹੜੀ ਨਿਸ਼ਾਨਾ ਇਹ ਆ ਕਿ ਇਹ ਵਿਸ਼ਿਆਂ ਦੇ ਵਿੱਚ ਗਿਆਨ ਵਾ ਜ਼ਿੰਦਗੀ ਦਾ ਲਿਖਿਆ ਆ, ਤੇ ਉਹਦੇ ਲਈ ਫਿਰ ਮੈਂ ਮਟੀਰੀਅਲ ਜਿਹੜੀਆਂ ਕਿਤਾਬਾਂ ਨਾ ਇਕੱਤਰ ਕਰਨ ਗਿਆ ਸੀ ਯੂਪੀ ਬਿਹਾਰ ਦੇ ਵਿੱਚ, ਉੱਥੇ ਸਬਜੈਕਟ ਬਹੁਤ ਪੜ੍ਹਾਇਆ ਜਾਂਦਾ ਸਾਈਕੋਲੋਜੀ ਤੇ ਫਿਲੋਸਫੀ, ਤੇ ਕਿਤਾਬਾਂ ਬੇਸ਼ੁਮਾਰ ਵਾ, ਹਰ ਤਰ੍ਹਾਂ ਦੀ, ਹਰ ਸਟੈਂਡਰਡ ਦੀ ਕਿਤਾਬ ਹਿੰਦੀ ਮੀਡੀਅਮ ਦੇ ਵਿੱਚ।
0: ਹੈਲੋ ਜੀ ਦੋਸਤੋ, ਲੱਗਦਾ ਹੈ ਸਾਡੇ ਜੋ ਕਾਲਰ ਸੀ ਸਾਡੇ ਨਾਲ ਗੱਲ ਕਰਦੇ ਕਰਦੇ ਉਹਨਾਂ ਦਾ ਸੰਪਰਕ ਹੀ ਟੁੱਟ ਗਿਆ, ਅਤੇ ਕੋਈ ਨਹੀਂ, ਤੁਸੀਂ ਵੀ ਸਾਨੂੰ ਕਾਲ ਕਰੋ, ਅਸੀਂ ਤੁਹਾਡੇ ਨਾਲ ਸੰਪਰਕ ਬਿਠਾਵਾਂਗੇ। ਪਰ ਤਦ ਤੱਕ ਤੁਸੀਂ ਇੱਕ ਗਾਣਾ ਸੁਣ ਲਓ, ਉਹਨੂੰ ਇੰਜੋਏ ਕਰੋ, ਅਤੇ ਤੁਹਾਡਾ ਇੰਤਜ਼ਾਰ ਕਰ ਰਹੇ ਅਸੀਂ, ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰੋ, ਸਾਡਾ ਨੰਬਰ ਹੈ 0181 23 42 174।

0: ਵੈਲਕਮ ਬੈਕ ਟੂ ਦ ਸ਼ੋ। ਤੁਸੀਂ ਸੁਣ ਰਹੇ ਹੋ 102.7 FM ਤੇ ਯੁਵਾਨੀ ਚੱਲ ਰਿਹਾ ਸ਼ੋ, ਤੇ ਆਰਜੇ ਕ੍ਰਿਟੀਨਾ ਤੇ ਆਰਜੇ ਕਾਵਿਆ ਪੇਸ਼ ਕਰ ਰਹੇ ਨੇ ਹੁਣ ਸੈਗਮੈਂਟ ਯੁਵਾਨੀ ਟੂਰਸ ਐਂਡ ਟਰੈਵਲਸ, ਤੇ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਹੋਰ ਕਾਲਰ, ਤੇ ਉਹਨਾਂ ਦੀ ਸਫ਼ਰ ਦੀ ਕਹਾਣੀਆਂ ਤੇ ਉਹਨਾਂ ਦੇ ਕਿੱਸੇ ਸੁਣਦੇ ਆ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਤੇ ਕਿੱਥੇ ਬੋਲ ਰਹੇ ਹੋ? ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤਾ। ਤੇ ਤੁਸੀਂ ਕਿਹੜੀ ਗੱਲ ਲੈ ਕੇ ਆਏ ਹੋ ਆਪਣੇ ਸਫ਼ਰ ਦੀ, ਕਿਹੜਾ ਕਿੱਸਾ ਸੁਣਾ ਰਹੇ ਹੋ ਸਾਨੂੰ?
1: ਮਲੀ, ਮੈਂ ਰਾਜਸਥਾਨ ਜੀ ਬਹੁਤ ਜਗ੍ਹਾ ਤੇ ਘੁੰਮਿਆ ਹੋਇਆ, ਉੱਥੇ ਗੁਰਦੁਆਰਾ ਇਤਿਹਾਸਕ ਵੀ ਹੈ ਜੀ, ਜਿੱਥੇ ਮੱਥੇ ਰੰਗੜਾ ਫਿਰ ਲੱਗ ਗਏ, ਉਹ ਵੀ ਗੁਰਦੁਆਰਾ ਬਹੁਤ ਇਤਿਹਾਸਕ, ਉੱਧਰ ਵੀ ਬਹੁਤ ਮੰਦ ਕਰਦਾ ਗੱਲ। ਤੇ ਜੀ ਉੱਧਰ ਝੂਠ ਦੀ ਸਵਾਰੀ ਬਹੁਤ ਕੀਤੀ ਹੈ ਰਾਜਸਥਾਨ।
0: ਵਾਹ ਜੀ,
1: ਬਹੁਤ ਉੱਧਰ ਬਹੁਤ ਘੁੰਮਣ ਨੂੰ ਦਿਲ ਕਰਦੇ।
0: ਅੱਛਾ, ਉੱਥੇ ਗਰਮੀ ਕਾਫੀ ਜ਼ਿਆਦਾ ਸੀ, ਪੰਜਾਬ ਚ ਇੰਨੀ ਗਰਮੀ ਪੈ ਰਹੀ ਹੈ, ਉੱਥੇ ਰਾਜਸਥਾਨ ਵੀ ਇੰਨੀ ਜ਼ਿਆਦਾ ਗਰਮੀ ਸੀ? ਅੱਛਾ, ਕਿਆ ਬਾਤ ਹੈ, ਪੰਜਾਬ ਦੀ ਗਰਮੀ ਰਾਜਸਥਾਨ ਵਰਗੀ ਹੋ ਗਈ ਕ੍ਰਿਟੀਨਾ। ਅੱਛਾ,
2: ਥੋੜਾ ਤਾਂ ਹੋਣਾ ਚਾਹੀਦਾ ਸੀ।
0: ਜੀ ਤੁਸੀਂ ਉੱਥੇ ਖਾਸ ਕੁਛ ਖਾਧਾ ਹੋ, ਇੱਥੇ ਰਾਜਸਥਾਨ ਦੀ ਸਪੈਸ਼ਲ ਕੋਈ ਥਾਲੀ ਜਾਂ ਕੱਪੜੇ?
1: ਮੈਡਮ ਜੀ ਉੱਧਰ ਖਾ ਪੀ ਬਾਜਰੇ ਦੀ ਰੋਟੀ ਬਹੁਤ ਵਧੀਆ ਬਣਾਉਂਦੇ ਆ ਜੀ ਸਾਡੇ ਨਾਨਕਿਆ ਵੀਰ, ਬਹੁਤ ਵਧੀਆ ਬਾਜਰੇ ਦੀ ਰੋਟੀ ਤੇ ਭੁੰਨੇ ਹੋਏ ਛੋਲੇ, ਬਹੁਤ ਵਧੀਆ ਵਧੀਆ। ਭੁਜੀਆ ਬਹੁਤ ਮਸ਼ਹੂਰ ਹੈ ਜੀ, ਬੀਕਾਨੇਰ ਦਾ ਬਰਫੀ ਬਹੁਤ ਮਸ਼ਹੂਰ ਹੈ
2: ਜੀ। ਤੇ ਤੁਸੀਂ ਸਾਡੇ ਜੋ ਲਿਸਨਰਸ ਨੇ ਉਹਨਾਂ ਨੂੰ ਕਿਹੜੀ ਜਗ੍ਹਾ ਰეკਮੈਂਡ ਕਰੋਗੇ ਰਾਜਸਥਾਨ ਤੇ, ਤੁਹਾਡੀ ਫੇਵਰਿਟ ਜਗ੍ਹਾ ਕਿਹੜੀ ਜੋ ਸਾਡੇ ਲਿਸਨਰਸ ਨੂੰ ਵੀ ਦੇਖਣ ਜ਼ਰੂਰ ਜਾਣਾ ਚਾਹੀਦਾ?
1: ਮੈਨੂੰ ਇਹ ਜੇ ਰਾਜਸਥਾਨ ਇੱਕ ਮੰਜਰਾ ਵੇ ਜੇ ਪਰ ਜੋਧਪੁਰ ਲੈ ਜਾਵੇ ਜੀ, ਉੱਧਰ ਬਹੁਤ ਕੁਛ ਹੈ, ਹਵਾ ਮਹਿਲ ਵੀ ਹੈ ਬੜਾ ਕੁਛ
2: ਜੀ। ਤੇ
0: ਹਵਾ ਮਹਿਲ ਦੇ ਨਾਲ ਮਤਲਬ ਉਹ ਕਾਫੀ ਫੇਮਸ ਹੈ ਨਾ ਕ੍ਰਿਟਾ, ਤੁਸੀਂ ਉੱਥੋਂ ਦੀ ਇਹੋ ਜਿਹੀ ਜਗ੍ਹਾ ਦੱਸੋ, ਮਤਲਬ ਤੁਸੀਂ ਗੁਰਦੁਆਰੇ ਦਾ ਨਾਂ ਲਿੱਤਾ, ਹੋਰ ਇੱਕ ਇੱਦਾਂ ਦੀ ਜਗ੍ਹਾ ਦੱਸੋ ਜਿਹੜੀ ਲੋਕ ਆਮ ਨਹੀਂ ਜਾਣਦੇ, ਉੱਥੇ ਜਾ ਕੇ ਪਤਾ ਲੱਗਦੀ ਹੈ।
1: ਠੀਕ ਹੈ,
0: ਮਤਲਬ ਇੱਕ ਬਹੁਤ ਹੀ ਵਧੀਆ।

0: ਇਹ ਸ਼ਾਨਦਾਰ ਮੇਲਾ ਲੱਗਦਾ, ਉੱਥੇ ਰੌਣਕ ਲੱਗਦੀ ਹੈ ਅਤੇ ਰਾਜਸਥਾਨ ਦੇ ਲੋਕ ਉਸਨੂੰ ਬਹੁਤ ਹੀ ਮਿਲ ਜੁਲ ਕੇ ਮਨਾਉਂਦੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜਸਥਾਨ ਦੀ ਆਪਣੀ ਯਾਦਾਂ ਸ਼ੇਅਰ ਕਰਨ ਲਈ ਅਤੇ ਕਾਲ ਕਰਨ ਲਈ।
1: ਅਤੇ ਦੋਸਤੋ, ਤੁਸੀਂ ਵੀ ਸਾਨੂੰ ਆਪਣੀ ਟੂਰ ਐਂਡ ਟਰੈਵਲ ਦੀ ਹਿਸਟਰੀ, ਮੈਮਰੀਜ਼ ਜਾਂ ਫਿਰ ਉਮੀਦਾਂ ਸ਼ੇਅਰ ਕਰ ਸਕਦੇ ਹੋ, ਪਰ ਤਦ ਤੱਕ ਤੁਸੀਂ ਇਹ ਗਾਣਾ ਸੁਣੋ। ਗਾਣੇ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ।

0: ਸਾਨੂੰ ਬਹੁਤ ਮਜ਼ਾ ਆਇਆ ਇਹ ਗਾਣਾ ਇੰਜੋਏ ਕਰਕੇ, ਤੁਹਾਡੇ ਕਿਸੇ ਸੁਣ ਕੇ, ਅਤੇ ਰਾਜਸਥਾਨ ਦੀਆਂ ਗਲੀਆਂ ਵਿੱਚ ਜਾ ਕੇ, ਉੱਥੋਂ ਦਾ ਮੇਲਾ ਅਤੇ ਉੱਥੋਂ ਦੀ ਹਵਾ ਮਹਿਲ ਅਤੇ ਬਾਜਰੇ ਦੀ ਰੋਟੀ ਖਾ ਕੇ ਸਾਨੂੰ ਬਹੁਤ ਹੀ ਵਧੀਆ ਲੱਗਾ। ਮੈਂ ਅਤੇ ਕ੍ਰਿਟੀਨਾ ਇਹ ਗਾਣਾ ਬਹੁਤ ਹੀ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਸੀਗੇ, ਪਰ ਹੁਣ ਸਮਾਂ ਆ ਚੁੱਕਾ ਇਜਾਜ਼ਤ ਲੈਣ ਦਾ।
1: ਜੀ ਦੋਸਤੋ, ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਾ ਕਦ ਟਾਈਮ ਹੋ ਗਿਆ, ਅਤੇ ਹੁਣ ਜਦੋਂ ਅਸੀਂ ਟਾਈਮ ਦੇਖਿਆ, ਕਿਉਂਕਿ ਸਾਡੇ ਨਾਲ ਤਾਂ ਫੈਲੋ ਆਰਜੇਸ ਆ ਗਏ ਆਪਣਾ ਸ਼ੋਅ ਸ਼ੁਰੂ ਕਰਨ ਲਈ, ਅਤੇ ਤੁਹਾਡੇ ਤੋਂ ਅਸੀਂ ਇਜਾਜ਼ਤ ਚਾਹਵਾਂਗੇ। ਮੈਨੂੰ ਆਰਜੇ ਕ੍ਰਿਟੀਨਾ ਨੂੰ
0: ਅਤੇ ਮੈਨੂੰ ਆਰਜੇ ਕਾਵਿਆ ਨੂੰ
1: ਦਿਓ ਇਜਾਜ਼ਤ।

ਕਿਆ ਬਾਤ ਹੈ, ਕਿਆ ਮਿਊਜ਼ਿਕ ਜੀ। ਮੈਂ ਕਿਹਾ ਜੀ ਵੈਲਕਮ ਬੈਕ, ਅਸੀਂ ਫਿਰ ਤੋਂ ਹਾਜ਼ਰ ਹਾਂ, ਯਾਨੀ ਕਿ ਆਰ ਜੇ ਜ਼ੋਰਾਵਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੈ ਤੁਹਾਡੇ ਦਰਮਿਆਨ ਐਫ ਐਮ ਬੈਂਡ 102.7 ਮੇਗਾ ਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਅਤੇ ਲਓ ਜੀ, ਆਰ ਜੇ ਕ੍ਰਿਟੀਨਾ ਐਂਡ ਕਾਵਿਆ ਨੇ ਕਮਾਲ ਦੀਆਂ ਗੱਲਾਂ ਬਾਤਾਂ ਕੀਤੀਆਂ। ਮੈਂ ਕਿਹਾ ਜੀ ਪੂਰਾ ਦਿਲ ਲਾਈ ਰੱਖਿਆ ਅਤੇ ਨਾਲ ਦੇ ਨਾਲ ਕਿੰਨੇ ਸੋਹਣੇ ਸੋਹਣੇ ਸੌਂਗ ਸਾਨੂੰ ਸੁਣਾਏ ਔਰ ਬੜੀਆਂ ਮਜ਼ੇਦਾਰ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਚੱਲਿਆ ਇੱਕ ਘੰਟਾ ਕੇਸ ਵਕਤ ਗੁਜ਼ਰਿਆ। ਓ ਮਾਈ ਗੋਡ, ਐਕਚੁਅਲ 'ਚ ਦੇਖੋ ਜਿੱਥੇ ਸੋਹਣੀਆਂ ਔਰ ਸੁਹਿਰਦ ਔਰ ਸਮਝਦਾਰੀ ਵਾਲੀਆਂ ਗੱਲਾਂ ਬਾਤਾਂ ਹੋਣ ਔਰ ਜਿੱਥੇ ਥੋੜ੍ਹਾ ਬਹੁਤਾ ਫੰਕਸ਼ਨ ਜਿਹਾ ਵੀ ਹੋਵੇ ਅਤੇ ਉਦੋਂ ਸਮੇਂ ਦਾ ਪਤਾ ਹੀ ਨਹੀਂ ਚੱਲਦਾ। ਅਤੇ ਲਓ ਜੀ ਤੁਹਾਡਾ ਫੇਵਰੇਟ ਸ਼ੋਅ ਅਸੀਂ ਲੈ ਕੇ ਹਾਜ਼ਰ ਹਾਂ ਜਿਹਦਾ ਨਾਮ ਹੈ ਜੀ ਲਵ ਯੂ ਜ਼ਿੰਦਗੀ। ਮਾਂ ਕਾ ਜੀ ਲਵ ਯੂ, ਅਤੇ ਸਾਰਿਆਂ ਨੂੰ ਲਵ ਯੂ ਆ ਅਤੇ ਲਵ ਯੂ ਟੂ ਆ ਮੈਨੂੰ ਸੁਣ ਗਿਆ ਵੈਸੇ, ਮੈਨੂੰ ਇੱਦਾਂ ਲੱਗਣ ਡਿਆ ਕਿ ਬੜੇ ਜਣੇ ਕਹਿਣ ਡੇ ਲਵ ਯੂ ਟੂ ਭਾਅ ਜੀ, ਲਵ ਯੂ ਟੂ ਆਰ ਜੇ ਜ਼ੋਰਾਵਰ ਸਿੰਘ। ਅਤੇ ਲਓ ਜੀ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ। ਅੱਛਾ, ਇਸ ਸ਼ੋਅ ਦੀ ਖਾਸੀਅਤ ਮੈਂ ਤੁਹਾਨੂੰ ਦੱਸਦਾ, ਵੈਸੇ ਸਾਰਿਆਂ ਨੂੰ ਪਤਾ ਹੀ ਹੋਣੀ ਆ ਪਰ ਜਿਹੜੇ ਨਵੇਂ ਸਰੋਤੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਅਸੀਂ ਮੋਟੀਵੇਸ਼ਨਲ ਜਿਹੜੀਆਂ ਤੁਹਾਡੇ ਨਾਲ ਕਹਾਣੀਆਂ ਸ਼ੇਅਰ ਕਰਾਂਗੇ ਨਾ ਅਤੇ ਉਹਨਾਂ ਕਹਾਣੀਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸੋ ਇਸ ਸ਼ੋਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆ ਜਾਓ ਅਸੀਂ ਤੁਹਾਨੂੰ ਰਾਜਵੀਰ ਜਵੰਦਾ ਸਾਹਿਬ ਦਾ ਗਾਣਾ ਸੁਣਾਈਏ, ਬੜਾ ਮਜ਼ੇਦਾਰ। ਸਟੇ ਟਿਊਨ।

क्या बात है यार, राजवीर जमंदा साहब, वही मिस यू ऑल। क्या बात है, क्या सोनी आवाज, और क्या मैं कहना जी रिच आवाज दे मालिक राजवीर जवंदा। मजा आ जाता इन्हां दे गाने सुन के। सो वेलकम बैक एफएम बैंड 102.7 मेगाहर्ट्ज़ ते आकाशवाणी जलंधर दा रेनबो चैनल है, ते तुसी अपना जिहड़ा फेवरेट शो सुन रहे हो जिहदा नाम है लव यू जिंदगी। ओ यार इदां गलबात नहीं बनदी, मैं कहना इकट्ठे मिल के कहिए, मूड बनाओ यार। ਕਿਹੜੀ ਗੱਲ ਆ, ਪੰਜਾਬੀ ਬੰਦੇ ਆ ਅਸੀਂ, ਕਿਤੇ ਸ਼ਰਮਾਉਂਦੇ ਨਹੀਂ। ਸੱਜੇ ਖੱਬੇ ਵੇਖ ਲਓ, ਤੁਹਾਨੂੰ ਕੋਈ ਨਹੀਂ ਵੇਖਣ ਡਿਆ, ਟੈਨਸ਼ਨ ਨਾ ਲਓ, ਇਕੱਠੇ ਮਿਲ ਕੇ ਕਹਿੰਦੇ ਹਾਂ ਜੀ 3, 2, 1 ਲਵ ਯੂ ਜ਼ਿੰਦਗੀ। ਤਾਂ ਲਓ ਜੀ, ਲਵ ਯੂ ਜ਼ਿੰਦਗੀ ਦੇ ਵਿੱਚ ਆਪਾਂ ਬੜੀਆਂ ਨਾ ਖੂਬਸੂਰਤ ਗੱਲਾਂ ਕਰਨੀਆਂ ਨੇ, ਅਤੇ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਨੀਆਂ, ਠੀਕ ਹੈ ਜੀ, ਬੇਫਿਕਰੀ ਵਾਲੀਆਂ। ਅਤੇ ਲਓ ਜੀ, ਇੱਕ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ, ਬੜੀ ਇੰਟਰਸਟਿੰਗ ਕਹਾਣੀ। ਇੱਦਾਂ ਹੈ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਨਾ ਬਲਦੇਵ ਸਿੰਘ ਨਾਮ ਦਾ ਬੰਦਾ ਰਹਿੰਦਾ ਸੀ। ਨਾ ਉਹਦੇ ਕੋਲ ਕੋਈ ਵੱਡੀ ਜਾਇਦਾਦ ਸੀ, ਨਾ ਹੀ ਮਹਿੰਗੀਆਂ ਗੱਡੀਆਂ, ਪਰ ਫਿਰ ਵੀ ਸਾਰੇ ਪਿੰਡ ਵਾਲੇ ਉਹਨੂੰ ਵੇਖ ਕੇ ਕਹਿੰਦੇ, ਇਹ ਬੰਦਾ ਹਰ ਵੇਲੇ ਇੰਨਾ ਖੁਸ਼ ਕਿਵੇਂ ਰਹਿੰਦਾ ਹੈ। ਦੇਖੋ, ਬੰਦਾ ਖੁਸ਼ ਹੋਵੇ, ਨਾਰਾਜ਼ ਹੋਵੇ, ਜਾਂ ਕਿਸੇ ਵੀ ਹਾਲਾਤ ਵਿੱਚ ਹੋਵੇ, ਲੋਕਾਂ ਨੇ ਕੁਐਸਚਨ ਜ਼ਰੂਰ ਕਰਨਾ ਹੁੰਦਾ। ਪਰ ਉਹ ਬੜੇ ਹੈਰਾਨ ਕਿ ਯਾਰ ਇਹਦੇ ਕੋਲ ਨਾ ਪੈਸਾ, ਨਾ ਕੁਛ, ਮਤਲਬ ਇੰਨਾ ਜ਼ਿਆਦਾ ਪੈਸਾ, ਨਾ ਇਹਦੇ ਕੋਲ ਇੰਨੇ ਰਿਸੋਰਸਿਸ, ਫਿਰ ਵੀ ਇਹ ਖੁਸ਼ ਕਿੱਦਾਂ ਰਹਿੰਦਾ। ਬਲਦੇਵ ਸਿੰਘ ਹਰ ਸਵੇਰੇ ਖੇਤਾਂ ਵੱਲ ਜਾਂਦਾ, ਰਾਹ ਵਿੱਚ ਮਿਲਦੇ ਹਰ ਬੰਦੇ ਨੂੰ ਹੱਸ ਕੇ ਮਿਲਦਾ। ਕਦੇ ਦਰਖਤਾਂ ਹੇਠ ਬਹਿ ਕੇ ਚਾਹ ਪੀਂਦਾ, ਤੇ ਕਦੇ ਪੰਛੀਆਂ ਦੀਆਂ ਆਵਾਜ਼ਾਂ ਸੁਣਦਾ, ਤੇ ਕਹਿੰਦਾ, ਜ਼ਿੰਦਗੀ ਸੋਹਣੀ ਬਣਾਉਣ ਲਈ ਪੈਸੇ ਨਹੀਂ, ਸੋਹਣੀ ਸੋਚ ਚਾਹੀਦੀ ਹੈ। ਕਿਆ ਬਾਤ ਹੈ। ਇੱਕ ਦਿਨ ਪਿੰਡ ਦਾ ਇੱਕ ਨੌਜਵਾਨ ਉਹਦੇ ਕੋਲ ਆਇਆ ਤੇ ਪੁੱਛਦਾ ਕਿ ਤਾਇਆ ਜੀ, ਤੁਹਾਨੂੰ ਕਦੇ ਟੈਨਸ਼ਨ ਨਹੀਂ ਹੁੰਦੀ? ਬਲਦੇਵ ਸਿੰਘ ਅੱਗੋਂ ਹੱਸਿਆ ਤੇ ਬੋਲਿਆ, ਕਹਿੰਦਾ, ਪੁੱਤਰਾ, ਉਹ ਟੈਨਸ਼ਨ ਤਾਂ ਮੀਂਹ ਵਰਗੀ ਹੁੰਦੀ ਹੈ, ਆਉਣੀ ਵੀ ਏ ਤੇ ਲੰਘ ਜਾਣੀ ਵੀ ਏ। ਜੇ ਅਸੀਂ ਹਰ ਬੱਦਲ ਨੂੰ ਵੇਖ ਕੇ ਰੋਣ ਲੱਗ ਪਈਏ, ਫਿਰ ਇੰਦਰ ਧਨੁਸ਼ ਕਿਵੇਂ ਵਗੇ ਵੇਖੇਗਾ? ਫਿਰ ਉਹਨੇ ਮਿੱਟੀ 'ਚੋਂ ਇੱਕ ਫੁੱਲ ਤੋੜਿਆ ਤੇ ਕਿਹਾ, ਵੇਖ, ਇਹ ਫੁੱਲ ਨਾ ਕੱਲ੍ਹ ਦੀ ਸੋਚਦਾ ਹੈ, ਨਾ ਕੱਲ੍ਹ ਤੋਂ ਡਰਦਾ ਹੈ, ਬਸ ਖਿੜਦਾ ਹੈ ਅਤੇ ਪ੍ਰੈਜ਼ੈਂਟ ਵਿੱਚ ਜੀਂਦਾ ਹੈ ਅਤੇ ਆਪਣੀ ਖੁਸ਼ਬੂ ਵੰਡਦਾ ਹੈ। ਇਨਸਾਨ ਨੂੰ ਵੀ ਇੱਦਾਂ ਹੀ ਜੀਣਾ ਚਾਹੀਦਾ। ਉਸ ਦਿਨ ਤੋਂ ਉਹ ਨੌਜਵਾਨ ਵੀ ਹਰ ਗੱਲ ਦਿਲ 'ਤੇ ਲਾਉਣੀ ਛੱਡ ਗਿਆ। ਹੁਣ ਜਦੋਂ ਵੀ ਕੋਈ ਉਹਨੂੰ ਪੁੱਛਦਾ ਹੈ ਕਿ ਖੁਸ਼ ਰਹਿਣ ਦਾ ਰਾਜ਼ ਕੀ ਹੈ, ਤੇ ਉਹ ਹੱਸ ਕੇ ਕਹਿੰਦਾ ਹੈ, ਬੇਫਿਕਰੀ ਕੋਈ ਆਦਤ ਨਹੀਂ, ਇਹ ਜ਼ਿੰਦਗੀ ਨੂੰ ਪਿਆਰ ਕਰਨ ਦਾ ਤਰੀਕਾ ਹੈ। ਅਤੇ ਉਹ ਹਮੇਸ਼ਾ ਲੋਕਾਂ ਨੂੰ ਇਹ ਚੀਜ਼ ਦੱਸਦਾ ਹੈ ਕਿ ਹਮੇਸ਼ਾ ਪ੍ਰੈਜ਼ੈਂਟ ਨੂੰ ਜੀਓ, ਕਿਉਂਕਿ ਸਿਆਣੇ ਵੀ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ। ਇਹ ਜਿਹੜਾ ਰੱਬ ਦਾ ਆਸ਼ੀਰਵਾਦ ਹੈ ਜਾਂ ਖੁਸ਼ੀਆਂ ਨੇ ਨੇਚਰ ਦੀਆਂ, ਉਹ ਵਰਤਮਾਨ ਦੇ ਵਿੱਚ ਹੀ ਨੇ। ਹਾਂ, ਪਲੈਨਿੰਗਸ ਕਰਨੀਆਂ ਚਾਹੀਦੀਆਂ ਨੇ ਵਿਅਕਤੀ ਨੂੰ ਫਿਊਚਰ ਦੀਆਂ, ਬਟ ਪ੍ਰੈਜ਼ੈਂਟ ਦੇ ਵਿੱਚ ਜੀਣਾ ਬਹੁਤ ਜ਼ਰੂਰੀ ਹੈ। ਅਕਸਰ ਇਹ ਦੇਖਣ 'ਚ ਆਇਆ, ਬਹੁਤ ਸਾਰੇ ਡਾਕਟਰਸ ਵੀ ਇਹ ਕਹਿੰਦੇ ਨੇ ਕਿ ਇਨਸਾਨ ਤੁਰਦਾ ਫਿਰਦਾ ਕੰਮਕਾਰ ਕਰਦਾ ਪ੍ਰੈਜ਼ੈਂਟ ਵਿੱਚ ਘੱਟ, ਜਾਂ ਤਾਂ ਉਹ ਪਾਸਟ ਵਿੱਚ ਗਿਆ ਹੁੰਦਾ ਜਾਂ ਫਿਊਚਰ ਦੀਆਂ ਪਲੈਨਿੰਗਸ ਦੇ ਵਿੱਚ ਹੁੰਦਾ। ਅਤੇ ਜੇ ਉਸ ਇੱਕ ਪਲ ਨੂੰ ਜੀ ਲਿੱਤਾ ਜਾਵੇ, ਉਸ ਇੱਕ ਸੈਕਿੰਡ ਨੂੰ ਜੀ ਲਿੱਤਾ ਜਾਵੇ, ਅਤੇ ਹਰ ਸੈਕਿੰਡ ਨੂੰ ਜੀ ਲਿੱਤਾ ਜਾਵੇ ਜਿਹੜਾ ਕਿ ਚੱਲ ਰਿਹਾ, ਅਤੇ ਕਮਾਲ ਹੀ ਹੋ ਜੇ ਕਿ ਨਹੀਂ। ਤਾਂ ਲਓ ਜੀ, ਜ਼ਿੰਦਗੀ ਜ਼ਿੰਦਾਬਾਦ ਐਵੇਂ ਨਹੀਂ ਬਣਦੀ, ਇਹ ਐਵੇਂ ਹੀ ਬਣਦੀ ਆ। ਲਓ ਅੱਗੇ ਫਿਰ ਸਤਿੰਦਰ ਸਰਤਾਜ, ਯਾਨੀ ਕਿ ਡਾਕਟਰ ਸਤਿੰਦਰ ਸਰਤਾਜ ਜੀ ਦੀ ਆਵਾਜ਼ ਵਿੱਚ ਅਸੀਂ ਗਾਣਾ ਸੁਣਦੇ ਹਾਂ ਮਜ਼ੇਦਾਰ, ਔਰ ਜ਼ਿੰਦਗੀ ਦੇ ਫਲਸਫਿਆਂ ਨੂੰ ਹੋਰ ਗਹਿਰਾ ਸਮਝਣ ਵਾਸਤੇ ਸਾਨੂੰ ਸਤਿੰਦਰ ਸਰਤਾਜ ਨੂੰ ਸੁਣਨਾ ਚਾਹੀਦਾ। ਚੰਗੇ ਚੰਗੇ ਜਿਹੜੇ ਕਲਾਕਾਰ ਨੇ, ਗਾਇਕ ਨੇ, ਉਹਨਾਂ ਨੂੰ ਸੁਣਨਾ ਚਾਹੀਦਾ ਤਾਂ ਕਿ ਅਸੀਂ ਵੀ ਬੇਫਿਕਰ ਹੋ ਸਕੀਏ, ਕਿਉਂਕਿ ਅੱਜ ਦਾ ਟੌਪਿਕ ਜਿਹੜਾ ਨਾ ਸ਼ੁਰੂ ਤੋਂ ਇਹੀ ਚੱਲ ਰਿਹਾ, ਬੇਫਿਕਰੀ। ਠੀਕ ਹੈ ਜੀ, ਬਣ ਮਸਤ ਮੌਲਾ ਅਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ। ਅਤੇ ਲਓ ਜੀ, ਸਤਿੰਦਰ ਸਰਤਾਜ ਜੀ ਦੀ ਆਵਾਜ਼ ਵਿੱਚ ਕਮਾਲ ਹੋ ਗਿਆ, ਕਮਾਲ ਹੋ ਗਿਆ। ਸਟੇ ਟਿਊਨਡ।

0: ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਕਿਆ ਬਾਤ ਹੈ ਯਾਰ, ਜਦੋਂ ਸਤਿੰਦਰ ਸਰਤਾਜ ਜੀ ਨੂੰ ਅਸੀਂ ਸੁਣਦੇ ਹਾਂ ਨਾ ਤੇ ਕਮਾਲ ਹੀ ਹੋ ਜਾਂਦੀ ਹੈ। ਮਤਲਬ ਉਹਨਾਂ ਦੇ ਇੱਕ ਇੱਕ ਲਿਰਿਕਸ ਔਰ ਇੱਕ ਇੱਕ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਸਾਡੇ ਅੰਦਰ ਇੱਦਾਂ ਘਰ ਕਰ ਜਾਂਦੀ ਹੈ ਜਿੱਦਾਂ ਅਸੀਂ ਨਾ ਕੋਈ ਬਹੁਤ ਹੀ ਸਵਾਦਿਸ਼ਟ ਕੋਈ ਭੋਜਨ ਖਾਧਾ ਹੁੰਦਾ ਅਤੇ ਉਹ ਸਰੀਰ ਨੂੰ ਲੱਗ ਰਿਹਾ ਹੁੰਦਾ ਹੈ ਨਾ। ਜਿਵੇਂ ਭੋਜਨ ਸਰੀਰ ਦੀ ਖੁਰਾਕ ਹੈ, ਉਵੇਂ ਚੰਗੇ ਸ਼ਬਦ ਔਰ ਚੰਗਾ ਮਿਊਜ਼ਿਕ ਜਿਹੜਾ ਸਾਡੇ ਮਨ ਦੀ ਖੁਰਾਕ ਹੈ, ਕਿਉਂਕਿ ਮਿਊਜ਼ਿਕ ਇਜ਼ ਅ ਮੈਡੀਸਨ ਆਫ ਆਰ ਮਾਇੰਡ। ਸੋ FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਸੁਣ ਰਹੇ ਹੋ। ਅਸੀਂ ਬਾਰ ਬਾਰ ਇਸ ਕਰਕੇ ਬੋਲਦੇ ਹਾਂ ਬਿਕੋਜ਼ ਸਾਡੇ ਨਾਲ ਕਈ ਨਵੇਂ ਸਰੋਤੇ ਵੀ ਜੁੜਦੇ ਨੇ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਸਕੇ ਹਾਂ ਭਾਈ ਇੱਥੇ ਸ਼ੋਅ ਚੱਲਣ ਡਿਆ ਜਿਹੜਾ ਬਹੁਤ ਹੀ ਵਧੀਆ ਸ਼ੋਅ ਚੱਲ ਰਿਹਾ। ਔਰ ਉਸ ਸ਼ੋਅ ਦਾ ਨਾਮ ਹੈ ਲਵ ਯੂ ਜ਼ਿੰਦਗੀ, ਕਿਉਂਕਿ ਟੈਨਸ਼ਨਾਂ ਤੋਂ ਤੁਸੀਂ ਟੈਨਸ਼ਨਾਂ ਦੇ ਜਿੰਨੇ ਵੀ ਬੈਗ ਚੁੱਕੇ ਹੋਏ ਨੇ ਨਾ ਤੁਸੀਂ, ਉਹ ਸਾਰੇ ਬੈਗ ਭੁਆ ਕੇ ਪਰਾਂ ਮਾਰੋ ਅਤੇ ਟੈਨਸ਼ਨ ਫਰੀ ਹੋ ਜਾਓ। ਕਿਉਂਕਿ ਦੇਖੋ ਜੀ, ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ, ਬਸ ਆਪਣਾ ਨਜ਼ਰੀਆ ਚੇਂਜ ਕਰਨ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ। ਸੋ ਲਓ ਜੀ, ਅਗਲੀ ਅਸੀਂ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਜੀ, ਬੜੀ ਮਜ਼ੇਦਾਰ ਹੈ। ਸੋ ਇਹ ਕਹਾਣੀ ਮੈਨੂੰ ਲੱਗਦਾ ਮੈਂ ਰਿਵੀਲ ਚਲੋ ਕਰ ਹੀ ਦਿੰਦੇ ਹਾਂ, ਹੈ ਨਾ। ਇਹ ਕਹਾਣੀ ਹੈ ਜੀ APJ ਅਬਦੁਲ ਕਲਾਮ ਸਾਹਿਬ ਦੀ, ਡਾਕਟਰ APJ ਅਬਦੁਲ ਕਲਾਮ ਸਾਹਿਬ ਜੀ ਦੀ। ਜ਼ਿੰਦਗੀ ਹੌਸਲੇ, ਸਾਦਗੀ ਅਤੇ ਵੱਡੇ ਸੁਪਨੇ ਦੇਖਣ ਦੀ ਮਿਸਾਲ ਸੀ। ਉਹਨਾਂ ਦਾ ਜਨਮ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਸ਼ਹਿਰ ਰਾਮੇਸ਼ਵਰਮ ਵਿੱਚ ਹੋਇਆ। ਅਤੇ ਦੇਖੋ ਜੀ, ਆਪਣੇ ਆਪ ਦੇ ਵਿੱਚ ਹੀ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਸੁਣਿਆ ਹੋਏਗਾ ਉਹਨਾਂ ਦੇ ਜੀਵਨ ਦਾ, ਜਿੰਨਾ ਵੀ ਉਹਨਾਂ ਨੇ ਕੰਮ ਕੀਤਾ ਉਹ ਸਾਰਾ ਤੁਹਾਡੀਆਂ ਨਿਗਾਹਾਂ ਦੇ ਅੱਗੇ ਆ ਗਿਆ ਹੋਏਗਾ, ਹੈ ਨਾ, ਵੀ ਕਿੰਨੀ ਮਹਾਨ ਸ਼ਖਸੀਅਤ ਸੀਗੀ। ਸੋ ਅੱਗੇ ਤੋਂ ਅੱਗੇ ਮੈਂ ਤੁਹਾਨੂੰ ਕਹਾਣੀ ਸੁਣਾਉਂਦਾ, ਬੜੀ ਇੰਟਰਸਟਿੰਗ ਕਹਾਣੀ ਹੈ ਅਤੇ ਉਹ ਵੀ ਤੁਸੀਂ ਜ਼ਰੂਰ ਸੁਣਨੀ, ਠੀਕ ਹੈ ਜੀ। ਸੋ ਡਾਕਟਰ APJ ਅਬਦੁਲ ਕਲਾਮ ਸਾਹਿਬ, ਸੋ ਇਹਨਾਂ ਨੇ ਆਪਣੇ ਦੇਸ਼ ਵਾਸਤੇ, ਆਪਣੇ ਕਸਬੇ ਵਾਸਤੇ, ਆਪਣੇ ਪਰਿਵਾਰ ਵਾਸਤੇ ਬਹੁਤ ਕੁਝ ਕੀਤਾ। ਆਓ ਜਾਣੀਏ ਕੀ ਕੀਤਾ। ਅਤੇ ਡਾਕਟਰ APJ ਅਬਦੁਲ ਕਲਾਮ ਸਾਹਿਬ, ਘਰ ਦੀ ਆਰਥਿਕ ਹਾਲਾਤ ਚੰਗੇ ਨਹੀਂ ਸਨ, ਛੋਟੀ ਉਮਰ ਵਿੱਚ ਹੀ ਉਹ ਅਖਬਾਰ ਵੇਚਦੇ ਸਨ ਤਾਂ ਜੋ ਆਪਣੇ ਪਰਿਵਾਰ ਦੀ ਮਦਦ ਕਰ ਸਕਣ। ਪਰ ਇੱਕ ਚੀਜ਼ ਉਹਨਾਂ ਕੋਲ ਬਹੁਤ ਵੱਡੀ ਸੀ, ਉਹ ਸੀ ਸੁਪਨੇ। ਉਹ ਹਮੇਸ਼ਾ ਕਹਿੰਦੇ ਸਨ ਕਿ ਸੁਪਨੇ ਉਹ ਨਹੀਂ ਜੋ ਨੀਂਦ ਵਿੱਚ ਆਉਂਦੇ ਨੇ, ਸੁਪਨੇ ਉਹ ਨੇ ਜੋ ਤੁਹਾਨੂੰ ਸੌਣ ਨਾ ਦੇਣ। ਬਹੁਤ ਵੱਡੀ ਗੱਲ ਹੈ। ਬਚਪਨ ਤੋਂ ਹੀ ਉਹਨਾਂ ਨੂੰ ਵਿਗਿਆਨ ਨਾਲ ਬਹੁਤ ਜ਼ਿਆਦਾ ਲਗਾਵ ਔਰ ਪਿਆਰ ਸੀ। ਉਹ ਘੰਟਿਆਂ ਪੜ੍ਹਦੇ ਰਹਿੰਦੇ, ਮਿਹਨਤ ਅਤੇ ਲਗਨ ਨਾਲ ਉਹਨਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਇੰਡੀਅਨ ਸਪੇਸ ਰਿਸਰਚ ਔਰਗਨਾਈਜੇਸ਼ਨ ਅਤੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਔਰਗਨਾਈਜੇਸ਼ਨ ਵਿੱਚ ਕੰਮ ਕੀਤਾ। ਉਹਨਾਂ ਨੇ ਭਾਰਤ ਦੇ ਮਿਸਾਈਲ ਪ੍ਰੋਗਰਾਮ ਨੂੰ ਮਜ਼ਬੂਤ ਬਣਾਇਆ, ਇਸ ਲਈ ਉਹਨਾਂ ਨੂੰ ਮਿਸਾਈਲ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਔਰ ਇਸ ਇੰਨੀ ਸੋਹਣੀ ਘਟਨਾ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਕੀਤਾ ਜਾਣ ਲੱਗਿਆ। ਸਤਿਕਾਰ ਤਾਂ ਪਹਿਲਾਂ ਹੀ ਬੜਾ ਸੀ, ਦੇਖੋ ਜੀ ਗਿਆਨ ਦਾ ਸਤਿਕਾਰ ਹੈ, ਔਰ ਉਹਨਾਂ ਦਾ ਰੁਤਬਾ ਔਰ ਇੰਨੇ ਡਾਊਨ ਟੂ ਅਰਥ ਸਨ ਕਿ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਵਿਅਕਤੀ ਇਹ ਉੱਚੀ ਪੋਸਟ 'ਤੇ ਆ ਕਿ ਨੀਵੀਂ ਪੋਸਟ। ਇਹਨਾਂ ਨੇ ਉੱਚੀ ਔਰ ਨੀਵੀਂ ਪੋਸਟ ਤੋਂ ਉੱਤੇ ਦੀਆਂ ਗੱਲਾਂ ਕਰ ਦਿੱਤੀਆਂ, ਜਿਵੇਂ ਕਹਿੰਦੇ ਹੁੰਦੇ ਨਾ ਬੰਦਾ ਸਰੀਰਾਂ ਤੋਂ ਉੱਪਰ ਹੀ ਉੱਠ ਗਿਆ। ਅਤੇ ਡਾਕਟਰ APJ ਅਬਦੁਲ ਕਲਾਮ ਸਾਹਿਬ ਪੋਜੀਸ਼ਨਸ ਤੋਂ ਉੱਪਰ ਉੱਠ ਗਏ ਸਨ। ਸੇ ਇਹਨਾਂ ਨੇ ਇੰਨੇ ਵੱਡੀ ਵਿਗਿਆਨੀ ਹੋਣ ਦੇ ਬਾਵਜੂਦ ਅਤੇ ਭਾਰਤ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਹ ਬਹੁਤ ਸਧਾਰਨ ਜੀਵਨ ਜਿਉਂਦੇ ਰਹੇ ਅਤੇ ਉਹਨਾਂ ਨੂੰ ਸਭ ਤੋਂ ਵੱਧ ਪਿਆਰ ਬੱਚਿਆਂ ਅਤੇ ਵਿਦਿਆਰਥੀਆਂ ਨਾਲ ਸੀ। ਉਹ ਕਹਿੰਦੇ ਸਨ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਸੁਪਨਿਆਂ ਵਿੱਚ ਵੱਸਦਾ ਹੈ। ਸੋ APJ ਅਬਦੁਲ ਕਲਾਮ ਸਾਹਿਬ ਜਿੱਥੇ ਕਦੀ ਪੈਦਲ ਪੜ੍ਹਨ ਜਾਂਦੇ ਸੀ, ਸਾਈਕਲ ਚਲਾ ਕੇ ਪੜ੍ਹਨ ਜਾਣਾ, ਔਰ ਘਰ ਦੀ ਇੰਨੀ ਗਰੀਬੀ ਇਹਨਾਂ ਨੇ ਦੇਖੀ, ਔਰ ਉਸ ਤੋਂ ਬਾਅਦ ਪਰ ਇਹਨਾਂ ਨੇ ਭਰੋਸਾ ਨਹੀਂ ਛੱਡਿਆ, ਪੜ੍ਹਦੇ ਰਹੇ ਅੱਛੇ ਇੰਸਟੀਟਿਊਸ਼ਨਸ ਦੇ ਵਿੱਚੋਂ। ਇਹਨਾਂ ਨੇ ਆਪਣੀਆਂ ਗ੍ਰੈਜੂਏਸ਼ਨਸ ਔਰ PhD ਤੱਕ ਕੀਤੀਆਂ। ਔਰ ਵੈਸੇ ਨਾ ਇੱਕ ਤਸਵੀਰ ਬੜੀ ਵਾਇਰਲ ਹੁੰਦੀ ਹੈ ਕਿ ਜਿਸ ਤਸਵੀਰ ਦੇ ਵਿੱਚ ਨਾ ਇੱਕ ਰੋਕਟ ਬਣਨ ਜਾ ਰਿਹਾ, ਔਰ ਰੋਕਟ ਦੇ ਪਾਰਟਸ ਜਿਹੜੇ ਨੇ ਉਹ ਸਾਈਕਲ ਦੇ ਉੱਤੇ ਲੱਦ ਕੇ ਲੈ ਕੇ ਜਾਏ ਜਾ ਰਹੇ ਨੇ। ਔਰ ਪਹਿਲਾਂ ਤਾਂ ਲੋਕ ਥੋੜ੍ਹਾ ਜਿਹਾ ਹੱਸੇ, ਪਰ ਜਦੋਂ ਇਹ ਮਿਸ਼ਨ ਕਾਮਯਾਬ ਹੋਇਆ ਤਾਂ ਉਦੋਂ ਲੋਕ ਵੀ ਹੈਰਾਨ ਰਹਿ ਗਏ। ਸਾਡੇ ਜਿਹੜੇ ਇੰਡੀਅਨਸ ਨੇ ਨਾ ਉਹ ਹੈ ਹੀ ਕਮਾਲ ਦੇ ਬੰਦੇ, ਉਹ

ਮਾਲ ਦਾ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦੇ, ਪਰ ਜਿੱਥੇ ਜੁਗਾੜ, ਵਿਗਿਆਨ ਅਤੇ ਗਿਆਨ ਹੋਵੇ ਅਤੇ ਚੰਗਾ ਇਨਸਾਨ ਹੋਵੇ ਅਤੇ ਉੱਥੇ ਫਿਰ ਕਮਾਲ ਤਾਂ ਬਣਦੀ ਹੈ ਨਾ। ਫਿਰ APJ ਡਾਕਟਰ APJ ਅਬਦੁਲ ਕਲਾਮ ਸਾਹਿਬ ਨੇ ਇਹ ਸਾਬਤ ਕੀਤਾ ਕਿ ਗਰੀਬੀ ਤਾਂ ਇੱਕ ਸ਼ਬਦ ਹੀ ਹੈ, ਤੁਸੀਂ ਕਿੰਨੇ ਅਮੀਰ ਹੋ ਇਹ ਤੁਹਾਡੇ ਵਿਚਾਰ ਦੱਸਦੇ ਨੇ। ਅਸਲ ਦੇ ਵਿੱਚ ਅਮੀਰੀ ਕੀ ਹੈ? ਉਹ ਤੁਹਾਡਾ ਗਿਆਨ ਹੈ, ਤੁਹਾਡੇ ਵਿਚਾਰ ਨੇ। ਸੋ ਉਹਨਾਂ ਨੇ ਸਾਬਤ ਕਰ ਦਿਖਾਇਆ। ਸੋ ਦੇਸ਼ ਦੇ ਰਾਸ਼ਟਰਪਤੀ ਵੀ ਬਣੇ, ਔਰ ਇਕੱਲੇ ਸਾਡੇ ਦੇਸ਼ ਲਈ ਨਹੀਂ, ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਲਈ ਬਹੁਤ ਤਗੜੇ ਇਨਸਾਨੀਅਤ ਦੇ ਪੈਗਾਮ ਜਿਹੜੇ ਉਹਨਾਂ ਤੱਕ ਪਹੁੰਚਾਏ, ਔਰ ਲੱਖਾਂ ਨਹੀਂ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਉਹਨਾਂ ਨੇ ਚਾਨਣਾ ਕੀਤਾ। ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਹਾਲਾਤ ਛੋਟੇ ਹੋ ਸਕਦੇ ਨੇ ਪਰ ਸੁਪਨੇ ਨਹੀਂ। ਸਫਲਤਾ ਲਈ ਮਿਹਨਤ, ਅਨੁਸ਼ਾਸਨ ਅਤੇ ਧੀਰਜ ਜ਼ਰੂਰੀ ਨੇ। ਇਨਸਾਨ ਦੀ ਅਸਲੀ ਪਹਿਚਾਣ ਉਸਦੀ ਨਿਮਰਤਾ ਨਾਲ ਹੁੰਦੀ ਹੈ। ਅਖੀਰ 'ਚ ਉਹਨਾਂ ਦੀ ਇੱਕ ਸੋਹਣੀ ਗੱਲ, ਜੇ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਵਾਂਗ ਸੜਨਾ ਪਏਗਾ। ਕਿਆ ਬਾਤ ਹੈ! ਮਤਲਬ ਉਹੀ ਗੱਲ ਆ ਜਾਂਦੀ ਹੈ ਕਿ ਜਦੋਂ ਸੋਨਾ ਖਜ਼ਾਨਾ 'ਚੋਂ ਕੱਢਿਆ ਜਾਂਦਾ ਹੈ ਤਾਂ ਉਹ ਇਮਪਿਓਰ ਫਾਰਮ ਦੇ ਵਿੱਚ ਹੁੰਦਾ ਹੈ, ਪਰ ਜਦੋਂ ਉਹਨੂੰ ਕੋਠਾਲੀ ਵਿੱਚ ਰੱਖ ਕੇ ਥੱਲਿਓ ਅੱਗ ਲਾਈ ਜਾਂਦੀ ਹੈ ਨਾ, ਅਤੇ ਉਹ ਸੋਨਾ ਬੜਾ ਭੱਜਦਾ ਹੈ, ਅਤੇ ਉਸ ਜਦੋਂ ਇੰਨਾ ਭੱਜਦਾ ਕਿਉਂਕਿ ਉਹਦੇ 'ਚ ਇਮਪਿਓਰਿਟੀਜ਼ ਹੁੰਦੀਆਂ ਨੇ, ਫਿਰ ਜਿਹੜਾ ਸੁਨਿਆਰਾ ਆ ਉਹ ਚੈੱਕ ਕਰਦਾ ਉਹਦੀ ਕੁਆਲਿਟੀ ਕਿ ਹੁਣ ਸ਼ੁੱਧ ਹੋਇਆ ਕਿ ਨਹੀਂ ਹੋਇਆ। ਅਤੇ ਇਹ ਮੰਨਿਆ ਜਾਂਦਾ ਕਿ ਜਦੋਂ ਸੋਨਾ ਬਿਲਕੁਲ ਕੋਠਾਲੀ ਦੇ ਸੈਂਟਰ ਵਿੱਚ ਟਿਕ ਜਾਏ, ਯਾਨੀ ਕਿ ਉਹਦੇ ਵਿੱਚ ਅਸ਼ੁੱਧੀ ਹੁਣ ਖਤਮ ਹੋ ਚੁੱਕੀ ਹੈ, ਉਹ ਟਿਕ ਗਿਆ, ਫਿਰ ਉਹ ਸੁਨਿਆਰਾ ਅੱਗ ਬੁਝਾ ਦਿੰਦਾ ਹੈ, ਯਾਨੀ ਕਿ ਇਹ ਹੁਣ ਚਮਕ ਚੁੱਕਿਆ। ਔਰ ਵਾਕਈ ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਆ, ਔਰ ਸਖ਼ਤ ਮਿਹਨਤ ਕਰਕੇ ਹੀ ਸਾਡੇ ਦੇਖੋ ਕਿੰਨੇ ਮਹਾਨ ਜਿਹੜੇ ਨਾਇਕ ਨੇ ਡਾਕਟਰ APJ ਅਬਦੁਲ ਕਲਾਮ, ਔਰ ਇੱਦਾਂ ਦੀਆਂ ਹੋਰ ਵੀ ਕਈ ਇਗਜ਼ਾਮਪਲਸ, ਸਾਨੂੰ ਉਹਨਾਂ ਦੀ ਜੀਵਨੀ ਜ਼ਰੂਰ ਪੜ੍ਹਦੇ ਰਹਿਣਾ ਚਾਹੀਦਾ। ਇਹ ਸਿਆਣਿਆਂ ਨੇ ਕਿਹਾ ਕਿ ਜੈਸੀ ਸੰਗਤ ਵੈਸੀ ਰੰਗਤ। ਤਾਂ ਲਓ ਜੀ, ਹੁਣ ਤੁਹਾਨੂੰ ਵਕਤ ਹੋ ਗਿਆ ਜੀ ਅਗਲਾ ਗਾਣਾ ਸੁਣਾਉਣ ਦਾ, ਅਤੇ ਅਗਲਾ ਗਾਣਾ ਆਪਾਂ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਗੁਰਦਾਸ ਮਾਨ ਸਾਹਿਬ ਦਾ, ਆ ਸੱਜਣਾ ਇੱਕ ਵਾਰੀ ਵੇ। ਠੀਕ ਹੈ ਜੀ, ਤਾਂ ਲਓ ਜੀ ਸਟੇ ਟਿਊਨਡ, ਇੱਦਾਂ ਦੀਆਂ ਖੂਬਸੂਰਤ ਕਹਾਣੀਆਂ ਅਸੀਂ ਤੁਹਾਨੂੰ ਸੁਣਾਉਂਦੇ ਰਹਾਂਗੇ। ਲਓ ਜੀ।

ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ 'ਤੇ ਅੱਗੇ ਹੈ, ਉਸ ਤੋਂ ਬਾਅਦ ਕਾਂਗਰਸ ਅਤੇ ਹੋਰ ਪਾਰਟੀਆਂ ਨੇ। ਖ਼ਬਰਾਂ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਹੁਣ ਤੱਕ 881 ਵਾਰਡਾਂ 'ਚ ਜਿੱਤ ਪ੍ਰਾਪਤ ਕਰ ਚੁੱਕੀ ਹੈ ਅਤੇ ਕਾਂਗਰਸ 355 ਵਾਰਡਾਂ 'ਚ ਜਿੱਤ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਨੇ 178 ਵਾਰਡਾਂ ਵਿੱਚ, ਬੀਜੇਪੀ ਨੇ 153 ਵਾਰਡਾਂ ਅਤੇ ਬਹੁਜਨ ਸਮਾਜ ਪਾਰਟੀ ਨੇ 6 ਵਾਰਡਾਂ 'ਚ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰਾਂ ਨੇ 245 ਵਾਰਡਾਂ 'ਚ ਜਿੱਤ ਪ੍ਰਾਪਤ ਕੀਤੀ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਜ਼ਿਆਦਾ ਹੈ। ਸੂਬੇ ਭਰ ਦੇ 1,977 ਵਾਰਡਾਂ ਤੋਂ ਮੁੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਨੇ। ਹਾਲਾਂਕਿ 80 ਵਾਰਡਾਂ ਤੋਂ 80 ਉਮੀਦਵਾਰਾਂ ਨੂੰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਸੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਸ ਨਾਲ ਪੋਲਿੰਗ ਫੀਸਦ ਲਗਭਗ 64 ਹੋ ਗਈ। 26 ਮਈ ਨੂੰ ਵੋਟਾਂ ਪਾਈਆਂ ਸਨ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ ਹੁਣ ਤੱਕ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਗਏ ਨੇ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਿਰਫ਼ ਇੱਕ ਨਵਿਆਉਣਯੋਗ ਊਰਜਾ ਪਹਿਲਕਦਮੀ ਨਹੀਂ ਹੈ, ਸਗੋਂ ਨਾਗਰਿਕਾਂ ਨੂੰ ਬਿਜਲੀ ਖਪਤਕਾਰਾਂ ਤੋਂ ਬਿਜਲੀ ਉਤਪਾਦਕਾਂ ਵਿੱਚ ਵੀ ਬਦਲ ਰਹੀ ਹੈ। ਇਹ ਯੋਜਨਾ ਪਰਿਵਾਰਾਂ ਨੂੰ ਬਿਜਲੀ ਦੀਆਂ ਲਾਗਤਾਂ ਘਟਾਉਣ, ਸਰਕਾਰੀ ਸਬਸਿਡੀਆਂ ਦਾ ਫਾਇਦਾ ਉਠਾਉਣ ਅਤੇ ਜ਼ੀਰੋ ਬਿਜਲੀ ਬਿੱਲਾਂ ਵੱਲ ਵਧਣ 'ਚ ਮਦਦ ਕਰ ਰਹੀ ਹੈ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਤਹਿਤ ਫਿਰੋਜ਼ਪੁਰ ਰੇਲਵੇ ਮੰਡਲ ਨੇ ਸੂਰਜੀ ਊਰਜਾ ਦੇ ਖੇਤਰ 'ਚ ਅਹਿਮ ਉਪਲਬਧੀ ਹਾਸਲ ਕੀਤੀ ਹੈ। ਮੰਡਲ ਨੇ 22 ਰੇਲਵੇ ਸਟੇਸ਼ਨਾਂ 'ਤੇ 846 ਕਿਲੋਵਾਟ ਸਮਰੱਥਾ ਵਾਲੇ ਛੱਤ 'ਤੇ ਲੱਗਣ ਵਾਲੇ ਸੋਲਰ ਪਾਵਰ ਸਿਸਟਮ ਸਫਲਤਾਪੂਰਵਕ ਚੱਲ ਰਹੇ ਨੇ। ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਜਲਦੀ 12 ਹੋਰ ਸਟੇਸ਼ਨਾਂ 'ਤੇ ਕਰੀਬ 400 ਕਿਲੋਵਾਟ ਸਮਰੱਥਾ ਵਾਲੇ ਪਲਾਂਟ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੋਲਰ ਊਰਜਾ ਰਾਹੀਂ ਸਟੇਸ਼ਨਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਨਾਲ ਬਿਜਲੀ ਖਰਚ ਵਿੱਚ ਕਮੀ ਆਈ ਹੈ। ਵਿੱਤੀ ਵਰ੍ਹੇ 2025-26 ਦੌਰਾਨ ਇਨ੍ਹਾਂ ਪ੍ਰਣਾਲੀਆਂ ਰਾਹੀਂ 5,31,076 ਯੂਨਿਟ ਊਰਜਾ ਦਾ ਉਤਪਾਦਨ ਹੋਇਆ, ਜਿਸ ਨਾਲ ਰੇਲਵੇ ਨੂੰ ਲਗਭਗ 37,18,000 ਰੁਪਏ ਦੀ ਬਚਤ ਹੋਈ ਹੈ। ਫਿਰੋਜ਼ਪੁਰ ਮੰਡਲ ਨੇ ਅਗਲੇ ਵਿੱਤੀ ਵਰ੍ਹੇ 'ਚ ਵਾਧੂ 1.15 ਮੈਗਾਵਾਟ ਸੋਲਰ ਸਮਰੱਥਾ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਅੰਨਦਾਤਾ ਤੋਂ ਊਰਜਾਦਾਤਾ ਯੋਜਨਾ ਤਹਿਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੌਕੇ ਵਿਖੇ ਸਮਰੱਥਾ ਨਿਰਮਾਣ ਅਤੇ ਕਿਸਾਨ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਹ ਆਜ਼ਮਾਇਸ਼ੀ ਪਹਿਲਕਦਮੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਦਾ ਆਯੋਜਨ

0: ਦਾ ਨੇਚਰ ਕੰਜ਼ਰਵੇਸ਼ੀ ਵੱਲੋਂ ਪੰਜਾਬ ਊਰਜਾ ਵਿਕਾਸ ਏਜੰਸੀ, ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਨਵਿਆਉਣਯੋਗ ਊਰਜਾ, ਖਾਸ ਕਰਕੇ ਸੂਰਜੀ ਊਰਜਾ ਨੂੰ ਅਪਣਾਉਣ ਨਾਲ ਪਾਣੀ ਸੰਭਾਲ ਅਤੇ ਮਿੱਟੀ ਦੀ ਸਿਹਤ ਪ੍ਰਬੰਧਨ 'ਚ ਮਿਲਣ ਵਾਲੇ ਲੰਮੇ ਸਮੇਂ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਣਾ ਸੀ। ਇਸ ਵਰਕਸ਼ਾਪ ਵਿੱਚ 400 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕਈ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਵੀ ਸਮਾਗਮ 'ਚ ਸ਼ਿਰਕਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ, ਪੇਂਡੂ ਵਿਕਾਸ ਅਤੇ ਕਿਸਾਨ ਭਾਈਚਾਰਿਆਂ ਦੇ ਸਸ਼ਕਤੀਕਰਨ ਪ੍ਰਤੀ ਚੌਧਰੀ ਚਰਨ ਸਿੰਘ ਦੀ ਅਟੁੱਟ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਏਗੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਪੂਰਾ ਜੀਵਨ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਪਿੰਡਾਂ ਦੇ ਉਤਥਾਨ ਲਈ ਸਮਰਪਿਤ ਸੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਧੀਨ ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ 26 ਤੋਂ 29 ਮਈ ਤੱਕ ਕਪਾਹ ਉਤਪਾਦਕ ਖੇਤਰਾਂ 'ਚ ਸਰਵੇਖਣ ਅਤੇ ਕਿਸਾਨ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਕਪਾਹ ਦੀ ਫਸਲ ਵਿੱਚ ਸ਼ੁਰੂਆਤੀ ਦੌਰ ਵਿੱਚ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਬੀਜ ਸੋਧ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਟੀਮ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕਾਨਵਾਲਾ, ਖਿਆਲੀ ਚਿਆਂਵਾਲੀ, ਮੂਸਾ ਅਤੇ ਬਠਿੰਡਾ ਜ਼ਿਲ੍ਹੇ ਦੇ ਕੋਟ ਗੁਰੂ, ਸੰਗਤ ਕਲਾਂ, ਜਵਾਲਾ ਸਿੰਘ ਵਾਲਾ ਪਿੰਡਾਂ 'ਚ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਫਸਲ ਦੀ ਸਥਿਤੀ ਦਾ ਨਿਰੀਖਣ ਕੀਤਾ ਗਿਆ। ਬਿਜਾਈ ਤੋਂ ਪਹਿਲਾਂ ਸਹੀ ਬੀਜ ਸੋਧ ਕਰਨ ਨਾਲ ਫਸਲ ਦਾ ਵਾਧਾ ਵਧੀਆ ਹੁੰਦਾ ਹੈ, ਝਾੜ ਵੱਧਦਾ ਹੈ ਅਤੇ ਕਿਸਾਨਾਂ ਦੀ ਲਾਗਤ ਵਿੱਚ ਕਮੀ ਆਉਂਦੀ ਹੈ। ਟੀਮ ਵੱਲੋਂ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਜੈਵਿਕ ਉਪਾਵਾਂ ਨੂੰ ਅਪਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਮਾਹਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਜੈਵਿਕ ਉਪਰਾਲਿਆਂ ਦੀ ਵਰਤੋਂ ਨਾਲ ਕੀਟ ਅਤੇ ਰੋਗ ਪ੍ਰਬੰਧਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ ਅਤੇ ਰਸਾਇਣਕ ਕੀਟਨਾਸ਼ਕਾਂ 'ਤੇ ਨਿਰਭਰਤਾ ਘਟਾਈ ਜਾ ਸਕਦੀ ਹੈ। ਕਿਸਾਨਾਂ ਨੂੰ ਮੋਬਾਈਲ ਐਪਲੀਕੇਸ਼ਨ ਰਾਹੀਂ ਫਸਲ 'ਚ ਲੱਗਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਦੀਆਂ ਤਸਵੀਰਾਂ ਅਪਲੋਡ ਕਰਕੇ ਸਮੇਂ ਸਿਰ ਇਸ ਦੇ ਹੱਲ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਮੌਸਮ ਵਿਭਾਗ ਨੇ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਅਤੇ ਤੇਜ਼ ਹਵਾਵਾਂ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਲਈ ਗਰਜ ਚਮਕ ਨਾਲ ਗੜੇਮਾਰੀ ਅਤੇ ਤੇਜ਼ ਹਵਾਵਾਂ ਬਾਰੇ ਵੀ ਰੈੱਡ ਅਲਰਟ ਜਾਰੀ ਹੈ। ਪੰਜਾਬ 'ਚ ਕਈ ਥਾਵਾਂ 'ਤੇ ਪਿਛਲੇ 24 ਘੰਟਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ 'ਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਪੰਜਾਬ ਦਾ ਬਠਿੰਡਾ 40.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਦਾ ਸਿਰਸਾ 39.9 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਉਧਰ ਮੌਸਮ ਵਿਭਾਗ ਨੇ ਜੂਨ ਤੋਂ ਸਤੰਬਰ ਦਰਮਿਆਨ ਦੱਖਣ ਪੱਛਮੀ ਮੌਨਸੂਨ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਆਮ ਨਾਲੋਂ ਘੱਟ ਵਰਖਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਮ੍ਰਿਤਿੰਜੇ ਮਹਾਪਾਤਰਾ ਨੇ ਕਿਹਾ ਕਿ ਜੂਨ 'ਚ ਦੇਸ਼ ਦੀ ਔਸਤ ਬਾਰਿਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਦੇ ਕੁਝ ਹਿੱਸਿਆਂ 'ਚ ਆਮ ਜਾਂ ਆਮ ਤੋਂ ਵੱਧ ਬਾਰਿਸ਼ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਦੱਸਿਆ
1: 2026 के मानसून ऋतु जून से सितंबर के दौरान पूरे देश में सामान्य से कम बारिश होने का सबसे ज्यादा संभावना है। दक्षिण पश्चिम मानसून ऋतु जून से सितंबर 2026 में उत्तर पूर्व भारत में सामान्य वर्षा होने का संभावना है। ये सामान्य का अर्थ है कि लॉन्ग टर्म एवरेज का 94-106% और उत्तर पश्चिम भारत में 92% से कम, यानी वहां भी सामान्य से कम बारिश होने का ज्यादा संभावना है।
0: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ 'ਚ ਸ਼ਾਮਲ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਅਤੇ 22 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ। ਗ੍ਰਿਫਤਾਰ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਮਨਜੋਤ ਸਿੰਘ, ਸੰਦੀਪ ਸਿੰਘ ਅਤੇ ਅਮਨਦੀਪ ਸਿੰਘ ਵਜੋਂ ਹੋਈ ਹੈ। ਜਲੰਧਰ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਟੀਮ ਨੇ ਸ਼ੱਕੀ ਮਨਜੋਤ ਸਿੰਘ ਨੂੰ ਬੱਸ ਅੱਡੇ ਜਲੰਧਰ ਨੇੜਿਓਂ ਇੱਕ ਪਿਸਤੌਲ ਅਤੇ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਇਸ ਮਾਡਿਊਲ 'ਚ ਸ਼ਾਮਲ ਉਸਨੇ ਆਪਣੇ ਦੋ ਸਾਥੀਆਂ ਬਾਰੇ ਜਾਣਕਾਰੀ ਦਿੱਤੀ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਤੋਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਤੋਂ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ।

ਵੈਲਕਮ ਬੈਕ ਆਰ ਜੀ ਜ਼ੋਰਾਵਰ ਸਿੰਘ ਇਜ਼ ਹੇਅਰ ਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਅਤੇ ਲਓ ਜੀ, ਸਾਰੇ ਹੀ ਜਿਹੜੇ ਸ਼ੋਅ ਨੇ ਨਾ ਫੇਵਰੇਟ ਬਣ ਜਾਂਦੇ ਆ, ਕਿਉਂਕਿ ਆਪਾਂ ਗੱਲਾਂ ਹੀ ਉੱਦਾਂ ਦੀਆਂ ਕਰਦੇ ਹਾਂ ਨਾ, ਬੜੀਆਂ ਖੂਬਸੂਰਤ ਗੱਲਾਂ ਆਪਾਂ ਆਪਸ 'ਚ ਰਲ ਮਿਲ ਕੇ ਕਰ ਲੈਂਦੇ ਹਾਂ। ਅਤੇ ਲਓ ਜੀ, ਆਪਾਂ ਜਿੱਥੇ ਗੱਲਬਾਤ ਕਰ ਰਹੇ ਸੀ APJ ਅਬਦੁਲ ਕਲਾਮ ਸਾਹਿਬ ਦੀ, ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸ਼ੋਅ ਤੁਸੀਂ ਫ੍ਰੀਕੁਐਂਸੀ 'ਤੇ ਸੁਣ ਪਾ ਰਹੇ ਹੋ 102.7 ਮੈਗਾ ਹਰਟਸ 'ਤੇ, ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਅਤੇ ਲਓ ਜੀ, ਕਿਸੇ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ ਦਿਲ ਦੇ ਉੱਤੇ, ਬੇਫਿਕਰੀ ਦੇ ਉੱਤੇ, ਉਹ ਕੁਛ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਬੇਫਿਕਰੀ ਨਾਲ ਜੀਣਾ ਵੀ ਇੱਕ ਕਲਾ ਹੈ, ਅਤੇ ਮਿਹਨਤ ਨਾਲ ਸੁਪਨੇ ਪੂਰੇ ਕਰਨਾ ਵੀ, ਇਹ ਵੀ ਇੱਕ ਕਲਾ ਹੈ। ਜੋ ਇਨਸਾਨ ਮਿਹਨਤ ਕਰਦਾ ਹੈ ਉਹ ਕਿਸਮਤ ਤੋਂ ਨਹੀਂ ਡਰਦਾ। ਬੇਫਿਕਰ ਰਹੋ ਪਰ ਆਪਣੇ ਸੁਪਨਿਆਂ ਲਈ ਮਿਹਨਤ ਕਰਨੀ ਕਦੇ ਨਾ ਛੱਡੋ। ਸਕੂਨ ਉਹਨਾਂ ਨੂੰ ਮਿਲਦਾ ਹੈ ਜਿਹੜੇ ਮਿਹਨਤ 'ਤੇ ਯਕੀਨ ਰੱਖਦੇ ਨੇ। ਮੁਸਕਰਾਉਂਦੇ ਰਹੋ, ਮਿਹਨਤ ਕਰਦੇ ਰਹੋ, ਜ਼ਿੰਦਗੀ ਆਪ ਸੋਹਣੀ ਬਣ ਜਾਏਗੀ। ਔਰ ਵਾਕਈ ਇਹ ਪ੍ਰੈਕਟੀਕਲ ਗੱਲਾਂ ਨੇ, ਜਦੋਂ ਤੁਸੀਂ ਇਹਨਾਂ ਨੂੰ ਪ੍ਰੈਕਟੀਕਲ ਕਰਦੇ ਹੋ, ਜਦੋਂ ਅਸੀਂ ਰਲ ਮਿਲ ਕੇ ਪ੍ਰੈਕਟੀਕਲ ਕਰਦੇ ਹਾਂ, ਤਾਂ ਇਹ ਚੀਜ਼ਾਂ ਜਿਹੜੀਆਂ ਰਿਜ਼ਲਟਸ ਖੂਬਸੂਰਤ ਦਿੰਦੀਆਂ ਹੀ ਦਿੰਦੀਆਂ ਨੇ। ਸੋ ਕਹਿੰਦੇ ਨੇ ਬੇਫਿਕਰੀ ਦਿਲ ਵਿੱਚ ਹੋਵੇ ਅਤੇ ਮਿਹਨਤ ਹੱਥਾਂ ਵਿੱਚ, ਫਿਰ ਕਾਮਯਾਬੀ ਦੂਰ ਨਹੀਂ ਰਹਿੰਦੀ। ਸੋਹਣੀ ਜ਼ਿੰਦਗੀ ਉਹਦੀ ਹੁੰਦੀ ਹੈ ਜੋ ਟੈਨਸ਼ਨ ਘੱਟ ਅਤੇ ਮਿਹਨਤ ਜ਼ਿਆਦਾ ਕਰਦਾ ਹੈ। ਅੱਛਾ, ਇੱਕ ਚੀਜ਼ ਦਾ ਆਪਾਂ ਹੋਰ ਵੀ ਧਿਆਨ ਰੱਖਣਾ ਹੈ, ਆਪਾਂ ਮਿਹਨਤ ਤਾਂ ਕਰਨੀ ਆ, ਪਰ ਅੱਜ ਕੱਲ੍ਹ ਨਾ ਇੱਕ ਉਹ ਚੀਜ਼ ਕਹਿੰਦੇ ਨੇ ਕਿ ਹਾਰਡ ਵਰਕ ਤਾਂ ਕਰੋ ਬਟ ਨਾਲ ਦੇ ਨਾਲ ਸਮਾਰਟ ਵਰਕ ਵੀ ਜ਼ਰੂਰ ਕਰੋ। ਸੋ ਸਮਾਰਟ ਵਰਕ ਕਰਨਾ ਵੀ ਬਹੁਤ ਜ਼ਰੂਰੀ ਹੈ, ਮਤਲਬ ਇਹ ਨਹੀਂ ਆ ਕਿ ਆਪਾਂ ਹਾਰਡ ਵਰਕ ਹੀ ਕਰੀ ਜਾਣਾ ਹੈ, ਪਰ ਉਹਦੇ ਨਾਲ ਨਾਲ ਅਸੀਂ ਸਮਾਰਟ ਵਰਕ ਵੀ ਕਰਨਾ, ਜੋ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਲਈ ਬਹੁਤ ਹੀ ਵਧੀਆ ਸਾਬਤ ਹੁੰਦਾ ਹੈ। ਸੋ ਅਗਲੀ ਗੱਲਬਾਤ ਆਪਾਂ ਕਰਦੇ ਹਾਂ ਜੀ ਅੱਜ ਦੀ, ਗਾਮਾ ਪਹਿਲਵਾਨ ਸਾਹਿਬ ਦੀ। ਸੋ ਗਾਮਾ ਪਹਿਲਵਾਨ ਆਪਣੇ ਆਪ ਦੇ ਵਿੱਚ ਹੀ ਇੱਕ ਬੜੇ ਸੂਰਬੀਰ ਬਹਾਦਰ ਹੀ ਕਹਾਂਗਾ ਕਿ ਪਹਿਲਵਾਨ ਹੋਏ ਨੇ, ਜਿਨ੍ਹਾਂ ਨੇ ਕਿ ਲਾਈਫ ਦੇ ਵਿੱਚ ਕਦੀ ਵੀ ਹਾਰ ਨਹੀਂ ਮੰਨੀ, ਔਰ ਲਾਈਫ ਨੂੰ ਹਮੇਸ਼ਾ ਇਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਹੀ ਵੇਖਿਆ। ਦ ਗ੍ਰੇਟ ਗਾਮਾ ਦੀ ਸਭ ਤੋਂ ਦਿਲਚਸਪ ਅਤੇ ਮਸ਼ਹੂਰ ਫਾਈਟ ਸਟੈਨਿਸ ਸਲੋਸ ਜ਼ਵੇਸਕੋ ਨਾਲ ਮੰਨੀ ਜਾਂਦੀ ਹੈ। ਸੋ ਇਹ ਫਾਈਟ ਬੜੀ ਜ਼ਬਰਦਸਤ ਹੋਈ। ਉਸ ਸਮੇਂ ਦੁਨੀਆ ਦੇ ਵੱਡੇ ਵੱਡੇ ਪਹਿਲਵਾਨ ਆਪਣੇ ਆਪ ਨੂੰ ਅਜੇ ਸਮਝਦੇ ਸਨ। ਜਦੋਂ ਗਾਮਾ ਨੇ ਯੂਰਪ ਦੇ ਮਸ਼ਹੂਰ ਪਹਿਲਵਾਨਾਂ ਨੂੰ ਚੁਣੌਤੀ ਦਿੱਤੀ ਤਾਂ ਕਈ ਲੋਕ ਉਹਨਾਂ ਨੂੰ ਹਲਕੇ ਵਿੱਚ ਲੈਂਦੇ ਸਨ, ਕਿਉਂਕਿ ਗਾਮਾ ਦਾ ਕੱਦ ਹੋਰ ਪਹਿਲਵਾਨਾਂ ਨਾਲੋਂ ਬਹੁਤ ਛੋਟਾ ਸੀ। ਅੱਗੇ ਕੀ ਹੋਇਆ ਤੁਹਾਨੂੰ ਦੱਸਦੇ ਹਾਂ ਇਹਨਾਂ ਦੀ ਜੀਵਨੀ ਦੇ ਬਾਅਦ। ਸੋ ਲਓ ਜੀ, ਸ਼ੁਰੂ ਕਰਦੇ ਹਾਂ ਦ ਗ੍ਰੇਟ ਗਾਮਾ ਦੀ ਕਹਾਣੀ ਹੌਂਸਲੇ, ਮਿਹਨਤ ਅਤੇ ਅਟੱਲ ਵਿਸ਼ਵਾਸ ਦੀ ਹੈ। ਸੋ ਵਿਸ਼ਵਾਸ ਹੀ ਸਭ ਤੋਂ ਵੱਡੀ ਜਿਹੜੀ ਇੱਕ ਫੀਲ ਮੰਨੀ ਜਾਂਦੀ ਹੈ, ਕਿਉਂਕਿ ਵਿਸ਼ਵਾਸ ਹੈ ਤਾਂ ਸਭ ਕੁਛ ਹੈ। ਕਿਸੇ ਵੀ ਰਿਸ਼ਤੇ ਦੀ ਜਾਂ ਕਿਸੇ ਵੀ ਕੰਮ ਦੀ ਨੀਵ ਵਿਸ਼ਵਾਸ ਹੈ। ਸੋ ਗਾਮਾ ਪਹਿਲਵਾਨ ਦਾ ਅਸਲੀ ਨਾਮ ਗੁਲਾਮ ਮੁਹੰਮਦ ਸੀ। ਉਹ ਇੱਕ ਸਾਧਾਰਨ ਪਰਿਵਾਰ ਵਿੱਚ ਜਨਮੇ ਸਨ। ਬਚਪਨ ਤੋਂ ਹੀ ਉਹਨਾਂ ਨੂੰ ਕੁਸ਼ਤੀ ਦਾ ਬਹੁਤ ਸ਼ੌਂਕ ਸੀ ਅਤੇ ਕਿਹਾ ਜਾਂਦਾ ਹੈ ਕਿ ਛੋਟੀ ਉਮਰ ਵਿੱਚ ਹੀ ਉਹ ਘੰਟਿਆਂ ਤੱਕ ਡੰਡ ਬੈਠਕਾਂ ਲਾਉਂਦੇ ਸਨ। ਉਹਨਾਂ ਦੀ ਮਿਹਨਤ ਇੰਨੀ ਕਠਿਨ ਸੀ ਕਿ ਲੋਕ ਹੈਰਾਨ ਰਹਿ ਜਾਂਦੇ ਸਨ। ਰੋਜ਼ਾਨਾ ਹਜ਼ਾਰਾਂ ਡੰਡ ਬੈਠਕਾਂ, ਭਾਰੀ ਕਸਰਤ ਅਤੇ ਸਖਤ ਅਨੁਸ਼ਾਸਨ, ਇਹ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀ। ਜਦੋਂ ਉਹ ਜਵਾਨ ਹੋਏ ਤਾਂ ਦੁਨੀਆ ਦੇ ਵੱਡੇ ਵੱਡੇ ਪਹਿਲਵਾਨਾਂ ਨੂੰ ਚੁਣੌਤੀ ਦੇ ਦਿੱਤੀ। ਕਈ ਲੋਕ ਉਹਨਾਂ ਦੇ ਛੋਟੇ ਕੱਦ ਨੂੰ ਵੇਖ ਕੇ ਹੱਸਦੇ, ਪਰ ਜਦੋਂ ਗਾਮਾ ਅਖਾੜੇ ਵਿੱਚ ਉਤਰਦੇ ਤਾਂ ਵੱਡੇ ਵੱਡੇ ਦਿੱਗਜ ਵੀ ਹਾਰ ਮੰਨ ਲੈਂਦੇ। ਉਹਨਾਂ ਨੇ ਦੁਨੀਆ ਦੇ ਕਈ ਮਸ਼ਹੂਰ ਪਹਿਲਵਾਨਾਂ ਨੂੰ ਹਰਾਇਆ ਅਤੇ ਲੰਮੇ ਸਮੇਂ ਤੱਕ ਅਜੇ ਰਹੇ। ਇਸ ਕਰਕੇ ਉਹਨਾਂ ਦਾ ਦੁਨੀਆ ਦਾ ਮਹਾਨ ਪਹਿਲਵਾਨ ਮੰਨਿਆ ਗਿਆ, ਉਹਨਾਂ ਨੂੰ ਦੁਨੀਆ ਦਾ ਮਹਾਨ ਪਹਿਲਵਾਨ ਮੰਨਿਆ ਗਿਆ। ਪਰ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਸਿਰਫ ਸਰੀਰ ਨਹੀਂ ਸੀ, ਉਹਨਾਂ ਦਾ ਹੌਂਸਲਾ ਅਤੇ ਅਨੁਸ਼ਾਸਨ ਵੀ ਸੀ। ਸੋ ਆਓ ਅਸੀਂ ਤੁਹਾਨੂੰ ਅਧੂਰੀ ਗੱਲ ਜਿਹੜੀ ਹੈ ਪੂਰੀ ਦੱਸੀਏ। ਫਿਰ ਜਦੋਂ ਗਾਮਾ ਦਾ ਮੁਕਾਬਲਾ

ਬਿਸ਼ਕੋ ਨਾਲ ਹੋਇਆ। ਜਬਿਸ਼ਕੋ ਬਹੁਤ ਵੱਡੇ ਤੇ ਤਾਕਤਵਰ ਪਹਿਲਵਾਨ ਸਨ। ਮੈਚ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਲੱਗਿਆ ਕਿ ਗਾਮਾ ਸ਼ਾਇਦ ਨਹੀਂ ਟਿਕ ਸਕੇਗਾ ਕਿਉਂਕਿ ਹਾਈਟ ਵਾਈਜ਼ ਬਹੁਤ ਛੋਟੇ ਸਨ, ਪਰ ਕੁਝ ਹੀ ਸਮੇਂ ਵਿੱਚ ਗਾਮਾ ਨੇ ਆਪਣੀ ਤੇਜ਼ੀ, ਬਿਜਲੀ ਵਰਗੀ ਤੇਜ਼ੀ ਤੇ ਤਾਕਤ ਨਾਲ ਜਬਿਸ਼ਕੋ ਨੂੰ ਥੱਲੇ ਸੁੱਟ ਦਿੱਤਾ। ਕਿਹਾ ਜਾਂਦਾ ਹੈ ਕਿ ਜਬਿਸ਼ਕੋ ਲੰਮੇ ਸਮੇਂ ਤੱਕ ਜ਼ਮੀਨ 'ਤੇ ਹੀ ਪਿਆ ਰਿਹਾ, ਉਹਨੂੰ ਕੋਈ ਹੋਸ਼ ਹੀ ਨਹੀਂ ਆਈ, ਉਹਦੇ ਹੋਸ਼ ਹੀ ਉੱਡ ਗਏ ਕਿ ਐਡੀ ਵੱਡੀ ਪਟਕ ਜਦੋਂ ਉਹਨੂੰ ਵੱਜੀ ਕਿ ਇੰਨੀ ਵੱਡੀ ਪਟਕ ਮੈਨੂੰ ਕਿਸੇ ਨੇ ਨਹੀਂ ਮਾਰੀ, ਧੋਬੀ ਪਛਾੜ ਮਾਰੀ ਜੋ ਗਾਮਾ ਉਹਨੂੰ ਪੂਰੀ ਤਰ੍ਹਾਂ ਫੜ ਨਾ ਸਕਿਆ। ਮਤਲਬ ਗਾਮਾ ਪਹਿਲਵਾਨ ਦੇ ਅੰਦਰ ਇੰਨੀ ਕੁ ਬਿਜਲੀ ਵਰਗੀ ਫੁਰਤੀ ਸੀਗੀ ਔਰ ਇਹ ਮੁਕਾਬਲਾ ਘੰਟਿਆਂ ਚੱਲਿਆ ਅਤੇ ਦੁਨੀਆ ਹੈਰਾਨ ਰਹਿ ਗਈ ਕਿ ਇੱਕ ਭਾਰਤੀ ਪਹਿਲਵਾਨ ਇੰਨੇ ਵੱਡੇ ਚੈਂਪੀਅਨ ਨੂੰ ਟੱਕਰ ਦੇ ਰਿਹਾ। ਸੋ ਅਗਲੇ ਮੁਕਾਬਲੇ ਵਿੱਚ ਤਾਂ ਜਬਿਸ਼ਕੋ ਗਾਮਾ ਦੇ ਸਾਹਮਣੇ ਆਉਣ ਤੋਂ ਵੀ ਡਰ ਰਿਹਾ ਸੀ, ਹਾਜ਼ਰ ਨਾ ਹੋਇਆ। ਇਸ ਤੋਂ ਬਾਅਦ ਗਾਮਾ ਨੂੰ ਦੁਨੀਆ ਦੇ ਮਹਾਨ ਪਹਿਲਵਾਨਾਂ ਵਿੱਚ ਗਿਣਿਆ ਜਾਣ ਲੱਗਿਆ ਔਰ ਇਸ ਫਾਈਟ ਨੇ ਸਾਬਤ ਕੀਤਾ ਕਿ ਤਾਕਤ ਸਿਰਫ ਸਰੀਰ ਵਿੱਚ ਨਹੀਂ ਹੁੰਦੀ, ਹੌਸਲੇ ਅਤੇ ਮਿਹਨਤ ਵਿੱਚ ਵੀ ਹੁੰਦੀ ਆ। ਔਰ ਭਲਵਾਨ ਜਿੰਨੇ ਬੇਫਿਕਰੇ ਰਹਿੰਦੇ ਆ ਨਾ, ਉਹਨਾਂ ਬੇਫਿਕਰਾ ਕੋਈ ਵੀ ਨਹੀਂ ਰਹਿੰਦਾ। ਸੋ ਸਾਨੂੰ ਭਲਵਾਨ ਵੀਰਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਔਰ ਉਹਨਾਂ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਾਮਯਾਬੀ ਕਿਸਮਤ ਨਾਲ ਨਹੀਂ, ਲਗਾਤਾਰ ਮਿਹਨਤ ਨਾਲ ਮਿਲਦੀ ਹੈ। ਜੇ ਵਿਸ਼ਵਾਸ ਮਜ਼ਬੂਤ ਹੋਵੇ ਤਾਂ ਛੋਟਾ ਇਨਸਾਨ ਵੀ ਦੁਨੀਆ ਜਿੱਤ ਸਕਦਾ ਹੈ। ਅਨੁਸ਼ਾਸਨ ਹਰ ਵੱਡੇ ਖਿਡਾਰੀ ਦੀ ਅਸਲੀ ਤਾਕਤ ਹੁੰਦੀ ਹੈ। ਗਾਮਾ ਪਹਿਲਵਾਨ ਦੀ ਕਹਾਣੀ ਅੱਜ ਵੀ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਜਿਹੜਾ ਇਨਸਾਨ ਆਪਣੇ ਆਪ ਨੂੰ ਹਰ ਰੋਜ਼ ਮਿਹਨਤ ਨਾਲ ਤਿਆਰ ਕਰਦਾ ਹੈ, ਦੁਨੀਆ ਇੱਕ ਦਿਨ ਉਹਦੇ ਅੱਗੇ ਝੁਕਦੀ ਹੀ ਝੁਕਦੀ ਹੈ। ਸੋ ਸਿਆਣੇ ਕਹਿੰਦੇ ਹੁੰਦੇ, ਕਹਿੰਦੇ ਵੀ ਭਲਵਾਨੀ ਕਰਨ ਦਾ ਸਵਾਦ ਹੀ ਉਦੋਂ ਆਉਂਦਾ ਜਦੋਂ ਅੱਗੋਂ ਵੀ ਭਲਵਾਨ ਟੱਕਰੇ। ਪਰ ਜਿੰਨੇ ਭਲਵਾਨ ਹੁੰਦੇ ਤੁਸੀਂ ਦੇਖੋ, ਹਜ਼ਾਰਾਂ ਸਾਲ ਪੁਰਾਣੇ ਸਾਡੀ ਜਿਹੜੀ ਇਹ ਜਿਹੜੀ ਵਿਰਾਸਤ ਹੈ, ਵਿਰਾਸਤ ਵਿੱਚ ਸਾਨੂੰ ਡੰਡ ਮਿਲੇ, ਉੱਠਕ ਬੈਠਕ ਮਿਲੀਆਂ। ਅਸੀਂ ਜੇ ਦਿਨ ਦੇ 50 ਡੰਡ ਵੀ ਕਰ ਲਈਏ ਨਾ, 50 ਵੀ ਛੱਡੋ, 40-45 ਕਰ ਲਓ। ਚਲੋ ਸਿਆਣੇ ਸਾਡੇ ਉਸਤਾਦ ਜੀ ਕਹਿੰਦੇ ਹੁੰਦੇ, ਕਹਿੰਦੇ ਵੀ ਤੁਸੀਂ 15-15 ਦੇ ਜੇ 3 ਸੈੱਟ ਵੀ ਲਾ ਲਏ ਨਾ, ਬਹੁਤ ਆ। 15 ਦੂਣਾ 30 ਅਤੇ 45 ਸੈੱਟ ਹੋ ਗਏ ਅਤੇ 45 ਹੀ ਤੁਸੀਂ ਉੱਠਕ ਬੈਠਕ ਲਗਾ ਲਓ, ਇੰਨੇ ਵਿੱਚ ਹੀ ਪੂਰਾ ਸਰੀਰ ਕਾਇਮ ਰਹਿੰਦਾ। ਸੋ ਇਹ ਗਾਮਾ ਪਹਿਲਵਾਨ ਇੱਕ ਐਸੇ ਪਹਿਲਵਾਨ ਸੀਗੇ ਕਿ ਜਿਹੜੇ 10-10 ਹਜ਼ਾਰ ਡੰਡ ਲਾ ਲੈਂਦੇ ਸੀਗੇ। 10 ਹਜ਼ਾਰ ਇਹ ਪੋਸੀਬਲ ਹੈ, ਪਰ ਭਲਵਾਨਾਂ ਦੀ ਲਾਈਫ ਦੇ ਵਿੱਚ ਇਹ ਬਹੁਤ ਹੈਰਾਨੀ ਵਾਲੀ ਗੱਲ ਵੀ ਆ। ਸਾਡੇ ਖੁਦ ਜਿੰਨੇ ਉਸਤਾਦ ਜੀ ਨੇ, ਮੈਂ ਖੁਦ ਲਾਈਵ ਦੇਖਿਆ ਕਿ 1000-1500 ਨੋਰਮਲ ਨੇ ਉਹਨਾਂ ਦੇ ਡੰਡ, 1000-1500-2000 ਅਤੇ ਵੇਖੋ ਤੁਸੀਂ ਕਿੰਨੀ ਤਾਕਤ ਹੋਏਗੀ, ਹੈ ਨਾ। ਮੇਰੇ ਵਰਗਾ ਬੰਦਾ 10 ਵੀ ਲਾ ਲੈਣਾ ਅਤੇ ਬਸ ਹੋ ਜਾਂਦੀ ਹੈ। ਮੇਰੇ ਵੀਰ ਨੇ ਪੁੱਛਿਆ, ਕਹਿੰਦੇ ਕਿੰਨੇ ਡੰਡ ਲਏ, ਅਤੇ ਮੈਂ ਕਿਹਾ 10, ਕਹਿੰਦੇ ਹੋ ਗਈ ਬਸ, ਮੈਂ ਕਿਹਾ ਹਾਂਜੀ ਜੀ, ਬਸ ਵੀ ਕਾਰ ਵੀ ਸਭ ਕੁਛ ਹੋ ਗਿਆ। ਸੋ ਲਓ ਜੀ, ਹੁਣ ਆਪਾਂ ਨੂੰ ਇਸ ਕਹਾਣੀ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਅਨੁਸ਼ਾਸਿਤ ਰਹਿਣਾ ਚਾਹੀਦਾ, ਟੈਨਸ਼ਨ ਫਰੀ ਰਹਿਣਾ ਚਾਹੀਦਾ ਔਰ ਮਸਤ ਰਹਿਣਾ ਚਾਹੀਦਾ, ਠੀਕ ਆ ਜੀ। ਸੋ ਇਸੇ ਕਰਕੇ ਅਸੀਂ ਤੁਹਾਨੂੰ ਮਸਤ ਮਸਤ ਗਾਣੇ ਵੀ ਸੁਣਾਉਂਦੇ ਰਹਿੰਦੇ ਹਾਂ, ਅਤੇ ਆਓ ਹੁਣ ਸੁਣੀਏ ਅਸੀਂ ਮਿਲ ਕੇ ਕਵਰ ਗਰੇਵਾਲ ਸਾਹਿਬ ਦਾ ਗਾਣਾ ਮਸਤ। ਤਾਂ ਲਓ ਜੀ, ਅਸੀਂ ਗਾਣਾ ਵੀ ਸੁਣਨਾ ਅਤੇ ਨਾਲੇ ਆਪਾਂ ਵਿਚਾਰ ਵੀ ਕਰਨੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਈਏ ਔਰ ਜ਼ਿੰਦਗੀ ਨੂੰ ਜ਼ਿੰਦਾਬਾਦ ਕਰੀਏ ਯਾਰ, ਟੈਨਸ਼ਨ ਲੈ ਕੇ ਕਿੱਥੇ ਜਾਣਾ। ਆਓ ਅਸੀਂ ਰਲ ਮਿਲ ਕੇ ਗਾਣਾ ਸੁਣੀਏ ਅਤੇ ਨਾਲ ਇਹਨਾਂ ਦੇ ਗਾਣੇ ਵਿੱਚ ਮਸਤ ਹੋ ਜਾਈਏ।

ਕਿਆ ਬਾਤ ਹੈ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ। ਵੈਸੇ ਸਾਡੇ ਨਾ ਆਲੇ ਦੁਆਲੇ ਵੀ ਬਹੁਤ ਸਾਰੇ ਮਸਤ ਘੁੰਮਦੇ ਨੇ, ਵੈਸੇ ਤੁਹਾਡੇ ਆਲੇ ਦੁਆਲੇ ਵੀ ਘੁੰਮਦੇ ਹੋਣਗੇ, ਤੁਸੀਂ ਕਦੀ ਨੋਟ ਨਹੀਂ ਕੀਤਾ। ਤੁਸੀਂ ਸੋਚੀ ਪੈ ਗਏ ਹੋਵੋਗੇ ਕਿਹੜੇ ਮਸਤ ਨੇ, ਉਹ ਮਸਤ ਨੇ ਤੁਹਾਡੇ ਨਿੱਕੇ ਨਿੱਕੇ ਨਿਆਣੇ, ਠੀਕ ਹੈ ਜੀ, ਜਵਾਕ ਬੱਚੇ, ਤਾਂ ਉਹ ਵੀ ਮਸਤ ਹੁੰਦੇ ਨੇ। ਤੁਸੀਂ ਕਦੀ ਉਹਨਾਂ ਨੂੰ ਬਹਿ ਕੇ ਆਰਾਮ ਨਾਲ ਸੁਣੋ ਨਾ, ਤਾਂ ਕਿਸੇ ਵੇਲੇ ਬੜੀਆਂ ਡੂੰਘੀਆਂ ਗੱਲਾਂ ਕਰ ਜਾਂਦੇ ਨੇ। ਅਤੇ ਸਿਆਣੇ ਕਹਿੰਦੇ ਨੇ ਕਿ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਬੇਫਿਕਰ ਰਹਿਣਾ ਨਾ, ਟੈਨਸ਼ਨ ਫਰੀ ਰਹਿਣਾ, ਤਾਂ ਇੱਕ ਦਿਨ ਵਿੱਚ ਤੁਸੀਂ ਇੱਕ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਕੇ ਦੇਖੋ, ਅਤੇ ਇੱਕ ਦਿਨ ਵਿੱਚ ਹੀ ਤੁਸੀਂ ਕਿਸੇ ਬੱਚੇ ਨਾਲ ਥੋੜ੍ਹਾ ਜਿਹਾ ਟਾਈਮ ਸਪੈਂਡ ਕਰਕੇ ਦੇਖੋ। ਫਿਰ ਜਿਹੜੇ ਸਾਡੇ ਮਾਈਂਡ ਵਿੱਚ ਕੈਮੀਕਲਸ ਜਿਹੜੇ ਰਿਲੀਜ਼ ਹੁੰਦੇ ਨੇ, ਸਾਡਾ ਡੋਪਾਮੀਨ ਸੈੱਟ ਹੁੰਦਾ ਆ, ਔਰ ਸਾਡੇ ਬਹੁਤ ਸਾਰੇ ਐਸੇ ਹੈਪੀ ਹਾਰਮੋਨਸ ਜਿਹੜੇ ਆ ਉਹ ਪੈਦਾ ਹੁੰਦੇ ਨੇ। ਸੋ ਇੱਕ ਦਿਨ ਵਿੱਚ ਕੋਸ਼ਿਸ਼ ਕਰੋ ਕਿ ਜਿੱਥੇ ਕਮਿਊਨਿਟੀ ਇਕੱਠੀ ਹੁੰਦੀ ਆ, ਮੰਦਰ ਗੁਰਦੁਆਰੇ ਜਾਂ ਕਿਤੇ ਵੀ, ਵਟਐਵਰ, ਜਿੱਥੇ ਵੀ ਤੁਸੀਂ ਜਾਂਦੇ ਹੋ, ਅਤੇ ਉੱਥੇ ਜਾ ਕੇ ਸਾਨੂੰ ਸੁਸਾਇਟੀ ਦੇ ਵਿੱਚ ਵਿਚਰਨਾ ਜ਼ਰੂਰ ਚਾਹੀਦਾ, ਬਜ਼ੁਰਗਾਂ ਨਾਲ ਗੱਲ ਕਰਨੀ ਚਾਹੀਦੀ ਹੈ, ਔਰ ਚੰਗੇ ਸੁਹਿਰਦ ਸਿਆਣੇ ਬਜ਼ੁਰਗਾਂ ਦੀ ਸੰਗਤ, ਔਰ ਨਿਆਣਿਆਂ ਦੇ ਵਿੱਚ ਜ਼ਰੂਰ ਥੋੜ੍ਹਾ ਜਿਹਾ ਟਾਈਮ ਸਪੈਂਡ ਕਰਨਾ ਚਾਹੀਦਾ। ਉਹਦੇ ਨਾਲ ਕੀ ਆ, ਅਸੀਂ ਹੈਪੀ ਹੈਪੀ ਰਹਿੰਦੇ, ਬੇਫਿਕਰੇ ਜੇ ਰਹਿੰਦੇ ਹਾਂ। ਹੁਣ ਜਿੱਦਾਂ ਵੇਖੋ ਨਾ ਕਵਰ ਗਰੇਵਾਲ ਸਾਹਿਬ ਕਿੱਦਾਂ ਕਿੰਨੇ ਸੋਹਣੇ ਸ਼ਬਦਾਂ ਦੇ ਵਿੱਚ ਕਹਿੰਦੇ, ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ। ਵੀ ਮੈਨੂੰ ਤਾਂ ਨਸ਼ਾ ਹੋਇਆ ਪਿਆ ਮਸਤੀ ਦਾ, ਅਤੇ ਉਹ ਮਸਤੀ ਦਾ ਨਸ਼ਾ ਤੁਹਾਨੂੰ ਵੀ ਲਵਾ ਰਿਹਾ। ਸੋ ਗੱਲ ਸਾਰੀ ਮਸਤੀ ਦੀ ਆ, ਬੇਫਿਕਰੀ ਦੀ ਹੈ, ਕਿਉਂਕਿ ਟੈਨਸ਼ਨਾਂ ਤਾਂ ਜਦ ਤੱਕ ਬੰਦਾ ਜਿੰਦਾ ਆ ਐਂਡ ਤੱਕ ਟੈਨਸ਼ਨਾਂ ਹੀ ਟੈਨਸ਼ਨਾਂ ਰਹਿੰਦੀਆਂ। ਸੋ ਸਾਨੂੰ ਬੇਫਿਕਰ ਰਹਿੰਦੇ ਹੋਏ ਇੱਕ ਦੂਸਰੇ ਦਾ ਸਤਿਕਾਰ ਕਰਦੇ ਹੋਏ ਜ਼ਰੂਰ ਰਹਿਣਾ ਚਾਹੀਦਾ। ਅੱਛਾ, ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਮੈਨੂੰ ਅਗਲਾ ਹੀ ਸਤਿਕਾਰ ਦੇਵੇ, ਮੈਨੂੰ ਅਗਲਾ ਹੀ ਸਤਿਕਾਰ ਦੇਵੇ, ਅਤੇ ਸਿਆਣੇ ਕਹਿੰਦੇ ਆ ਭਾਈ ਉੱਥੇ ਫਿਰ ਇਸ਼ਕ ਨਹੀਂ ਹੁੰਦਾ, ਮੁਹੱਬਤ ਨਹੀਂ ਹੁੰਦੀ, ਮੁਹੱਬਤ ਉੱਥੇ ਹੀ ਹੁੰਦੀ ਆ ਜਿੱਥੇ ਝੁਕਾਵ ਹੋਵੇ। ਸੋ ਆਪਣੇ ਆਪ ਨੂੰ ਜ਼ਰੂਰ ਪਹਿਲ ਕਦਮੀ ਦੇ ਵਿੱਚ ਝੁਕਾਉਣਾ ਚਾਹੀਦਾ, ਕਿਉਂਕਿ ਪੰਜਾਬੀ ਬੰਦੇ ਹਮੇਸ਼ਾ ਪਹਿਲ ਕਰਦੇ ਆ ਕਿਸੇ ਵੀ ਚੀਜ਼ ਦੀ, ਚੰਗੀ ਚੀਜ਼ ਦੀ। ਪੰਜਾਬੀ ਬੰਦਾ ਜਿਹੜਾ ਹੈ ਨਾ ਉਹ ਕਦੀ ਵੀ ਮਾੜੀ ਚੀਜ਼ ਦੀ ਸ਼ੁਰੂਆਤ ਨਹੀਂ ਕਰਦਾ, ਹਮੇਸ਼ਾ ਚੰਗੀ ਚੀਜ਼ ਦੀ ਸ਼ੁਰੂਆਤ ਕਰਦਾ। ਜੇ ਮਿੱਠਾ ਬੋਲਣਾ ਤਾਂ ਪੰਜਾਬੀ ਸ਼ੁਰੂਆਤ ਕਰੇਗਾ, ਜੇ ਝੁਕਣਾ ਤਾਂ ਪੰਜਾਬੀ ਪਹਿਲੇ ਨੰਬਰ ਦੇ ਉੱਤੇ ਝੁਕੇਗਾ, ਔਰ ਝੁਕੇਗਾ ਵੀ ਪ੍ਰੇਮ ਦੇ ਅੱਗੇ, ਹੈ ਨਾ। ਅਤੇ ਕਿਸੇ ਵਕਤ ਨਾ, ਵੈਸੇ ਜਦੋਂ ਘਰਾਂ ਦੇ ਵਿੱਚ ਕਿਸੇ ਵੇਲੇ ਭਾਂਡੇ ਖੜਕ ਜਾਂਦੇ ਨੇ, ਅਤੇ ਉਦੋਂ ਖਾਸ ਕਰਕੇ ਪੰਜਾਬੀਆਂ ਦਾ ਇਹ ਫਰਜ਼ ਬਣਦਾ, ਖਾਸ ਕਰਕੇ ਮੇਲ ਪਰਸਨੈਲਿਟੀਜ਼ ਦਾ, ਕਿ ਉਹ ਥੋੜ੍ਹਾ ਜਿਹਾ ਝੁੱਕ ਕੇ ਮਾਹੌਲ ਜਿਹਾ ਠੰਡਾ ਜਿਹਾ ਕਰਦੇ ਨੇ, ਹੈ ਨਾ, ਕਿਉਂਕਿ ਸਿਰ 'ਤੇ ਜ਼ਿੰਮੇਵਾਰੀ ਵੱਡੀ ਹੁੰਦੀ ਹੈ। ਸਿਆਣੇ ਕਹਿੰਦੇ ਨੇ ਕਬੀਲਦਾਰੀ ਐਵੇਂ ਨਹੀਂ ਸਾਂਭੀ ਜਾਂਦੀ, ਕਬੀਲਦਾਰੀ ਜਿਹੜੀ ਹੈ ਨਾ ਦੋ ਹੱਥ ਜੋੜ ਕੇ ਹੀ ਸਾਂਭੀ ਜਾਂਦੀ ਆ। ਸੋ ਤਾਂ ਕਰਕੇ ਤੁਹਾਡਾ ਜਿਹੜਾ ਸਫ਼ਰ ਹੈ ਜ਼ਿੰਦਗੀ ਦਾ ਬੜਾ ਖੂਬਸੂਰਤ ਲੰਘਦਾ ਹੈ, ਅਤੇ ਤੁਸੀਂ ਬੇਫਿਕਰ ਰਿਹਾ ਕਰੋ। ਅਤੇ ਜਿਹੜੀ ਹੈ ਨਾ ਬੇਬਾਕੀ ਔਰ ਫਕੀਰੀ ਹੈ, ਉਹ ਸਿਆਣੇ ਹੀ ਸਾਨੂੰ, ਵੇਖੋ ਆਹ ਕਵਰ ਗਰੇਵਾਲ ਸਾਹਿਬ ਨੇ ਕਿੰਨੀ ਸੋਹਣੇ ਢੰਗ ਦੇ ਨਾਲ ਸਾਨੂੰ ਦੱਸਿਆ। ਸੋ ਅਗਲੀ ਕਹਾਣੀ ਅਸੀਂ ਤੁਹਾਨੂੰ

0: ਦੱਸਦੇ ਹਾਂ, ਉਹ ਵੀ ਬੜੀ ਇੰਟਰਸਟਿੰਗ ਹੈ। ਚਾਹ ਵਾਲਾ ਮੁੰਡਾ ਅਤੇ ਬੇਫਿਕਰੀ। ਇੱਕ ਛੋਟੇ ਜਿਹੇ ਪਿੰਡ ਵਿੱਚ ਅਮਨ ਨਾਮ ਦਾ ਇੱਕ ਮੁੰਡਾ ਚਾਹ ਦੀ ਰੇਹੜੀ ਲਾਉਂਦਾ ਸੀ। ਲੋਕ ਅਕਸਰ ਉਹਨੂੰ ਕਹਿੰਦੇ ਕਿ ਤੂੰ ਇੰਨਾ ਹੱਸਦਾ ਕਰ ਨਾ ਭਾਈ, ਤੇਰੇ ਕੋਲ ਨਾ ਵੱਡੀ ਨੌਕਰੀ ਨਾ ਪੈਸਾ। ਅਮਨ ਹੱਸ ਕੇ ਕਹਿੰਦਾ, ਮੇਰੇ ਕੋਲ ਸਵੇਰ ਦੀ ਧੁੱਪ ਹੈ। ਓਏ ਹੋਏ, ਮਾਪਿਆਂ ਦੀ ਦੁਆ ਹੈ ਅਤੇ ਮਿਹਨਤ ਕਰਨ ਵਾਲੇ ਹੱਥ ਹਨ, ਹੋਰ ਕੀ ਚਾਹੀਦਾ। ਕਿਆ ਬਾਤ ਹੈ, ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਕਿਆ ਬਾਤ ਹੈ। ਇੱਕ ਦਿਨ ਮੀਂਹ ਨੇ ਉਹਦੀ ਰੇਹੜੀ ਤੋੜ ਦਿੱਤੀ। ਸਾਰੇ ਸੋਚਣ ਲੱਗੇ ਹੁਣੇ ਰਹੂਗਾ, ਪਰ ਅਗਲੇ ਦਿਨ ਉਹ ਮੁੜ ਖਿੜਖਿੜਾ ਕੇ ਹੱਸ ਰਿਹਾ ਸੀ। ਮੁੜ ਉਹ ਖੜਾ ਹੋ ਗਿਆ। ਕਿਸੇ ਨੇ ਪੁੱਛਿਆ, ਉਹ ਤੈਨੂੰ ਡਰ ਨਹੀਂ ਲੱਗਦਾ? ਅਮਨ ਬੋਲਿਆ, ਉਹ ਜ਼ਿੰਦਗੀ ਚਾਹ ਵਰਗੀ ਹੈ, ਉਬਾਲ ਨਾ ਆਵੇ ਤਾਂ ਸਵਾਦ ਹੀ ਨਹੀਂ ਆਉਂਦਾ। ਓਏ ਹੋਏ, ਕਿੱਡੀ ਗਹਿਰੀ ਗੱਲ ਆ। ਉਸਦੀ ਬੇਫਿਕਰੀ ਹੀ ਉਸਦੀ ਸਭ ਤੋਂ ਵੱਡੀ ਤਾਕਤ ਬਣ ਗਈ। ਕੁਝ ਸਾਲਾਂ ਬਾਅਦ ਉਸਦੀ ਆਪਣੀ ਵੱਡੀ ਕੈਫੇ ਵਾਲੀ ਦੁਕਾਨ ਬਣ ਗਈ। ਸਾਨੂੰ ਸਿੱਖਿਆ ਇਸ ਸਟੋਰੀ ਤੋਂ ਇਹ ਮਿਲਦੀ ਆ ਕਿ ਬੇਫਿਕਰੀ ਦਾ ਮਤਲਬ ਲਾਪਰਵਾਹੀ ਨਹੀਂ ਹੁੰਦਾ, ਹਰ ਹਾਲਾਤ ਵਿੱਚ ਮੁਸਕਰਾ ਕੇ ਅੱਗੇ ਵਧਣਾ ਹੁੰਦਾ। ਸੋ ਇਸ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਕਿ ਅਸੀਂ ਆਪਣੀਆਂ ਸਿਚੁਏਸ਼ਨਸ ਨੂੰ ਦੇਖ ਕੇ ਜਾਂ ਪਰਸਨਸ ਨੂੰ ਦੇਖ ਕੇ ਆਪਾਂ ਚਿੜਨਾ ਨਹੀਂ ਹੁੰਦਾ, ਅਸੀਂ ਕੂਲ ਡਾਊਨ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣੇ ਢੰਗ ਦੇ ਨਾਲ ਲਵ ਯੂ ਜ਼ਿੰਦਗੀ ਕਹਿੰਦੇ ਹੋਏ ਅੱਗੇ ਜ਼ਰੂਰ ਵਧਣਾ ਚਾਹੀਦਾ। ਸੋ ਲਵ ਯੂ ਜ਼ਿੰਦਗੀ ਦੇ ਨਾਲ ਰਿਲੇਟਡ ਅਸੀਂ ਤੁਹਾਨੂੰ ਗਾਣਾ ਸੁਣਾਉਂਦੇ ਹਾਂ ਦਿਲਜੀਤ ਦੁਸਾਂਝ ਦਾ, ਆਈ ਲਵ ਯੂ ਜੀ। ਸੋ ਆਪਣੀ ਜ਼ਿੰਦਗੀ ਨੂੰ ਜ਼ਰੂਰ ਇਹ ਗਾਣਾ ਡੈਡੀਕੇਟ ਕਰਿਓ, ਆਈ ਲਵ ਯੂ ਜੀ। ਠੀਕ ਹੈ ਜੀ, ਸਟੇ ਟਿਊਨਡ।
1: ਇਹ ਗੱਲ ਦੱਸ, ਸਪੋਜ਼ ਮੈਂ ਤੇਰੇ ਨਾਲ ਪੰਜਾਬ ਚਲੀ ਜਾਵਾਂ,
2: ਹੈ?
1: ਮੈਨੂੰ ਕਿੱਥੇ ਲੈ ਕੇ ਜਾਵੇਂਗਾ?
2: ਮਹਿਲ ਚ।
1: ਓ, ਤੇਰੇ ਕੋਲ ਵੀ ਮਹਿਲ ਹੈਗਾ?
2: ਇਦੋ ਵੱਡਾ ਮਹਿਲ।
1: ਅੱਛਾ,
2: ਵੈਸੇ ਮੈਂ ਦੋ ਕੁ ਕਮਰੇ ਛੱਤੇ ਆ, ਬਾਕੀ ਖੁੱਲਾ ਛੱਡਿਆ।
3: ਇੱਕ ਤਾਂ ਮੈਨੂੰ ਨੀਂਦ ਨਹੀਂ ਆਉਂਦੀ, ਰਹਿੰਦੀ ਤੁਹਾਡੀ ਯਾਦ ਸਤਾਉਂਦੀ।
1: ਜੇ ਕੋਈ ਕੁੜੀ ਪਸੰਦ ਆ ਗਈ।

ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਵੈਲਕਮ ਬੈਕ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਆਪਣਾ ਪਿਆਰਾ ਜਿਹਾ ਸ਼ੋਅ ਤੁਸੀਂ ਸੁਣ ਰਹੇ ਹੋ ਔਰ ਗਾਣਿਆਂ ਦਾ ਲੁਤਫ ਉਠਾ ਰਹੇ ਹੋ। ਸ਼ੋਅ ਦਾ ਨਾਮ ਹੈ ਜੀ ਲਵ ਯੂ ਜ਼ਿੰਦਗੀ। ਤੇ ਮੈਂ ਕਿਹਾ ਜੀ ਬੇਫਿਕਰੀ ਅੱਜ ਅਸੀਂ ਤੁਹਾਨੂੰ ਕਰਵਾ ਹੀ ਦਿੱਤੀ ਹੋਣੀ ਆ ਤੇ ਅਸੀਂ ਵੀ ਬੜੇ ਬੇਫਿਕਰ ਹੋ ਗਏ ਤੇ ਭੰਗੜੇ ਦੇ ਸਟੈਪ ਪਾ ਰਹੇ ਸੀ। ਸੋ ਲਓ ਜੀ ਅਗਲੀ ਕਹਾਣੀ ਜਿਹੜੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਸੋ ਅਗਲੇ ਆਰ ਜੀ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ, ਸਰ ਹਰੀਸ਼ ਜੀ, ਆਰ ਜੀ ਹਰੀਸ਼ ਜੀ, ਔਰ ਕਿਸਾਨ ਦਾ ਪੁੱਤ ਇਸ ਕਹਾਣੀ ਦਾ ਨਾਮ ਹੈ ਜੀ। ਇੱਕ ਕਿਸਾਨ ਦਾ ਪੁੱਤ ਹਰ ਵੇਲੇ ਖੁਸ਼ ਰਹਿੰਦਾ ਸੀ। ਫਸਲ ਕਦੇ ਚੰਗੀ ਹੁੰਦੀ ਤੇ ਕਦੇ ਮਾੜੀ, ਪਰ ਉਹਦੇ ਚਿਹਰੇ ਤੇ ਕਦੇ ਸ਼ਿਕਨ ਨਹੀਂ ਆਉਂਦੀ ਸੀ। ਇੱਕ ਵਾਰੀ ਸਾਰਾ ਪਿੰਡ ਕਰਜ਼ੇ ਦੀ ਚਿੰਤਾ ਵਿੱਚ ਡੁੱਬਿਆ ਹੋਇਆ ਸੀ। ਉਹਦਾ ਦੋਸਤ ਕਹਿੰਦਾ, ਉਹ ਤੈਨੂੰ ਡਰ ਨਹੀਂ ਲੱਗਦਾ ਭਵਿੱਖ ਦਾ? ਹੈਂ, ਫਿਊਚਰ ਦਾ ਕਦੀ ਖੌਫ ਖੂਫ ਹੀ ਖਾਇਆ ਕਰ। ਅੱਗੋਂ ਮੁਸਕਰਾ ਕੇ ਬੋਲਿਆ, ਬੀਜ ਜਦ ਮਿੱਟੀ ਹੇਠਾਂ ਦੱਬਿਆ ਜਾਂਦਾ ਹੈ ਉਹ ਰੋਂਦਾ ਨਹੀਂ, ਉਹਨੂੰ ਪਤਾ ਹੁੰਦਾ ਹੈ ਕਿ ਇੱਕ ਦਿਨ ਫੁੱਲ ਬਣਨਾ ਹੀ ਹੈ। ਮੈਂ ਉਹ ਹਰ ਰੋਜ਼ ਮਿਹਨਤ ਕਰਦਾ ਰਿਹਾ। ਕੁਝ ਸਾਲਾਂ ਬਾਅਦ ਉਹ ਪਿੰਡ ਦਾ ਸਭ ਤੋਂ ਕਾਮਯਾਬ ਕਿਸਾਨ ਬਣ ਗਿਆ। ਸਿੱਖਿਆ ਸਾਨੂੰ ਇਸ ਕਹਾਣੀ ਤੋਂ ਇਹ ਮਿਲਦੀ ਆ ਕਿ ਬੇਫਿਕਰੀ ਉਹ ਚਾਨਣ ਹੈ ਜੋ ਹਨੇਰੇ ਦਿਨਾਂ ਵਿੱਚ ਵੀ ਉਮੀਦ ਜਿਉਂਦੀ ਰੱਖਦੀ ਹੈ, ਯਾਨੀ ਕਿ ਉਮੀਦ ਦਾ ਦੀਪਕ ਜਿਹੜਾ ਜਲੌਲ ਨਾਲ ਜਗਦਾ ਰਹਿੰਦਾ ਹੈ ਅਤੇ ਕਈਆਂ ਨੂੰ ਰੋਸ਼ਨੀ ਦਿੰਦਾ ਹੈ। ਵਾਹ ਵਾਹ, ਕਿਆ ਬਾਤ ਹੈ! ਦੇਖੋ ਜੀ, ਜਿੱਦਾਂ ਦੀ ਸਾਡੀ ਖੁਰਾਕ ਹੋਏਗੀ, ਜਿੱਦਾਂ ਦਾ ਸਾਡਾ ਆਲਾ ਦੁਆਲਾ ਹੋਏਗਾ, ਅਸੀਂ ਉੱਦਾਂ ਦੇ ਹੀ ਬਣਾਂਗੇ। ਸੋ ਹੰਸ ਦੀ ਆਦਤ ਹੈ ਕਿ ਸ਼ਾਂਤੀ ਬੂੰਦ ਨੂੰ ਉਹਨੇ ਆਪਣੇ ਅੰਦਰ ਗ੍ਰਹਿਣ ਕਰਨਾ ਹੀ ਕਰਨਾ। ਬੂੰਦਾਂ ਤਾਂ ਉਹਦੇ ਆਲੇ ਦੁਆਲੇ ਬੜੀਆਂ ਹੁੰਦੀਆਂ। ਸੋ ਇਹ ਅਸੀਂ ਡਿਸਾਈਡ ਕਰਨਾ ਕਿ ਅਸੀਂ ਪੋਜ਼ਿਟਿਵ ਵਾਲੇ ਪੱਖ ਨੂੰ ਪੂਰਨਾ ਹੈ ਕਿ ਨੈਗੇਟਿਵ ਵਾਲੇ ਪੱਖ ਨੂੰ ਪੂਰਨਾ ਹੈ। ਰੱਬ ਨੇ ਸਾਡੇ ਅੱਗੇ ਦੋ ਥਾਲ ਰੱਖੇ ਹੋਏ ਆ ਜੀ, ਇੱਕ ਦੇ ਵਿੱਚ 36 ਪ੍ਰਕਾਰ ਦੇ ਭੋਜਨ ਨੇ ਅਤੇ ਇੱਕ ਦੇ ਵਿੱਚ ਕੂੜਾ ਪਿਆ ਹੋਇਆ। ਜੈਸਾ ਅੰਨ ਤੈਸਾ ਮਨ, ਜਿਵੇਂ ਦਾ ਅਸੀਂ ਭੋਜਨ ਖਾਵਾਂਗੇ ਉਵੇਂ ਦੇ ਅਸੀਂ ਬਣ ਜਾਵਾਂਗੇ। ਸੋ ਸਿਆਣੇ ਬੰਦੇ ਤਾਂ ਹਮੇਸ਼ਾ ਫਿਰ 36 ਪ੍ਰਕਾਰ ਵਾਲੇ ਭੋਜਨ ਹੀ ਖਾਣਗੇ, ਯਾਨੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਪੋਜ਼ਿਟਿਵਿਟੀਜ਼ ਨੇ ਉਹਨਾਂ ਨੂੰ ਅਸੀਂ ਗ੍ਰੈਬ ਕਰਾਂਗੇ। ਔਰ ਇਹ ਨਾ ਵੈਸੇ ਸਾਡੇ ਟੀਚਰਸ ਵੀ ਕਹਿੰਦੇ ਹੁੰਦੇ ਸੀਗੇ, ਕਹਿੰਦੇ ਕਿ ਜੇ ਤੁਸੀਂ ਪੋਜ਼ਿਟਿਵ ਹੋਣਾ ਹੈ ਨਾ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਇੱਕ ਕੰਮ ਕਰਿਆ ਕਰੋ। ਕਹਿੰਦੇ ਸਵੇਰੇ ਉੱਠੋ, ਜਦੋਂ ਉੱਠ ਗਏ ਸ਼ੁਕਰਾਨਾ ਕਰੋ ਕਿ ਹਾਂ ਭਾਈ ਸਾਡੀ ਅੱਖ ਖੁੱਲ ਗਈ ਹੈ, ਸ਼ੁਕਰ ਹੈ ਤੁਸੀਂ ਸਾਨੂੰ ਇੱਕ ਦਿਨ ਹੋਰ ਦਿੱਤਾ। ਔਰ ਸਾਰੇ ਦਿਨ ਚਰਿਆ ਦੀ ਜਿੰਨੀਆਂ ਵੀ ਤੁਹਾਡੀਆਂ ਐਕਟੀਵਿਟੀਜ਼ ਨੇ ਉਹਨਾਂ ਵਿੱਚ ਤੁਸੀਂ ਰਾਤ ਨੂੰ ਬੈਠ ਕੇ ਕੀ ਕਰਨਾ ਹੈ ਕਿ ਜਿੰਨੀਆਂ ਵੀ ਪੋਜ਼ਿਟਿਵ ਗੱਲਾਂ ਹੋਈਆਂ ਨੇ ਸਿਰਫ ਉਹੀ ਨੋਟ ਕਰਨੀਆਂ ਨੇ। ਦੇਖੋ, ਇੱਕ ਦਿਨ ਦੇ ਵਿੱਚ ਨੈਗੇਟਿਵ ਗੱਲਾਂ ਵੀ ਹੁੰਦੀਆਂ ਨੇ, ਪਰ ਉਹਨਾਂ ਨੂੰ ਅਸੀਂ ਇਗਨੋਰ ਮਾਰਨਾ। ਦੇਖੋ, ਬਿਜਲੀ ਵੀ ਜਦੋਂ ਚੱਲਦੀ ਹੈ ਨਾ ਉਹਦਾ ਪੋਜ਼ਿਟਿਵ ਨੈਗੇਟਿਵ ਪੱਖ ਹੁੰਦਾ, ਪਰ ਅਸੀਂ ਪੋਜ਼ਿਟਿਵ ਗੱਲਾਂ ਲਿਖਣੀਆਂ। ਅਸੀਂ ਆਖਿਆ ਠੀਕ ਹੈ ਸਰ, ਅਸੀਂ ਇੱਦਾਂ ਕਰਾਂਗੇ, ਅਤੇ ਅਸੀਂ ਉਹਨੂੰ ਲਗਾਤਾਰ ਨਾ 10-15 ਦਿਨ ਕੀਤਾ। ਔਰ ਯਕੀਨ ਮੰਨਿਓ, 10-15 ਦਿਨ ਬਾਅਦ ਐਂ ਲੱਗੇ ਕਿ ਬਈ ਜ਼ਿੰਦਗੀ ਜ਼ਿੰਦਾਬਾਦ ਹੈ ਅਤੇ ਲਵ ਯੂ ਜ਼ਿੰਦਗੀ ਹੋਇਆ ਪਿਆ, ਅਤੇ ਇੰਨੇ ਅਸੀਂ ਰਿਲੈਕਸ ਔਰ ਇੰਨਾ ਮਜ਼ਾ ਆਇਆ। ਸੋ ਜੀਓ ਔਰ ਜੀਨੇ ਦੋ ਵਾਲਾ ਜਿਹੜਾ ਕੋਨਸੈਪਟ ਆ ਨਾ, ਵਾਕਈ ਬੜਾ ਖੂਬਸੂਰਤ ਹੈ। ਔਰ ਜ਼ਿੰਦਗੀ ਜ਼ਿੰਦਾਬਾਦ, ਲਵ ਯੂ ਜ਼ਿੰਦਗੀ। ਹੁਣ ਆਪਣੇ ਦੋਸਤ ਆਰ ਜੇ ਯਾਨੀ ਕਿ ਜ਼ਰਾਵਰ ਸਿੰਘ ਨੂੰ ਦਿਓ ਤੁਸੀਂ ਇਜਾਜ਼ਤ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਤੁਸੀਂ ਇੱਥੇ ਹੀ ਬਣੇ ਰਹੇ ਹੋ ਕਿਉਂਕਿ ਸਾਡੇ ਅਗਲੇ ਆਰ ਜੇ ਰਿਸਪੈਕਟਡ ਆ ਚੁੱਕੇ ਨੇ, ਆਰ ਜੇ ਹਰੀਸ਼। ਅਤੇ ਉਸ ਤੋਂ ਪਹਿਲਾਂ ਤੁਸੀਂ ਖੂਬਸੂਰਤ ਜਿਹਾ ਇੱਕ ਹੋਰ ਗਾਣਾ ਤੁਹਾਨੂੰ ਸੁਣਾ ਹੀ ਦਈਏ, ਗੁਰੂ ਰੰਧਾਵਾ ਜੀ ਦਾ ਇਸ਼ਕ ਤੇਰਾ। ਇਸ਼ਕ ਮਾ ਬੱਧੀਆਂ ਗੱਲਾਂ, ਅਤੇ ਲਓ ਜੀ ਸਟੇ ਟਿਊਨਡ, ਤੁਸੀਂ ਗਾਣਾ ਸੁਣੋ ਗੁਰੂ ਰੰਧਾਵਾ ਜੀ ਦਾ।

ਸੁਪਰੀਮ ਕੋਰਟ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ 'ਚ ਹੋਈਆਂ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਭਾਰਤ ਨੇ ਸਵੱਛ ਊਰਜਾ ਦੇ ਖੇਤਰ 'ਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਵਾਏ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ 26 ਮਈ ਤੋਂ 29 ਮਈ ਤੱਕ ਕਪਾਹ ਉਤਪਾਦਕ ਖੇਤਰਾਂ 'ਚ ਸਰਵੇਖਣ ਤੇ ਕਿਸਾਨ ਜਾਗਰੂਕਤਾ ਮੁਹਿੰਮ ਦਾ ਆਯੋਜਨ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਜਲੰਧਰ ਕਮਿਸ਼ਨਰੇਟ ਪੁਲਿਸ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਤੇ 22 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਗੈਰ ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ। ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤੀ ਐਥਲੀਟ ਨਿਪਮ ਨੇ ਔਰਤਾਂ ਦੀ 100 ਮੀਟਰ ਦੌੜ 'ਚ ਕਾਂਸੇ ਦਾ ਤਮਗਾ ਜਿੱਤਿਆ। ਇਸ ਈਵੈਂਟ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। IPL ਕ੍ਰਿਕਟ 'ਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ, ਫਿਲਮੀ ਦੁਨੀਆ।

ਕੁਐਸਚਨਸ ਨੇ ਨਾ ਇਹ ਤੁਹਾਡੇ ਉੱਤੇ ਜ਼ਰੂਰ ਆਉਣਗੇ, ਇਹ ਮੇਰਾ ਵਾਅਦਾ ਜੇ, ਕਿਉਂਕਿ ਉਹਨਾਂ ਦੁਆਰਾ ਲਿਖੇ ਹੋਏ ਉਹ ਗਾਣੇ ਸੁਪਰ ਡੂਪਰ ਹਿੱਟ ਨੇ। ਪਰ ਸ਼ਾਇਦ ਤੁਸੀਂ ਉਹਨਾਂ ਦਾ ਨਾਂ ਭਾਵੇਂ ਨਾ ਜਾਣਦੇ ਹੋਵੋ, ਪਰ ਮੈਂ ਅੱਜ ਉਹਨਾਂ ਦੀ ਕਹਾਣੀ, ਉਹਨਾਂ ਦਾ ਨਾਮ ਔਰ ਉਹਨਾਂ ਦਾ ਪੂਰਾ ਸੰਘਰਸ਼ ਤੁਹਾਡੇ ਤੱਕ ਪਹੁੰਚਾਵਾਂਗਾ, ਕਿਉਂਕਿ ਉਹ ਸ਼ਖਸੀ ਇੰਨੇ ਕਮਾਲ ਦੇ ਆ ਔਰ ਉਹਨਾਂ ਦੀ ਕਲਮ ਦਾ ਜਾਦੂ, ਆਹਾ ਹਾ ਕਿਆ ਬਾਤ ਹੈ, ਇੱਦਾਂ ਤੁਸੀਂ ਮੰਨਣਾ ਨਹੀਂ। ਮੈਨੂੰ ਪਤਾ ਜਿੰਨੀ ਦੇਰ ਤੱਕ ਮੈਂ ਗਾਣਾ ਨਹੀਂ ਸੁਣਾਵਾਂਗਾ ਉਨੀ ਦੇਰ ਤੱਕ ਤੁਸੀਂ ਨਹੀਂ ਮੰਨਣਾ। ਗਾਣਾ ਸੁਣਾਵਾਂਗਾ ਪਰ ਪਹਿਲਾਂ ਦੱਸਦਾ ਕਿ ਉਹ ਸ਼ਖਸ ਕੌਣ ਹੈ। ਉਹ ਹੈ ਯੋਗੇਸ਼ ਗੌੜ। ਯੋਗੇਸ਼ ਗੌੜ, ਪਤਾ ਮੈਨੂੰ ਕਿ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਪਰ ਉਹਨਾਂ ਦੁਆਰਾ ਲਿਖੇ ਹੋਏ ਗਾਣੇ ਸੁਪਰ ਹਿੱਟ, ਅਲਟੀਮੇਟ, ਔਰ ਵੱਡੇ ਵੱਡੇ ਸਟਾਰਸ, ਵੱਡੇ ਵੱਡੇ ਮਿਊਜ਼ਿਕ ਡਾਇਰੈਕਟਰਸ ਨੇ ਉਹਨਾਂ ਦੇ ਬੋਲਾਂ ਨੂੰ ਆਪਣੇ ਮਿਊਜ਼ਿਕ ਦੇ ਵਿੱਚ ਪਰੋਇਆ। ਨਹੀਂ ਯਕੀਨ? ਆਹ ਗਾਣਾ ਸੁਣੋ, ਹੈ ਕਿ ਨਹੀਂ ਤੁਹਾਡਾ ਫੇਵਰੇਟ? ਮੇਰਾ ਵੀ ਹੈ। ਇਹੀ ਲਿਖਿਆ ਯੋਗੇਸ਼ ਗੌੜ ਨੇ। ਸਿਰਫ ਇਹ ਨਹੀਂ, ਹੋਰ ਵੀ ਬੜੀ ਲੰਮੀ ਲਿਸਟ ਹੈ।

107FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਫਿਲਮੀ ਦੁਨੀਆ। ਔਰ ਫਿਲਮੀ ਦੁਨੀਆ ਦਾ ਇਹ ਸਫ਼ਰ ਜਿਸ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਨਨ ਅਦਰ ਦੈਨ ਗ੍ਰੇਟ ਲਿਰਿਸਿਸਟ, ਗੀਤਕਾਰ, ਉਹ ਸ਼ਖਸ ਜੋ ਭਾਵੇਂ ਥੋੜ੍ਹਾ ਜਿਹਾ ਨਾਮ ਦੇ ਮਾਮਲੇ ਦੇ ਵਿੱਚ ਉਹਨੇ ਲਾਈਮਲਾਈਟ ਦੇ ਵਿੱਚ ਨਹੀਂ ਆਏ ਬਟ ਉਹਨਾਂ ਦੀ ਕਲਮ ਹਮੇਸ਼ਾ ਲਾਈਮਲਾਈਟ ਦੇ ਵਿੱਚ ਰਹੀ। ਮੈਂ ਗੱਲ ਕਰ ਰਿਹਾ ਯੋਗੇਸ਼ ਗੌੜ ਜੀ ਦੀ। ਯੋਗੇਸ਼ ਗੌੜ ਉਹ ਨਾਮ, ਉਹ ਸ਼ਖਸ

ਚਾਹੁੰਦਾ ਨਹੀਂ ਸੀ ਉਹ ਗੀਤਕਾਰ ਬਣੇ, ਜੋ ਬਿਲਕੁਲ ਵੀ ਸੋਚਦਾ ਨਹੀਂ ਸੀ ਕਿ ਉਹ ਫਿਲਮਾਂ ਦੇ ਵਿੱਚ ਆਏਗਾ ਔਰ ਆਪਣਾ ਨਾਮ ਇਸ ਤਰ੍ਹਾਂ ਅਮਰ ਕਰ ਜਾਏਗਾ। ਕਹਿੰਦੇ ਨੇ ਨਾ ਕਿ ਰੱਬ ਔਰ ਕੁਦਰਤ ਕਦੇ ਕਦੇ ਸ਼ਖਸ ਨੂੰ ਉਹ ਚੀਜ਼ ਦਿੰਦੀ ਹੈ ਜੋ ਉਸਨੇ ਸੋਚਿਆ ਵੀ ਨਹੀਂ ਹੁੰਦਾ, ਉਹਨਾਂ ਦੇ ਨਾਲ ਉਹ ਕੁਝ ਹੋਇਆ ਔਰ ਉਹਦਾ ਸ਼ਾਇਦ ਜੋ ਸੰਘਰਸ਼ ਸੀ ਉਹਨਾਂ ਦਾ ਔਰ ਜੋ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਟਾਈਮ ਦੇਖਿਆ, ਮਾੜਾ ਟਾਈਮ ਦੇਖਿਆ, ਸਿਚੁਏਸ਼ਨਸ ਵੇਖੀਆਂ, ਉਹਨਾਂ ਦੇ ਬਾਬਤ ਉਸ ਤੋਂ ਬਾਅਦ ਅੱਗੇ ਵੱਧ ਕੇ ਉਹਨਾਂ ਨੇ ਮਿਹਨਤ ਕੀਤੀ ਅਤੇ ਉਹਨਾਂ ਨੂੰ ਉਹ ਚੀਜ਼ਾਂ ਮਿਲੀਆਂ ਜੋ ਉਹ ਡਿਜ਼ਰਵ ਕਰਦੇ ਸੀ। ਤੁਹਾਨੂੰ ਦੱਸਦੇ ਹਾਂ ਕਿ ਯੋਗੇਸ਼ ਗੌੜ ਜਿਨ੍ਹਾਂ ਦਾ ਜਨਮ ਲਖਨਊ ਦੇ ਵਿੱਚ ਹੋਇਆ, ਉੱਤਰ ਪ੍ਰਦੇਸ਼ ਦੇ ਲਖਨਊ ਦੇ ਵਿੱਚ ਉਹ ਜਨਮੇ, 1943 ਦੇ ਵਿੱਚ ਉਹਨਾਂ ਦਾ ਬਰਥ ਹੋਇਆ 19 ਮਾਰਚ, ਔਰ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਕਾਫੀ ਵੱਡੀ ਫੈਮਿਲੀ ਸੀ ਔਰ ਉਹਨਾਂ ਦੇ ਫਾਦਰ ਇਕੱਲੇ ਹੀ ਕਮਾਉਣ ਵਾਲੇ ਸੀ। ਯੋਗੇਸ਼ ਗੌੜ ਇੱਕ ਇੰਟਰਵਿਊ ਦੇ ਦੌਰਾਨ ਆਪ ਦੱਸਦੇ ਨੇ ਕਿ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਬੜੇ ਦਰਿਆ ਦਿਲ ਸੀ, ਇਸ ਕਰਕੇ ਉਹਨਾਂ ਦੀ ਇਕੱਲੀ ਫੈਮਿਲੀ ਨਹੀਂ ਸੀ ਉਸ ਘਰ ਦੇ ਵਿੱਚ ਰਹਿੰਦੀ। ਕਹਿੰਦੇ ਨੇ ਕਿ ਘੱਟੋ ਘੱਟ 4-5 ਪਰਿਵਾਰ ਉਹਨਾਂ ਦੇ ਫਾਦਰ ਇਕੱਲਿਆਂ ਪਾਲਦੇ ਸੀ। ਉਹਨਾਂ ਦੀ ਸਾਲੀ ਜੋ ਜਿਨ੍ਹਾਂ ਦੇ ਹਸਬੈਂਡ ਦੀ ਡੈਥ ਹੋ ਚੁੱਕੀ ਸੀ, ਉਹਨਾਂ ਦੀ ਸੱਸ ਔਰ ਉਹਨਾਂ ਦਾ ਆਪਣਾ ਪਰਿਵਾਰ, ਹੋਰ ਉਹਨਾਂ ਦੇ ਬੱਚੇ ਸਭ ਇੱਕੋ ਜਗ੍ਹਾ ਉਹਨਾਂ ਦੇ ਯਾਨੀ ਯੋਗੇਸ਼ ਗੌੜ ਦੇ ਫਾਦਰ ਦੇ ਨਾਲ ਹੀ ਰਹਿੰਦੇ ਸੀ ਔਰ ਸਾਰਿਆਂ ਦਾ ਪਾਲਣ ਪੋਸ਼ਣ, ਸਾਰਿਆਂ ਦੀ ਰੋਟੀ, ਐਵਰੀਥਿੰਗ, ਸਭ ਕੁਝ ਉਹੋ ਹੀ ਕਰਦੇ ਸੀ ਯੋਗੇਸ਼ ਗੌੜ ਦੇ ਪਾਪਾ। ਔਰ ਯੋਗੇਸ਼ ਦੱਸਦੇ ਨੇ ਕਿ ਹੌਲੀ ਹੌਲੀ ਜੋ ਸਾਡਾ ਵੱਡਾ ਘਰ ਸੀ, ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਘਟਣੀਆਂ ਸ਼ੁਰੂ ਹੋ ਗਈਆਂ। ਅਸੀਂ ਬੜੇ ਹੀ ਲਿਮਿਟਿਡ ਸੋਰਸਿਸ ਦੇ ਵਿੱਚ ਰਹਿਣਾ ਸ਼ੁਰੂ ਹੋ ਗਏ ਕਿਉਂਕਿ ਫਾਦਰ ਇਕੱਲੇ ਕਮਾਉਣ ਵਾਲੇ ਸੀ, ਬਟ ਫਿਰ ਵੀ ਸਭ ਕੁਝ ਸਹੀ ਸੀ। ਉਹਨਾਂ ਦੇ ਹੁੰਦਿਆਂ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੁੰਦੀ, ਖਾਣ ਪੀਣ ਦੀ ਤਾਂ ਬਿਲਕੁਲ ਨਹੀਂ ਸੀ ਹੁੰਦੀ, ਬਟ ਇੱਕ ਇੱਦਾਂ ਦਾ ਵਾਕਿਆ ਹੋਇਆ, ਇੱਦਾਂ ਦੀ ਘਟਨਾ ਵਾਪਰੀ ਜਦੋਂ 7ਵੀਂ 8ਵੀਂ ਦੇ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਦੇ ਫਾਦਰ ਦੀ ਅਚਾਨਕ ਮੌਤ ਹੋ ਗਈ ਔਰ ਇਸ ਵਜ੍ਹਾ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੋ ਗਈਆਂ। ਕਹਿੰਦੇ ਨੇ ਕਿ ਜਿਸ ਵੇਲੇ ਉਹਨਾਂ ਦੇ ਫਾਦਰ ਦੀ ਡੈਥ ਹੋਈ ਸੀ ਤਾਂ ਉਸ ਵੇਲੇ ਘਰ ਦੇ ਵਿੱਚ ਕੋਈ ਪੈਸਾ ਨਹੀਂ ਸੀ, ਇੱਥੋਂ ਤੱਕ ਪੈਸਾ ਨਹੀਂ ਸੀ ਕਿ ਉਹਨਾਂ ਦਾ ਸੰਸਕਾਰ ਹੋ ਸਕੇ। ਔਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਨੇ ਕਿਹਾ ਕਿ ਪੈਸੇ ਤਾਂ ਅਸੀਂ ਦੇ ਦਿੰਦੇ ਹਾਂ, ਬਟ ਇੱਕ ਪੇਪਰ ਦੇ ਉੱਤੇ ਲਿਖ ਲੈਂਦੇ ਹਾਂ ਕਿ ਕੌਣ ਕਿੰਨੇ ਦੇ ਰਿਹਾ ਔਰ ਤੂੰ ਥੱਲੇ ਸਿਗਨੇਚਰ ਕਰ ਦੇ ਆਪਣੇ, ਔਰ ਬਾਅਦ ਵਿੱਚ ਸਾਰਿਆਂ ਦੇ ਜਿੰਨੇ ਜਿੰਨੇ ਪੈਸੇ ਜੋ ਜੋ ਦੇ ਰਿਹਾ ਉਹ ਪੈਸੇ ਮੋੜਨੇ ਨੇ। ਔਰ ਉਸ ਬੱਚੇ ਨੇ, ਯੋਗੇਸ਼ ਗੌੜ ਨੇ ਸਿਗਨੇਚਰ ਕੀਤੇ ਔਰ ਕਿਹਾ ਕਿ ਮੈਂ ਇਕੱਲੇ ਦੀ ਪਾਈ ਪਾਈ ਮੋੜਾਂਗਾ। ਔਰ ਇਹ ਜਿਹੜਾ ਟਾਈਮ ਸੀ ਉਹਨਾਂ ਨੇ ਔਖਾ ਟਾਈਮ ਵੇਖਿਆ, ਉਹਨੇ ਬੜਾ ਕੁਝ ਸਿਖਾਇਆ, ਪਾਪਾ ਦਾ ਸੰਸਕਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਦਾ ਇੱਕ ਦੋਸਤ ਸੀ, ਸਤ ਪ੍ਰਕਾਸ਼ ਉਹਦਾ ਨਾਂ ਸੀ, ਬੜਾ ਹੀ ਕਹਿੰਦੇ ਨੇ ਕਿ ਕਦੇ ਕਦੇ ਜਦੋਂ ਕਈ ਚੀਜ਼ਾਂ ਆਪਣੇ ਨਹੀਂ ਕਰਦੇ ਤਾਂ ਦੋਸਤ ਬਗਾਨੇ ਹੋ ਕੇ ਵੀ ਉਹ ਚੀਜ਼ਾਂ ਕਰਦੇ ਨੇ। ਉਹਦੇ ਨਾਲ ਬੜਾ ਜੁੜਿਆ ਸੀ ਯੋਗੇਸ਼ ਜੀ ਦੇ ਨਾਲ। ਉਹਨੇ ਕਿਹਾ ਕਿ ਵਰਜਿੰਦਰ ਗੌੜ ਉਹਨਾਂ ਦਾ ਇੱਕ ਬ੍ਰਦਰ ਸੀ, ਵੱਡਾ ਬ੍ਰਦਰ, ਜੋ ਕਿ ਬਾਲੀਵੁੱਡ ਦੇ ਵਿੱਚ ਫਿਲਮਾਂ ਦੇ ਵਿੱਚ ਮੁੰਬਈ ਆ ਕੇ ਬਹੁਤ ਫੇਮਸ ਹੋ ਚੁੱਕੇ ਸੀ, ਫੇਮਸ ਡਾਇਲੋਗ ਰਾਈਟਰ ਸੀ, ਫਿਲਮਾਂ ਲਿਖਦੇ ਸੀ। ਔਰ ਸਤਿਪ੍ਰਕਾਸ਼ ਨੇ ਕਿਹਾ ਕਿ ਤੂੰ ਆਪਣੇ ਬ੍ਰਦਰ ਕੋਲ ਜਾ ਔਰ ਕੋਈ ਨਾ ਕੋਈ ਕੰਮ ਤਾਂ ਉਹ ਤੈਨੂੰ ਦੁਆ ਹੀ ਦੇਣਗੇ। ਔਰ ਮਨ ਦੇ ਵਿੱਚ ਇੱਛਾ ਜਾਗੀ, ਆਸ ਜਾਗੀ ਕਿ ਪੱਕਾ ਬ੍ਰਦਰ ਕੁਝ ਜ਼ਰੂਰ ਕਰੇਗਾ ਮੇਰੇ ਲਈ। ਔਰ ਇਸ ਕਰਕੇ ਇਹ ਆਸ, ਇਹ ਉਮੀਦ ਲੈ ਕੇ ਚੱਲੇ ਮੁੰਬਈ ਦੀ ਟ੍ਰੇਨ ਚੜ੍ਹਨ ਲੱਗੇ ਅਤੇ ਸਤਿਪ੍ਰਕਾਸ਼ ਨੇ ਕਿਹਾ ਤੂੰ ਇਕੱਲਾ ਨਹੀਂ ਜਾਏਗਾ, ਮੈਂ ਨਾਲ ਹੀ ਜਾਵਾਂਗਾ ਤੇਰੇ। ਔਰ ਸਤਿਪ੍ਰਕਾਸ਼ ਨਾਲ ਗਿਆ, ਉੱਥੇ ਜਾ ਕੇ ਫਿਰ ਕੀ ਹੋਇਆ, ਕੰਮ ਮਿਲਿਆ ਜਾਂ ਨਹੀਂ ਮਿਲਿਆ, ਕਿਵੇਂ ਉਹ ਰਾਈਟਿੰਗ ਵੱਲ ਆਏ, ਕਿਵੇਂ ਪੋਇਟਰੀਜ਼ ਵੱਲ ਆਏ, ਕਿਉਂਕਿ ਘਰ ਰਹਿੰਦਿਆਂ ਤਾਂ ਲਿਖਦੇ ਨਹੀਂ ਸੀ, ਮੁੰਬਈ ਜਾ ਕੇ ਇਹ ਲਿਖਣਾ ਸ਼ੁਰੂ ਕੀਤਾ, ਕਿਵੇਂ ਸ਼ੁਰੂਆਤ ਹੋਈ, ਸਭ ਕੁਝ ਦੱਸਾਂਗਾ। ਬਟ ਇੱਕ ਹੋਰ ਉਹਨਾਂ ਦਾ ਲਿਖਿਆ ਗਜ਼ਬ ਦਾ ਟਰੈਕ ਤੁਹਾਡੇ ਤੱਕ ਪਹੁੰਚਾਉਣ ਵਾਲਾ ਮੈਂ, ਇਹ ਵੀ ਅਲਟੀਮੇਟ ਹੈ, ਉਹਨਾਂ ਦੀ ਕਲਮ ਤੋਂ ਨਿਕਲਿਆ ਹੋਇਆ।

कहीं दूर जब दिन ढल जाए, सांझ की दुल्हन बदन चुराए।

107 FM ਰੇਨਬੋ ਤੇ ਇਸ ਵੇਲੇ ਫਿਲਮੀ ਦੁਨੀਆ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ ਔਰ ਮੇਰੇ ਲਿਸਨਰਸ ਜੋ ਇਸ ਵੇਲੇ ਆਪਣੀਆਂ ਗੱਡੀਆਂ ਤੇ ਘਰਾਂ ਨੂੰ ਜਾ ਰਹੇ ਨੇ ਕੁਝ ਘੁੰਮਣ ਫਿਰਨ ਦੇ ਲਈ ਜਾ ਰਹੇ ਨੇ ਸੇਫਲੀ ਡਰਾਈਵ ਕਰੋ ਔਰ ਹੱਸਦੇ ਹਸਾਉਂਦਿਆਂ ਇਸ ਪ੍ਰੋਗਰਾਮ ਨੂੰ ਮੇਰੇ ਪ੍ਰੋਗਰਾਮ ਯਾਨੀ ਕਿ ਐਫ ਐਮ ਰੇਨਬੋ ਦੇ ਉੱਤੇ ਫਿਲਮੀ ਦੁਨੀਆ ਨੂੰ ਇਸੇ ਤਰ੍ਹਾਂ ਸੁਣਦੇ ਜਾਓ 102.7 ਐਫ ਐਮ ਰੇਨਬੋ 'ਤੇ। ਇਸ ਵੇਲੇ ਫਿਲਮੀ ਦੁਨੀਆ ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਹਾਂ ਯੋਗੇਸ਼ ਗੌੜ ਜੀ ਦੀ, ਉਹ ਫੇਮਸ ਲਿਰਿਸਿਸਟ ਗੀਤਕਾਰ ਜਿਨ੍ਹਾਂ ਦੇ ਗਾਣੇ ਅਸੀਂ ਸੁਣ ਰਹੇ ਹਾਂ ਕਹੀਂ ਦੂਰ ਜਬ ਦਿਨ ਢਲ ਜਾਏ, ਇਹ ਫੇਮਸ ਔਰ ਬਿਊਟੀਫੁਲ ਟਰੈਕ ਜਿਹੜਾ ਬੜਾ ਗੋਲਡਨ ਏਰਾ ਦਾ ਟਰੈਕ ਆਨੰਦ ਫਿਲਮ ਦਾ ਇਹ ਗਾਣਾ ਜੋ ਸਾਡੇ ਦਿਲ ਦੇ ਬੜਾ ਕਰੀਬ ਹੈ, ਜਦੋਂ ਵੀ ਇਹ ਪੁਰਾਣੇ ਗਾਣੇ ਜਦੋਂ ਵੱਜਦੇ ਨੇ ਤਾਂ ਅਸੀਂ ਨਾਲ ਨਾਲ ਗੁਣਗੁਣਾਉਂਦੇ ਹਾਂ ਔਰ ਇੰਨੇ ਸਾਲ ਪਹਿਲਾਂ ਇਹ ਗਾਣੇ ਲਿਖੇ ਗਏ ਬਟ ਅੱਜ ਵੀ ਨਵੇਂ ਲੱਗਦੇ ਨੇ, ਅੱਜ ਵੀ ਸਾਨੂੰ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਰੀਫਰੈਸ਼ ਕਰ ਦਿੰਦੇ ਨੇ। ਇਹ ਸਹੀ ਗੱਲ ਹੈ ਕਿ ਨਹੀਂ? ਬਿਲਕੁਲ ਸਹੀ ਗੱਲ ਹੈ ਨਾ। ਔਰ ਇਸ ਗਾਣੇ ਨੂੰ ਵੀ ਯੋਗੇਸ਼ ਜੀ ਨੇ ਹੀ ਲਿਖਿਆ ਸੀ। ਗੱਲ ਕਰ ਰਿਹਾ ਸੀ ਮੈਂ ਕਿ ਯੋਗੇਸ਼ ਜੀ ਮੁੰਬਈ ਦੀ ਧਰਤੀ 'ਤੇ ਆਉਂਦੇ ਨੇ ਔਰ ਇੱਥੇ ਆਪਣੇ ਬ੍ਰਦਰ ਦੇ ਕੋਲ ਜਾਂਦੇ ਨੇ ਔਰ ਕਹਿੰਦੇ ਨੇ, ਖੁਦ ਯੋਗੇਸ਼ ਜੀ ਕਹਿੰਦੇ ਨੇ ਕਿ ਉਹ ਸਾਡੇ ਪਰਿਵਾਰ ਦੇ ਵਿੱਚ ਹੀ ਰਹੇ, ਇੱਥੇ ਹੀ ਵੱਡੇ ਹੋਏ, ਫਾਦਰ ਦੇ ਉਹਨਾਂ ਨੂੰ ਪੜ੍ਹਾਇਆ ਲਿਖਾਇਆ ਸਾਰਾ ਕੁਛ ਹੋਇਆ। ਬਟ ਜਦੋਂ ਯੋਗੇਸ਼ ਉਹਨਾਂ ਦੇ ਕੋਲ ਜਾਂਦੇ ਨੇ ਕਹਿੰਦੇ ਨੇ ਕਿ ਪਹਿਲਾਂ ਤਾਂ ਉਹ ਹੈਰਾਨ ਹੋ ਜਾਂਦੇ ਨੇ ਯੋਗੇਸ਼ ਨੂੰ ਵੇਖ ਕੇ ਕਿ ਲਖਨਊ ਤੋਂ ਮੁੰਬਈ ਕਿਵੇਂ ਆ ਗਿਆ। ਔਰ ਯੋਗੇਸ਼ ਨੇ ਕਿਹਾ ਕਿ ਕੰਮ ਦੀ ਤਲਾਸ਼ ਹੈ, ਫਾਦਰ ਨਹੀਂ ਰਹੇ ਤਾਂ ਕੰਮ ਚਾਹੀਦਾ, ਕਿਸੇ ਵੀ ਕੰਮ ਦੇ ਵਿੱਚ ਮੈਨੂੰ ਲਗਵਾ ਦਿਓ। ਉਹਨਾਂ ਨੇ ਕਿਹਾ ਕਿ ਫਿਲਮਾਂ ਦੇ ਵਿੱਚ ਬਈ ਕੰਮ ਐਵੇਂ ਨਹੀਂ ਮਿਲਦਾ, ਸੰਘਰਸ਼ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ ਔਰ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਹੈਗਾ। ਔਰ ਠੀਕ ਹੈ, ਜੇਕਰ ਕੁਝ ਹੋਇਆ ਤਾਂ ਤੈਨੂੰ ਦੱਸ ਦਿਆਂਗਾ ਮੈਂ। ਇਹ ਵੀ ਨਹੀਂ ਪੁੱਛਿਆ ਕਿ ਕਿੱਥੇ ਰਹਿ ਰਿਹਾ, ਕਦੋਂ ਆਇਆ, ਕੁਝ ਖਾਧਾ ਜੀ ਜਾਂ ਨਹੀਂ ਖਾਧਾ, ਕੁਝ ਨਹੀਂ। ਬਟ ਇਸ ਚੀਜ਼ ਨੇ ਯੋਗੇਸ਼ ਨੂੰ ਬਹੁਤ ਕੁਝ ਸਿਖਾ ਦਿੱਤਾ ਔਰ ਦੋਵੇਂ ਜਣੇ ਕਹਿੰਦੇ ਨੇ ਕਿ ਇੱਕ ਝੌਂਪੜੀ ਦੇ ਵਿੱਚ ਰਹਿੰਦੇ ਨੇ, ਰੈਂਟ 'ਤੇ ਲੈਂਦੇ ਨੇ, 12 ਰੁਪਏ ਉਹਦਾ ਮੰਥਲੀ ਕਿਰਾਇਆ ਹੁੰਦਾ ਔਰ ਉਹ ਕਿਰਾਏ 'ਤੇ ਰਹਿਣਾ ਸ਼ੁਰੂ ਕਰਦੇ ਨੇ। ਸਤਿਪ੍ਰਕਾਸ਼ ਉਹਨਾਂ ਦਾ ਦੋਸਤ ਸੀ ਔਰ ਦੋਸਤ ਨੇ ਐਸੀ ਦੋਸਤੀ ਨਿਭਾਈ ਕਿ ਆਪਣੇ ਦੋਸਤ ਯੋਗੇਸ਼ ਨੂੰ ਕੰਮ ਨਹੀਂ ਕਰਨ ਦਿੱਤਾ।

ਛੋਟੇ ਮੋਟੇ ਕੰਮ ਉਹ ਯੋਗੇਸ਼ ਨੇ ਕੀਤੇ, ਜਿਵੇਂ ਕਿਸੇ ਹੋਟਲ ਦੇ ਵਿੱਚ ਵੇਟਰ ਦਾ ਜਾਂ ਹੋਰ ਕਾਰ ਕੂਰ ਧੋਣ ਦਾ, ਇੱਦਾਂ ਦੇ ਛੋਟੇ ਮੋਟੇ ਕੰਮ ਜਿਹੜੇ ਨੇ ਉਹਨਾਂ ਨੇ ਕੀਤੇ। ਬਟ ਜਦੋਂ ਸਤ ਪ੍ਰਕਾਸ਼ ਨੂੰ ਪਤਾ ਲੱਗਦਾ ਸੀ ਕਿ ਅੱਜ ਕੰਮ 'ਤੇ ਗਿਆ ਤਾਂ ਉਹ ਉੱਥੋਂ ਉਹਨੂੰ ਵਾਪਸ ਲੈ ਆਉਂਦੇ ਸੀ ਔਰ ਕਹਿੰਦੇ ਸੀ ਕਿ ਤੂੰ ਕੰਮ ਨਹੀਂ ਕਰੇਂਗਾ, ਜੇ ਕੰਮ ਕਰੇਂਗਾ ਤਾਂ ਫਿਲਮਾਂ ਦੇ ਵਿੱਚ ਹੀ ਕਰੇਂਗਾ, ਫਿਲਮਾਂ ਦਾ ਕੋਈ ਵੀ ਕੰਮ ਕਰ, ਨੋ ਪ੍ਰੋਬਲਮ, ਮੈਂ ਕੰਮ ਕਰਾਂਗਾ, ਤੂੰ ਆਰਾਮ ਨਾਲ ਫਿਲਮਾਂ ਦੇ ਵਿੱਚ ਕੰਮ ਲੱਭ ਔਰ ਆਪਣੇ ਉਸ ਬ੍ਰਦਰ ਨੂੰ ਜਵਾਬ ਦੇਣਾ ਤੂੰ ਕਿ ਤੇਰੇ ਅੰਦਰ ਟੈਲੈਂਟ ਦੀ ਘਾਟ ਨਹੀਂ ਹੈਗੀ। ਯੋਗੇਸ਼ ਕਹਿੰਦੇ ਨੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਮਤਲਬ ਏਡਾ ਵੱਡਾ ਮਤਲਬ ਫਿਲਮਾਂ ਦੇ ਵਿੱਚ ਲਿਖਾਂਗਾ। ਹਾਂ, ਲਿਖਣ ਦਾ ਸ਼ੌਕ ਜ਼ਰੂਰ ਸੀ ਪਰ ਪੋਇਟਰੀ ਜਿਹੜੀ ਹੈ ਮਦਰ ਤੋਂ ਉਹਨਾਂ ਨੂੰ ਬਲੱਡ ਦੇ ਵਿੱਚ ਮਿਲੀ, ਕਿਉਂਕਿ ਮਦਰ ਉਹਨਾਂ ਦੇ ਅੱਛੇ ਪੋਇਟ ਸੀ ਔਰ ਇਸ ਕਰਕੇ ਉਹਨੇ ਕਿਹਾ ਕਿ ਜੋ ਵੀ ਉਹ ਮਹਿਸੂਸ ਕਰਦੇ ਸੀ ਉਸ ਵੇਲੇ ਉਹਨਾਂ ਨੇ ਉਸਨੂੰ ਲਿਖਣਾ ਸ਼ੁਰੂ ਕੀਤਾ, ਨੋਟ ਕਰਨਾ ਸ਼ੁਰੂ ਕੀਤਾ ਔਰ ਹੌਲੀ ਹੌਲੀ ਉਸਨੂੰ ਪੋਇਟਰੀ ਦੇ ਵਿੱਚ ਢਾਲਣਾ ਸ਼ੁਰੂ ਕੀਤਾ, ਗੀਤਾਂ ਦੇ ਵਿੱਚ ਢਾਲਣਾ ਸ਼ੁਰੂ ਕੀਤਾ। ਔਰ ਜਦੋਂ ਕਹਿੰਦੇ ਨੇ ਕਿ ਮੈਂ ਲਿਖਦਾ ਗਿਆ ਬਹੁਤ ਸਾਰਾ ਬੈਂਕ ਜਿਹੜਾ ਹੈ ਮੇਰਾ ਡਾਇਰੀਜ਼ ਵਿੱਚ ਇਕੱਠਾ ਹੁੰਦਾ ਗਿਆ ਔਰ ਜਦੋਂ ਆਪਣੇ ਯਾਰਾਂ ਮਿੱਤਰਾਂ ਦੇ ਵਿੱਚ ਬਹਿਣਾ ਮੈਂ ਉਹਨਾਂ ਨੂੰ ਸੁਣਾਉਣਾ ਤਾਂ ਉਹਨਾਂ ਨੇ ਕਹਿਣਾ ਕਿ ਯਾਰ ਕਿਹਨੇ ਲਿਖਿਆ, ਮੈਂ ਲਿਖਿਆ, ਬਟ ਉਹ ਯਾਰ ਉਸ 'ਤੇ ਹੱਸਦੇ ਸੀ ਕਿ ਤੂੰ ਇੰਨਾ ਵਧੀਆ ਕਿਵੇਂ ਲਿਖ ਸਕਦਾ, ਬਟ ਉਹ ਯੋਗੇਸ਼ ਨੇ ਲਿਖਿਆ ਸੀ ਔਰ ਯੋਗੇਸ਼ ਜਿਵੇਂ ਜਿਵੇਂ ਲਿਖਦੇ ਗਏ ਉਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਭਰਦਾ ਗਿਆ। ਔਰ ਇਸੇ ਤਰ੍ਹਾਂ ਉਹਨਾਂ ਦੀ ਮੁਲਾਕਾਤ ਇੱਕ ਪ੍ਰੋਡਿਊਸਰ ਦੇ ਨਾਲ ਹੋਈ, ਪ੍ਰੋਡਿਊਸਰ ਨੂੰ ਉਹਨਾਂ ਨੇ ਆਪਣੇ ਗਾਣੇ ਸੁਣਾਏ, ਪੋਇਟਰੀ ਸੁਣਾਈਆਂ ਤਾਂ ਉਹ ਬੜੇ ਇੰਪ੍ਰੈਸ ਹੋਏ ਔਰ ਉਹਨਾਂ ਨੇ ਇੱਕ ਫਿਲਮ, ਚਿੱਤਰਗੁਪਤ ਫਿਲਮ ਕਹਿੰਦੇ ਨੇ ਉਸ ਵੇਲੇ ਬਣ ਰਹੀ ਸੀ, ਉਸ ਵਿੱਚ ਨਾਮੀ ਸਟਾਰ ਸੀ, ਉਹਦੇ ਪ੍ਰੋਡਿਊਸਰ ਨਾਲ ਮਿਲਾਇਆ, ਬਟ ਉਸ ਵਿੱਚ ਗੀਤਕਾਰ ਦੇ ਤੌਰ 'ਤੇ ਉਹਨਾਂ ਨੂੰ ਕੰਮ ਨਹੀਂ ਮਿਲਿਆ। ਪਰ ਇੰਨੀ ਗੱਲ ਜ਼ਰੂਰ ਸੀ ਕਿ ਉਹਨਾਂ ਦੇ ਗਾਣੇ ਪ੍ਰੋਡਿਊਸਰ ਨੂੰ ਪਸੰਦ ਆ ਗਏ ਸੀ ਔਰ ਇਸੇ ਕਰਕੇ ਉਹਨਾਂ ਨੂੰ ਇੱਕ ਹੋਰ ਪ੍ਰੋਡਿਊਸਰ ਉਹਨਾਂ ਦੇ ਲਿੰਕ ਤੋਂ ਹੀ ਮਿਲਿਆ, ਰੋਬਿਨ। ਔਰ ਪਹਿਲੀ ਫਿਲਮ ਜਿਹੜੀ ਉਹਨਾਂ ਨੂੰ ਮਿਲੀ ਉਹ ਸੀ ਸਖੀ ਰੋਬਿਨ ਔਰ ਉਸ ਵਿੱਚ ਉਹਨਾਂ ਦੇ 6 ਗਾਣੇ ਜਿਹੜੇ ਨੇ ਸਿਲੈਕਟ ਹੋਏ ਸੀ ਔਰ ਉਹ ਗਾਣੇ ਜਿਹੜੇ ਉਹਨਾਂ ਦੇ ਸਿਲੈਕਟ ਹੋਏ ਸੀ ਉਸ ਇੱਕ ਗਾਣੇ ਦੇ ਲਈ ਉਹਨਾਂ ਨੂੰ 25-25 ਰੁਪਏ ਮਿਲੇ ਸੀ ਔਰ ਉਸ ਤੋਂ ਬਾਅਦ ਸਤਿਪ੍ਰਕਾਸ਼ ਨੂੰ ਵੀ ਫਿਲਮਾਂ ਦੇ ਵਿੱਚ ਅਸਿਸਟੈਂਟ ਮੈਨੇਜਰ ਦੀ ਜੌਬ ਮਿਲ ਗਈ ਔਰ ਦੋਵੇਂ ਆਪਣੀ ਉਹ ਝੌਪੜੀ ਛੱਡ ਕੇ ਇੱਕ ਚੌਲ ਦੇ ਵਿੱਚ ਰਹਿਣਾ ਸਟਾਰਟ ਕਰ ਦਿੰਦੇ ਨੇ, ਜਿੱਥੇ ਉਹਨਾਂ ਦੀ ਮੁਲਾਕਾਤ ਹੋਰ ਵੀ ਬਹੁਤ ਸਾਰੇ ਸਟਰਗਲਰ ਰਾਈਟਰਸ ਦੇ ਨਾਲ ਹੁੰਦੀ ਹੈ ਔਰ ਯੋਗੇਸ਼ ਆਪਣੀ ਜ਼ਿੰਦਗੀ ਦੇ ਅਲੱਗ ਪੜਾਅ 'ਤੇ ਪਹੁੰਚਦੇ ਨੇ, ਜਿੱਥੇ ਉਹਨਾਂ ਨੂੰ ਆਪਣਾ ਮਕਸਦ, ਆਪਣੀ ਮੰਜ਼ਿਲ ਮਿਲ ਚੁੱਕੀ ਸੀ ਕਿ ਉਹ ਇੰਡਸਟਰੀ ਦੇ ਵਿੱਚ ਇੱਕ ਰਾਈਟਰ ਬਣ ਸਕਦੇ ਨੇ, ਲਿਰਿਸਿਸਟ ਬਣ ਸਕਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਇੱਕ ਗੀਤਕਾਰ ਦੇ ਵਜੋਂ ਕੌਨਫੀਡੈਂਸ ਆ ਚੁੱਕਾ ਸੀ ਔਰ ਇਸੇ ਕੌਨਫੀਡੈਂਸ ਨੇ ਉਹਨਾਂ ਨੂੰ ਹੋਰ ਵੀ ਹਵਾ ਦਿੱਤੀ ਔਰ ਉਹ ਪਹੁੰਚੇ ਅਗਲੇ ਪ੍ਰੋਡਿਊਸਰਸ ਦੇ ਕੋਲ, ਮਿਊਜ਼ਿਕ ਡਾਇਰੈਕਟਰਸ ਦੇ ਕੋਲ ਔਰ ਜਦੋਂ ਉਹਨਾਂ ਦੇ ਇਹ ਜਿਹੜੇ 6 ਗਾਣੇ ਸਿਲੈਕਟ ਹੋਏ ਸੀ ਫਿਲਮ ਦੇ ਵਿੱਚ ਸਖੀ ਰੋਬਿਨ 'ਚ, ਉਹਨਾਂ ਵਿੱਚੋਂ ਇੱਕ ਗਾਣਾ ਸੁਪਰ ਹਿੱਟ ਹੋਇਆ, ਰੇਡੀਓ ਸਿਲੌਨ 'ਤੇ ਪਲੇ ਹੋਇਆ ਔਰ ਉਸ ਤੋਂ ਬਾਅਦ ਹੋਰ ਵੀ ਮਿਊਜ਼ਿਕ ਡਾਇਰੈਕਟਰਸ ਨੇ ਉਹਨਾਂ ਤੱਕ ਪਹੁੰਚ ਕੀਤੀ ਔਰ ਫਿਰ ਗੱਡੀ ਚੱਲ ਨਿਕਲੀ ਯੋਗੇਸ਼ ਗੌੜ ਦੀ। ਇੱਕ ਹੋਰ ਬਿਊਟੀਫੁਲ ਟਰੈਕ ਸੁਣਦੇ ਹਾਂ ਉਹਨਾਂ ਦੁਆਰਾ ਲਿਖਿਆ ਹੋਇਆ ਅਤੇ ਹਾਲੇ ਗੱਲਾਂ ਉਹਨਾਂ ਦੇ ਬਾਰੇ ਬਹੁਤ ਨੇ ਜੋ ਮੈਂ ਹੌਲੀ ਹੌਲੀ ਸ਼ੇਅਰ ਕਰਦਾ ਜਾਵਾਂਗਾ।

मैंने कहा फूलों से तो खिलखिला के हंस दिए। और इस तरह उदों ही हो सकता है जदों तुहाडे अंदर कलम दी जादूगरी हुंदी है, और उस कलम दी जादूगरी दे नाल तुसी कुछ भी करा सकते हो, कुछ भी कर सकते हो, और लोकां दे दिल अंदर तोर अंदर तक वस सकते हो। जिवें इह गाने साडे अंदर तक वसे होए ने, ओल्ड गाने ने, पर ਇਹ ਓਲਡ ਕਹਿੰਦੇ ਨੇ ਕਿ ਓਲਡ ਇਜ਼ ਗੋਲਡ, ਉਹ ਬਿਲਕੁਲ ਸਹੀ ਹੈ, ਕਿਉਂਕਿ ਇਹ ਗੋਲਡਨ ਇਰਾ ਦੇ ਗਾਣੇ ਸਾਡੇ ਦਿਲਾਂ 'ਚ ਅੱਜ ਵੀ ਵਾਸ ਕਰਦੇ ਨੇ, ਵੱਸਦੇ ਨੇ, ਔਰ ਜਦੋਂ ਅਸੀਂ ਇਹਨਾਂ ਗਾਣਿਆਂ ਨੂੰ ਸੁਣਦੇ ਹਾਂ ਤਾਂ ਬਿਲਕੁਲ ਤਰੋ ਤਾਜ਼ਾ ਮਹਿਸੂਸ ਕਰਦੇ ਹਾਂ, ਫੀਲ ਕਰਦੇ ਹਾਂ। ਔਰ ਜਦੋਂ ਅਸੀਂ ਅੱਜ ਵੀ ਇਹ ਗਾਣੇ ਸੁਣਦੇ ਹਾਂ ਨਾ, ਤਾਂ ਇੱਦਾਂ ਲੱਗਦਾ ਕਿ ਯਾਰ ਪਹਿਲੀ ਵਾਰ ਸੁਣ ਰਹੇ ਹਾਂ। ਬਟ ਜਿਹੜੇ ਅੱਜ ਕੱਲ੍ਹ ਰਿਲੀਜ਼ ਹੋਣ ਵਾਲੇ ਗਾਣੇ ਨੇ, ਜਾਂ ਜੇਕਰ ਅਸੀਂ 4-5 ਸਾਲ ਪਹਿਲਾਂ ਦੀ ਵੀ ਗਾਣਿਆਂ ਦੀ ਗੱਲ ਕਰੀਏ, ਜੇ 6-7 ਸਾਲ ਪਹਿਲਾਂ ਦੇ ਗਾਣਿਆਂ ਦੀ ਵੀ ਗੱਲ ਕਰੀਏ, ਤਾਂ ਉਹ ਵੀ ਗਾਣੇ ਸਾਨੂੰ ਸ਼ਾਇਦ ਯਾਦ ਨਾ ਹੋਣ, ਬਟ ਇਹ ਗਾਣੇ ਹਮੇਸ਼ਾ ਯਾਦ ਰਹਿੰਦੇ ਨੇ ਔਰ ਹਮੇਸ਼ਾ ਯਾਦ ਰਹਿਣਗੇ। ਔਰ ਇਹ ਗਾਣਾ ਮਿਲੀ ਫਿਲਮ ਦਾ ਜਿਹੜਾ ਅਸੀਂ ਹੁਣੇ ਸੁਣਿਆ, ਮੈਨੇ ਕਿਹਾ ਪੂਰੋਂ ਸੇ, ਇਹ ਵੀ ਯੋਗੇਸ਼ ਗੌੜ ਜੀ ਨੇ ਹੀ ਆਪਣੀ ਕਲਮ ਤੋਂ ਲਿਖਿਆ। ਬਹੁਤ ਸਾਰੇ ਇੱਦਾਂ ਦੇ ਗਾਣੇ, ਬਿਊਟੀਫੁਲ ਟਰੈਕਸ ਜਿਹੜੇ ਨੇ ਉਹਨਾਂ ਨੇ ਲਿਖੇ। ਉਹ ਸ਼ਖਸ ਜੋ ਕਦੇ ਲਿਰਿਸਿਸਟ ਬਣਨਾ ਨਹੀਂ ਸੀ ਚਾਹੁੰਦਾ, ਬਟ ਉਸਨੂੰ ਹਾਲਾਤਾਂ ਨੇ ਲਿਰਿਸਿਸਟ ਬਣਾਇਆ, ਬਟ ਉਸਨੇ ਉਸ ਕੰਮ ਨੂੰ ਇੰਨੀ ਸ਼ਿੱਦਤ ਦੇ ਨਾਲ ਕੀਤਾ, ਇੰਨੀ ਲਗਨ ਨਾਲ, ਦਿਲ ਦੇ ਨਾਲ ਕੀਤਾ ਕਿ ਉਹ ਇੱਕ ਮਹਾਨ ਲਿਰਿਸਿਸਟ ਬਣ ਗਿਆ, ਔਰ ਕੁਦਰਤ ਨੇ ਉਸਦਾ ਸਾਥ ਦਿੱਤਾ। ਜਦੋਂ ਸਖੀ

ਰਾਬਿਨ ਫਿਲਮ ਦੇ ਵਿੱਚ 6 ਗਾਣੇ ਉਸਦੇ ਮਿਊਜ਼ਿਕ ਕੰਪਨੀ ਨੇ ਸਿਲੈਕਟ ਕੀਤੇ, ਰੇਡੀਓ ਸਿਲੋਨ 'ਤੇ ਉਸਦੇ ਗਾਣੇ ਪਲੇ ਹੋਏ। ਤਾਂ ਉਹ ਆਪ ਦੱਸਦੇ ਨੇ ਕਿ ਉਸ ਵੇਲੇ 8 to 9 ਵਜੇ ਦੇ ਵਿਚਕਾਰ ਜਦੋਂ ਉਸ ਰੇਡੀਓ 'ਤੇ ਗਾਣੇ ਪਲੇ ਹੁੰਦੇ ਸੀ ਤਾਂ ਉਹ ਟੌਪ ਦੇ ਗਾਣੇ ਹੁੰਦੇ ਸੀ। ਮਤਲਬ ਜਿਹੜਾ 8 to 9 ਦੇ ਵਿਚਕਾਰ ਗਾਣਾ ਪਲੇ ਹੋ ਰਿਹਾ ਹੈ ਉਸ ਵੇਲੇ ਮੰਨਿਆ ਜਾਂਦਾ ਸੀ ਕਿ ਇਹ ਹਿੱਟ ਹੈ ਔਰ ਹਿੱਟ ਹੋਣ ਵਾਲਾ, ਔਰ ਉਹਨਾਂ ਦੇ ਲਿਖੇ ਹੋਏ ਕਈ ਗਾਣੇ ਜਿਹੜੇ ਨੇ 8 to 9 ਦੇ ਸਲੋਟ ਦੇ ਵਿੱਚ ਲਗਾਤਾਰ ਪਲੇ ਹੋਏ, ਯਾਨੀ ਕਿ ਹਰ ਰੋਜ਼ ਪਲੇ ਹੋਇਆ ਉਹਨਾਂ ਦਾ ਗਾਣਾ। ਇਸੇ ਕਰਕੇ ਉਹਨਾਂ ਦੀ ਪਾਪੂਲੈਰਿਟੀ, ਉਹਨਾਂ ਦੀ ਪਹੁੰਚ ਜਿਹੜੀ ਆ ਹੋਰਨਾਂ ਮਿਊਜ਼ਿਕ ਡਾਇਰੈਕਟਰਸ ਤੱਕ ਹੋਈ। ਔਰ ਜਦੋਂ ਇਹ ਪੜਾਅ ਤੋਂ ਗੁਜ਼ਰ ਰਹੇ ਸੀ, ਨਵੇਂ ਨਵੇਂ ਹਿੱਟ ਹੋ ਰਹੇ ਸੀ, ਤਾਂ ਉਹਨਾਂ ਦੀ ਮੁਲਾਕਾਤ ਇੱਕ ਪ੍ਰੋਡਿਊਸਰ ਦੇ ਨਾਲ ਹੋਈ। ਉਸ ਪ੍ਰੋਡਿਊਸਰ ਨੂੰ ਵੀ ਉਹਨਾਂ ਨੇ ਆਪਣੇ ਗਾਣੇ ਸੁਣਾਏ ਔਰ ਉਹ ਪ੍ਰੋਡਿਊਸਰ ਬੜਾ ਇੰਪ੍ਰੈਸ ਹੋਇਆ ਕਿਉਂਕਿ ਉਹ ਇੱਕ ਫਿਲਮ ਬਣਾਉਣ ਵਾਲਾ ਸੀ ਔਰ ਉਸ ਫਿਲਮ ਦਾ ਮਿਊਜ਼ਿਕ ਇੱਕ ਨਾਮੀ ਜੋੜੀ ਦੇ ਰਹੀ ਸੀ, ਮਿਊਜ਼ਿਕ ਡਾਇਰੈਕਟਰਸ ਦੀ ਨਾਮੀ ਸੁਪਰ ਹਿੱਟ ਜੋੜੀ ਸੀ ਉਸ ਵੇਲੇ ਦੀ, ਔਰ ਉਹ ਸੀ ਸ਼ੰਕਰ ਜੈਕਿਸ਼ਨ ਦੀ ਜੋੜੀ। ਔਰ ਸ਼ੰਕਰ ਜੈਕਿਸ਼ਨ ਉਸ ਵੇਲੇ ਸੁਪਰ ਹਿੱਟ ਸੀ, ਯੋਗੇਸ਼ ਜੀ ਬੜੇ ਨਵੇਂ ਸੀ ਬਟ ਉਹਨਾਂ ਦੇ ਅੰਦਰ ਟੈਲੈਂਟ ਭਰਪੂਰ ਸੀ। ਆਪਣੀ ਡਾਇਰੀ ਔਰ ਸਭ ਕੁਝ ਲੈ ਕੇ, ਕਿਉਂਕਿ ਪ੍ਰੋਡਿਊਸਰ ਨੇ ਕਿਹਾ ਸੀ ਗਾਣੇ ਸੁਣਨ ਤੋਂ ਬਾਅਦ ਕਿ ਤੁਸੀਂ ਸ਼ੰਕਰ ਜੈਕਿਸ਼ਨ ਨੂੰ ਜਾ ਕੇ ਮਿਲੋ ਔਰ ਮੇਰਾ ਰੈਫਰੈਂਸ ਦੇਣਾ ਔਰ ਤੁਸੀਂ ਮੇਰੀ ਫਿਲਮ ਦਾ ਕੋਈ ਨਾ ਕੋਈ ਗਾਣਾ ਜ਼ਰੂਰ ਲਿਖੋਗੇ, ਉਹਨਾਂ ਨੂੰ ਇੱਕ ਵਾਰੀ ਜਾ ਕੇ ਮਿਲੋ ਔਰ ਆਪਣੇ ਗੀਤ ਸੁਣਾਓ ਉਹਨਾਂ ਨੂੰ ਜਾ ਕੇ। ਸ਼ੰਕਰ ਜੈਕਿਸ਼ਨ ਦੇ ਕੋਲ ਗਏ, ਉਹਨਾਂ ਦੀ ਮਿਊਜ਼ਿਕ ਸਿਟਿੰਗ ਜਿੱਥੇ ਹੁੰਦੀ ਸੀ ਉਹਨਾਂ ਦੇ ਸਟੂਡੀਓਜ਼ ਦੇ ਵਿੱਚ, ਔਰ ਉਸ ਵੇਲੇ ਸ਼ੰਕਰ ਜੈਕਿਸ਼ਨ ਤਾਂ ਨਹੀਂ ਸੀ, ਸ਼ੰਕਰ ਜੀ ਉਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਸੀ ਔਰ ਉਹਨਾਂ ਨੂੰ ਜਾ ਕੇ ਮਿਲੇ ਔਰ ਸ਼ੰਕਰ ਜੀ ਨੇ ਉਹਨਾਂ ਨੂੰ ਇੱਕ ਸਿਚੁਏਸ਼ਨ ਦਿੱਤੀ। ਇਹ ਕਿਹਾ ਜਾਂਦਾ ਕਿ ਸ਼ੰਕਰ ਜੀ ਥੋੜ੍ਹੇ ਜਿਹੇ ਅੜਬ ਸੁਭਾਅ ਦੇ ਸੀ, ਥੋੜ੍ਹੇ ਜਿਹੇ ਗੁੱਸੇ ਵਾਲੇ, ਔਰ ਹੁੰਦਾ ਨਾ ਕਿ ਮਤਲਬ ਜਦੋਂ ਕੋਈ ਸ਼ਖਸ ਨਾਮੀ ਹੋ ਜਾਂਦਾ ਤਾਂ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਹਵਾ ਤਾਂ ਆ ਜਾਂਦੀ, ਕੁਝ ਇੱਦਾਂ ਦਾ ਕਹਿੰਦੇ ਨੇ ਕਿ ਉਹਨਾਂ ਦੇ ਵਿੱਚ ਸੀਗਾ। ਬਟ ਨੋ ਡਾਊਟ ਸੁਪਰ ਟੈਲੈਂਟਡ ਸੀ ਦੋਵੇਂ, ਸ਼ੰਕਰ ਜੈਕਿਸ਼ਨ ਜੀ। ਔਰ ਜਦੋਂ ਯੋਗੇਸ਼ ਜੀ ਗਏ, ਸ਼ੰਕਰ ਜੀ ਨੇ ਉਹਨਾਂ ਨੂੰ ਇੱਕ ਸਿਚੁਏਸ਼ਨ ਦਿੱਤੀ ਕਿ ਇਹ ਸਿਚੁਏਸ਼ਨ ਹੈ, ਇਸ 'ਤੇ ਕੋਈ ਗੀਤ ਲਿਖੋ। ਯੋਗੇਸ਼ ਜੀ ਨੇ ਗਾਣਾ ਲਿਖਿਆ ਬਟ ਸ਼ੰਕਰ ਜੀ ਨੇ ਗਾਣਾ ਰਿਜੈਕਟ ਕਰ ਦਿੱਤਾ। ਇਹ ਇੱਕ ਵਾਰ ਨਹੀਂ, ਘੱਟੋ ਘੱਟ 50-100 ਵਾਰੀ ਹੋਇਆ। ਉਸ ਵੇਲੇ ਸਾਰਾ ਦਿਨ ਬਹਿ ਕੇ ਉਹਨਾਂ ਨੇ ਉਸ ਸਿਚੁਏਸ਼ਨ ਦੇ ਉੱਤੇ ਗਾਣੇ ਲਿਖੇ ਯੋਗੇਸ਼ ਜੀ ਨੇ। ਬਟ ਯੋਗੇਸ਼ ਜੀ ਹੈਰਾਨ ਸੀ ਕਿ ਇਸ ਸਿਚੁਏਸ਼ਨ ਦੇ ਉੱਤੇ ਮੈਂ ਕਿੰਨੇ ਗਾਣੇ ਲਿਖ ਚੁੱਕਾ, ਸ਼ੰਕਰ ਜੀ ਨੂੰ ਚਾਹੀਦਾ ਕੀ ਹੈ, ਮੈਨੂੰ ਕਹਿ ਦੇਣ ਕਿ ਮੈਨੂੰ ਇੱਦਾਂ ਦਾ ਚਾਹੀਦਾ, ਜਾਂ ਤਾਂ ਕਹਿਣ ਕੁਝ ਨਾ ਗਾਣਾ ਰਿਜੈਕਟ ਕਰ ਦੇਣ ਕਿ ਨਹੀਂ ਇਹ ਨਹੀਂ ਸਹੀ, ਕੁਝ ਹੋਰ ਕੁਝ ਹੋਰ ਕੁਝ ਹੋਰ ਕੁਝ ਹੋਰ। ਇੱਦਾਂ ਕਰਦਿਆਂ ਕਾਫੀ ਵਕਤ ਹੋ ਗਿਆ। ਸ਼ਾਮਾ ਜੀ ਨੂੰ ਇੱਕ ਹੋਰ ਲਿਰਿਸਿਸਟ, ਇੱਕ ਹੋਰ ਗੀਤਕਾਰ ਜਿਹੜਾ ਸ਼ੰਕਰ ਜੈਕਿਸ਼ਨ ਜੀ ਦੇ ਲਈ ਪਹਿਲਾਂ ਵੀ ਗੀਤ ਲਿਖਦਾ ਸੀ, ਉਹ ਆਇਆ ਔਰ ਉਹਨੂੰ ਦੇਖ ਕੇ ਯੋਗੇਸ਼ ਜੀ ਦੇ ਮਨ ਦੇ ਵਿੱਚ ਖਿਆਲ ਆਇਆ। ਉਹਨਾਂ ਨੇ ਕਿਹਾ ਕਿ ਹੁਣ ਮੈਂ ਸਮਝ ਗਿਆ ਕਿ ਮਾਜਰਾ ਹੈ ਕਿ ਮੈਨੂੰ ਦਰਅਸਲ ਕੰਮ ਦੇਣਾ ਨਹੀਂ ਚਾਹੁੰਦੇ, ਮੈਨੂੰ ਇਹ ਖਰਾਬ ਕਰਨਾ ਚਾਹੁੰਦੇ ਨੇ, ਪਰੇਸ਼ਾਨ ਕਰਨਾ ਚਾਹੁੰਦੇ ਨੇ। ਉੱਠੇ, ਡਾਇਰੀ ਬੰਦ ਕੀਤੀ, ਕਲਮ ਜੇਬ 'ਚ ਪਾਈ ਔਰ ਸ਼ੰਕਰ ਜੀ ਕੋਲ ਗਏ ਔਰ ਕਿਹਾ ਕਿ ਤੁਸੀਂ ਡਾਇਰੈਕਟ ਮੈਨੂੰ ਕਹਿ ਸਕਦੇ ਸੀ ਕਿ ਤੁਹਾਨੂੰ ਕੀ ਚਾਹੀਦਾ, ਬਟ ਤੁਸੀਂ ਮੈਨੂੰ ਪਰੇਸ਼ਾਨ ਕਰ ਰਹੇ ਸੀ ਔਰ ਜੇਕਰ ਤੁਸੀਂ ਮੇਰੇ ਕੋਲ ਕੰਮ ਨਹੀਂ ਕਰਵਾਉਣਾ ਚਾਹੁੰਦੇ ਸੀ ਤਾਂ ਡਾਇਰੈਕਟ ਕਹਿ ਦਿੰਦੇ ਕਿ ਮੈਂ ਤੈਨੂੰ ਕੰਮ ਨਹੀਂ ਦੇਣਾ, ਮੈਂ ਆਰਾਮ ਨਾਲ ਚਲਾ ਜਾਂਦਾ, ਬਟ ਹੁਣ ਮੈਂ ਤੁਹਾਨੂੰ ਇਹ ਕਹਿ ਕੇ ਚੱਲਾਂ ਕਿ ਮੈਂ ਕਦੇ ਵੀ ਤੁਹਾਡੀ ਦਹਿਲੀਜ਼ 'ਤੇ ਦੁਬਾਰਾ ਕਦਮ ਨਹੀਂ ਰੱਖਾਂਗਾ। ਤੁਹਾਨੂੰ ਤੁਹਾਡੀ ਸਫਲਤਾ ਮੁਬਾਰਕ, ਮੈਂ ਚੱਲਦਾ। ਇਹ ਸੁਣ ਕੇ ਉਹ ਦਿੱਗਜ ਮਿਊਜ਼ਿਕ ਡਾਇਰੈਕਟਰ ਹੈਰਾਨ, ਪਰੇਸ਼ਾਨ, ਸਕਪਕਾ ਗਏ, ਸਤਬਤ ਰਹਿ ਗਏ ਕਿ ਇੱਕ ਨਵਾਂ ਗੀਤਕਾਰ ਮੈਨੂੰ ਇਹ ਗੱਲ ਕਹਿ ਕੇ ਗਿਆ। ਬਟ ਉਹ ਸੱਚ ਕਹਿ ਕੇ ਗਿਆ ਸੀ, ਸੱਚਾਈ ਕਹਿ ਕੇ ਗਿਆ ਸੀ। ਆਉਣ ਵਾਲੇ ਟਾਈਮ ਦੇ ਵਿੱਚ ਸ਼ੰਕਰ ਜੈਕਿਸ਼ਨ ਦੀ ਜੋੜੀ, ਜਦੋਂ ਜੈਕਿਸ਼ਨ ਜੀ ਇਸ ਜਹਾਨ ਦੇ ਵਿੱਚ ਨਹੀਂ ਰਹੇ, ਸ਼ੰਕਰ ਜੀ ਇਕੱਲੇ ਸੀ, ਕੰਮ ਦੀ ਉਹਨਾਂ ਕੋਲ ਘਾਟ ਹੋਣੀ ਸ਼ੁਰੂ ਹੋਈ ਔਰ ਉਹਨਾਂ ਨੂੰ ਕੰਮ ਮਿਲਣਾ ਬੜਾ ਘੱਟ ਗਿਆ। ਬਟ ਉਸ ਵੇਲੇ ਯੋਗੇਸ਼ ਜੀ ਆਪਣੀ ਮਿਹਨਤ ਦੇ ਸਦਕਾ ਬੜੇ ਹਿੱਟ ਹੋ ਗਏ ਸੀ। ਉਹਨਾਂ ਦੇ ਗਾਣੇ ਜਿਹੜੇ ਨੇ ਉਹਨਾਂ ਨੂੰ ਪ੍ਰੋਡਿਊਸਰ ਸਾਹਿਬ ਨੂੰ ਸੁਣਾਉਣੇ ਨਹੀਂ ਸੀ ਪੈਂਦੇ, ਪਾਸ ਨਹੀਂ ਸੀ ਕਰਾਉਣੇ ਪੈਂਦੇ। ਪ੍ਰੋਡਿਊਸਰ, ਡਾਇਰੈਕਟਰਸ, ਮਿਊਜ਼ਿਕ ਡਾਇਰੈਕਟਰਸ ਉਹਨਾਂ ਨੂੰ ਆਪ ਬੁਲਾਉਂਦੇ ਸੀ ਕਿ ਆਓ ਮੇਰੀ ਫਿਲਮ ਦੇ ਲਈ ਗਾਣਾ ਲਿਖੋ, ਆਓ ਮੇਰੀ ਫਿਲਮ ਦੇ ਵਿੱਚ ਇਹ ਸਿਚੁਏਸ਼ਨ ਹੈ, ਤੁਸੀਂ ਆਪਣੇ ਬੋਲ ਲਿਖੋ, ਇਹ ਟਿਊਨ ਹੈ, ਇਹ ਤਰੰਨੁਮ ਹੈ, ਇਸ ਵਿੱਚ ਤੁਸੀਂ ਗਾਣੇ ਲਿਖੋ। ਇੱਦਾਂ ਦਾ ਉਹਨਾਂ ਦੇ ਲਈ ਇਹ ਮਾਹੌਲ ਬਣ ਗਿਆ, ਇਹ ਸਿਚੁਏਸ਼ਨ ਕ੍ਰੀਏਟ ਹੋ ਗਈ, ਕਿਉਂਕਿ ਇਸੇ ਕਰਕੇ ਕਹਿੰਦੇ ਨੇ ਕਿ ਜਦੋਂ ਇਨਸਾਨ ਦੇ ਕੋਲ ਸਭ ਕੁਝ ਹੋਵੇ ਨਾ ਤਾਂ ਘਮੰਡ ਨਹੀਂ ਕਰਨਾ ਚਾਹੀਦਾ, ਅਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਟਾਈਮ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਪਾਸਾ ਵੱਟ ਜਾਵੇ, ਕਦੋਂ ਪਾਸਾ ਮਾਰ ਜਾਵੇ ਔਰ ਪਲਟ ਜਾਵੇ, ਹੈ ਨਾ। ਬਾਜ਼ੀ ਕਦੀ ਇੱਧਰ, ਬਾਜ਼ੀ ਕਦੀ ਉੱਧਰ, ਇਹ ਤਾਂ ਜ਼ਿੰਦਗੀ ਆ। ਔਰ ਕੋਈ ਵੀ ਹਮੇਸ਼ਾ ਕਿਸੇ ਵੀ ਕੁਰਸੀ ਦੇ ਉੱਤੇ ਬਹਿ ਨਹੀਂ ਸਕਦਾ, ਕੁਝ ਇੱਦਾਂ ਦਾ ਹੀ ਯੋਗੇਸ਼ ਜੀ ਦੇ ਨਾਲ ਹੋਇਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਔਰ ਆਪਣੀ ਮਿਹਨਤ ਔਰ ਸਾਦਗੀ ਦੇ ਨਾਲ ਜਿਸ ਦੇ ਲਈ ਉਹ ਜਾਣੇ

ਜਾਂਦੇ ਸੀ, ਸਾਦਗੀ ਦੇ ਨਾਲ ਅੱਗੇ ਵੱਧਦੇ ਗਏ। ਔਰ ਇੱਕ ਹੋਰ ਬੜਾ ਫੇਮਸ ਗਾਣਾ ਜਿਹੜਾ ਹਰ ਮਹਿਬੂਬ ਨੇ ਆਪਣੇ ਮਹਿਬੂਬ ਨੂੰ ਜ਼ਰੂਰ ਸੁਣਾਇਆ ਹੋਵੇਗਾ, ਪੱਕਾ ਸੁਣਾਇਆ ਹੋਵੇਗਾ। ਔਰ ਖਾਸ ਕਰਕੇ ਜੇਕਰ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਜਦੋਂ ਵੀ ਵਿਆਹਾਂ ਦੇ ਵਿੱਚ ਦੁਲਹਨ ਦੀ ਐਂਟਰੀ ਹੁੰਦੀ ਸੀ ਤਾਂ ਉਹ ਟਰੈਕ ਜ਼ਰੂਰ ਪਲੇਅ ਹੁੰਦਾ ਸੀ। ਐਨੀ ਗੈਸ ਮੈਂ ਕਿਹੜੇ ਗਾਣੇ ਦੀ ਗੱਲ ਕਰ ਰਿਹਾ? ਤੁਸੀਂ ਵਟਸਐਪ ਕਰਕੇ ਮੈਨੂੰ ਦੱਸ ਸਕਦੇ ਹੋ, ਪਰ ਮੈਂ ਗਾਣਾ ਪਲੇਅ ਕਰਨ ਹੀ ਲੱਗਾ। ਤੁਸੀਂ ਵਟਸਐਪ ਵੀ ਕਰ ਸਕਦੇ ਹੋ ਮੈਨੂੰ 9855-10-10-27 'ਤੇ। ਜਨਾਬ ਦੇਖਦੇ ਹਾਂ, ਵਟਸਐਪ ਪਹਿਲਾਂ ਆਉਂਦਾ ਕਿ ਮੈਂ ਗਾਣਾ ਪਹਿਲਾਂ ਪਲੇਅ ਕਰਦਾ। ਇਹ ਗਾਣਾ ਹੈ ਜੀ, ਆ ਜਾਓ ਸੁਣਦੇ ਹਾਂ। ਚੱਲਦਾ ਨਾ ਇਹ ਗਾਣਾ ਜਦੋਂ ਐਂਟਰੀ ਹੁੰਦੀ ਸੀ ਦੁਲਹਨ ਦੀ।

107 FM ਰੇਨਬੋ ਤੇ ਹਰੀਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਸ਼ੋਅ ਚੱਲ ਰਿਹਾ ਹੈ ਫਿਲਮੀ ਦੁਨੀਆ। ਅਸੀਂ ਗੱਲ ਕਰ ਰਹੇ ਹਾਂ ਯੋਗੇਸ਼ ਗੌੜ ਦੀ। ਯੋਗੇਸ਼ ਗੌੜ ਜਿਨ੍ਹਾਂ ਨੇ ਬਿਊਟੀਫੁਲ ਟਰੈਕਸ ਜਿਹੜੇ ਨੇ ਸਾਡੀ ਝੋਲੀ 'ਚ ਪਾਏ ਔਰ ਉਹਨਾਂ ਅਲਫਾਜ਼ਾਂ ਦੇ ਨਾਲ, ਲਫ਼ਜ਼ਾਂ ਦੇ ਨਾਲ, ਲਫ਼ਜ਼ਾਂ ਦੀ ਜਾਦੂਗਰੀ ਦੇ ਨਾਲ ਆਪਣੇ ਆਪ ਨੂੰ ਵੀ ਹਮੇਸ਼ਾ ਹਮੇਸ਼ਾ ਦੇ ਲਈ ਅਮਰ ਕਰ ਗਏ ਉਹ ਸ਼ਖਸ। ਦੋਸਤੋ, ਯੋਗੇਸ਼ ਗੌੜ ਜਿਨ੍ਹਾਂ ਨੇ ਬਹੁਤ ਸਾਰੇ ਗਾਣੇ ਲਿਖੇ, ਬਹੁਤ ਸਾਰੀਆਂ ਕਮਾਲ ਦੀਆਂ ਪੋਇਟਰੀਜ਼ ਲਿਖੀਆਂ, ਬਟ ਉਹ ਆਪ ਕਹਿੰਦੇ ਨੇ ਕਿ ਜਦੋਂ ਮੈਂ ਸਟਾਰਟ ਕੀਤਾ ਲਿਖਣਾ ਤਾਂ ਮੈਂ ਬਹੁਤ ਸਾਰੀਆਂ ਜਿਹੜੀਆਂ ਪੋਇਟਰੀਜ਼ ਲਿਖੀਆਂ ਸੀ, ਗਾਣੇ ਲਿਖੇ ਸੀ, ਜਦੋਂ ਮੈਂ ਪ੍ਰੋਡਿਊਸਰ ਡਾਇਰੈਕਟਰਸ ਨੂੰ ਸੁਣਾਉਂਦਾ ਤਾਂ ਉਹ ਮੈਨੂੰ ਕਹਿੰਦੇ ਕਿ ਠੀਕ ਹੈ, ਵਧੀਆ, ਬਟ ਜਦੋਂ ਉਹ ਮੈਂ ਕਿਸੇ ਮਿਊਜ਼ਿਕ ਡਾਇਰੈਕਟਰ ਦੇ ਨਾਲ ਸਿਟਿੰਗ ਕਰਨ ਦੇ ਲਈ ਜਾਂਦਾ ਤਾਂ ਉੱਥੇ ਮੈਨੂੰ ਟਿਊਨ ਦਿੱਤੀ ਜਾਂਦੀ। ਮਤਲਬ ਉਹਨਾਂ ਨੇ ਇਹ ਖੁਦ ਆਪ ਸੁਣਾਈ ਗੱਲ ਕਿ ਇੱਕ ਮਿਊਜ਼ਿਕ ਡਾਇਰੈਕਟਰ ਦੇ ਨਾਲ ਉਹਨੂੰ ਮੇਰੇ ਗਾਣੇ ਅੱਛੇ ਲੱਗੇ, ਉਹਨੂੰ ਲੱਗਾ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਅੱਛਾ ਕਰ ਸਕਦਾ।

ਦਾ ਔਰ ਮਿਹਨਤੀ ਹਾਂ ਤਾਂ ਉਸਨੇ ਆਪਣੀ ਸਿਟਿੰਗ ਦੇ ਵਿੱਚ ਮੈਨੂੰ ਨਾਲ ਬਿਠਾਉਣਾ ਸ਼ੁਰੂ ਕਰ ਦਿੱਤਾ। ਕਹਿੰਦੇ ਮੈਂ ਜਾਂਦਾ ਰਿਹਾ ਔਰ ਉਹ ਹਾਰਮੋਨੀਅਮ 'ਤੇ ਜਦੋਂ ਰਿਆਜ਼ ਕਰਦੇ ਸੀ ਤਾਂ ਅਲੱਗ ਅਲੱਗ ਟਿਊਨਸ ਜਿਹੜੀਆਂ ਨੇ ਉਹ ਕੱਢਦੇ ਸੀ, ਮਤਲਬ ਕੰਪੋਜੀਸ਼ਨਸ ਤਿਆਰ ਕਰਦੇ ਸੀ, ਧੁਨਾਂ ਤਿਆਰ ਕਰਦੇ ਸੀ। ਔਰ ਯੋਗੇਸ਼ ਜੀ ਕਹਿੰਦੇ ਕਿ ਮੈਨੂੰ ਲੱਗਦਾ ਕਿ ਇਹ ਨਵੀਆਂ ਧੁਨਾਂ ਤਿਆਰ ਕਰ ਰਹੇ ਨੇ ਬਿਨਾਂ ਕਿਸੇ ਲਫ਼ਜ਼ ਦੇ, ਅਲਫਾਜ਼ ਦੇ, ਮਤਲਬ ਸ਼ਬਦ ਨਹੀਂ ਹੈਗੇ, ਗਾਣਾ ਨਹੀਂ ਹੈਗਾ, ਔਰ ਮੇਰੇ ਗਾਣਿਆਂ ਦੀ ਧੁਨ ਕਿਉਂ ਨਹੀਂ ਬਣਾ ਰਹੇ ਇਹ? ਅਤੇ ਇਹ ਪੁੱਛਿਆ ਜਦੋਂ ਉਸ ਮਿਊਜ਼ੀਸ਼ੀਅਨ ਨੂੰ, ਉਸ ਮਿਊਜ਼ਿਕ ਡਾਇਰੈਕਟਰ ਨੂੰ, ਤਾਂ ਉਹਨਾਂ ਨੇ ਕਿਹਾ ਕਿ ਤੇਰੇ ਗਾਣੇ ਦੀ ਧੁਨ ਇਹ ਨਹੀਂ ਹੈ, ਮੈਨੂੰ ਪਤਾ, ਔਰ ਇਹ ਅਲੱਗ ਧੁਨ ਹੈ, ਔਰ ਤੈਨੂੰ ਇਸ ਧੁਨ ਦੇ ਉੱਤੇ ਲਿਖਣਾ ਚਾਹੀਦਾ। ਔਰ ਕਹਿੰਦੇ ਨੇ ਯੋਗੇਸ਼ ਜੀ ਕਿ ਮੈਨੂੰ ਉਦੋਂ ਪਤਾ ਲੱਗਾ ਕਿ ਟਿਊਨ ਦੇ ਉੱਤੇ ਲਿਖਣਾ ਹੁੰਦਾ। ਔਰ ਤੁਹਾਨੂੰ ਦੱਸਦੇ ਹਾਂ ਕਿ ਇਹ ਵਿਧਾ ਅੱਜ ਕੱਲ੍ਹ ਤਾਂ ਜਿਹੜਾ ਮਾਹੌਲ ਹੈ, ਸਿਚੁਏਸ਼ਨ ਹੈ, ਔਰ ਹਰ ਚੀਜ਼ ਜਿਹੜੀ ਹੈ ਬਦਲ ਚੁੱਕੀ ਹੈ, ਸਮਾਂ ਚੇਂਜ ਹੋ ਚੁੱਕਾ ਹੈ। ਪਹਿਲਾਂ ਟਿਊਨ ਬਣਦੀ ਸੀ, ਯਾਨੀ ਕਿ ਧੁਨ ਬਣ

ਕਿ ਮੈਨੂੰ ਉਦੋਂ ਪਤਾ ਲੱਗਾ ਕਿ ਟਿਊਨ ਦੇ ਉੱਤੇ ਲਿਖਣਾ ਹੁੰਦਾ। ਔਰ ਤੁਹਾਨੂੰ ਦੱਸਦੇ ਹਾਂ ਕਿ ਇਹ ਵਿਧਾ ਅੱਜ ਕੱਲ੍ਹ ਤਾਂ ਜਿਹੜਾ ਮਾਹੌਲ ਹੈ, ਸਿਚੁਏਸ਼ਨ ਹੈ, ਔਰ ਹਰ ਚੀਜ਼ ਜਿਹੜੀ ਹੈ ਬਦਲ ਚੁੱਕੀ ਹੈ, ਸਮਾਂ ਚੇਂਜ ਹੋ ਚੁੱਕਾ ਹੈ। ਪਹਿਲਾਂ ਟਿਊਨ ਬਣਦੀ ਸੀ, ਯਾਨੀ ਕਿ ਧੁਨ ਬਣਦੀ ਸੀ, ਮਿਊਜ਼ਿਕ ਡਾਇਰੈਕਟਰ ਧੁਨ ਬਣਾਉਂਦੇ ਸੀ, ਧੁਨ ਜਿਹੜੀ ਹੈ ਡਾਇਰੈਕਟਰ ਪ੍ਰੋਡਿਊਸਰਸ ਨੂੰ ਸੁਣਾਈ ਜਾਂਦੀ ਸੀ, ਫਾਈਨਲ ਹੁੰਦੀ ਸੀ ਕਿ ਹਾਂ ਯਾਰ ਇਹ ਧੁਨ ਕਮਾਲ ਦੀ ਹੈ, ਇਹ ਲੋਕਾਂ ਨੂੰ ਪਸੰਦ ਆਏਗੀ। ਔਰ ਫਿਰ ਉਸ ਧੁਨ 'ਤੇ ਬੁਲਾਏ ਜਾਂਦੇ ਸੀ, ਲਿਰਿਸਿਸਟ ਨੂੰ ਬੁਲਾਇਆ ਜਾਂਦਾ ਸੀ, ਗੀਤਕਾਰ ਬੁਲਾਇਆ ਜਾਂਦਾ ਸੀ, ਉਸ ਨੂੰ ਧੁਨ ਸੁਣਾਈ ਜਾਂਦੀ ਸੀ, ਉਹਨਾਂ ਨੂੰ ਇੱਕ ਟੇਪ ਦੇ ਵਿੱਚ ਧੁਨ ਦਿੱਤੀ ਜਾਂਦੀ ਸੀ ਕਿ ਆਹ ਟੇਪ ਲਓ, ਸੁਣੋ ਔਰ ਇਹਦੇ 'ਤੇ ਗਾਣਾ ਲਿਖ ਕੇ ਲੈ ਕੇ ਆਓ। ਜਿੰਨੇ ਵੀ ਲਿਰਿਸਿਸਟ ਨੇ ਅਸੀਂ ਪੋਪੂਲਰ ਟਰੈਕਸ ਸੁਣਦੇ ਹਾਂ, ਉਹ ਸਾਰੇ ਇਸੇ ਤਰ੍ਹਾਂ ਹੀ ਬਣੇ ਨੇ। ਭਾਵੇਂ ਆਹ ਗਾਣਾ ਜਿਹੜਾ ਹੁਣੇ ਅਸੀਂ ਸੁਣਿਆ ਸੀ, ਬਹਾਰੋ ਫੂਲ ਬਰਸਾਓ, ਸੂਰਜ ਫਿਲਮ ਦਾ ਗਾਣਾ ਸੀ ਇਹ, ਜਿਸ ਨੂੰ ਹਸਰਤ ਜੈਪੁਰੀ ਸਾਹਿਬ ਨੇ ਲਿਖਿਆ ਸੀ। ਔਰ ਭਾਵੇਂ ਇਹ ਗਾਣਾ ਹੋਵੇ ਜਾਂ ਫਿਰ ਯੋਗੇਸ਼ ਜੀ ਦੇ ਹੋਰ ਬਹੁਤ ਸਾਰੇ ਗਾਣੇ ਹੋਣ ਜਾਂ ਹੋਰ ਰਾਈਟਰਸ ਦੇ ਬਹੁਤ ਸਾਰੇ ਗਾਣੇ ਜਿਹੜੇ ਅਸੀਂ ਸੁਣਦੇ ਹਾਂ, ਉਹ ਸਾਰੇ ਗਾਣੇ ਇਸੇ ਤਰ੍ਹਾਂ ਹੀ ਬਣਦੇ ਨੇ, ਉਸ ਵੇਲੇ ਬਣਦੇ ਸੀ। ਔਰ ਅੱਜ ਉਹ ਦੌਰ ਥੋੜ੍ਹਾ ਜਿਹਾ ਚੇਂਜ ਹੈ, ਕਿਉਂਕਿ ਅੱਜ ਤਾਂ ਇੱਕੋ ਹੀ ਸ਼ਖਸ ਇੱਕੋ ਹੀ ਪੀ ਸੀ ਦੇ ਉੱਤੇ ਸਾਰੇ ਸਾਜ਼ ਵਜਾ ਕੇ ਘੰਟੇ ਦੋ ਘੰਟੇ ਦੇ ਵਿੱਚ ਗਾਣਾ ਤਿਆਰ ਕਰ ਲੈਂਦਾ। ਏ ਆਈ ਨੇ ਤਾਂ ਇਹ ਕੰਮ ਹੋਰ ਵੀ ਸੌਖਾ ਕਰ ਦਿੱਤਾ, ਬਟ ਉਸ ਵੇਲੇ ਸੈਂਕੜੇ ਮਿਊਜ਼ੀਸ਼ੀਅਨਸ ਬੈਠਦੇ ਸੀ, ਸਟੂਡੀਓ ਹਾਇਰ ਕੀਤਾ ਜਾਂਦਾ ਸੀ, ਔਰ ਧੁਨ ਜਿਹੜੀ ਬਣਾਈ ਹੁੰਦੀ ਸੀ ਉੱਤੇ ਗਾਣੇ ਲਿਖੇ ਹੁੰਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਰਿਕਾਰਡ ਕੀਤਾ ਜਾਂਦਾ ਸੀ। ਯੋਗੇਸ਼ ਜੀ ਕਹਿੰਦੇ ਨੇ ਕਿ ਪਹਿਲੀ ਵਾਰ ਮੈਨੂੰ ਪਤਾ ਲੱਗਾ ਔਰ ਫਿਰ ਮੈਂ ਧੁਨਾਂ ਦੇ ਉੱਤੇ ਗਾਣਾ ਲਿਖਣਾ ਸ਼ੁਰੂ ਕੀਤਾ, ਔਰ ਕਿਵੇਂ ਧੁਨ ਦੇ ਉੱਤੇ ਗਾਣਾ ਲਿਖਦੇ ਨੇ ਉਸ ਮਿਊਜ਼ਿਕ ਡਾਇਰੈਕਟਰ ਨੇ ਮੈਨੂੰ ਸੁਣਾਇਆ, ਸਿਖਾਇਆ ਵੀ, ਔਰ ਇਸ ਤਰ੍ਹਾਂ ਮੈਂ ਫਿਰ ਇਸ ਚੀਜ਼ ਨੂੰ ਕਰਨਾ ਸਿੱਖਿਆ। ਔਰ ਇਹਦੇ ਦੌਰਾਨ ਹੀ ਉਹਨਾਂ ਦੀ ਮੁਲਾਕਾਤ ਸਲਿਲ ਚੌਧਰੀ ਦੇ ਨਾਲ ਵੀ ਹੋਈ। ਸਲਿਲ ਚੌਧਰੀ ਉਹੀ ਸ਼ਖਸ ਜਿਨ੍ਹਾਂ ਨੇ ਆਨੰਦ ਫਿਲਮ ਦਾ ਮਿਊਜ਼ਿਕ ਦਿੱਤਾ ਸੀ, ਹੋਰ ਵੀ ਬਹੁਤ ਪਾਪੂਲਰ ਗਾਣੇ ਜਿਹੜੇ ਨੇ ਸਲਿਲ ਚੌਧਰੀ ਨੇ ਬਣਾਏ ਨੇ। ਉਸ ਵੇਲੇ ਦੇ ਉਹ ਟੌਪ ਦੇ ਮਿਊਜ਼ਿਕ ਡਾਇਰੈਕਟਰਸ ਦੇ ਵਿੱਚੋਂ ਇੱਕ ਮੰਨੇ ਜਾਂਦੇ ਸੀ। ਔਰ ਉਹਨਾਂ ਦੀ ਮੁਲਾਕਾਤ ਸਲਿਲ ਚੌਧਰੀ ਦੇ ਨਾਲ ਕਿਵੇਂ ਹੋਈ ਇਹ ਵੀ ਤੁਹਾਨੂੰ ਦੱਸਾਂਗਾ, ਬਟ ਉਹਨਾਂ ਦੇ ਵੱਲੋਂ ਲਿਖਿਆ ਗਿਆ ਇੱਕ ਹੋਰ ਟਰੈਕ ਤੁਹਾਡੇ ਤੱਕ ਪਹੁੰਚਾਉਣਾ ਮੈਂ। ਆਹ ਟਰੈਕ ਆ ਜਾਓ ਸੁਣਦੇ ਹਾਂ ਇਕੱਠੇ।

ਸਾਡਾ ਸਫ਼ਰ ਜਾਰੀ ਹੈ ਔਰ ਇਸ ਸਫ਼ਰ 'ਤੇ ਉਮੀਦ ਹੈ ਕਿ ਤੁਸੀਂ ਨਾਲ ਨਾਲ ਝੂਮ ਰਹੇ ਹੋ ਔਰ ਮੇਰੀਆਂ ਗੱਲਾਂ ਦਾ ਲੁਤਫ ਉਠਾ ਰਹੇ ਹੋ। 101.7 FM ਰੇਨਬੋ 'ਤੇ ਹਰੀਸ਼ ਤੁਹਾਡੇ ਨਾਲ ਹੈ ਔਰ ਸ਼ੋਅ ਚੱਲ ਰਿਹਾ ਹੈ ਫਿਲਮੀ ਦੁਨੀਆ। ਇੱਕ ਐਸੀ ਦੁਨੀਆ ਜਿਹੜੀ ਚਕਾਚੌਂਦ ਭਰੀ ਹੈ ਔਰ ਉਸਦੀ ਰੌਸ਼ਨੀ ਸਾਨੂੰ ਆਪਣੇ ਵੱਲ ਖਿੱਚਦੀ ਹੈ ਜੁਗਨੂਆਂ ਦੀ ਤਰ੍ਹਾਂ, ਹੈ ਨਾ। ਔਰ ਉਸ ਰੌਸ਼ਨੀ ਦੇ ਵਿੱਚ ਬਹੁਤ ਸਾਰੇ ਅਜਿਹੇ ਸਟਾਰਸ ਨੇ, ਤਾਰੇ ਨੇ ਜਿਹੜੇ ਟਿਮਟਿਮਾਉਂਦੇ ਨੇ ਔਰ ਉਹਨਾਂ ਦੀ ਆਪਣੀ ਇੱਕ ਅਲੱਗ ਕਹਾਣੀ ਹੈ ਔਰ ਸਟਾਰ ਬਣਨ ਦੇ ਪਿੱਛੇ ਉਹਨਾਂ ਦਾ ਅਲੱਗ ਸੰਘਰਸ਼ ਹੈ। ਯੋਗੇਸ਼ ਗੌੜ ਜਿਨ੍ਹਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਮਹਾਨ ਲਿਰਿਸਿਸਟ ਜੋ ਅੱਜ ਭਾਵੇਂ ਸਾਡੇ ਵਿਚਕਾਰ ਨਹੀਂ ਬਟ ਉਹਨਾਂ ਦੇ ਲਿਖੇ ਹੋਏ ਗਾਣੇ ਅਸੀਂ ਅੱਜ ਵੀ ਸੁਣ ਰਹੇ ਹਾਂ ਔਰ ਉਹਨਾਂ ਗਾਣਿਆਂ ਨੂੰ ਸੁਣ ਸੁਣ ਕੇ ਆਪਣੇ ਅਹਿਸਾਸਾਂ ਦੇ ਵਿੱਚ ਗੁਆਚ ਰਹੇ ਹਾਂ ਔਰ ਮੰਤਰ ਮੁਗਧ ਹੋ ਰਹੇ ਹਾਂ ਉਹਨਾਂ ਗਾਣਿਆਂ ਨੂੰ ਸੁਣ ਕੇ, ਹੈ ਨਾ। ਔਰ ਤੁਹਾਨੂੰ ਦੱਸਦਿਆਂ ਕਿ ਯੋਗੇਸ਼ ਗੌੜ ਜਦੋਂ ਗਾਣੇ ਲਿਖਣੇ ਉਹਨਾਂ ਨੇ ਫਿਲਮਾਂ ਦੇ ਵਿੱਚ ਸਟਾਰਟ ਕਰ ਦਿੱਤੇ ਔਰ ਨਾਮ ਹੌਲੀ ਹੌਲੀ ਉਹਨਾਂ ਦਾ ਹੋਣਾ ਸ਼ੁਰੂ ਹੋਇਆ, ਸਲੀਲ ਚੌਧਰੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਤੁਹਾਨੂੰ ਦੱਸਦਿਆਂ ਕਿ ਇੱਕ ਮਿਊਜ਼ਿਕ ਸਿਟਿੰਗ ਸੀ ਔਰ ਆਨੰਦ ਫਿਲਮ ਬਣ ਰਹੀ ਸੀ ਔਰ ਆਨੰਦ ਫਿਲਮ ਨੂੰ ਬਣਾਇਆ ਸੀ, ਡਾਇਰੈਕਟ ਕੀਤਾ ਸੀ ਰਿਸ਼ੀਕੇਸ਼ ਮੁਖਰਜੀ ਨੇ ਔਰ ਰਿਸ਼ੀਕੇਸ਼ ਮੁਖਰਜੀ ਦਾ ਬਹੁਤ ਨਾਮ ਸੀ ਉਸ ਵੇਲੇ, ਬਹੁਤ ਵੱਡੇ ਡਾਇਰੈਕਟਰ ਸੀ ਔਰ ਉਹਨਾਂ ਨੇ ਆਨੰਦ ਫਿਲਮ ਦੇ ਵਿੱਚ, ਸਾਨੂੰ ਸਟਾਰਕਾਸਟ ਬਾਰੇ ਤਾਂ ਪਤਾ ਹੀ ਆ, ਅਮਿਤਾਭ ਬੱਚਨ ਔਰ ਇਸ ਫਿਲਮ ਦੇ ਵਿੱਚ ਸਾਡੇ ਸਭ ਦੇ ਪਿਆਰੇ ਕਾਕਾ ਰਾਜੇਸ਼ ਖੰਨਾ ਨੇ ਕੰਮ ਕੀਤਾ ਸੀ ਔਰ ਇੱਕ ਮਿਊਜ਼ਿਕ ਦੇ ਬਾਰੇ ਹੀ ਚਰਚਾ ਹੋ ਰਹੀ ਸੀ ਔਰ ਸਲੀਲ ਚੌਧਰੀ ਦੇ ਕੋਲ ਤਿੰਨੋਂ ਜਣੇ ਗਏ ਸੀ, ਰਿਸ਼ੀ ਦਾ, ਰਾਜੇਸ਼ ਖੰਨਾ ਔਰ ਅਮਿਤਾਭ ਬੱਚਨ, ਔਰ ਉੱਥੇ ਸਲੀਲ ਚੌਧਰੀ ਨੇ ਉਹਨਾਂ ਨੂੰ ਇੱਕ ਗਾਣਾ ਸੁਣਾਇਆ। ਗਾਣਾ ਇਹੋ ਹੀ ਸੀ, ਕਹੀਂ ਦੂਰ ਜਬ ਦਿਨ ਢਲ ਜਾਏ। ਇਹ ਗਾਣਾ ਜਦੋਂ ਸੁਣਿਆ ਤਾਂ ਰਿਸ਼ੀ ਦਾ ਉਹਨੂੰ ਗਾਣਾ ਬੜਾ ਪਸੰਦ ਆਇਆ, ਰਿਸ਼ੀ ਦਾ ਤੋਂ ਜ਼ਿਆਦਾ ਗਾਣਾ ਪਸੰਦ ਆਇਆ ਉਸ ਵੇਲੇ ਰਾਜੇਸ਼ ਖੰਨਾ ਨੂੰ ਔਰ ਉਹਨਾਂ ਨੂੰ ਇਹ ਗਾਣਾ ਬੜਾ ਪਸੰਦ ਆਇਆ ਔਰ ਉਹਨਾਂ ਨੇ ਕਿਹਾ ਕਿ ਯਾਰ ਰਿਸ਼ੀ ਦਾ ਇਹ ਗਾਣਾ ਸਾਡੀ ਫਿਲਮ ਦੇ ਵਿੱਚ ਹੋਣਾ ਚਾਹੀਦਾ। ਬਟ ਉਸ ਵੇਲੇ ਉਹ ਗਾਣਾ ਸਲੀਲ ਚੌਧਰੀ ਨੇ ਕਿਸੇ ਹੋਰ ਫਿਲਮ ਦੇ ਲਈ ਰਿਕਮੈਂਡ ਕੀਤਾ, ਮਤਲਬ ਬਣਾਇਆ ਸੀ, ਇਹਨਾਂ ਦੇ ਲਈ ਨਹੀਂ ਸੀ ਬਣਾਇਆ, ਬਟ ਇਹ ਗਾਣਾ ਪਸੰਦ ਆ ਚੁੱਕਾ ਸੀ ਔਰ ਉਸ ਗਾਣੇ ਨੂੰ ਲਿਖਿਆ ਸੀ ਯੋਗੇਸ਼ ਜੀ ਨੇ। ਯੋਗੇਸ਼ ਜੀ ਨੂੰ ਬੁਲਾਇਆ ਗਿਆ, ਯੋਗੇਸ਼ ਗੌੜ ਜੀ ਨੂੰ, ਔਰ ਰਿਸ਼ੀ ਦਾ ਨੇ ਕਿਹਾ ਕਿ ਕਿੰਨੇ ਪੈਸੇ ਲੈਣੇ ਇਸ ਗਾਣੇ ਦੇ, ਤੁਸੀਂ ਗਾਣਾ ਲਿਖਿਆ, ਬਟ ਉਹਨਾਂ ਨੇ ਕਿਹਾ ਕਿ ਗਾਣਾ ਤਾਂ ਮੈਂ ਕਿਸੇ ਹੋਰ ਲਈ ਲਿਖਿਆ, ਪੈਸੇ ਤਾਂ ਮੈਨੂੰ ਮਤਲਬ ਉਸ ਸ਼ਖਸ ਨੇ ਗਾਣਾ ਲਿਖਣ ਦੇ ਲਈ ਦਿੱਤੇ ਨੇ, ਬਟ ਇਸ ਤਰੀਕੇ ਦੇ ਨਾਲ ਉਹਨਾਂ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ, ਕਿਸੇ ਤਰੀਕੇ ਦੇ ਨਾਲ ਉਹ ਗਾਣਾ ਉਸ ਫਿਲਮ ਦੇ ਵਿੱਚ ਨਾ ਹੋ ਕੇ ਰਿਸ਼ੀ ਦਾ ਦੀ ਫਿਲਮ ਆਨੰਦ ਦੇ ਵਿੱਚ ਪਾ ਦਿੱਤਾ ਗਿਆ ਔਰ ਇਸ ਤਰ੍ਹਾਂ ਸਲੀਲ ਚੌਧਰੀ ਦਾ ਮਿਊਜ਼ਿਕ ਔਰ ਯੋਗੇਸ਼ ਗੌੜ ਜੀ ਦਾ ਜਿਹੜਾ ਲਿਖਿਆ ਹੋਇਆ ਗਾਣਾ ਸੀ ਕਹੀਂ ਦੂਰ ਜਬ ਦਿਨ ਢਲ ਜਾਏ ਆਨੰਦ ਫਿਲਮ ਦੇ ਵਿੱਚ ਆਇਆ। ਬਟ ਇਸ ਤੋਂ ਬਾਅਦ ਇੱਕ ਹੋਰ ਗਾਣਾ ਉਹਨਾਂ ਨੂੰ ਲਿਖਣ ਦੇ ਲਈ ਮਿਲ ਗਿਆ ਇਸੇ ਫਿਲਮ ਦਾ, ਜ਼ਿੰਦਗੀ ਕੈਸੀ ਹੈ ਪਹੇਲੀ ਹਾਏ ਕਭੀ ਇਹ ਹਸਾਏ ਕਭੀ ਇਹ ਰੁਲਾਏ, ਔਰ ਇਹ ਵੀ ਗਾਣਾ ਰਾਜੇਸ਼ ਜੀ ਨੂੰ ਬੜਾ ਪਸੰਦ ਆਇਆ ਔਰ ਇਸ ਨੂੰ ਟਾਈਟਲ ਹੀ ਬਣਾ ਦਿੱਤਾ ਗਿਆ। ਯਾਨੀ ਕਿ ਕਹਿੰਦੇ ਨੇ ਕਿ ਯੋਗੇਸ਼ ਜੀ ਦੱਸਦੇ ਨੇ ਕਿ ਸਿਰਫ 4 ਘੰਟੇ ਦੇ ਵਿੱਚ ਸਮੁੰਦਰ ਦੇ ਕਿਨਾਰੇ ਰਾਜੇਸ਼ ਖੰਨਾ ਜੀ ਘੁੰਮਦੇ ਹੋਏ ਇਸ ਗਾਣੇ ਨੂੰ ਗੁਣਗੁਣਾਉਂਦੇ ਨੇ ਔਰ ਇਸ ਨੂੰ ਫਿਲਮ ਦੇ ਵਿੱਚ ਪਾਇਆ ਗਿਆ ਔਰ ਜਦੋਂ ਆਨੰਦ ਫਿਲਮ ਰਿਲੀਜ਼ ਹੋਈ ਤਾਂ ਕਹਿੰਦੇ ਕਿ ਮੈਂ ਆਪਣੇ ਸਾਰੇ ਮਿੱਤਰਾਂ ਨੂੰ ਯਾਰਾਂ ਨੂੰ ਲੈ ਕੇ ਪਹੁੰਚ ਗਿਆ ਥੀਏਟਰ ਦੇ ਵਿੱਚ, ਅਸੀਂ ਫਿਲਮ ਵੇਖੀ ਬਟ ਮੇਰਾ ਨਾਂ ਕਿਤੇ ਨਹੀਂ ਆਇਆ। ਗੁਲਜ਼ਾਰ ਸਾਹਿਬ ਨੇ ਵੀ ਗਾਣੇ ਲਿਖੇ ਸੀ, ਉਹਨਾਂ ਦਾ ਨਾਮ ਵੀ ਨਹੀਂ ਆਇਆ, ਮੇਰਾ ਨਾਮ ਵੀ ਨਹੀਂ ਆਇਆ, ਲਿਰਿਸਿਸਟ ਦਾ ਨਾਮ ਕਿਤੇ ਨਹੀਂ ਆਇਆ। ਅਸੀਂ ਕਿਹਾ ਕਿ ਹੋ ਸਕਦਾ ਸਾਡੇ ਕੋਲ ਗਲਤੀ ਲੱਗ ਗਈ ਹੋਵੇ, ਦੁਬਾਰਾ ਗਾਣਾ ਸੁਣਿਆ, ਪੂਰੀ ਫਿਲਮ ਵੇਖੀ ਦੁਬਾਰਾ, ਫੇਰ ਕ੍ਰੈਡਿਟਸ ਆਏ, ਮਤਲਬ ਜਿਹੜੀ ਅਸੀਂ ਨੰਬਰਿੰਗ ਕਹਿੰਦੇ ਹਾਂ ਉਹ ਆਈ, ਅਸੀਂ ਪੜ੍ਹੇ ਨਾਮ ਫਿਰ ਨਹੀਂ ਸਾਡਾ ਹੋਇਆ, ਉਹ ਸਾਨੂੰ ਨਜ਼ਰ ਆਇਆ, ਤਾਂ ਇਹ ਸੱਚ ਸੀ ਕਿ ਨਾਮ ਪਾਇਆ ਨਹੀਂ ਸੀ।

ਆ ਉਸ ਵਿੱਚ ਗੀਤਕਾਰ ਦਾ, ਔਰ ਉਸ ਵੇਲੇ ਇੱਦਾਂ ਹੀ ਹੁੰਦਾ ਸੀ, ਲਿਰਿਸਿਸਟ ਦਾ ਨਾਮ ਜਿਹੜਾ ਉਹ ਕਈ ਫਿਲਮਾਂ ਦੇ ਵਿੱਚ ਨਹੀਂ ਇੰਟਰੋਡਿਊਸ ਹੁੰਦਾ ਸੀ, ਬਟ ਇਹ ਜਿਹੜੀ ਚੀਜ਼ ਸੀ ਉਹਨਾਂ ਨੂੰ ਥੋੜ੍ਹੀ ਜਿਹੀ ਹਰਟ ਹੋਈ। ਪਰ ਕਹਿੰਦੇ ਨੇ ਕਿ ਉਸ ਵੇਲੇ ਨਾ ਫਿਲਮ ਜਿਹੜੀ ਜਦੋਂ ਦੇਖਣ ਗਏ ਸੀ, ਫਿਲਮ ਲੋਕਾਂ ਨੂੰ ਪਸੰਦ ਨਹੀਂ ਸੀ ਆਈ, ਸਟਾਰਟਿੰਗ ਦੀ ਗੱਲ ਹੈ ਇਹ, ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਪਹਿਲੇ ਦੂਜੇ ਦਿਨ ਹੀ, ਬਟ ਥੋੜ੍ਹੇ ਦਿਨ ਬਾਅਦ ਕਹਿੰਦੇ ਹਫ਼ਤੇ ਕੁ ਬਾਅਦ ਸਾਨੂੰ ਪਤਾ ਲੱਗਾ ਕਿ ਗਾਣੇ ਵੀ ਹਿੱਟ ਹੋ ਗਏ ਔਰ ਫਿਲਮ ਵੀ ਸੁਪਰ ਹਿੱਟ ਹੋ ਗਈ, ਔਰ ਅੱਜ ਵੀ ਇਹ ਫਿਲਮ ਹਿੱਟ ਹੈ ਔਰ ਅੱਜ ਵੀ ਅਸੀਂ ਇਹਨਾਂ ਗਾਣਿਆਂ ਨੂੰ ਸੁਣਦੇ ਹਾਂ। ਉਸ ਗਾਣੇ ਦੀ ਚਰਚਾ ਅਸੀਂ ਕਰ ਰਹੇ ਹਾਂ ਤਾਂ ਉਸ ਗਾਣੇ ਨੂੰ ਸੁਣਨਾ ਤਾਂ ਬਣਦਾ ਹੀ ਹੈ। ਆ ਜਾਓ ਫਿਰ ਇਕੱਠਿਆਂ ਸੁਣਦੇ ਹਾਂ।

ਕਭੀ ਇਹ ਰੁਲਾਏ। ਯੋਗੇਸ਼ ਜੀ ਦਾ ਲਿਖਿਆ ਹੋਇਆ ਆਨੰਦ ਫਿਲਮ ਦਾ ਇਹ ਟਰੈਕ ਅਸੀਂ ਇੰਜੋਏ ਕੀਤਾ, ਔਰ ਯੋਗੇਸ਼ ਜੀ ਜਿਨ੍ਹਾਂ ਨੇ ਬਿਊਟੀਫੁਲ ਟਰੈਕਸ ਲਿਖੇ ਹਿੰਦੀ ਫਿਲਮ ਜਗਤ ਦੇ ਵਿੱਚ ਔਰ ਆਪਣਾ ਇੱਕ ਅਲੱਗ ਮਕਾਮ ਹਾਸਲ ਕੀਤਾ। ਤੁਹਾਨੂੰ ਦੱਸ ਦਿਆਂ ਕਿ ਲਾਸਟ ਫਿਲਮ ਜੋ ਇਹਨਾਂ ਦੀ ਉਹਨਾਂ ਦੁਆਰਾ ਲਿਖੇ ਹੋਏ ਜਿਹੜੇ ਗਾਣੇ ਸੀ ਜਿਸ ਫਿਲਮ ਦੇ ਵਿੱਚ ਆਏ ਉਹ ਸੀ ਸਨਮ ਬੇਵਫਾ, ਔਰ 1995 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਔਰ 29 ਮਈ ਯਾਨੀ ਅੱਜ ਹੀ ਦੇ ਦਿਨ 2020 ਦੇ ਵਿੱਚ ਉਹ ਇਸ ਜਹਾਨ ਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਦੇ ਲਈ ਚਲੇ ਗਏ। ਬਟ ਉਹਨਾਂ ਦੁਆਰਾ ਲਿਖੇ ਹੋਏ ਗਾਣੇ ਹਮੇਸ਼ਾ ਅਸੀਂ ਸੁਣਦੇ ਰਹਾਂਗੇ ਔਰ ਉਹ ਸਾਨੂੰ ਸਾਡੀ ਰੂਹ ਨੂੰ, ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਰੂਹ ਨੂੰ ਸਕੂਨ ਦਿੰਦੇ ਰਹਿਣਗੇ ਹਮੇਸ਼ਾ ਹਮੇਸ਼ਾ ਦੇ ਲਈ। ਅੱਜ ਅਸੀਂ ਗੱਲ ਕੀਤੀ ਯੋਗੇਸ਼ ਗੌੜ ਜੀ ਦੀ ਆਪਣੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਔਰ ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਸੰਘਰਸ਼ ਦੀ ਗੱਲ ਕੀਤੀ।

ਔਰ ਉਹਨਾਂ ਦੇ ਸਟਾਰ ਬਣਨ ਦੀ ਗੱਲ ਕੀਤੀ। ਜਦੋਂ ਉਹਨਾਂ ਦੇ ਗਾਣੇ ਹਿੱਟ ਹੋਣੇ ਸ਼ੁਰੂ ਹੋਏ, ਆਨੰਦ ਫਿਲਮ ਦੇ ਗਾਣੇ ਹਿੱਟ ਹੋਏ, ਉਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮਿਲੀ ਫਿਲਮ ਹੋਵੇ, ਬਾਤੋਂ ਬਾਤੋਂ ਮੇਂ ਫਿਲਮ ਹੋਵੇ, ਛੋਟੀ ਸੀ ਬਾਤ ਫਿਲਮ ਹੋਵੇ, ਜਾਂ ਟੌਪ ਦੀਆਂ ਹੋਰ ਬਹੁਤ ਲੰਬੀ ਫਹਿਰਿਸਤ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਕਲਮ ਦਾ ਜਾਦੂ ਬਿਖੇਰਿਆ। ਔਰ ਯੋਗੇਸ਼ ਜੀ ਹਮੇਸ਼ਾ ਹਮੇਸ਼ਾ ਦੇ ਲਈ ਸਾਡੇ ਦਿਲਾਂ ਦੇ ਵਿੱਚ ਰਹਿਣਗੇ, ਔਰ ਉਹਨਾਂ ਦੇ ਗਾਣੇ ਅਸੀਂ ਹਮੇਸ਼ਾ ਸੁਣਦੇ ਰਹਾਂਗੇ। 107 FM ਰੇਨਬੋ 'ਤੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ, ਔਰ ਉਹਨਾਂ ਦੁਆਰਾ ਲਿਖਿਆ ਹੋਇਆ ਇੱਕ ਹੋਰ ਬਿਊਟੀਫੁੱਲ ਟਰੈਕ ਅਸੀਂ ਇੰਜੋਏ ਕਰਦੇ ਹੋ। ਆਜੋ ਇਕੱਠੇ ਇੰਜੋਏ ਕਰਦੇ ਹਾਂ। ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ, ਇਹ ਵੀ ਉਹਨਾਂ ਨੇ ਲਿਖਿਆ। ਮੈਨੂੰ ਪਤਾ ਤੁਹਾਨੂੰ ਨਹੀਂ ਪਤਾ ਹੋਣਾ, ਨਹੀਂ ਪਤਾ ਸੀ ਨਾ। ਸੁਣਦੇ ਹਾਂ।

ਜਾਗਰੂਕਤਾ ਮੁਹਿੰਮ ਦਾ ਆਯੋਜਨ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਵਿਸ਼ੇਸ਼ ਕਾਰਜ ਬਲ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਚ ਗੈਰ ਕਾਨੂੰਨੀ ਕਫ ਸਿਰਪ ਤੇ ਇਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ ਚ 10 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ। ਜਲੰਧਰ ਕਮਿਸ਼ਨਰੇਟ ਪੁਲਿਸ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਤੇ 22 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ। ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਚ ਭਾਰਤੀ ਐਥਲੀਟ ਨਿਪਨ ਨੇ ਔਰਤਾਂ ਦੀ 100 ਮੀਟਰ ਦੌੜ ਚ ਕਾਂਸੇ ਦਾ ਤਮਗਾ ਹਾਸਲ ਕੀਤਾ ਔਰ ਇਸ ਈਵੈਂਟ ਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣੀ। IPL ਕ੍ਰਿਕਟ ਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਸ NFM ਨਿਊਜ਼ ਹੈਡਲਾਈਨਸ ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ।

107 FM ਰੇਨਬੋ ਤੇ ਹਰੀਸ਼ ਹਾਜ਼ਰ ਹੈ ਔਰ ਇਸ ਵੇਲੇ ਸਾਡੀ ਮਹਿਫਿਲ ਦਾ ਅਗਲਾ ਪੜਾਅ ਸਟਾਰਟ ਹੋ ਗਿਆ ਔਰ ਤੁਸੀਂ ਜਾਣਦੇ ਹੋ ਕਿ ਅੱਜ ਦਾ ਸਾਡਾ ਪ੍ਰੋਗਰਾਮ ਜਿਸ ਦਾ ਆਗਾਜ਼ ਮੈਂ ਹੁਣ ਕਰ ਚੁੱਕਾ ਪਬਲਿਕ ਮੰਚ ਜਿੱਥੇ ਸਿਰਫ ਤੁਹਾਡੀ ਹੀ ਆਵਾਜ਼ ਗੂੰਜੇਗੀ ਔਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ ਔਰ ਜਾਣਦੇ ਹੋ ਤੁਸੀਂ ਕਿ ਇਸ ਪ੍ਰੋਗਰਾਮ ਦੇ ਵਿੱਚ ਟੌਪਿਕ ਹੁੰਦਾ ਇੱਕ ਮੁੱਦਾ ਮਸਲਾ ਅਸੀਂ ਸ਼ੇਅਰ ਕਰਦੇ ਹਾਂ ਔਰ ਤੁਸੀਂ ਉਹਦੇ ਸੁਝਾਅ ਦਿੰਦੇ ਹੋ ਔਰ ਉਸ ਬਾਬਤ ਅਸੀਂ ਵਿਚਾਰ ਚਰਚਾ ਕਰਦੇ ਹਾਂ ਪਬਲਿਕ ਮੰਚ ਸਾਡਾ ਪ੍ਰੋਗਰਾਮ ਜਿਸ ਦਾ ਆਗਾਜ਼ ਹਰੀਸ਼ ਕਰ ਚੁੱਕਾ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਵੇਂ ਮੇਰੇ ਤੱਕ ਪਹੁੰਚਣਾ 9855 10 10 27 ਇਹ ਸਾਡਾ ਵਟਸਐਪ ਨੰਬਰ ਹੈ ਔਰ ਤੁਸੀਂ ਕਾਲ ਕਿਹੜੇ ਨੰਬਰ 'ਤੇ ਕਰਨੀ ਹੈ ਉਹ ਹੈ ਜੀ 2342174 0181 ਲਗਾਓ 2342174 ਨੰਬਰ ਡਾਇਲ ਕਰੋ ਮੇਰੇ ਤੱਕ ਪਹੁੰਚੋ ਔਰ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਟੌਪਿਕ ਹੈ ਅੱਜ ਦਾ ਜਿਹੜਾ ਸਾਡਾ ਮੁੱਦਾ ਮਸਲਾ ਹੈ ਉਹ ਮੈਂ ਐਵੇਂ ਨਹੀਂ ਦੱਸਣਾ ਮਹਾਰਾਜ ਉਹ ਸਾਨੂੰ ਨਾ ਇੱਕ ਗਾਣਾ ਦੱਸੇਗਾ ਅੱਜ ਉਹ ਗਾਣਾ ਕਿਹੜਾ ਹੈ ਆ ਸੁਣੋ ਜ਼ਰਾ ਔਰ ਫਿਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਉਸ ਮਸਲੇ ਦੇ ਉੱਤੇ ਪਹਿਲਾਂ ਇਹ ਸੁਣਦੇ ਹਾਂ ਕਿ ਕਹਿ ਕੀ ਰਿਹਾ ਗਾਣਾ

ਕੇਸ ਹੋਇਆ ਕਿ ਕਿਸੇ ਕੁੜੀ ਨੇ ਜਾਂ ਮੁੰਡੇ ਨੇ ਬਾਹਰ ਜਾਣ ਦੇ ਲਈ ਵਿਆਹ ਕੀਤਾ ਹੋਵੇ ਤੇ ਫਿਰ ਉਹ ਵਿਆਹ ਕਰਾਉਣ ਦੇ ਬਾਅਦ ਪਤਾ ਲੱਗਾ ਹੋਵੇ ਕਿ ਉਧਰ ਜਾ ਕੇ ਮੁੰਡੇ ਨੇ ਜਾਂ ਕੁੜੀ ਨੇ ਫੋਨ ਸਵਿੱਚ ਆਫ ਕਰ ਲਿਆ, ਫੋਨ ਚੱਕਣੋਂ ਗਏ ਔਰ ਬੰਦਾ ਬਾਹਰ ਪਹੁੰਚ ਗਿਆ ਤੇ ਸਾਰਾ ਕੁਝ ਧਰੇ ਦਾ ਧਰਿਆ ਰਹਿ ਗਿਆ ਔਰ ਬੰਦਾ ਇੱਥੇ ਰਹਿ ਗਿਆ ਔਰ ਦੂਸਰਾ ਜਿਹਦੇ ਨਾਲ ਕੰਟਰੈਕਟ ਹੋਇਆ ਸੀ ਕਿ ਵਿਆਹ ਕਰਾ ਕੇ ਅਸੀਂ ਦੋਵੇਂ ਬਾਹਰ ਜਾਵਾਂਗੇ, ਪਹਿਲਾਂ ਤੂੰ ਜਾਏਗਾ ਫਿਰ ਮੈਨੂੰ ਬੁਲਾਇਆ ਜਾਵੇਗਾ, ਬਟ ਉਹ ਉੱਥੇ ਪਹੁੰਚ ਗਿਆ ਬਟ ਦੂਸਰੇ ਨੂੰ ਵਿਚਾਰੇ ਨੂੰ ਨਹੀਂ ਬੁਲਾਇਆ। ਇੱਦਾਂ ਦੀਆਂ ਧੋਖੇ ਧੜੀਆਂ ਬਹੁਤ ਅੱਜ ਕੱਲ੍ਹ ਹੋ ਰਹੀਆਂ ਨੇ ਔਰ ਕੀ ਤੁਹਾਡੇ ਸਾਹਮਣੇ ਕੁਝ ਇੱਦਾਂ ਦੀਆਂ ਧੋਖਾ ਧੜੀਆਂ ਤੁਸੀਂ ਵੇਖੀਆਂ ਨੇ? ਜੇਕਰ ਹੋਈਆਂ ਨੇ ਤਾਂ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਔਰ ਇਸ ਵੇਲੇ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ। ਸਾਡਾ ਨੰਬਰ ਹੈ 2342-174-0181, ਇਹ ਸਾਡਾ ਨੰਬਰ ਹੈ ਜੀ। 0181 ਲਾਓ, 2342-174 ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ ਔਰ ਫਿਰ ਦੱਸੋ ਕਿ ਤੁਸੀਂ ਇਸ ਅੱਜ ਕੱਲ੍ਹ ਦੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ। ਇਹ ਜਿਹੜੀਆਂ ਫੋਰਨ ਮੈਰਿਜਿਸ ਹੋ ਰਹੀਆਂ ਨੇ ਜਾਂ ਫਿਰ ਮੈਟ੍ਰੀਮੋਨੀਅਲ ਦੇ ਜ਼ਰੀਏ ਧੋਖਾ ਧੜੀਆਂ ਸਾਹਮਣੇ ਆ ਰਹੀਆਂ ਨੇ ਜਾਂ ਫਿਰ ਦੁਲਹਨ ਨਿਕਲੀ ਚਾਲਬਾਜ਼ ਜਾਂ ਦੁਲਹਾ ਨਿਕਲਾ ਚਾਲਬਾਜ਼, ਵਿਆਹ ਤੋਂ ਬਾਅਦ ਦੁੱਧ ਦੇ ਵਿੱਚ ਘੋਲ ਕੇ ਕੁਛ ਪਿਆ ਦਿੱਤਾ ਤੇ ਬਾਅਦ ਚੋਂ ਸਾਰੇ ਗਹਿਣੇ ਲੈ ਕੇ ਹੋ ਗਏ ਫਰਾਰ। ਇੱਦਾਂ ਦੀਆਂ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਅੱਜ ਕੱਲ੍ਹ ਅਸੀਂ ਸੁਣਦੇ ਹਾਂ, ਵੇਖਦੇ ਹਾਂ ਔਰ ਉਹਨਾਂ ਬਾਬਤ ਵਿਚਾਰ ਚਰਚਾ ਜੇਕਰ ਤੁਸੀਂ ਮੇਰੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਖੁੱਲ੍ਹਾ ਸਾਦਾ ਹੈ ਜੀ, ਕਿਉਂਕਿ ਪ੍ਰੋਗਰਾਮ ਤੁਹਾਡਾ ਪਬਲਿਕ ਮੰਚ ਇਸ ਵੇਲੇ ਸਟਾਰਟ ਹੋ ਚੁੱਕਾ ਹੈ। 2342-174 ਨੰਬਰ ਡਾਇਲ ਕਰੋ, 0181 ਅੱਗੇ ਲਗਾਇਓ ਔਰ ਫਿਰ ਅਸੀਂ ਵਿਚਾਰ ਚਰਚਾ ਕਰਾਂਗੇ ਜੀ।

0: आज मेरे यार की शादी है, शादी तो किसी ना किसी यार दोस्त की जरूर होएगी अज, और अज असी अपने प्रोग्राम पब्लिक मंच दे विच मुद्दा भी साडा व्यावां नाल ही जुड़िया होया कि अजकल जिहड़े फॉरन मैरिजिज हुंदियां ने या मैट्रीमोनियल दे जरिए ਵਿਆਹ ਸ਼ਾਦੀਆਂ ਹੁੰਦੀਆਂ ਨੇ ਉਹਨਾਂ ਵਿੱਚ ਧੋਖਾਧੜੀਆਂ ਵੇਖਣ ਨੂੰ ਮਿਲਦੀਆਂ ਨੇ ਔਰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਡੇ ਲਿਸਨਰਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਇੱਕ ਹੋਰ ਲਿਸਨਰ ਸਾਡੇ ਨਾਲ ਜੁੜੇ ਨੇ ਹੈਲੋ ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ ਜੀ
1: ਮੈਂ ਅਸ਼ੋਕ ਕੁਮਾਰ ਗੱਲ ਕਰਦਾ ਜੀ ਨਿਊ ਦਸ਼ਮੇਸ਼ ਨਗਰ ਤੋਂ ਬਸਤੀ 6 ਬਿੰਦਰ
0: ਹਾਂਜੀ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ ਅਸ਼ੋਕ ਕੁਮਾਰ ਜੀ
1: ਤੁਹਾਡਾ ਮਹਾਰਾਜ ਬਹੁਤ ਬਹੁਤ ਬੜੇ ਚਿਰਾਂ ਬਾਅਦ ਸਾਡੀ ਮਹਾਰਾਜ ਕਾਲ ਲੱਗੀ ਸਾਡੀ ਕਾਲ ਤੇ ਲੱਗ ਗਈ
0: ਕਿਆ ਬਾਤ ਹੈ ਕਾਲ ਲੱਗ ਗਈ ਫਿਰ ਤੁਹਾਡੀ ਅੱਜ ਔਰ ਅੱਜ ਦਾ ਮੁੱਦਾ ਸਾਡਾ ਤੁਸੀਂ ਪ੍ਰੋਗਰਾਮ ਸੁਣ ਰਹੇ ਹੋਵੋਗੇ ਪਤਾ ਹੀ ਹੈ ਤੁਹਾਨੂੰ
1: ਹਾਂਜੀ ਮੁੱਦਾ ਮੈਂ ਤੁਹਾਡਾ ਸੁਣ ਰਿਹਾ ਸੀ ਤੇ ਮੇਰੇ ਖਿਆਲ ਦੇ ਵਿੱਚ ਹੈ ਕਿ ਸਾਡੇ ਇੱਕ ਬਹੁਤ ਪਿਆਰੀ ਲੜਕੀ ਸੀ ਨਾ ਨਹੀਂ ਮੈਂ ਸ਼ੇਅਰ ਕਰ ਸਕਦਾ ਤੁਹਾਡੇ ਨਾਲ
0: ਹਾਂਜੀ
1: ਉਹਨਾਂ ਨੇ ਬੇਟੀ ਦੀ ਸ਼ਾਦੀ ਕੀਤੀ ਪੜ੍ਹੀ ਸੀ ਜੀ ਥੋੜੇ ਜਿਹੇ ਪੜ੍ਹਦਿਆਂ ਪੜ੍ਹਦਿਆਂ ਇਹਨਾਂ ਦਾ ਸ਼ਾਦੀ ਵਾਸਤੇ ਮੰਨ ਗਏ ਵੀ ਲੜਕਾ ਬਾਹਰ ਭੇਜਣਾ ਪੈਸੇ ਪੂਸੇ ਉਹਨਾਂ ਲਾਏ
0: ਜੀ
1: ਤੇ ਤੁਸੀਂ ਤੇ ਰੋਜ਼ ਜਾਣਦੇ ਹੋ ਕਿ ਲੜਕੀਆਂ ਜਾ ਕੇ ਬਦਲ ਜਾਂਦੀਆਂ ਲੇਕਿਨ ਲੜਕਾ ਹੀ ਜਾ ਕੇ ਬਦਲ ਗਿਆ
0: ਅੱਛਾ ਲੜਕਾ ਜਾ ਕੇ ਬਦਲ ਗਿਆ
1: ਹਾਂਜੀ ਲੜਕਾ ਹੀ ਜਾ ਕੇ ਬਦਲ ਗਿਆ ਤੇ ਉਹਨਾਂ ਨੂੰ ਫਿਰ ਬਾਅਦ ਚ ਪਤਾ ਲੱਗਾ
0: ਕੀ ਫੋਨ ਜਾ ਕੇ ਕਰਨਾ ਬੰਦ ਕਰ ਦਿੱਤਾ ਕਿੱਦਾਂ ਕੋਈ ਕੰਟੈਕਟ ਨਹੀਂ ਕੀਤਾ
1: ਨਹੀਂ ਜੀ ਲੜਕੇ ਨੂੰ ਇੱਥੋਂ ਸਾਲ ਬਾਅਦ ਹੀ ਲੜਕੇ ਨੂੰ ਲੈ ਗਏ ਕੁੜੀ
0: ਅੱਛਾ
1: ਸਾਲ ਬਾਅਦ ਲੜਕੇ ਨੂੰ ਲੈ ਗਈ ਤੇ ਉੱਥੇ ਜਾ ਕੇ ਉਹ ਕਹਿੰਦਾ ਮੈਂ ਇੱਥੇ ਕਰਨ ਲੱਗ ਕੇ ਕੰਮ ਨਹੀਂ ਕਰਨਾ ਮੈਂ ਹੋਰ ਕਿਤੇ ਕੰਮ ਕਰਨਾ ਮੈਂ ਉਸ ਤਰ੍ਹਾਂ ਨਾਲ ਕੰਮ ਕਰਨਾ ਉੱਥੇ ਕਰਨਾ

0: ਕਰਨਾ, ਇੱਦਾਂ ਕਰਕੇ ਉਹ ਥੋੜਾ ਬਹੁਤਾ ਸਰਜੀ ਲਾ ਰਹੀ ਹੈ, ਲਾਉਂਦਾ ਰਿਹਾ ਉਹਨੂੰ।
1: ਅੱਛਾ,
0: ਮੁੜ ਕੇ ਉਹ ਅਚਾਨਕ ਹੀ ਫੋਨ ਇੱਧਰ ਉੱਧਰ ਕਰਨਾ ਬੰਦ ਹੋ ਗਿਆ। ਫਿਰ ਕੁੜੀ ਨੂੰ ਵੀ ਹੌਲੀ ਹੌਲੀ ਪਤਾ ਲੱਗ ਹੀ ਜਾਂਦਾ ਕਿ ਮੇਰੇ ਨਾਲ ਘਰ ਵਾਲਾ ਮੇਰੇ ਨਾਲ ਕੀ ਕਰਨ ਡਿਆ, ਮੇਰੇ ਨਾਲ ਕਿੱਦਾਂ ਦਾ ਵਿਹਾਰ ਕਰਨ ਡਿਆ। ਉਹ ਫਿਰ ਉਹਨੂੰ ਬਾਅਦ ਚ ਪਤਾ ਲੱਗਾ ਤੇ ਬੜਾ ਮਨ ਦੁਖੀ ਹੋਇਆ ਕਿ ਉਹ ਵੀ ਬਿਲਕੁਲ ਸਾਡੇ ਦੋਸਤ ਚ ਭਰਾ ਹੀ ਬਣਿਆ ਮੇਰਾ। ਇੰਨਾ ਰੋਇਆ ਸਾਰਾ ਟੱਬਰ, ਇੰਨਾ ਪਰੇਸ਼ਾਨ ਹੋਏ।
1: ਤੇ ਕੁੜੀ ਵਾਪਸ ਆ ਗਈ ਫਿਰ?
0: ਨਹੀਂ ਨਹੀਂ, ਕੁੜੀ ਉੱਥੇ ਮਾਲਕ ਨੇ ਵੇਖੋ ਐਸੀ ਕਿਰਪਾ ਕੀਤੀ, ਐਸੀ ਕਹਿੰਦੇ ਨਾ ਰੱਬ ਭੋਲਿਆ ਭਾਲਿਆ ਨੂੰ ਮਿਲਦਾ, ਜਿਹਨਾਂ ਧੰਨੇ ਭਗਤਾਂ ਰੱਬ ਪਾਇਆ। ਉਹਨਾਂ ਦੀ ਦੂਜੀ ਕੁੜੀ ਸੀ ਛੋਟੀ, ਤੇ ਉਹ ਉਹਨੇ ਐਲਸ ਕੀਤੀ, ਉਹ ਵੀ ਕਹਿੰਦੀ ਪਾਪਾ ਜੀ ਮੈਨੂੰ ਪੜ੍ਹਾਉਣਾ ਤੇ ਮੈਂ ਨੀ ਬਾਹਰ ਜਾਣਾ। ਉਹ ਬਾਹਰ ਚਲ ਗਈ
1: ਤੇ
0: ਜੰਟ ਦੇ ਨਾਲ ਉਹਦੀ ਕੁੜੀ ਦੀ ਉਮਰ ਥੋੜੀ ਸੀ, ਉਹਦੇ ਨਾਲ ਉਹਦਾ ਵੀ ਵੀਜ਼ਾ ਲੱਗ ਗਿਆ, ਪਾਪਾ ਦਾ ਵੀ ਵੀਜ਼ਾ ਲੱਗ ਗਿਆ।
1: ਨਹੀਂ ਚਲੋ ਠੀਕ ਹੈ, ਪਰ ਜੋ ਉਸ ਵੇਲੇ ਉਸ ਸ਼ਖਸ ਨੇ ਕੀਤਾ ਉਹ ਗਲਤ ਸੀ, ਔਰ ਇਹ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਇਹ ਚੀਜ਼ਾਂ ਜ਼ਿਆਦਾ ਸਾਨੂੰ ਵੇਖਣ ਨੂੰ ਮਿਲ ਰਹੀਆਂ, ਧੋਖਾਧੜੀਆਂ ਇਸੇ ਤਰ੍ਹਾਂ ਹੀ ਤਰੀਕੇ ਨਾਲ ਹੀ ਹੋ ਰਹੀਆਂ, ਕਿਉਂਕਿ ਉੱਥੇ ਜਾ ਕੇ ਬਹੁਤ ਸਾਰੇ ਸ਼ਖਸ ਜਿਹੜੇ ਨੇ ਉਹ ਬਦਲ ਜਾਂਦੇ ਨੇ। ਇਹ ਸਮਝ ਨਹੀਂ ਆਉਂਦਾ ਕਿ ਕਿਉਂ ਬਦਲੇ ਸੱਜਣ ਕਿਉਂ ਹੋ ਜਾਂਦੇ ਨੇ, ਕਿਉਂਕਿ ਵਿਆਹ ਤਾਂ ਚੰਗੀ ਦੋਸ਼ ਲੋਕਾਂ ਦੀ ਜ਼ਿੰਦਗੀ ਨੂੰ ਬਣਾਉਣ ਦੇ ਲਈ ਹੁੰਦਾ। ਬਟ ਥੈਂਕ ਯੂ ਸੋ ਮੱਚ, ਤੁਸੀਂ ਆਹ ਐਕਸਪੀਰੀਅੰਸ ਸ਼ੇਅਰ ਕੀਤਾ ਸਾਡੇ ਨਾਲ ਅਸ਼ੋਕ ਜੀ, ਥੈਂਕ ਯੂ।
0: ਹਾਂਜੀ ਹਾਂਜੀ,
1: ਥੈਂਕ ਯੂ।
0: ਬਾਕੀ ਰੇਡੂ ਭਾਈ ਮੇਰੇ ਵਾਸਤੇ ਬਹੁਤ ਤਗੜੀ ਚੀਜ਼ ਹੈ ਜੀ।
1: ਥੈਂਕ ਯੂ ਸੋ ਮੱਚ ਜੁੜਨ ਦੇ ਲਈ, ਥੈਂਕ ਯੂ। ਜੇਕਰ ਤੁਸੀਂ ਵੀ ਚਾਹੁੰਦੇ ਹੋ ਇਸ ਪ੍ਰੋਗਰਾਮ ਦਾ ਹਿੱਸਾ ਬਣੋ, ਔਰ ਤੁਸੀਂ ਵੀ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ, ਤੁਹਾਡੇ ਲਾਗੇ ਛਾਗੇ ਕੋਈ ਇੱਦਾਂ ਦਾ ਕੇਸ ਤੁਸੀਂ ਵੇਖਿਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ, ਔਰ ਕੇਸ ਤਾਂ ਚਲੋ ਅਸੀਂ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਉਹ ਤਾਂ ਚਲੋ ਹੈਗਾ ਹੀ ਹੈ ਕੋਈ ਗੱਲ, ਤੁਹਾਡੇ ਲਾਗੇ ਛਾਗੇ ਜੇਕਰ ਇੱਦਾਂ ਦੀ ਕੋਈ ਘਟਨਾ ਵਾਪਰੀ ਹੋਵੇ ਉਹ ਤਾਂ ਤੁਸੀਂ ਸ਼ੇਅਰ ਕਰ ਹੀ ਸਕਦੇ ਹੋ, ਬਟ ਇਹਦਾ ਹੱਲ ਕੀ ਹੈ, ਕੀ ਹੋਣਾ ਚਾਹੀਦਾ, ਇਹਦੀ ਰੋਕਥਾਮ ਕਿਵੇਂ ਹੋਣੀ ਚਾਹੀਦੀ, ਕਿਵੇਂ ਜਾਂਚਣਾ ਚਾਹੀਦਾ, ਪਰਖਣਾ ਚਾਹੀਦਾ, ਪਹਿਲਾਂ ਕਿਵੇਂ ਜਾਂਚ ਪੜਤਾਲ ਕੀਤੀ ਜਾਵੇ, ਕਿਉਂ ਜਾਂ ਫਿਰ ਅੱਜ ਕੱਲ੍ਹ ਦੇ ਜਿਹੜੇ ਪੇਰੈਂਟਸ ਹੈ ਉਹ ਜ਼ਿਆਦਾ ਕਾਲੇ ਨੇ, ਜਦੋਂ ਕੋਈ ਬਾਹਰਲਾ ਮੁੰਡਾ ਜਾਂ ਕੁੜੀ ਵੇਖਦੇ ਨੇ ਤੇ ਡੁਲਡੁਲ ਪੈ ਜਾਂਦੇ ਨੇ ਕਿ ਫਟਾਫਟ ਵਿਆਹ ਕਰਕੇ ਮੁੰਡਾ ਜਾਂ ਕੁੜੀ ਤੋਰ ਦਿਓ, ਬਸ ਇੱਕ ਵਾਰੀ ਕਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਭੇਜ ਦਿਓ ਬੱਚਾ ਆਪਣਾ, ਉੱਥੇ ਜਾ ਕੇ ਸੈਟਲ ਹੋ ਜਾਏਗਾ। ਬਟ ਉਹਨਾਂ ਨੂੰ ਪਤਾ ਕਿ ਇਹ ਜਿਹੜੇ ਵਿਆਹ ਦੇ ਝਾਂਸੇ ਦੇ ਵਿੱਚ ਕਦੇ ਕਦੇ ਅਸੀਂ ਆਪਣੇ ਨਿਆਣਿਆਂ ਨੂੰ ਖੂਹ ਦੇ ਵਿੱਚ ਧੱਕਾ ਦੇ ਦਿੰਦੇ ਹਾਂ, ਔਰ ਉਹਨਾਂ ਦੀ ਜ਼ਿੰਦਗੀ ਬਣਾਉਣ ਦੀ ਜਿਹੜੀ ਅਸੀਂ ਉਮੀਦ ਲੈਂਦੇ ਹਾਂ, ਚਾਹ ਲੈਂਦੇ ਹਾਂ, ਖਾਬ ਦੇਖਦੇ ਹਾਂ, ਉਹ ਕਦੇ ਕਦੇ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਵਿਗਾੜ ਦਿੰਦੇ ਹਾਂ, ਹੈ ਕਿ ਨਹੀਂ? ਔਰ ਇਸੇ ਮਸਲੇ ਦੇ ਉੱਤੇ ਜੇਕਰ ਤੁਹਾਡੇ ਕੋਲ ਵੀ ਮੇਰੇ ਨਾਲ ਗੱਲ ਕਰਨ ਦੇ ਲਈ ਕੁਝ ਗੱਲਾਂ ਹੈਗੀਆਂ ਨੇ, ਬਹੁਤ ਗੱਲਾਂ ਮੈਨੂੰ ਪਤਾ, ਤੁਸੀਂ ਮੇਰੇ ਨਾਲ ਜੁੜ ਸਕਦੇ ਹੋ। 2342174 ਸਾਡਾ ਨੰਬਰ ਹੈ, ਔਰ 0181 ਲਾਓ ਔਰ ਮੇਰੇ ਤੱਕ ਪਹੁੰਚੋ, ਅਤੇ ਫਿਰ ਅਸੀਂ ਮਿਲ ਕੇ ਇਸ ਮੁੱਦੇ 'ਤੇ ਚਰਚਾ ਕਰਾਂਗੇ ਔਰ ਹੱਲ ਵੀ ਜ਼ਰੂਰ ਕੱਢਾਂਗੇ। ਪਬਲਿਕ ਮੰਚ ਪ੍ਰੋਗਰਾਮ ਇਸ ਵੇਲੇ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ, ਔਰ ਮੈਂ ਜੁੜਿਆ ਹੋਇਆ ਤੁਹਾਡੇ ਨਾਲ 102.7 FM ਰੇਨਬੋ ਦੇ ਉੱਤੇ।

0: ਨੱਚ ਲੈਣ ਦੇ ਨਹੀਂ ਮੈਨੂੰ ਦਿਓਰ ਦੇ ਵਿਆਹ ਵਿੱਚ, ਔਰ ਦਿਓਰ ਦੇ ਵੀਰ ਦੇ ਭੈਣ ਦੇ ਭਰਾ ਦੇ ਮਾਮਿਆਂ ਦੇ ਚਾਚਿਆਂ ਦੇ ਵਿਆਹਾਂ ਦੇ ਵਿੱਚ ਭੰਗੜੇ ਤਾਂ ਤੁਸੀਂ ਵੀ ਬਹੁਤ ਪਾਏ ਨੇ, ਔਰ ਇਹ ਭੰਗੜੇ ਹਮੇਸ਼ਾ ਪੈਂਦੇ ਰਹਿਣ। ਪਰ ਕਦੇ ਕਦੇ ਇੱਦਾਂ ਹੁੰਦਾ ਹੈ ਕਿ ਜਦੋਂ ਭੰਗੜੇ ਪੈਂਦੇ ਨੇ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਨਾਜ਼ੁਕ ਬਣ ਜਾਂਦੇ ਨੇ, ਔਰ ਅੱਜ ਕੱਲ੍ਹ ਜਿਵੇਂ ਵਿਆਹ ਹੋ ਰਹੇ ਨੇ ਕੁਝ ਸੋਸ਼ਲ ਸਾਈਟਸ ਦੇ ਜ਼ਰੀਏ ਜਾਂ ਫਿਰ ਮੈਟ੍ਰੀਮੋਨੀਅਲ ਦੇ ਜ਼ਰੀਏ ਜਾਂ ਫਿਰ ਕੁਝ ਇੱਦਾਂ ਦੇ ਵਿਚੋਲਿਆਂ ਦੇ ਵੱਲੋਂ ਵਿਆਹ ਕਰਵਾਏ ਜਾਂਦੇ ਨੇ ਜੋ ਬਾਅਦ ਦੇ ਵਿੱਚ ਗਾਇਬ ਹੋ ਜਾਂਦੇ ਨੇ, ਔਰ ਪਤਾ ਵੀ ਨਹੀਂ ਲੱਗਦਾ ਕਿ ਉਹ ਵਿਚੋਲੀਏ ਕਿੱਧਰ ਗਏ। ਔਰ ਸਾਡੇ ਬਹੁਤ ਸਾਰੇ ਲਿਸਨਰ ਜਿਹੜੇ ਨੇ ਉਹ ਸਾਡੇ ਤੱਕ ਪਹੁੰਚ ਰਹੇ ਨੇ, ਔਰ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ,
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ ਜੀ?
1: ਸਰ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ।
0: ਹਾਂਜੀ ਪੌਲ ਜੀ, ਨਮਸਕਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ।
0: ਹਾਂਜੀ, ਆਪਣੇ ਰੇਡੀਓ ਸੈੱਟ ਤੋਂ ਸਾਈਡ ਤੇ ਹੋ ਕੇ ਗੱਲ ਕਰੋ ਜੀ। ਹਾਂਜੀ, ਔਰ ਪ੍ਰੋਗਰਾਮ ਜਿਹੜਾ ਸਾਡਾ ਇਸ ਵੇਲੇ ਪਬਲਿਕ ਮੰਚ, ਜਿਸ ਵਿੱਚ ਮੁੱਦਾ ਪਤਾ ਤੁਹਾਨੂੰ? ਹਾਂਜੀ, ਤੇ ਫਿਰ ਤੁਸੀਂ ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ? ਕੋਈ ਤੁਸੀਂ ਵੀ ਕੋਈ ਤੁਹਾਡੇ ਲਾਗੇ ਛਾਗੇ ਕੋਈ ਏਦਾਂ ਦੀ ਘਟਨਾ ਵਾਪਰੀ ਹੈ ਜਿੱਥੇ ਧੋਖਾਧੜੀ ਦਾ ਮਾਮਲਾ ਵਿਆਹ ਤੋਂ ਬਾਅਦ ਸਾਹਮਣੇ ਆਇਆ ਹੋਵੇ ਜਾਂ ਵਿਚੋਲੀਆਂ ਨੇ ਧੋਖਾ ਦੇ ਦਿੱਤਾ ਹੋਵੇ?
1: ਏਦਾਂ ਦਾ ਬਹੁਤ ਹੁੰਦੀਆਂ ਜੀ ਗੱਲਾਂ, ਕਈ ਵਾਰੀ ਉਹ ਕਹਿੰਦੇ ਹੁੰਦੇ ਗੱਡੇ ਨਾਲ ਕੱਟਾ ਬੰਨ ਦਿੰਦੇ ਕਈ ਵਾਰੀ।
0: ਨਹੀਂ ਉਹ ਤਾਂ ਹੈ, ਪਰ
1: ਪਹਿਲੇ ਜਿੱਦਾਂ ਬਹੁਤ ਹੁੰਦਾ ਹੈਗਾ, ਬੰਦਾ ਸਾਢੇ ਛੇ ਫੁੱਟ 7 ਫੁੱਟ ਦਾ, ਉਹਨਾਂ ਦਾ ਜਨਾਨੀ ਹੋਣੀ 4.5 ਫੁੱਟ ਦੀ।
0: ਨਹੀਂ ਉਹ ਤਾਂ ਠੀਕ ਹੈ, ਬੰਦਾ ਭਾਵੇਂ 6.5 ਫੁੱਟ ਦਾ ਹੋਵੇ 4 ਫੁੱਟ ਦਾ ਹੋਵੇ, ਜਦੋਂ ਦੋਵਾਂ ਦੀਆਂ ਸੋਚ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਦਿਮਾਗ ਸਹੀ ਤਰ੍ਹਾਂ ਸੈੱਟ ਰਹਿੰਦੇ ਨੇ, ਤੇ ਉਹ ਜੋੜੀਆਂ ਅੱਜ ਤੱਕ ਨਿਭ ਰਹੀਆਂ ਨੇ ਮਹਾਰਾਜ। ਬਿਲਕੁਲ, ਉਹ ਜੋੜੀਆਂ ਜਿਹੜੀਆਂ ਬਿਨਾਂ ਦੇਖੇ ਵਿਆਹ ਹੁੰਦੇ ਸੀ ਉਹ ਜ਼ਿਆਦਾ ਲੰਬੇ ਚੱਲਦੇ ਸੀ, ਜਿਹੜੇ ਅੱਜ ਕੱਲ੍ਹ ਮਤਲਬ ਸਾਈਟਾਂ ਦੇ ਉੱਤੋਂ।
1: ਉਹੀ ਗੱਲ ਤੁਹਾਨੂੰ ਦੱਸਣ ਲੱਗਾ ਸੀ ਵੀ ਪਹਿਲੇ ਜ਼ਮਾਨਿਆਂ ਵਿੱਚ ਨਾ ਤੇ ਏਦਾਂ ਹੀ ਹੁੰਦਾ ਹੈਗਾ ਕਿ ਬੰਦਾ 6-7 ਫੁੱਟ ਦਾ ਹੋਣਾ, 6 ਫੁੱਟ ਦਾ, 6 ਫੁੱਟ ਦਾ, 6.5 ਫੁੱਟ ਦਾ ਜਾਂ 6 ਫੁੱਟ ਦਾ ਹੋਣਾ, ਜਨਾਨੀ 4.5 ਫੁੱਟ ਦੀ ਹੋਣੀ, ਤੇ ਉਹਨਾਂ ਦੇ ਨਿਭਾ ਬਿਲਕੁਲ ਤਾ ਉਮਰ ਸਾਰੇ ਨਿਵੇ
0: ਜੀ।
1: ਤੇ ਅੱਜ ਦੇ ਜ਼ਮਾਨੇ ਵਿੱਚ ਲੋਕੀ ਆਪ ਦੇਖ ਦੁਖ ਕੇ ਵੀ ਕਰਦੇ ਆ, ਸਭ ਕੁਝ ਕਰਦੇ ਆ, ਬਰਾਬਰ ਦੀ ਐਨ ਜੋੜੀ ਪੂਰੀ ਬਰਾਬਰ ਬਰਾਬਰ ਦੀ ਹੁੰਦੀ ਹੈ ਤਾਂ ਫੇਰ ਵੀ ਉਹਨਾਂ ਦਾ ਤਕਰਾਰ ਹੋ ਹੀ ਜਾਂਦਾ।
0: ਹਾਂ, ਤਕਰਾਰ ਹੋਣੀ ਇੱਕ ਅਲੱਗ ਗੱਲ ਹੈ, ਜਦੋਂ ਖਾਸ ਕਰਕੇ ਫੋਰਨ ਮੈਰਿਜਿਸ ਦੀ ਚਰਚਾ ਜਿਹੜੀ ਕਰ ਰਹੇ ਹਾਂ ਜਾਂ ਫਿਰ ਮੈਟ੍ਰੀਮੋਨੀਅਲ ਦੇ ਜ਼ਰੀਏ ਜਿਹੜੇ ਵਿਆਹ ਹੁੰਦੇ ਨੇ, ਅੱਜ ਕੱਲ੍ਹ ਸਾਈਟਾਂ ਦੇ ਜ਼ਰੀਏ ਅਸੀਂ ਦੇਖਦੇ ਹਾਂ ਨਾ ਪੂਰੀ ਇਨਫੋਰਮੇਸ਼ਨ ਪੜ੍ਹ ਪੁੜ ਕੇ ਫਿਰ ਅਸੀਂ ਵਿਆਹ ਕਰਦੇ ਹਾਂ, ਉਸ ਤੋਂ ਬਾਅਦ ਵੀ ਧੋਖਾਧੜੀ ਹੋ ਜਾਂਦੀ ਹੈ ਜਾਂ ਫਿਰ ਕੋਈ ਇੱਦਾਂ ਦਾ ਰਿਸ਼ਤਾ ਹੁੰਦਾ ਕਿ ਬਿਨਾਂ ਕੋਈ ਜਾਂਚ ਪੜਤਾਲ ਦੇ, ਬਿਨਾਂ ਕਿਸੇ ਲੋਕਾਂ ਦੇ ਵੱਲੋਂ ਮਤਲਬ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਜੇਕਰ ਵਿਆਹ ਹੋਵੇ ਤਾਂ ਮੁੰਡਾ ਕੁੜੀ ਮਿਲਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਵਿਆਹ ਹੁੰਦਾ ਔਰ ਉਸ ਤੋਂ ਬਾਅਦ ਪਤਾ ਲੱਗਦਾ ਸਵੇਰੇ ਉੱਠ ਕੇ ਕਿ ਸਾਰੇ ਗਹਿਣੇ ਗੁਣੇ ਗਾਇਬ ਨੇ।
1: ਬਹੁਤ ਲੋਕਾਂ ਨੇ ਇੱਦਾਂ ਹੁੰਦੀ ਜੀ, ਬਹੁਤ ਲੋਕਾਂ ਨੇ ਇੱਦਾਂ ਵੀ ਹੁੰਦੀ, ਪਰ ਸਾਡੇ, ਮੈਂ ਤੁਹਾਨੂੰ ਆਪਣੀ ਘਰ ਦੀ ਗੱਲ ਦੱਸਦਾ ਵੀ ਮੈਂ ਆਪਣੀ ਬੇਟੀ ਨਾ ਮੇਰੀ ਬੇਟੀ ਬਠਿੰਡੇ ਦੀ ਆਈ ਆ
0: ਜੀ,
1: ਤੇ ਅਸੀਂ ਉਹ ਮੈਟ੍ਰੀਮੋਨੀਅਲ ਦੇ ਰਾਹੀਂ ਕੀਤਾ ਜੀ।
0: ਅੱਛਾ ਜੀ।
1: ਤੇ ਉਹ ਬਿਲਕੁਲ ਬਹੁਤ ਵਧੀਆ ਬੰਦੇ ਸਾਨੂੰ ਮਿਲੇ ਆ, ਤਾਂ ਅਸੀਂ ਉਹਨਾਂ ਦੀ ਖੋਜ ਪੜਤਾਲ ਕੀਤੀ, ਦੇਖੇ ਅਸੀਂ ਇੱਥੋਂ ਹੀ ਸੀ ਅਖਬਾਰ ਤੋਂ ਹੀ, ਅਖਬਾਰ

0: ਜਿਹਨੂੰ ਮੈਟਰ ਮੈਮੋਰੀਅਲ ਆਪਣਾ ਦਿੱਤਾ ਅਸੀਂ ਉਹਦਾ ਪੜਿਆ, ਪੜ੍ਹ ਕੇ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ, ਵੈਰੀਫਿਕੇਸ਼ਨ ਕਰਕੇ ਤੇ ਸਾਰਾ ਕੁਝ ਦੇਖ ਕੇ ਫਿਰ ਅਸੀਂ ਕੀਤਾ ਤਾਂ ਬਿਲਕੁਲ ਉਹ ਸਾਡਾ ਉਹ ਮੇਰਾ ਦੋਤਾ ਜਿਹੜਾ ਉਹ 10ਵੀਂ ਕਲਾਸ 'ਚ ਪੜ੍ਹਦਾ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਵਧੀਆ। ਔਰ ਇਹ ਸਹੀ ਹੈ ਜੀ,
0: ਵੱਖਰੀ ਗੱਲ ਆ। ਤੁਸੀਂ ਉਹਨਾਂ ਦੇ ਪਿੰਡ ਤੋਂ ਜਾ ਕੇ, ਉਹਨਾਂ ਦੇ ਸ਼ਹਿਰ ਤੋਂ ਜਾ ਕੇ, ਉਹਨਾਂ ਦੇ ਮਹੱਲੇ ਤੋਂ ਜਾ ਕੇ ਸਾਰਾ ਕੁਛ ਪੁੱਛ ਪੜਤਾਲ ਕਰੋ ਵੀ ਬੰਦੇ ਕਿੱਦਾਂ ਦੇ ਆ, ਕਿਸ ਤਰ੍ਹਾਂ ਦੇ, ਕੀ ਗੱਲ ਇਹਨਾਂ ਦਾ, ਕੀ ਹਿਸਾਬ ਕਿਤਾਬ ਹੈ, ਕਿੱਦਾਂ ਦੇ ਮੈਂਬਰ ਬਣੇ ਇਹਨਾਂ ਦਾ, ਕੀ ਗੱਲਬਾਤ।
1: ਬਿਲਕੁਲ, ਕਈਆਂ ਨੇ ਆਪਣੇ ਐਡਰੈਸ ਜਿਹੜੇ ਨੇ ਉਹ ਗਲਤ ਦਿੱਤੇ ਹੁੰਦੇ, ਜਦੋਂ ਤੁਸੀਂ ਉਸ ਐਡਰੈਸ ਤੇ ਜਾਓ ਤਾਂ ਉੱਥੇ ਕੁਝ ਹੋਰ ਹੀ ਹੁੰਦਾ ਹੈ ਕਿ ਨਹੀਂ। ਇਸ ਕਰਕੇ ਉਸ ਐਡਰੈਸ ਤੇ, ਉਸ ਐਡਰੈਸ ਨੂੰ ਲੈ ਕੇ ਉਸ ਪਲੇਸ ਤੇ ਜਾਣਾ, ਆਲੇ ਦੁਆਲੇ ਤੋਂ ਪੁੱਛਣਾ, ਇਹ ਵਧੀਆ ਗੱਲ ਹੈ ਜੇਕਰ ਤੁਸੀਂ ਇਹ ਜਾਂਚ ਪੜਤਾਲ ਕੀਤੀ ਹੈ। ਸਾਡੇ ਬਾਕੀ ਲਿਸਨਰ ਵੀ ਸੁਣ ਰਹੇ ਹੋਣਗੇ ਕਿ ਇਹ ਇਹ ਇੱਕ ਬੜਾ ਅੱਛਾ ਤਰੀਕਾ ਹੈ, ਮਤਲਬ ਸਾਰੀ ਜੇਕਰ ਸਾਰੀ ਇਨਫੋਰਮੇਸ਼ਨ ਕਲੈਕਟ ਕਰਕੇ ਫਿਰ ਕਿਸੇ ਰਿਜ਼ਲਟ ਤੱਕ ਪਹੁੰਚਣਾ।
0: ਕਲੈਕਟ ਕਰਕੇ ਉੱਥੇ ਤੁਸੀਂ ਜੋ ਵੀ ਐਡਰੈਸ ਦਿੱਤਾ ਉਸ ਐਡਰੈਸ ਤੇ ਉਹਨਾਂ ਦੀ ਪੁੱਛ ਪੜਤਾਲ ਕਰੋ, ਜੇ ਉਹ ਸਹੀ ਲੱਗਦਾ ਤਾਂ ਤੁਹਾਨੂੰ ਕਰੋ, ਨਹੀਂ ਲੱਗਦਾ ਤਾਂ ਨਾ ਕਰੋ ਭਈ। ਯਾਨੀ
1: ਬਿਲਕੁਲ, ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਮਿਲੋ, ਉਹਨਾਂ ਰਿਸ਼ਤੇਦਾਰਾਂ ਨੂੰ ਮਿਲੋ, ਜੇਕਰ ਲੱਗਦਾ ਕਿ ਉਹ ਤੁਹਾਡੇ ਮੁਤਾਬਕ ਜਾਂ ਕੁੜੀ ਦੇ ਮੁਤਾਬਕ ਜਾਂ ਜੇਕਰ ਤੁਹਾਡਾ ਮੁੰਡਾ ਜਾਂ ਹਨਾ ਉਸ ਮੁਤਾਬਕ ਸਹੀ ਹੈ, ਤੁਹਾਡੇ ਵਾਂਗ ਹੀ ਨੇ ਹਨਾ, ਤਾਂ ਫਿਰ ਉਹ ਚੀਜ਼ ਨਿਭਦੀ ਹੈ। ਅਦਰਵਾਈਜ਼ ਬਾਅਦ ਦੇ ਵਿੱਚ ਤਾਂ ਫਿਰ ਮੁਸ਼ਕਲਾਂ ਹੀ ਹੁੰਦੀਆਂ ਨੇ। ਥੈਂਕ ਯੂ ਸੋ ਮੱਚ ਪੌਲ ਜੀ, ਗੱਲਬਾਤ ਕਰਨ ਦੇ ਲਈ
0: ਧੰਨਵਾਦ ਜੀ।
1: ਥੈਂਕ ਯੂ ਜੀ, ਥੈਂਕ ਯੂ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਵੀ ਸਾਡੇ ਨਾਲ ਇਸ ਮਸਲੇ 'ਤੇ ਗੱਲਬਾਤ ਕਰੋ, ਵਿਚਾਰ ਆਪਣੇ ਸਾਂਝੇ ਕਰੋ, ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ। 2342174 ਸਾਡਾ ਨੰਬਰ ਹੈ ਜੀ, 0181 ਲਾਓ ਔਰ ਇਹ ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚ ਸਕਦੇ ਹੋ। ਔਰ ਵਿਆਹ ਦੇ ਰਿਲੇਟਡ ਇਹ ਜਿਹੜਾ ਅੱਜ ਦਾ ਸਾਡਾ ਮੁੱਦਾ ਹੈ, ਔਰ ਵਿਆਹ ਦੇ ਰਿਲੇਟਡ ਮੁੱਦਾ ਯਾਰ ਅੱਜ ਰੱਖਿਆ, ਔਰ ਇੰਨਾ ਇੰਟਰਸਟਿੰਗ ਇਹ ਵਿਚਾਰ ਚਰਚਾ ਹੋ ਰਹੀ ਹੈ, ਔਰ ਤੁਸੀਂ ਬੜੇ ਸੁਨਸਾਨ ਬੈਠੇ ਹੋਏ ਹੋ, ਔਰ ਛੇਤੀ ਛੇਤੀ ਨੰਬਰ ਡਾਇਲ ਕਰੋ, 2342174 ਨੰਬਰ ਡਾਇਲ ਕਰਨਾ, ਮੇਰੇ ਤੱਕ ਪਹੁੰਚਣਾ, ਔਰ ਫਿਰ ਵਿਚਾਰ ਚਰਚਾ ਅਸੀਂ ਵਿਆਹਾਂ ਬਾਰੇ, ਔਰ ਨਾਲ ਨਾਲ ਅੱਜ ਤੁਹਾਨੂੰ ਤੁਸੀਂ ਨੋਟ ਕਰ ਰਹੇ ਹੋਵੋਗੇ, ਗਾਣੇ ਵੀ ਵਿਆਹਾਂ ਦੇ ਹੀ ਤੁਹਾਡੇ ਤੱਕ ਪਹੁੰਚ ਰਹੇ ਨੇ। ਆ ਜਾਓ

0: मुझसे शादी करोगी। ये शादियां ब्याह वाले गाने तुसी सुन रहे हो 107 एफएम रेनबो ते, और हरीश नाल है तुहाडे। और अज दा साडा जिहड़ा मुद्दा है पब्लिक मंच प्रोग्राम दे विच, ओ भी ਵਿਆਹ ਦੇ ਇਰਦ ਗਿਰਦ ਹੀ ਘੁੰਮ ਰਿਹਾ। ਉਹ ਮੈਰਿਜਿਸ, ਉਹ ਵਿਆਹ ਜਦੋਂ ਕਈ ਫੋਰਨ ਮੈਰਿਜਿਸ ਹੁੰਦੀਆਂ ਨੇ, ਮੈਟਰੀਮੋਨੀਅਲ ਦੇ ਜ਼ਰੀਏ ਵਿਆਹ ਸ਼ਾਦੀਆਂ ਅਸੀਂ ਕਰਦੇ ਹਾਂ ਔਰ ਉਹਨਾਂ ਤੋਂ ਬਾਅਦ ਫਿਰ ਧੋਖੇ ਹੁੰਦੇ ਨੇ, ਉਹਨਾਂ ਬਾਬਤ ਹੀ ਵਿਚਾਰ ਚਰਚਾ ਚੱਲ ਰਹੀ ਹੈ ਜੀ ਅੱਜ ਦੇ ਪ੍ਰੋਗਰਾਮ 'ਚ। ਇੱਕ ਕਾਲਰ ਜੁੜੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ
1: ਹੈਲੋ
0: ਹੈਲੋ, ਕੌਣ ਗੱਲ ਕਰ ਰਹੇ ਹੋ ਜੀ?
1: ਨਰੇਸ਼ ਜੀ।
0: ਹਾਂਜੀ ਨਰੇਸ਼ ਜੀ, ਕਿੱਥੋਂ ਗੱਲ ਕਰ ਰਹੇ ਹੋ ਜੀ? ਬਸਤੀ ਦਾਸ਼ਵੰਦਾ ਤੋਂ ਗੱਲ ਕਰ ਰਹੇ ਹੋ ਤੇ ਬੜੀ ਢਿੱਲੀ ਜੀ ਗੱਲ ਕਰ ਰਹੇ ਹੋ, ਕੀ ਚੱਕਰ ਹੈ? ਖਾਣਾ ਖੁਣਾ ਨਹੀਂ ਖਾਣਾ?
1: ਸੁੱਤਾ ਉੱਠਾ ਹੀ ਥੋੜਾ ਜਿਹਾ, ਇਦਾਂ ਹੀ ਸਿਹਤ ਰਹੀ ਠੀਕ ਥੋੜੀ
0: ਜਿਹੀ। ਅੱਛਾ ਜੀ, ਔਰ ਕਾਲ ਲੱਗ ਗਈ ਤੁਹਾਡੀ?
1: ਤੁਹਾਡੀਆਂ ਗੱਲਾਂ ਸੁਣ ਕੇ ਨਾ ਥੋੜੀ ਸਿਹਤ ਠੀਕ ਹੋ ਗਈ।
0: ਹਾਂਜੀ, ਚਲੋ ਵਧੀਆ ਜੀ। ਔਰ ਗੱਲਾਂ ਅੱਜ ਚੱਲ ਰਹੀਆਂ ਜੀ ਵਿਆਹਾਂ ਨੂੰ ਲੈ ਕੇ, ਕਿ ਅੱਜ ਕੱਲ੍ਹ ਜਿਹੜੀਆਂ ਵਿਦੇਸ਼ ਜਾਣ ਦੇ ਲਈ ਮੈਰਿਜਿਸ ਹੁੰਦੀਆਂ ਨੇ, ਜਾਂ ਫਿਰ ਅਸੀਂ ਕੁਝ ਸਾਈਟਸ ਤੋਂ ਦੇਖ ਕੇ ਮੈਰਿਜਿਸ ਕਰਦੇ ਹਾਂ, ਹੈ ਨਾ, ਮੈਟਰੀਮੋਨੀਅਲ ਦੇ ਜ਼ਰੀਏ ਮੈਰਿਜਿਸ ਹੁੰਦੀਆਂ ਨੇ, ਤਾਂ ਉਸ ਤੋਂ ਬਾਅਦ ਫਿਰ ਧੋਖੇ ਧੜੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ, ਕੀ ਕਹਿਣਾ ਚਾਹੋਗੇ ਇਹਦੇ ਬਾਰੇ?
1: ਧੋਖੇ ਧੜੀਆਂ ਦੇਖੋ ਜੀ, ਬਾਹਰ ਹੁਣ ਜਾਣੂ ਇੱਥੇ ਸਾਨੂੰ 10-12 ਮੁੰਡੇ ਆ, ਮੁੰਡੇ ਬਾਹਰ ਜਾਣੇ ਮੈਨੂੰ ਕਹਿ ਛੱਡਿਆ ਵੀ ਕੋਈ ਮੈਰਿਜ ਕਰਾਓ, ਕੋਈ ਕੁੜੀ ਦੱਸੋ। 10-15 ਮੁੰਡੇ ਵਾਲੇ ਹੋ ਗਏ ਆ ਤੇ ਕੁੜੀ ਵਾਲੇ ਇੱਕ ਨੇ ਨੀ ਗਿਆ।
0: ਅੱਛਾ, ਤੁਸੀਂ ਵਿਆਹ ਕਰਾਉਂਦੇ ਹੋ?
1: ਕੀ ਗੱਲ ਹੋ ਗਈ?
0: ਤੁਸੀਂ ਵਿਆਹ ਕਰਾਉਂਦੇ ਹੋ?
1: ਨਹੀਂ ਨਹੀਂ, ਵਿਆਹ ਨੀ ਕਰਾਉਂਦੇ, ਓਦਾਂ ਹੀ ਸਾਡੇ ਯਾਰ ਦੋਸਤ ਜਿੱਦਾਂ ਹੋਵੇ
0: ਮੁੰਡੇ ਕੁੜੀਆਂ ਦੀ ਘਾਟ ਹੋਣ ਡਈ ਆ, ਮਤਲਬ ਇਹ ਕਹਿਣਾ ਚਾਹੁੰਦੇ?
1: ਹਾਂਜੀ ਹਾਂਜੀ, 15-15 ਮੁੰਡੇ ਵਾਲਿਆਂ ਕਹਿ ਤਾ ਚੰਗੇ ਭਲੇ ਚੰਗੇ ਘਰਾਂ ਦੇ ਮੁੰਡੇ ਨੇ, ਕੁੜੀਆਂ ਕਿਉਂ ਨੀ ਲੱਭ ਰਹੀਆਂ? ਮੈਨੂੰ ਇਹ ਸਮਝ ਨੀ ਆ ਰਹੀ ਕੁੜੀਆਂ ਗੈਪ ਕਿੱਥੇ ਹੋ ਗਈ।
0: ਅੱਛਾ ਜੀ, ਤੁਹਾਨੂੰ ਅੱਛਾ,
1: ਸਾਡੇ ਗਾਣੇ ਜਿਹੜੇ ਆ ਹੁਣੇ ਲੱਗਾ ਸੀ ਨਾ ਮੁੰਡੇ ਸ਼ਾਦੀ ਕਰੋਗੀ, ਗਾਣਿਆਂ ਚ ਕਹੀ ਜਾਂਦੀ ਹੈ, ਬਾਹਰ ਤੇ ਕੋਈ ਲੱਭਦੀ ਨੀ ਕਹਿੰਦੀ ਏਦਾਂ ਦੀ ਗੱਲ।
0: ਨਹੀਂ, ਗੱਲ ਸਾਰੀ ਇਹ ਸਾਡੀ ਵਿਚਾਰ ਚਰਚਾ ਸਾਡੀ ਹੈ, ਔਰ ਇਹ ਤਾਂ ਇੱਕ ਅਲੱਗ ਵਿਸ਼ਾ ਇੱਕ ਅਲੱਗ ਹੈ ਕਿ ਇਹ ਜਿਹੜੀ ਜਨਸੰਖਿਆ ਹੈ ਨਾ ਕੁੜੀਆਂ ਦੀ ਤੇ ਮੁੰਡਿਆਂ ਦੀ, ਇਹਦੇ ਵਿੱਚ ਫਰਕ ਕਿਉਂ ਆ ਰਿਹਾ ਹੈ ਨਾ? ਗੱਲ ਇਹ ਹੈ ਕਿ ਵਿਆਹ ਜਿਹੜੇ ਅੱਜ ਕੱਲ੍ਹ ਹੋ ਰਹੇ ਨੇ ਔਰ ਮੈਟਰੀਮੋਨੀਅਲ ਦੇ ਜ਼ਰੀਏ ਜਿਹੜੇ ਵਿਆਹ ਹੁੰਦੇ ਨੇ, ਜਾਂ ਸੋਸ਼ਲ ਸਾਈਟਾਂ ਦੇ ਜ਼ਰੀਏ ਵਿਆਹ ਹੁੰਦੇ ਨੇ, ਜਾਂ ਕਿਤੋਂ ਐਵੇਂ ਕਿਸੇ ਨੇ ਕਿਹਾ, ਕਿਸੇ ਕੋਈ ਅਨਨੋਨ ਪਰਸਨ ਆ ਕੇ ਤੁਹਾਨੂੰ ਕਹੇ ਕਿ ਫਲਾਣੀ ਜਗ੍ਹਾ 'ਤੇ ਕੋਈ ਵਿਆਹ ਰਿਸ਼ਤਾ ਹੈਗਾ ਉਹ ਤੁਸੀਂ ਕਰ ਲਓ ਔਰ ਤੁਸੀਂ ਇੰਨਾ ਪੈਸਾ ਲਾ ਦਿਓ, ਬਾਅਦ 'ਚ ਕੋਈ ਆਵੇ ਅਨਨੋਨ ਪਰਸਨ ਘਰ ਵਿਆਹ ਕੇ ਲੈ ਆਓ ਔਰ ਉਸ ਤੋਂ ਬਾਅਦ ਲੁੱਟ ਖੋਹ ਹੋ ਜੇ, ਇੱਦਾਂ ਦੀਆਂ ਘਟਨਾਵਾਂ ਵੀ ਬਹੁਤ ਵੇਖਣ ਨੂੰ ਮਿਲ ਰਹੀਆਂ, ਸੁਣਨ ਨੂੰ ਮਿਲ ਰਹੀਆਂ। ਬਿਲਕੁਲ, ਜਾਂਚ ਪੜਤਾਲ ਕਰਨੀ ਚਾਹੀਦੀ ਉਸ ਬਾਬਤ, ਹੈ ਕਿ ਨਹੀਂ?
1: ਹਾਂਜੀ ਹਾਂਜੀ ਹਾਂਜੀ, ਅਸੀਂ ਉਹਦੇ ਘਰ ਤੱਕ ਨੀ ਗਏ, ਉਹਦੇ ਏਰੀਏ ਤੱਕ ਨੀ, ਪਿੰਡ ਤੱਕ ਨੀ ਗਏ, ਪੁੱਛਿਆ ਵਿਚਿਆ ਨੀ, ਫਿਰ ਉਹ ਤੇ ਫਰੋਡ ਹੀ ਹੈ।
0: ਬਿਲਕੁਲ ਜੀ ਬਿਲਕੁਲ, ਔਰ ਫਰੋਡ ਹੋਣ ਦੇ ਚਾਂਸਸ ਫਿਰ ਜ਼ਿਆਦਾ ਵੱਧ ਜਾਂਦੇ ਨੇ। ਥੈਂਕ ਯੂ ਨਰੇਸ਼ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਜੁੜਨ ਦੇ ਲਈ।
1: ਓਕੇ ਜੀ,
0: ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ ਵੀ ਸਾਡੇ ਨਾਲ ਜੁੜੋ ਔਰ ਇਸ ਪ੍ਰੋਗਰਾਮ ਦਾ ਪਬਲਿਕ ਮੰਚ ਦਾ ਹਿੱਸਾ ਬਣੋ, ਕਿਉਂਕਿ ਪਬਲਿਕ ਮੰਚ ਹੈ ਔਰ ਮੰਚ ਤੁਹਾਡਾ ਹੈ ਔਰ ਤੁਸੀਂ ਇਸ ਮੰਚ ਦੇ ਉੱਤੇ ਆ ਕੇ ਨਈ ਵਿਚਾਰ ਚਰਚਾ ਕਰੋਗੇ, ਆਪਣੇ ਵਿਚਾਰ ਨਹੀਂ ਰੱਖੋਗੇ ਤਾਂ ਗੱਲ ਕਿਵੇਂ ਬਣੇਗੀ? ਮਹਾਰਾਜ, ਜਿਵੇਂ ਮੈਂ ਗੱਲ ਕਰ ਰਿਹਾ ਕਿ ਅੱਜ ਕੱਲ੍ਹ ਕਈ ਨਾ ਵਿਚੋਲੀਏ ਜਿਨ੍ਹਾਂ ਦੇ ਚੱਕਰਾਂ ਦੇ ਵਿੱਚ, ਜਿਨ੍ਹਾਂ ਦੇ ਗੇਟ ਦੇ ਵਿੱਚ ਅਸੀਂ ਫਸ ਜਾਂਦੇ ਹਾਂ, ਉਹ ਜਿਹੜੇ ਆਪਣੇ ਕਾਰੋਬਾਰ ਚਲਾਉਂਦੇ ਨੇ, ਠੀਕ ਹੈ ਕਾਰੋਬਾਰ ਚਲਾਉਣੇ ਚਾਹੀਦੇ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿ ਕਾਰੋਬਾਰ ਚਲਾਉਣੇ ਗਲਤ ਗੱਲ ਹੈ, ਬਟ ਕਈ ਅਨਨੋਨ ਪਰਸਨ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹੈਗੇ, ਅਸੀਂ ਜੇਕਰ ਪੇਰੈਂਟਸ ਨੂੰ ਵੀ ਲੱਗਦਾ ਕਿ ਮੁੰਡੇ ਦੀ ਉਮਰ ਜੇਕਰ ਲੰਘ ਰਹੀ ਹੈ ਤੇ ਫਟਾਫਟ ਜੇਕਰ ਕੋਈ ਆਇਆ ਕਿ ਉਹ ਫਲਾਣੀ ਜਗ੍ਹਾ ਤੇ ਰਿਸ਼ਤਾ ਹੈਗਾ ਜੀ, ਇੰਨਾ ਦੇਣਗੇ ਇੰਨਾ ਦੇਣਗੇ ਪੈਸਾ, ਤੁਸੀਂ ਰਿਸ਼ਤਾ ਕਰ ਦਿਓ, ਬੜੇ ਵਧੀਆ ਬੰਦੇ ਜੇ, ਬੰਦਾ ਰਿਸ਼ਤਾ ਕਰ ਦਿੰਦਾ ਔਰ ਬੰਦਾ ਉਹ ਜਿਹੜਾ ਵਿਚੋਲੀਆ ਪੈਸੇ ਲੈ ਕੇ ਵੀ ਚਲਾ ਜਾਂਦਾ, ਉਸ ਤੋਂ ਬਾਅਦ ਨਾ ਉਹ ਬੰਦਾ ਲੱਭਦਾ ਨਾ ਉਹਦਾ ਫੋਨ ਆਉਂਦਾ ਔਰ ਨਾ ਹੀ ਉਹ ਰਿਸ਼ਤਾ ਤੁਹਾਨੂੰ ਕਿਤੇ ਨਜ਼ਰ ਆਉਂਦਾ ਔਰ ਨਾ ਹੀ ਉਹ ਫੋਨ ਨੰਬਰ ਬਾਅਦ ਚੱਲਣੇ ਬੰਦ ਚੱਲਦੇ ਨੇ ਔਰ ਉਹ 'ਤੇ ਸਿਰਫ ਟੂੰ ਟੂੰ ਦੀ ਆਵਾਜ਼ ਹੀ ਆਉਂਦੀ ਹੈ ਤੁਹਾਨੂੰ, ਔਰ ਇਸ ਤਰ੍ਹਾਂ ਤੁਸੀਂ ਫਿਰ ਬਾਅਦ

ਰਿਅਲਾਈਜ਼ ਕਰਦੇ ਹੋ ਕਿ ਸਾਡੇ ਨਾਲ ਬੜਾ ਵੱਡਾ ਧੋਖਾ ਹੋ ਗਿਆ। ਕੁਝ ਇਦਾਂ ਦੇ ਦੂਲੇ ਸੀ, ਇੱਕ ਵਿਚੋਲੀਏ ਨੇ 42 ਮਹਾਰਾਜ ਬਰਾਤ ਲੈ ਕੇ ਘੋੜੀ ਤੇ ਚੜ ਕੇ 42 ਘੋੜੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਉੱਤੇ 42 ਵਿਆਹ ਵਾਲੇ ਮੁੰਡੇ ਬੈਠੇ ਸੀ ਔਰ ਇੱਕ ਜਗ੍ਹਾ ਤੇ ਪਹੁੰਚਦੇ ਨੇ, ਮੱਧ ਪ੍ਰਦੇਸ਼ ਦਾ ਇਹ ਮਾਮਲਾ ਹੈ, ਪਰ ਉੱਥੇ ਜਾ ਕੇ ਵੇਖਦੇ ਨੇ ਕਿ ਵਿਆਹ ਵਾਲਾ ਕੋਈ ਸੀਨ ਹੀ ਇੰਨੀ ਘੰਟਾ ਭਰ ਉਹ ਉੱਥੇ ਵੇਟ ਕਰਦੇ ਨੇ ਵਿਚੋਲੀਏ ਦੀ, ਕੁੜੀਆਂ ਦੀ, ਵਿਆਹ ਵਾਲਿਆਂ ਦੀ, ਕੁੜੀ ਵਾਲਿਆਂ ਦੀ, ਪਰ ਉੱਥੇ ਨਾ ਕੋਈ ਟੈਂਟ ਲੱਗਾ ਹੁੰਦਾ, ਨਾ ਕੋਈ ਹਲਵਾਈ ਬਿਠਾਏ ਹੁੰਦੇ ਨੇ ਔਰ ਨਾ ਹੀ ਕੋਈ ਕੁੜੀ ਵਾਲੇ ਹੁੰਦੇ ਨੇ, ਨਾ ਹੀ ਕੁੜੀ ਹੁੰਦੀ ਹੈ। ਔਰ ਉਹ ਵਿਚਾਰੇ 42, ਤੁਸੀਂ ਸੀਨ ਇਮੈਜਿਨ ਕਰੋ ਕਿ 42 ਘੋੜੀਆਂ ਅਤੇ 42 ਅਲੱਗ ਅਲੱਗ ਦੂਲਿਆਂ ਦੇ ਬਰਾਤੀ ਜਿਹੜੇ ਨੇ ਉੱਥੇ ਪਹੁੰਚ ਗਏ, ਕਿਉਂਕਿ ਉਸ ਵਿਚੋਲੀਏ ਨੇ ਉਹਨਾਂ ਨੂੰ ਇਹ ਝਾਂਸਾ ਦਿੱਤਾ, 10,000 ਰੁਪਇਆ ਸਾਰਿਆਂ ਕੋਲੋਂ ਲਿਆ ਕਿ ਤੁਹਾਡਾ ਉਹ ਫਲਾਣੀ ਜਗ੍ਹਾ 'ਤੇ ਇੱਕ ਅਨਾਥ ਆਸ਼ਰਮ ਹੈ, ਉਹ ਉਹਨਾਂ ਦੀਆਂ ਕੁੜੀਆਂ ਦੇ ਨਾਲ ਤੁਹਾਡਾ ਵਿਆਹ ਕਰਾਉਣਾ। ਔਰ ਉਹ ਝਾਂਸਾ ਦਿੱਤਾ, 10,000 ਰੁਪਇਆ ਉਹਨਾਂ ਕੋਲੋਂ ਠੱਗਿਆ ਔਰ ਇੱਕ ਡੇਟ ਦਿੱਤੀ ਔਰ ਫੋਨ ਵੀ ਕਰਦਾ ਰਿਹਾ ਉਹਨਾਂ ਨੂੰ ਕਿ ਹਾਂ ਵੀ ਵਿਆਹ ਲਈ ਤਿਆਰ ਹੋ, ਤਿਆਰ ਹੋ, ਤਿਆਰ ਹੋ, ਤਿਆਰ ਹੋ। ਜਦੋਂ ਵਿਆਹ ਦਾ ਉਹ ਚੜ੍ਹੇ ਘੋੜੀ ਮੁੰਡੇ ਤਿਆਰ ਹੋਏ ਪਹੁੰਚੇ ਅਤੇ ਉੱਥੇ ਵਿਚਾਰੇ ਜਾ ਕੇ ਕੀ ਵੇਖਦੇ ਨੇ ਕਿ ਉੱਥੇ ਤਾਂ ਸਾਰਾ ਕੰਮ ਹੀ ਸਫਾ ਚੱਟ ਹੈ ਔਰ ਇਹ ਉਹਨਾਂ ਦੇ ਨਾਲ ਹੋਇਆ। ਔਰ ਕਿਸੇ ਹੋਰ ਦੇ ਨਾਲ ਇੱਦਾਂ ਨਾ ਹੋਵੇ ਉਹਦੇ ਲਈ ਕੀ ਕਰਨਾ ਚਾਹੀਦਾ ਤੁਸੀਂ ਸਾਨੂੰ ਦੱਸ ਸਕਦੇ ਹੋ। ਸਾਡਾ ਫੋਨ ਨੰਬਰ ਹੈ ਜੀ 2342174, ਇਹ ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚਣਾ ਹੈ। 0181 ਲਾਓ, 2342174 ਨੰਬਰ ਡਾਇਲ ਕਰੋ, 2342174, ਔਰ ਫਿਰ ਆਪਣੀ ਗੱਲਬਾਤ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਜੀ। ਇੱਕ ਟਰੈਕ ਇੰਜੋਏ ਕਰਦੇ ਹਾਂ ਫਿਰ ਵਾਪਸ ਆਉਂਦੇ ਹਾਂ।

0: ਜਗਦੀਸ਼ ਰਾਏ ਗਰਗ ਬੋਲਦਾ ਜੀ।
1: ਜਗਦੀਸ਼ ਰਾਜ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੁਸੀਂ ਸੁਣਿਆ ਕਿ ਮੁੱਦਾ ਕਿਹੜਾ ਹੈ ਸਾਡਾ ਅੱਜ ਦਾ, ਕੀ ਕਹਿਣਾ?
0: ਹਾਂਜੀ ਹਾਂਜੀ
1: ਹਾਂਜੀ,
0: ਮੈਂ ਸਰ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਮੈਟ੍ਰੀਮੋਨੀਅਲ ਅਖਬਾਰਾਂ ਦੇ ਵਿੱਚੋਂ ਆਪਾਂ ਪੜ੍ਹ ਕੇ ਕਈ ਵਾਰੀ ਰਿਸ਼ਤੇ ਤੈਅ ਕਰਦੇ ਹਾਂ, ਤੇ ਇਹਨਾਂ ਦੇ ਵਿੱਚ ਲਗਭਗ ਜਾਨੀ ਕਿ ਫਰੋਡ ਜ਼ਿਆਦਾ ਹੁੰਦੇ ਨੇ ਗੇ।
1: ਅੱਛਾ ਜੀ,
0: ਚਾਂਸ ਘੱਟ ਹੀ ਹੁੰਦੇ ਨੇ ਸਹੀ ਗੱਲਬਾਤ ਹੋਣ ਦੇ, ਧੋਖਾਧੜੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ। ਤੋ ਇਸ ਕਰਕੇ ਬਹੁਤ ਜ਼ਿਆਦਾ ਪੜਤਾਲ ਕਰਕੇ ਹੀ ਫੇਰ ਹੀ ਕੋਈ ਗੱਲ ਕਰਨੀ ਚਾਹੀਦੀ ਹੈ, ਨਹੀਂ ਤਾਂ ਕਈ ਵਾਰੀ ਲਾਲਚ ਦਿੱਤੇ ਜਾਂਦੇ ਨੇ, ਕੋਈ ਹੋਰ ਦਿੱਤੇ, ਬੜਾ ਕੁਛ ਇਸ ਤਰ੍ਹਾਂ ਦਾ ਮਿਲਦਾ ਹੈਗਾ ਜਿਹਦੇ ਨਾਲ ਬੰਦਾ ਕਿਤੇ ਕਿਸੇ ਗੱਲ ਦੇ ਵਿੱਚ ਫਸ ਜਾਂਦਾ ਹੈਗਾ। ਔਰ ਬਾਅਦ ਦੇ ਵਿੱਚ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਹੈ, ਕਈ ਵਾਰ ਤਾਂ ਸਾਰਾ ਕੁਛ ਵੀ ਲਾ ਵਹਿੰਦਾ ਹੈ, ਚੱਲ ਆਪਣਾ ਬੱਚਾ ਵੀ ਵਿਦੇਸ਼ ਚਲਾ ਜਾਊਗਾ, ਕੁਛ ਇਸ ਤਰ੍ਹਾਂ ਦਾ ਆਪਾਂ ਨੂੰ ਵੀ ਆਪਣੇ ਅੰਦਰ ਵੀ ਕਿਤੇ ਨਾ ਕਿਤੇ ਲਾਲਚ ਛੁਪਿਆ ਹੁੰਦਾ, ਕਿਉਂਕਿ ਵੀ ਆਪਣਾ ਬੱਚਾ ਵਿਦੇਸ਼ ਚਲਾ ਜਾਊਗਾ, ਇਹ ਜਾ ਕੇ ਸੈਟਲ ਹੋ ਜਾਊਗਾ ਤੇ ਫਿਰ ਆਪਾਂ ਵੀ ਹੌਲੀ ਹੌਲੀ ਚਲੇ ਜਾਵਾਂਗੇ। ਤੋ ਇਹ ਇੱਕ ਆਪਣੇ ਅੰਦਰ ਵੀ ਇੱਕ ਲਾਲਸਾ ਜ਼ਰੂਰ ਹੁੰਦੀ ਹੈ, ਜਿਹਦੇ ਵਿੱਚ ਉਹ ਲਾਲਸਾ ਕਰਕੇ ਆਪਾਂ ਜ਼ਿਆਦਾ ਵਾਰੀ ਫਸ ਜਾਂਦੇ ਹਾਂਗੇ।
1: ਬਿਲਕੁਲ ਬਿਲਕੁਲ ਬਿਲਕੁਲ, ਇਹ ਲਾਲਸਾ, ਇਹ ਲਾਲਚ ਜਿਹੜਾ ਸਾਡਾ ਕਿ ਸਾਡਾ ਮੁੰਡਾ ਜਾਂ ਕੁੜੀ ਬਾਹਰ ਜਾਏਗੀ ਤੇ ਅਸੀਂ ਵੀ ਬਾਹਰ ਤੁਰ ਜਾਵਾਂਗੇ, ਛੋਟਾ ਚਲ ਜਾਏਗਾ ਫਿਰ ਛੋਟੇ ਪਿੱਛੇ ਮੰਮੀ ਚਲ ਜਾਏਗੀ, ਮੰਮੀ ਨਾਲ ਡੈਡੀ ਵੀ ਚਲ ਜਾਏਗਾ, ਹੈ ਕਿ ਨਹੀਂ? ਆਹ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ,
0: ਹਨਾ, ਹੌਲੀ ਹੌਲੀ ਆਪਾਂ ਸਾਰਾ ਪਰਿਵਾਰ ਹੀ ਬਾਹਰ ਚਲੇ ਜਾਵਾਂਗੇ। ਔਰ ਉਹ ਲੋਕਾਂ ਤੋਂ ਜਦੋਂ ਸਬਜ ਬਾਗ ਦਿਖਾਉਣ ਵਾਲੀਆਂ ਗੱਲਾਂ ਸੁਣਦੇ ਨੇ ਤਾਂ ਕਿਤੇ ਨਾ ਕਿਤੇ ਲਾਲਚ ਦੇ ਵਿੱਚ ਆ ਹੀ ਜਾਂਦੇ ਨੇ।
1: ਬਿਲਕੁਲ, ਇਹ ਸਬਜ਼ ਬਾਗ ਜਿਹੜੇ ਦਿਖਾਏ ਜਾਂਦੇ ਨੇ, ਇਹ ਦਿਨ 'ਚ ਤਾਰੇ ਦਿਖਾਉਂਦੇ ਨੇ ਕਈ ਲੋਕ, ਤਾਂ ਅਸੀਂ ਉਸ ਝਾਂਸੇ ਦੇ ਵਿੱਚ ਆ ਜਾਂਦੇ ਹਾਂ, ਫਿਰ ਆਪਣਾ ਸਭ ਕੁਝ ਲਟਾ ਕੇ ਅਤੇ ਫਿਰ ਬਹਿ ਜਾਂਦੇ ਹਾਂ। ਬਾਅਦ 'ਚ ਫਿਰ ਜਦੋਂ ਸਭ ਕੁਝ ਲੁੱਟਿਆ ਜਾਂਦਾ ਤੇ ਫਿਰ ਬਾਅਦ ਵਿੱਚ ਸਿੱਖਿਆ ਆਈ ਤੇ ਕੀ ਆਈ? ਇਸ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਅੱਜ ਦਾ ਮੁੱਦਾ ਇਹ ਰੱਖਿਆ ਕਿ ਪਹਿਲਾਂ ਹੀ ਹਰ ਇੱਕ ਸ਼ਖਸ ਨੂੰ ਸੁਚੇਤ ਹੋਣਾ ਚਾਹੀਦਾ, ਜਾਗਰੂਕ ਹੋਣਾ ਚਾਹੀਦਾ, ਤਾਂ ਕਿ ਕਿਸੇ ਦੇ ਨਾਲ ਵੀ ਇਹ ਘਟਨਾ ਨਾ ਵਾਪਰੇ, ਹੈ ਕਿ ਨਹੀਂ?
0: ਬਿਲਕੁਲ, ਬਹੁਤ ਸਹਿਜਤਾ ਨਾਲ, ਬੇਸ਼ੱਕ ਸਮਾਂ ਲੱਗ ਜੇ ਪਰ ਪੜਤਾਲ ਇੰਨੀ ਜ਼ਿਆਦਾ ਕਰ ਲੈਣੀ ਚਾਹੀਦੀ ਹੈ ਕਿ ਆਪਾਂ ਇਹ ਨਾ ਹੋਵੇ ਵੀ ਆਪਾਂ ਧੋਖੇ ਚ, ਜਿੱਦਾਂ ਤੁਸੀਂ ਕਿਹਾ ਵੀ ਸਭ ਕੁਛ ਲੁਟਾ ਕੇ ਹੋਸ਼ ਮੈਂ ਆਏ ਤੋਂ
1: ਕਿਆ ਕੀਆ।
0: ਅਕਸਰ ਏਦਾਂ ਹੁੰਦਾ ਹੈਗਾ, ਮੈਂ ਦੇਖਣ ਦੇ ਵਿੱਚ ਵੀ ਬੜੇ ਕੇਸ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੜੇ ਕਿ ਫਿਰ ਉਹਨਾਂ ਨੂੰ ਏਦਾਂ ਲੱਗਣ ਲੱਗਦਾ ਵੀ ਛੇਤੀ ਛੇਤੀ ਆਪਾਂ ਹੀ ਇਹ ਰਿਸ਼ਤਾ ਕਰ ਲਈਏ, ਕਿਤੇ ਇਹ ਨਾ ਹੋਵੇ ਕੋਈ ਹੋਰ
1: ਕਰ ਲਵੇ। ਇਹ ਵੀ ਹੁੰਦਾ ਕਿ ਜੇਕਰ ਲੱਭਿਆ ਤੇ ਫਟਾਫਟ ਮਾਰ ਦਿਓ ਹਥੋੜਾ,
0: ਹਾਂ ਵੀ ਕਿਤੇ ਖੁਸ਼ ਨਾ ਜਾਵੇ ਹੱਥੋਂ, ਇਹ ਬਹੁਤ ਕਿਤੇ ਵਧੀਆ ਆ ਗਏ ਆਪਾਂ ਨੂੰ ਤਾਂ, ਆਪਣੇ ਤਾਂ ਬੜੇ ਭਾਗ ਜਾਗ ਪਏ ਨੇ, ਇਹ ਨੀ ਪਤਾ ਵੀ ਭਾਗ ਜਾਗੇ ਨੀ, ਤੁਹਾਡੇ ਭਾਗ ਤਾਂ ਸੌ ਗਏ ਨੇ ਗੇ।
1: ਹਾਂ ਬਿਲਕੁਲ,
0: ਕਾਲੀ ਕੀਤੀ ਕਾਲੀ ਅੱਗੇ ਟੋਏ ਵੀ ਹੁੰਦੇ ਆ, ਤੇ ਜਦੋਂ ਆਪਾਂ ਕਿਸੇ ਨੂੰ ਬਿਲਕੁਲ ਹੀ ਨੀ ਕੋਈ ਜਾਣਦੇ, ਸਿਰਫ ਆਪਾਂ ਕਾਗਜ਼ਾਂ ਚ ਪੜ੍ਹ ਕੇ ਗੱਲ ਰਿਸ਼ਤਾ ਉਮਰ ਭਰ ਦਾ ਨਾਤਾ ਜੋੜਦੇ ਆ, ਤਾਂ ਦੇਖੋ ਆਪਾਂ ਨੂੰ ਪਤਾ ਹੀ ਹੈ ਵੀ
1: ਬਹੁਤ ਜ਼ਰੂਰੀ ਹੈ ਔਰ ਉਹਨਾਂ ਦੇ ਇਲਾਕੇ ਦੇ ਵਿੱਚ। ਥੈਂਕ ਯੂ ਸੋ ਮਚ ਜੀ ਸਾਡੇ ਨਾਲ ਜੁੜਨ ਦੇ ਲਈ, ਜਗਦੀਸ਼ ਰਾਜ ਜੀ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਔਰ ਪਬਲਿਕ ਮੰਚ ਦੇ ਉੱਤੇ ਆ ਕੇ ਕੁਝ ਕਹੋ, ਤਾਂ ਤੁਹਾਨੂੰ ਮੇਰੇ ਨਾਲ ਜੁੜਨਾ ਪੈਣਾ। ਸਾਡਾ ਜੁੜਨ ਦਾ ਜਿਹੜਾ ਤਰੀਕਾ ਹੈ ਜੀ, ਉਹ ਸਾਡਾ ਨੰਬਰ ਹੈ 2342-174-0181 ਲਾਓ, 2342-174 ਡਾਇਲ ਕਰੋ, ਮੇਰੇ ਤੱਕ ਪਹੁੰਚੋ ਔਰ ਫਿਰ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਅੱਜ ਦਾ ਸਾਡਾ ਵਿਸ਼ਾ ਜਿਹੜਾ, ਜਿਸ ਬਾਬਤ ਅਸੀਂ ਗੱਲਬਾਤ ਕਰ ਰਹੇ ਹਾਂ, ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਜਿਹੜੀਆਂ ਮੈਰਿਜਸ ਹੁੰਦੀਆਂ ਨੇ, ਜਾਂ ਫਿਰ ਮੈਟ੍ਰੀਮੋਨੀਅਲ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਕੁਝ ਮੈਰਿਜਸ ਹੁੰਦੀਆਂ ਨੇ, ਜਾਂ ਅਨਨੋਨ ਕਿਤੋਂ ਵੀ ਪੜ੍ਹ ਕੇ, ਹੈ ਨਾ, ਕੋਈ ਇਸ਼ਤਿਹਾਰ ਛਪੇ ਹੁੰਦੇ ਨੇ ਉਹਨਾਂ ਤੋਂ ਪੜ੍ਹ ਕੇ, ਜਾਂ ਫਿਰ ਕਿਸੇ ਅਨਨੋਨ ਪਰਸਨ ਜੋ ਕਹਿੰਦਾ ਕਿ ਮੈਂ ਰਿਸ਼ਤੇ ਕਰਾਉਣਾ ਜੀ, ਮੇਰਾ ਨਾਮ ਹੈ ਪੱਪੂ ਵਿਚੋਲੀਆ, ਇੱਦਾਂ ਦਾ ਕੋਈ ਪੱਪੂ ਵਿਚੋਲੀਆ ਜਾਂ ਫਿਰ ਬਿੱਟੂ ਵਿਚੋਲੀਆ ਤੁਹਾਨੂੰ ਕੋਈ ਟਕਰਿਆ ਹੋਏ ਔਰ ਕਵੇ ਕਿ ਮੈਂ ਤੁਹਾਡਾ ਵਿਆਹ ਕਰਾਵਾਂਗਾ, ਮੈਨੂੰ ਇੱਕ ਮੁੰਦੀ ਪਾ ਦਿਓ, ਇੱਦਾਂ ਦਾ ਕੋਈ ਸ਼ਖਸ ਤੁਹਾਨੂੰ ਲੱਭਦਾ, ਤਾਂ ਜ਼ਰਾ ਆਪਣੇ ਆਪ ਨੂੰ ਬਚਾ ਕੇ ਰੱਖੋ, ਕਿਉਂਕਿ ਇੱਦਾਂ ਦੇ ਬੰਦੇ ਵਾਕਈ ਸਬਜ਼ ਬਾਗ ਬਹੁਤ ਵਿਖਾਉਂਦੇ ਨੇ ਕਿ ਇੰਨੇ ਕਿੱਲੇ ਨੇ ਮੁੰਡੇ ਵਾਲਿਆਂ ਕੋਲ ਜਾਂ ਕੁੜੀ ਵਾਲਿਆਂ ਕੋਲ, ਇੰਨਾ ਧਨ ਦੌਲਤ ਹੈ, ਬਟ ਤੁਸੀਂ ਆਪਣੇ ਲਾਲਚ ਨੂੰ ਕੰਟਰੋਲ ਦੇ ਵਿੱਚ ਰੱਖੋ, ਕਿਉਂਕਿ ਰਿਸ਼ਤਾ ਇੱਕੋ ਵਾਰ ਜੁੜਦਾ ਔਰ ਜ਼ਿੰਦਗੀ ਭਰ ਬਣਦਾ ਹੈ ਉਹ ਰਿਸ਼ਤਾ, ਔਰ ਇਸ ਕਰਕੇ ਰਿਸ਼ਤਾ ਬਣਾਉਣ ਦੇ ਸਮੇਂ ਸੋਚਣਾ ਜ਼ਰੂਰੀ ਹੈ। ਔਰ 2342-174 ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ, ਫਿਰ ਗੱਲਾਂ ਬਾਤਾਂ ਕਰਦੇ ਹਾਂ ਇਕੱਠੇ।

0: ਵਾਕਿਆ ਜੀ ਵਾਕਿਆ ਜਦੋਂ ਘਰ ਦੇ ਵਿੱਚ ਵਿਆਹ ਜੁੜਦਾ ਤਾਂ ਫਿਰ ਗਿੱਧੇ ਭੰਗੜੇ ਤਾਂ ਪੈਂਦੇ ਪੈਂਦੇ ਨੇ। 102.7 FM ਰੇਨਬੋ ਤੇ ਤੁਸੀਂ ਜੁੜੇ ਹੋਏ ਹੋ ਹਰੀਸ਼ ਦੇ ਨਾਲ ਔਰ ਗੱਲਬਾਤ ਕਰ ਰਹੇ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ ਸਾਡੇ ਲਿਸਨਰ ਸਾਡੇ ਨਾਲ ਜੁੜ ਰਹੇ ਨੇ। ਹੈਲੋ
1: ਹੈਲੋ ਹਰੀਸ਼ ਸਰ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ
1: ਜੀ? ਮੈਂ ਸੋਨੂੰ ਗੱਲ ਕਰ ਰਿਹਾ ਬਲਦੇਵ ਨਗਰ ਜਲੰਧਰ ਤੋਂ।
0: ਸੋਨੂੰ ਜੀ, ਅੱਜ ਦਾ ਸਾਡਾ ਵਿਸ਼ਾ ਜੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ
1: ਸਰ? ਮੈਂ ਸੁਣ ਤਾਂ ਨਹੀਂ ਰਿਹਾ ਮਗਰ ਮੈਂ ਰੀਡਲ ਤੇ
0: ਲੱਗਾ। ਸਾਡਾ ਵਿਸ਼ਾ ਜੀ ਅੱਜ ਦਾ ਵਿਦੇਸ਼ਾਂ ਦੇ ਵਿੱਚ ਬਾਹਰ ਜਾਣ ਦੇ ਲਈ ਜਿਹੜੀ ਮੈਰਿਜਸ ਹੁੰਦੀਆਂ ਨੇ ਜਾਂ ਫਿਰ ਮੈਟ੍ਰੀਮੋਨੀਅਲ ਦੇ ਜ਼ਰੀਏ ਮੈਰਿਜਸ ਹੁੰਦੀਆਂ ਨੇ, ਉਹਦੀ ਵਜ੍ਹਾ ਦੇ ਨਾਲ ਜੇਕਰ ਜਾਂਚ ਪੜਤਾਲ ਨਾ ਕੀਤੀ ਜਾਵੇ ਤਾਂ ਕਈਆਂ ਨੂੰ ਧੋਖਾ ਮਿਲਦਾ ਹੈ ਕਿ ਨਹੀਂ? ਧੋਖਾ ਮਿਲਦਾ ਔਰ ਉਸ ਧੋਖੇ ਤੋਂ ਫਿਰ ਬੰਦਾ ਉੱਠ ਨਹੀਂ ਸਕਦਾ ਔਰ ਇਸ ਧੋਖੇ ਤੋਂ ਬਚਣ ਦੇ ਲਈ ਕੀ ਕਰਨਾ ਚਾਹੀਦਾ? ਕੀ ਤੁਹਾਡੇ ਆਲੇ ਦੁਆਲੇ ਕੁਝ ਏਦਾਂ ਦੀ ਕੋਈ ਘਟਨਾ ਵਾਪਰੀ ਹੈ ਜਿਹਦੇ ਨਾਲ ਜਿਹੜਾ ਬੰਦਾ ਬਾਹਰ ਜਾਣ ਦੇ ਲਈ ਏਦਾਂ ਕੀਤਾ ਹੋਵੇ?
1: ਹਾਂਜੀ, ਘਟਨਾਵਾਂ ਤੇ ਬਹੁਤ ਵਾਪਰਦੀਆਂ ਨੇ। ਲੋਕੀ ਵਿਦੇਸ਼ਾਂ ਤੇ ਵਿਆਹ ਕਰਕੇ ਨਾ ਬਾਅਦ ਚ ਫਸ ਜਾਂਦੇ ਨੇ, ਤਾਂ ਖਾਸ ਉਸ ਕੁੜੀਆਂ ਦਾ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਜਦੋਂ ਵਿਦੇਸ਼ ਮੁੰਡਿਆਂ ਆਪਾਂ ਵਿਆਹ ਕਰਦੇ ਹਾਂ। ਤੇ ਸਾਡਾ ਸਜੈਸ਼ਨ ਇਹੀ ਆ ਕਿ ਪਹਿਲਾਂ ਜਾਂਚ ਪੜਤਾਲ ਪੂਰੀ ਕਰ ਲਓ, ਫਿਰ ਕਦਮ ਚੁੱਕੋ।
0: ਨਹੀਂ, ਜੇਕਰ ਕੋਈ ਵਿਆਹ ਵਿਦੇਸ਼ ਦੇ ਵਿੱਚ ਰਹਿੰਦਾ ਉਹਦੀ ਜਾਂਚ ਪੜਤਾਲ ਕਿਵੇਂ ਹੋਵੇ?
1: ਉਹਦੀ ਜਿਹੜੇ ਇੰਡੀਆ 'ਚ ਰਹਿੰਦੇ ਨੇ ਉਹਨਾਂ ਦੇ ਫੈਮਿਲੀ ਮੈਂਬਰ, ਉਹਨਾਂ ਕੋਲ ਕਰਨੀ ਚਾਹੀਦੀ ਆ, ਹੈ ਕਿ ਨਹੀਂ?
0: ਬਿਲਕੁਲ, ਜਿਸ ਪਿੰਡ ਤੋਂ ਜਿਸ ਥਾਂ ਤੋਂ ਬਿਲੋਂਗ ਕਰਦੇ ਨੇ ਉਸ ਥਾਂ ਤੇ ਜਾ ਕੇ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ, ਲੋਕਾਂ ਕੋਲੋਂ ਪੁੱਛਿਆ ਜਾ ਸਕਦਾ ਉਹਨਾਂ ਦਾ ਰਹਿਣ ਸਹਿਣ ਕਿਵੇਂ ਦੇ ਸ਼ਖਸ ਨੇ, ਕਿਵੇਂ ਦੇ ਬੰਦੇ ਨੇ।
1: ਔਰ ਵਿਦੇਸ਼ਾਂ ਚ ਜਾ ਕੇ ਲੋਕੀ ਝੂਠ ਬਹੁਤ ਬੋਲਦੇ ਆ, ਉੱਥੇ ਜਾ ਕੇ ਪਤਾ ਲੱਗਦਾ ਕਿ ਸੱਚ ਕੀ ਆ।
0: ਬਿਲਕੁਲ ਬਿਲਕੁਲ, ਕਿਉਂਕਿ ਏਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਵੇਖੀਆਂ, ਕਿਉਂਕਿ ਜ਼ਿਆਦਾਤਰ ਜਿਹੜੇ ਵਿਆਹ, ਇੱਕ ਰਿਪੋਰਟ ਵੀ ਸਾਹਮਣੇ ਆਉਂਦੀ ਹੈ ਕਿ ਜਿਹੜੇ ਏਦਾਂ ਦੇ ਵਿਆਹ ਹੁੰਦੇ ਨਾ ਜ਼ਿਆਦਾਤਰ ਉਸ ਤੋਂ ਬਾਅਦ ਵਿਆਹ ਟੁੱਟ ਜਾਂਦੇ ਨੇ,
1: ਟੁੱਟ ਜਾਂਦੇ ਨੇ
0: ਔਰ ਤਲਾਕ ਦੇ ਕੇਸਿਸ ਜ਼ਿਆਦਾਤਰ ਵੇਖਣ ਨੂੰ ਮਿਲਦੇ ਨੇ ਜਿਹੜੇ ਏਦਾਂ ਵਿਆਹ ਹੁੰਦੇ ਨੇ।
1: ਹਾਂਜੀ ਹਾਂਜੀ,
0: ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਦੇ ਲਈ। ਹਾਂਜੀ, ਕੀ ਕਹਿ ਰਹੇ ਸੀ?
1: ਮੈਂ ਇਹ ਕਹਿਣਾ ਚਾਹੁੰਦਾ, ਸਾਡਾ ਵੀ ਇੱਕ ਦੋਸਤ ਹੈਗਾ ਸੋਨੂੰ, ਉਹਨੇ ਵੀ ਬਾਲੀ ਕੁੜੀ ਦੇ ਨਾਲ ਵਿਆਹ ਕਰਾਇਆ ਤੇ ਉੱਥੇ ਜਾ ਕੇ ਸ਼ਿਫਟ ਹੋ ਗਿਆ, ਮੈਨੂੰ ਸਾਲ ਹੀ ਨਹੀਂ ਹੋਇਆ, ਮੈਰਿਜ ਵੀ ਹੋ ਜਾਂਦੀ ਕਿ ਟੁੱਟ ਗਈ।
0: ਟੁੱਟ ਗਈ?
1: ਹਾਂਜੀ ਹਾਂਜੀ।
0: ਕੀ ਰੀਜ਼ਨ ਰਿਹਾ?
1: ਬਸ ਤੁਹਾਨੂੰ ਪਤਾ ਹੀ ਆ, ਉੱਥੇ ਜਾ ਕੇ ਜਦੋਂ ਅਸਲੀ ਦਾ ਪਤਾ ਲੱਗਦਾ ਤੇ ਮਤਲਬ ਕਿ ਕੁੜੀ ਉੱਧਰ ਦੀ ਸੀ, ਮਤਲਬ ਕਿ ਸੀਗੀ ਪੰਜਾਬ ਦੀ ਮਗਰ
0: ਕੈਨੇਡਾ ਚ
1: ਰਹਿੰਦੇ ਸੀਗੇ ਫੈਮਿਲੀ।
0: ਹਾਂਜੀ
1: ਹਾਂਜੀ, ਤੇ ਇਸ ਕਰਕੇ ਉਹਨਾਂ ਨੇ ਵਿਆਹ ਤੇ ਕਰਾ ਲਿਆ ਕਿ ਚਲੋ ਬਾਹਰ ਦੀ ਕੁੜੀ ਵਿਆਹ ਕਰਾ ਲਈਏ, ਹੈਂ, ਤੇ ਉੱਥੇ ਸਾਨੂੰ ਵੀ ਜਾਣ ਦਾ ਮੌਕਾ ਮਿਲੇਗਾ। ਤੇ ਉਹ ਜਦੋਂ 6-1 ਮਹੀਨੇ ਬਾਅਦ ਸ਼ਾਇਦ ਉਹਨਾਂ ਦਾ ਵੀਜ਼ਾ ਲੱਗ ਗਿਆ ਤੇ ਨਾਲ ਹੀ ਉਹ ਵੀ ਚਲੇ ਗਏ। ਜਦੋਂ 6-8 ਮਹੀਨੇ ਬੀਤ ਗਏ
0: ਥੈਂਕ ਯੂ ਸੋ ਮਚ ਔਰ ਇਹ ਬਿਲਕੁਲ ਸਹੀ ਗੱਲ।

ਕਿਉਂਕਿ ਬਾਹਰ ਜਾਣ ਦਾ ਲਾਲਚ ਚਾਹ, ਮਤਲਬ ਕਿ ਕਹਿੰਦਾ ਹੈ ਕਿ ਜਦੋਂ ਕੋਈ ਸ਼ਖਸ ਕਹਿੰਦਾ ਨਾ ਕਿ ਯਾਰ ਵਿਆਹ ਹੋਣਾ, ਬਸ ਫਿਰ ਤੁਹਾਡਾ ਮੁੰਡਾ ਮਹਾਰਾਜ 10 ਦਿਨਾਂ ਨੂੰ, 15 ਦਿਨਾਂ ਬਾਅਦ ਤੁਹਾਡਾ ਮੁੰਡਾ ਉੱਥੇ ਵਿਆਹ ਤੋਂ ਬਾਅਦ, ਇੱਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ। ਔਰ ਕਈ ਏਜੰਟ ਵੀ ਸਾਨੂੰ ਇੱਦਾਂ ਦੇ ਜਿਹੜੇ ਲਾਰੇ ਨੇ ਉਹ ਲਾਉਂਦੇ ਨੇ ਔਰ ਝਾਂਸੇ ਦਿੰਦੇ ਨੇ ਕਿ ਬਸ ਤੁਸੀਂ ਮਹਾਰਾਜ 20 ਲੱਖ ਰੁਪਏ ਲਿਆਓ, ਮੁੰਡਾ ਰੈਡੀ ਹੈ ਮਹਾਰਾਜ, ਕੁੜੀ ਨੂੰ ਆਈਲੈਟਸ ਕਰਾਓ ਅਤੇ ਬਾਹਰ। ਇੱਦਾਂ ਦੀਆਂ ਚੀਜ਼ਾਂ ਵੀ ਬਹੁਤ ਦੇਖਣ ਨੂੰ ਮਿਲਦੀਆਂ ਨੇ। ਔਰ ਉਸ ਤੋਂ ਬਾਅਦ ਧੋਖੇ ਧੜੀਆਂ ਦੇ ਮਾਮਲੇ ਜਿਹੜੇ ਨੇ ਸਾਡੇ ਸਾਹਮਣੇ ਹੁੰਦੇ ਨੇ। ਔਰ ਕਹਿੰਦੇ ਨੇ ਇਸ ਕੇਸ ਦੇ ਵਿੱਚ ਅਸੀਂ ਅੱਖੀਂ ਦੇਖਿਆ ਜ਼ਹਿਰ ਆਪ ਖਾ ਲੈਂਦੇ ਹਾਂ, ਨਿਕਲ ਲੈਂਦੇ ਔਰ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਮਹਾਰਾਜ, ਹੈ ਕਿ ਨਹੀਂ। ਤੁਸੀਂ ਜੇਕਰ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ, ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ ਵੀ ਸ਼ਿਰਕਤ ਕਰੋ ਤਾਂ ਛੇਤੀ ਛੇਤੀ 2342-174 ਨੰਬਰ ਡਾਇਲ ਕਰਨਾ ਤੁਸੀਂ ਮੇਰੇ ਤੱਕ ਪਹੁੰਚਣਾ, ਅਤੇ ਫਿਰ ਅਸੀਂ ਇਸ ਮੁੱਦੇ 'ਤੇ ਵਿਚਾਰ ਚਰਚਾ ਕਰਾਂਗੇ।

0: ਚਾਹ ਤੇ ਬੁਲਾਉਣਾ ਚਾਹੀਦਾ, ਵਿਆਹ ਕਰਾਉਣਾ ਚਾਹੀਦਾ, ਬਟ ਜਾਲ ਵਿਛਾ ਕੇ ਨਹੀਂ, ਫਸਾ ਕੇ ਨਹੀਂ। ਹੋਰ 107 FM ਰੇਨਬੋ ਦੀ ਪਬਲਿਕ ਮੰਚ ਪ੍ਰੋਗਰਾਮ ਚੱਲ ਰਿਹਾ ਔਰ ਵਿਆਹਾਂ ਬਾਬਤ ਹੀ ਗੱਲ ਕਰ ਰਹੇ ਹਾਂ ਕਿ ਵਿਦੇਸ਼ਾਂ ਜਾਂ ਮੈਟ੍ਰੀਮੋਨੀਅਲਸ ਦੇ ਜ਼ਰੀਏ ਜਿਹੜੇ ਅੱਜ ਕੱਲ੍ਹ ਵਿਆਹ ਹੋ ਰਹੇ ਨੇ ਜਾਂ ਫਿਰ ਬਾਹਰ ਜਾਣ ਦੇ ਲਾਲਚ ਦੇ ਵਿੱਚ, ਆਈਲੈਟਸ ਕਰਵਾ ਕੇ ਬਾਹਰ ਜਾਣ ਦੇ ਲਾਲਚ ਜਿਹੜੇ ਵਿਆਹ ਹੁੰਦੇ ਨੇ, ਉਹ ਵਿਆਹਾਂ ਦੇ ਵਿੱਚ ਧੋਖਾ ਧੜੀਆਂ ਕਿਉਂ ਹੋ ਰਹੀਆਂ ਨੇ? ਔਰ ਇੱਕ ਲਿਸਨਰ ਜੁੜੇ ਨੇ ਸਾਡੇ ਨਾਲ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੁਗਲ ਕਿਸ਼ੋਰ ਬੋਲ ਰਿਹਾ ਲੁਧਿਆਣੇ ਤੋਂ।
0: ਜੁਗਲ ਕਿਸ਼ੋਰ ਜੀ, ਸਵਾਗਤ ਹੈ ਤੁਹਾਡਾ, ਪ੍ਰੋਗਰਾਮ ਸੁਣ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ, ਬੜਾ ਫੈਸਟਿਵ ਤੇ ਪ੍ਰੋਗਰਾਮ ਹੈ, ਬਾਕੀ ਜਾਲ ਹੀ ਫਸਾਉਂਦੇ ਨੇ ਜੀ, ਜਾਲ ਵਿਛਾ ਕੇ ਫਸਾ ਲੈਂਦੇ ਨੇ ਮੁਰਗੇ ਨੂੰ।
0: ਬਿਲਕੁਲ, ਔਰ ਤੁਸੀਂ ਤੇ ਨੀ ਕੋਈ ਏਦਾਂ ਦਾ ਜਾਲ ਜੂਲ ਸੱਟਿਆ ਹੋਇਆ ਵੇਖਿਆ ਕਿਤੇ ਆਲੇ ਦੁਆਲੇ?
1: ਹੋਇਆ ਜੀ, ਦੋਸਤ ਨਾਲ ਹੋਇਆ ਜੀ, ਲੜਕਾ ਉੱਥੇ ਜਾ ਕੇ ਫਿਰ ਤਲਾਕ ਹੋਇਆ ਜੀ ਉਹਨਾਂ ਦਾ।
0: ਤਲਾਕ ਹੋ ਗਿਆ?
1: ਹਾਂਜੀ, ਬੜਾ ਦੱਸਣਾ, ਲੜਕੇ ਦੀ ਗਿਣਤੀ ਘਟਣ ਕਰਕੇ ਬਹੁਤ ਜ਼ਿਆਦਾ ਮਤਲਬ ਕਿ ਹੋ ਗਿਆ।
0: ਓਕੇ, ਔਰ ਫਿਰ ਜਿਹੜਾ ਰਿਸ਼ਤਾ ਲੱਭਦਾ ਬੰਦਾ ਕਹਿੰਦਾ ਕਿ ਫਟਾਫਟ ਕਰ ਦਿਓ, ਹੈਨਾ,
1: ਬਿਨਾਂ ਸੋਚੇ ਸਮਝੇ। ਮੇਰਾ ਇੱਕ ਦੋਸਤ ਉਹ ਕਹਿੰਦੇ ਜੀ ਮੈਂ ਕਰਾਉਂਗਾ ਤੁਹਾਡੇ ਦੇ ਲੜਕੇ ਦਾ ਰਿਸ਼ਤਾ, ਪਹਿਲਾਂ 2000 ਪਾਓ ਤੇ ਬਾਕੀ ਮੈਂ ਬਾਅਦ ਚ ਲਵਾਂਗਾ। ਤੇ ਉਹਨਾਂ ਨੇ 2000 ਪਾ ਦਿੱਤਾ ਤੇ ਫਿਰ ਉਹ ਕਹਿੰਦਾ ਜੀ ਮੈਂ ਮੁੱਲਾਂਪੁਰ ਆ ਗਿਆ, ਮੈਨੂੰ ਨਾ ਫੋਨ ਆ ਗਿਆ ਵੀ ਮੇਰਾ ਭਤੀਜੇ ਦੀ ਡੈਥ ਹੋ ਗਈ, 4000 ਰੁਪਇਆ ਮੈਨੂੰ ਹੋਰ ਪਾ ਦੋ। ਉਹਨਾਂ ਨੇ 4000 ਹੋਰ ਪਾਤਾ, ਮੁੜ ਕੇ ਫੋਨ ਤੇ ਉਹ ਲੱਭੇ ਨੀ ਕਿੱਥੋਂ, ਕੌਣ ਕਿੱਥੇ ਗਿਆ, ਮਤਲਬ ਏਦਾਂ ਦੀ ਠੱਗੀਆਂ। ਇਹ ਤਾਂ ਨਾ ਹੁਣ ਜਿਹੜੇ ਰਿਸ਼ਤੇ ਪੈਸੇ ਲੈ ਕੇ ਕਰਾਉਂਦੇ ਨੇ ਨਾ, ਉਹ ਤਾਂ ਇਹਨਾਂ ਦਾ ਕੰਮ ਤਾਂ ਪਤਾ ਕਿਆ ਹੈ ਵੀ ਚਾਹੇ ਕਿਤੇ ਜਾਂਦੀ ਰੰਡੀ ਹੋ ਜਾਵੇ, ਸਾਨੂੰ ਲਾਗੇ ਨੂੰ ਲਾਗ ਚਾਹੀਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਮਤਲਬ ਕਿ ਵਿੱਚ ਵਿਚੋਲਾ ਜ਼ਰੂਰ ਹੋਣਾ ਚਾਹੀਦਾ ਜਿਹੜਾ ਜ਼ਿੰਮੇਵਾਰੀ ਵਾਲਾ ਹੋਵੇ। ਦੇਖ ਰਹੇ ਹਾਂ ਵੈਸੇ ਵੀ ਦੁਨੀਆਂ ਦੇ ਵਿੱਚ ਝੂਠ ਨਾਲ ਬਹੁਤ ਜ਼ਿਆਦਾ ਰਿਸ਼ਤੇ ਹੋ ਰਹੇ ਨੇ।
0: ਔਰ ਜਿੱਥੇ ਗੱਲਬਾਤ ਬਾਅਦ ਚ ਹੋਵੇ, ਪੈਸਾ ਪਹਿਲਾਂ ਹੋਵੇ ਨਾ, ਉੱਥੇ ਸਮਝਣਾ ਚਾਹੀਦਾ ਕਿ ਇੱਥੇ ਮਾਮਲਾ ਗੜਬੜ ਹੈ। ਜਿਹੜਾ ਸ਼ਖਸ ਕਹੇ ਕਿ ਗੱਲ ਕਰਦੇ ਆ,
1: ਲਾਲਚ ਦੇ ਵਿੱਚ ਤੁਸੀਂ ਕੋਈ ਕੰਮ ਵੀ ਸਹੀ ਨਹੀਂ ਕਰ ਸਕਦੇ।
0: ਬਿਲਕੁਲ ਜੀ ਬਿਲਕੁਲ, ਗੱਲ ਸਾਰੀ ਇਹ ਹੈ ਕਿ ਜਦੋਂ ਬੰਦਾ ਕੋਈ ਕਵੇ ਨਾ ਕਿ ਏਦਾਂ ਕਰੋ ਤੁਸੀਂ ਪਹਿਲਾਂ 2000 ਰੁਪਏ ਪਾਓ ਫਿਰ ਆਪਾਂ ਕੱਲ ਗੱਲ ਕਰਦੇ ਆ, ਇਹ ਸਮਝ ਲਓ ਕਿ ਫਿਰ ਤੁਹਾਡਾ ਕੰਮ ਹੋਣਾ ਹੀ ਨਹੀਂ, ਇਹ ਕੱਲ ਕਦੀ ਨਹੀਂ ਹੋਣੀ ਕੱਲ, ਹੈ ਕਿ ਨਹੀਂ?
1: ਜਿੱਥੇ ਯਕੀਨ ਕਰੋਗੇ ਜੀ, ਮੈਂ ਰਿਸ਼ਤੇ ਵੀ ਮੈਂ ਵੀ ਬਹੁਤ ਕਰਾਏ ਨੇ, ਪਰ ਮੈਂ ਲੋਕਲ ਕਰਾਏ, ਬਾਹਰ ਬੂਹਰ ਨਹੀਂ ਕੋਈ ਭੇਜੇ। ਪਰ ਦੇਖੋ ਉਸ ਪਰਮਾਤਮਾ ਦੇ ਉੱਤੇ ਡੋਰੀ ਰੱਖ ਕੇ ਚੱਲੀਦਾ ਹਮੇਸ਼ਾ, ਵੀ ਮੈਂ ਆਪਣੇ ਤੇ ਕੋਈ ਨਾ ਕੋਈ ਲਾਲਚ ਹੁੰਦਾ ਜੀ, ਤੇ ਉਹ ਵੀ ਸਿਰੇ ਚੜੇ ਨੇ ਐਨ ਬਹੁਤ ਫਸਟ ਕਲਾਸ ਉਹਨਾਂ ਦੇ।
0: ਅੱਛਾ, ਤੁਹਾਡੇ ਕਰਾਏ ਹੋਏ ਰਿਸ਼ਤੇ ਅੱਜ ਨਿਭ ਰਹੇ ਨੇ?
1: ਹਾਂਜੀ, ਫਸਟ ਕਲਾਸ। ਇੱਕ ਲੜਕੀ ਦੀ ਪ੍ਰੋਬਲਮ ਆਈ ਸੀ, ਉਹ ਲੜਕੀ ਦਾ ਮਾਂ ਬਾਪ ਮਰ ਗਏ ਸੀਗੇ।

0: ਮੈਨੂੰ ਕਹਿੰਦੇ ਵੀ ਮੈਨੂੰ ਕਹਿੰਦੇ ਮੈਨੂੰ ਮਾਮਾ ਜੀ ਕਹਿੰਦੇ ਕਿ ਮਾਮਾ ਜੀ ਮੈਨੂੰ ਨਾ ਵੀ ਮੇਰੀ ਸੱਸ ਬੜਾ ਤੰਗ ਕਰਦੀ ਹੈ ਕਿ ਦੂਜੀ ਜਿਹੜੀ ਬਹੂ ਆਈ ਆ ਮਾਲ ਪੱਤਾ ਲੈ ਕੇ ਆਈ ਹੈ ਇਸ ਕਰਕੇ ਮੈਨੂੰ ਤੰਗ ਕਰਦੇ ਆ। ਮੈਂ ਕੋਈ ਗੱਲ ਨੀ ਪੁੱਤ ਮੈਂ ਤੈਨੂੰ ਮੈਂ ਮਿਲ ਕੇ ਜਾਊਂਗਾ। ਤੇ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਤੇ ਮੈਨੂੰ ਉਹਦੀ ਲੜਕੀ ਕਹਿਣ ਲੱਗ ਗਈ ਕਹਿੰਦੀ ਵੀ ਮੇਰੀ ਸੱਸ ਮੈਨੂੰ ਕਹਿੰਦੀ ਸਾਨੂੰ ਤਾਂ ਮਾਮਾ ਜੀ ਨੇ ਫਸਾ ਤਾ ਤੇ ਉਹਨਾਂ ਦੀ ਲੜਕੀ ਦੀ ਵੀ ਸ਼ਾਦੀ ਮੈਂ ਕਰਵਾਈ ਸੀ। ਮੈਂ ਕਿਹਾ ਜੀ ਮੈਂ ਇਹਨੂੰ ਤੁਹਾਡੇ ਮੁੰਡੇ ਨੂੰ ਫਸਾਇਆ ਤਾਂ ਤੁਹਾਡੀ ਕੁੜੀ ਨੂੰ ਵੀ ਫਸਾਤਾ ਹੋਣਾ, ਉਹ ਤਾਂ ਮੌਜਾਂ ਕਰਦੀ ਹੈ, ਮੈਂ ਕੈਨੇਡਾ ਚ ਫਿਰਦੀ ਹੈ
1: ਜੀ ਬਿਲਕੁਲ।
0: ਨਹੀਂ ਨਹੀਂ ਮੈਂ ਕੁਛ ਨੀ ਕਿਹਾ, ਮੈਂ ਕਿਹਾ ਦੇਖੋ ਜੀ ਇਹ ਰਿਸ਼ਤਾ ਮੈਂ ਨੀ ਕਰਾਇਆ ਸੀਗਾ, ਮੈਂ ਮੇਰੀ ਮਾਂ ਨੇ ਕਰਾਇਆ ਸੀ, ਮਾਂ ਕਾਲੀ ਨੇ। ਮੈਂ ਕਿਹਾ ਇਸ ਤੋਂ ਬਾਅਦ ਮੈਂ ਪਟਿਆਲੇ ਜਾਊਂਗਾ, ਪਟਿਆਲੇ ਜਾ ਕੇ ਇੱਕ ਅਰਦਾਸ ਲਗਾ ਦੂੰਗਾ, ਜਿਹੜਾ ਦੋਨਾਂ ਚੋਂ ਗਲਤ ਹੈ ਤੁਸੀਂ ਦੇਖੋ
1: ਜੀ ਜੀ। ਔਰ
0: ਹੱਥ ਜੋੜਨ ਲੱਗ ਗਈ ਕਹਿੰਦੀ ਨਹੀਂ ਜੀ ਇਹ ਕੰਮ ਨੀ ਕਰਨਾ ਤੁਸੀਂ।
1: ਨਹੀਂ ਨਹੀਂ ਇਹ ਰਿਸ਼ਤੇ ਜਦੋਂ ਜਿਹੜਾ ਸ਼ਖਸ ਕਰਾਉਂਦਾ ਔਰ ਜ਼ਿੰਮੇਵਾਰੀ ਵੀ ਹੁੰਦੀ ਹੈ ਔਰ ਇਹ ਰਿਸ਼ਤੇ ਨਿਭਣੇ ਚਾਹੀਦੇ ਨੇ। ਥੈਂਕ ਯੂ ਸੋ ਮਚ ਗੱਲਬਾਤ ਕਰਨ ਦੇ ਲਈ, ਸਾਡੇ ਨਾਲ ਜੁੜਨ ਦੇ ਲਈ।
0: ਥੈਂਕ ਯੂ ਜੀ ਤੁਸੀਂ ਮੈਨੂੰ ਅੱਜ ਚਾਂਸ ਦਿੱਤਾ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਔਰ ਜੇਕਰ ਤੁਸੀਂ ਚਾਹੁੰਦੇ ਹੋ ਛੇਤੀ ਛੇਤੀ ਮੇਰੇ ਨਾਲ ਜੁੜਨਾ ਤਾਂ ਫਟਾਫਟ ਕਰੋ ਕਿਉਂਕਿ ਟਾਈਮ ਬੜਾ ਥੋੜ੍ਹਾ ਰਹਿ ਗਿਆ। 2342174 ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ ਅਤੇ ਫਿਰ ਅਸੀਂ ਅੱਜ ਜਿਹੜਾ ਮੁੱਦਾ ਅਸੀਂ ਵਿਸ਼ਾ ਜਿਹੜਾ ਰੱਖਿਆ ਜੀ ਔਰ ਵਿਆਹਾਂ ਬਾਬਤ ਵਿਚਾਰ ਚਰਚਾ ਚੱਲ ਰਹੀ ਹੈ। ਛੇਤੀ ਛੇਤੀ 2342174 ਨੰਬਰ ਡਾਇਲ ਕਰੋ, ਮੇਰੇ ਨਾਲ ਜੁੜੋ ਔਰ ਵਿਆਹਾਂ ਦੇ ਰਿਲੇਟਡ ਹੀ ਹੈ ਬਿਊਟੀਫੁਲ ਟਰੈਕਸ ਵੀ ਤੁਹਾਡੇ ਤੱਕ ਪਹੁੰਚਾ ਰਿਹਾ ਹਰੀਸ਼। ਇੱਕ ਹੋਰ ਟਰੈਕ ਸੁਣਦੇ ਹਾਂ, ਇਹ ਕੀ ਕਹਿ ਰਿਹਾ।

0: 107 FM Rainbow ਤੇ ਪਬਲਿਕ ਮੰਚ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਸਾਡੇ ਲਿਸਨਰ ਸਾਡੇ ਨਾਲ ਜੁੜ ਰਹੇ ਨੇ ਔਰ ਵਿਆਹਾਂ ਦੌਰਾਨ ਹੋਈਆਂ ਧੋਖਾ ਧੜੀਆਂ ਬਾਰੇ ਗੱਲਬਾਤ ਚੱਲ ਰਹੀ ਹੈ, ਵਿਚਾਰ ਚਰਚਾ ਚੱਲ ਰਹੀ ਹੈ। ਇੱਕ ਲਿਸਨਰ ਜੁੜੇ ਨੇ। ਹੈਲੋ
1: ਹੈਲੋ ਹਰੀਸ਼ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ?
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਖੌਰ, ਜ਼ਿਲ੍ਹਾ ਲੁਧਿਆਣਾ ਸਰ।
0: ਹਾਂਜੀ ਕੁਲਦੀਪ ਜੀ, ਪ੍ਰੋਗਰਾਮ ਸੁਣ ਰਹੇ ਹੋ, ਵਿਸ਼ਾ ਤੁਹਾਨੂੰ ਪਤਾ ਹੋਏਗਾ।
1: ਸਰ ਮੈਂ 8 ਵਜੇ ਤੋਂ ਹੀ ਸੁਣ ਰਿਹਾ ਜੀ।
0: ਅੱਛਾ ਜੀ,
1: ਹਾਂਜੀ ਸੁਣ ਰਿਹਾ ਜੀ
0: ਕਰੋੜ ਰੁਪਿਆ ਲਵਾ ਤਾ।
1: ਹਾਂਜੀ ਹਾਂਜੀ, ਪੱਕੇ ਆਉਣ ਤੇ।
0: ਅੱਛਾ
1: ਹਾਂਜੀ, ਉਹਨਾਂ ਨੇ ਬਹੁਤ ਵੱਡੀ ਧੱਖਾ ਧੜੀ ਹੋਈ ਹੈ ਜੀ।
0: ਓਕੇ,
1: ਉਹਨਾਂ ਨੇ ਪਹਿਲਾਂ ਤਾਂ ਨਾਮਦਾਰ ਚ ਕਰੀ ਸੀ ਸਰ ਜੀ।
0: ਅੱਛਾ,
1: ਨਾਮਦਾਰ ਚ ਬਾਅਦ ਚ ਮਹਿੰਗੀ ਪੈ ਗਈ ਜੀ।
0: ਮਹਿੰਗੀ ਬਹੁਤ
1: ਨਿਕਲੇ ਸਰ,
0: ਮਹਿੰਗੀ ਬਹੁਤ ਮਹਿੰਗੀ ਪੈ ਗਈ ਮਹਾਰਾਜ। ਇਹ ਤਾਂ ਬਹੁਤ ਜ਼ਿਆਦਾ ਬਹੁਤ
1: ਜਿਹੜੀ ਹੁੰਦੀ ਹੈ ਮਾੜੀ ਹੁੰਦੀ ਹੈ। ਦੇਖੋ ਅਸੀਂ ਵਿਆਹ ਕਰਾਇਆ ਜੀ, ਅਸੀਂ ਤਾਂ ਮੈਂ ਆਪਦੇ ਘਰ ਵਾਲੀ ਦਾ ਪਹਿਲਾਂ ਮੂੰਹ ਤੱਕ ਨਹੀਂ ਜੀ ਦੇਖਿਆ।
0: ਬਿਲਕੁਲ ਬਿਲਕੁਲ, ਬਟ ਅੱਜ ਕੱਲ ਮਾਹੌਲ ਚੇਂਜ,
1: ਪਹਿਲੀਆਂ ਗੱਲਾਂ
0: ਜੀ, ਮਾਹੌਲ ਚੇਂਜ। ਬਟ ਥੈਂਕ ਯੂ ਸੋ ਮਚ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ।
1: ਹਾਂਜੀ ਹਰੀਸ਼ ਜੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ, ਬਹੁਤ ਤੁਹਾਨੂੰ ਪ੍ਰਮਾਨ ਦਾ ਤਰੱਕੀ।
0: ਥੈਂਕ ਯੂ ਸੋ ਮਚ। ਔਰ ਵਾਕਈ ਸਹੀ ਗੱਲ ਹੈ, ਕਦੀ ਕਦੀ ਇੱਦਾਂ ਹੁੰਦਾ ਹੈ, ਔਰ ਇਹ ਕੇਸ ਜਿਹੜੇ ਭਾਵੇਂ ਕੁੜੀ ਕਰੇ ਜਾਂ ਮੁੰਡਾ ਕਰੇ, ਇਹ ਜਿਹੜੀਆਂ ਧੋਖੇ ਧੜੀਆਂ, ਇਹ ਸਾਰੀਆਂ ਲਾਲਚ, ਪੈਸੇ, ਬਾਹਰ ਜਾਣ ਦੀ ਖਾਹਿਸ਼, ਇਹਨਾਂ ਚੱਕਰਾਂ ਦੇ ਕਰਕੇ ਹੋ ਰਹੀਆਂ ਨੇ। ਔਰ ਜਦੋਂ ਆਹ ਚੀਜ਼ਾਂ ਕਿਸੇ ਨੂੰ ਨਜ਼ਰ ਆਉਂਦੀਆਂ ਨੇ, ਫਿਰ ਰਿਸ਼ਤੇ ਮੁੰਡੇ ਕੁੜੀ ਰਿਸ਼ਤੇਦਾਰ ਕੁਝ ਨਹੀਂ ਨਜ਼ਰ ਆਉਂਦਾ ਬੰਦੇ ਨੂੰ, ਸਿਰਫ ਪੈਸਾ ਅਤੇ ਬਾਹਰ ਜਾਣ ਦਾ ਭੂਤ ਜਿਹੜਾ ਉਹ ਉਹਦੇ ਅੰਦਰ ਉਹਦੇ ਉੱਤੇ ਚੜਿਆ ਹੁੰਦਾ। ਇਸੇ ਕਰਕੇ ਬੰਦਾ ਇਹ ਸਾਰੇ ਧੋਖੇ ਧੜੀਆਂ ਜਿਹੜੀਆਂ ਉਹ ਕਰ ਗੁਜ਼ਰਦਾ, ਉਹਨੂੰ ਬਾਅਦ 'ਚ ਪਤਾ ਲੱਗਦਾ। ਸ਼ਾਇਦ ਧੋਖੇ ਕਰਨ ਵਾਲੇ ਨੂੰ ਤਾਂ ਮੈਨੂੰ ਲੱਗਦਾ ਪਤਾ ਲੱਗਦਾ ਵੀ ਹੈ ਨਹੀਂ, ਅਹਿਸਾਸ ਵੀ ਨਹੀਂ ਹੁੰਦਾ। ਜੇਕਰ ਤੁਹਾਡੇ ਨਾਲ ਵੀ ਕੁਝ ਇੱਦਾਂ ਦਾ ਹੋਇਆ,

ਤੁਸੀਂ ਸ਼ੇਅਰ ਕਰ ਸਕਦੇ ਹੋ ਫਟਾਫਟ, ਕਿਉਂਕਿ ਟਾਈਮ ਇਸ ਵੇਲੇ ਬੜਾ ਥੋੜ੍ਹਾ ਰਹਿ ਗਿਆ ਔਰ ਸਾਡਾ ਪ੍ਰੋਗਰਾਮ ਪਬਲਿਕ ਮੰਚ ਜੋ ਇਸ ਵੇਲੇ ਚੱਲ ਰਿਹਾ ਔਰ ਹਰੀਸ਼ ਨਾਲ ਹੈ ਤੁਹਾਡੇ, ਫਟਾਫਟ ਮੇਰੇ ਨਾਲ ਜੁੜੋ ਜੇਕਰ ਤੁਸੀਂ ਵੀ ਇਸ ਬਾਰੇ ਕੁਝ ਵੀ ਕਹਿਣਾ ਚਾਹੁੰਦੇ ਹੋ, ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਇਸ ਵੇਲੇ ਟਾਈਮ ਜਿਹੜਾ ਉਹ ਬੜਾ ਘੱਟ ਹੈ। ਦੇਖਦੇ ਹਾਂ ਕੌਣ ਜੁੜਦਾ ਮੇਰੇ ਨਾਲ।

ਪਬਲਿਕ ਮੰਚ ਨੂੰ ਇੱਥੇ ਹੀ ਕਰਦੇ ਹਾਂ ਖਤਮ, ਵਾਈਂਡ ਅਪ ਤੇ ਵੱਧਦੇ ਹਾਂ ਅੱਗੇ, ਕਿਉਂਕਿ ਅੱਗੇ ਸਫ਼ਰ ਹੋਰ ਵੀ ਹਸੀਨ ਹੋਣ ਵਾਲਾ ਹੈ ਜੀ। ਜੁੜੇ ਰਹੋ ਹਰੀਸ਼ ਦੇ ਨਾਲ 107 FM ਰੇਨਬੋ ਤੇ, ਜਿੱਥੇ ਤੁਸੀਂ ਮੇਰੇ ਨਾਲ ਅੱਜ ਦਾ ਇਹ ਸ਼ੋਅ ਮਹਿਫਿਲ ਇੰਜੋਏ ਕਰ ਰਹੇ ਹੋ 107 FM ਰੇਨਬੋ ਤੇ।

ਘੱਟ ਬਾਰਿਸ਼ ਹੋਣ ਦੀ ਪੇਸ਼ਨਗੋਈ ਕੀਤੀ ਹੈ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। IPL ਕ੍ਰਿਕਟ 'ਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ, ਦਿਲ ਚਾਹਤਾ ਹੈ।

ਹਾਂਜੀ, ਇੱਕ ਵਾਰ ਫਿਰ ਤੋਂ ਸਭ ਦਾ ਇਸਤਕਬਾਲ, ਸਭ ਦਾ ਸਵਾਗਤ, ਸਭ ਨੂੰ ਨਮਸਕਾਰ। ਹਰੀਸ਼ ਤੁਹਾਡੇ ਨਾਲ ਹੈ 107 FM ਰੇਨਬੋ 'ਤੇ। ਸਟਾਰਟ ਹੋ ਚੁੱਕਾ ਹੈ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਬਹੁਤ ਕੁਝ ਖਾਸ ਹੁੰਦਾ ਹੈ। ਤੋਹਫ਼ੇ ਤੁਹਾਡੇ ਲਈ ਤੁਹਾਡੇ ਦੁਆਰਾ ਹੀ ਭੇਜੇ ਗਏ, ਜਿਹੜੇ ਰਿਟਰਨ ਗਿਫਟ ਤੁਹਾਨੂੰ ਮੈਂ ਦਿੰਦਾ 107 FM ਰੇਨਬੋ 'ਤੇ। ਤੁਹਾਡੇ ਦਿਲ ਤੋਂ ਨਿਕਲੀਆਂ ਹੋਈਆਂ ਜਿਹੜੀਆਂ ਗੱਲਾਂ ਨੇ, ਜਜ਼ਬਾਤ ਨੇ, ਮੇਰੇ ਤੱਕ ਪਹੁੰਚਦੇ ਨੇ। ਗਾਣਿਆਂ ਦੇ ਰੂਪ ਦੇ ਵਿੱਚ ਲਿਖ ਕੇ ਭੇਜਦੇ ਹੋ, ਬਟ ਮੈਂ ਉਹਨਾਂ ਨੂੰ ਤਰੰਨੁਮ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਣਾ, ਮਤਲਬ ਗਾ ਕੇ, ਗਾ ਕੇ ਨਹੀਂ, ਸੁਣਾ ਕੇ ਗਾਣੇ ਜੋ ਤੁਸੀਂ ਮੇਰੇ ਤੱਕ ਪਹੁੰਚਾਉਣੇ ਹੋ ਵਟਸਐਪ ਦੇ ਜ਼ਰੀਏ, ਵਟਸਐਪ ਮੈਸੇਜਿਸ ਦੇ ਜ਼ਰੀਏ, ਕਿਉਂਕਿ ਰੀਤ ਹੈ ਇਸ ਪ੍ਰੋਗਰਾਮ ਦੀ ਜਿਸਦਾ ਨਾਮ ਹੈ ਦਿਲ ਚਾਹਤਾ ਹੈ। ਔਰ ਦਿਲ ਤੁਹਾਡਾ ਚਾਹੁੰਦਾ ਹੈ ਔਰ ਸਾਡੇ ਦਿਲ ਤੱਕ ਪਹੁੰਚਦਾ ਜੋ ਤੁਸੀਂ ਚਾਹੁੰਦੇ ਹੋ, ਔਰ ਅਸੀਂ ਉਸ ਨੂੰ ਮੁਕੰਮਲ ਰੂਪ ਦਿੰਦੇ ਹਾਂ, ਮਤਲਬ ਕਿ ਪੂਰਾ ਕਰਦੇ ਹਾਂ ਗਾਣਾ ਸੁਣਾ ਕੇ। ਔਰ ਅੱਜ ਵੀ ਤੁਹਾਡੇ ਫੇਵਰੇਟ ਗਾਣੇ ਸੁਣਾਏ ਜਾਣਗੇ ਤੁਹਾਨੂੰ 107 FM ਰੇਨਬੋ 'ਤੇ। ਦਿਲ ਚਾਹਤਾ ਹੈ ਸਟਾਰਟ ਹੋ ਚੁੱਕਾ ਹੈ। 9855-10-10-27 9855-10-10-27 ਸਾਡਾ ਵਟਸਐਪ ਨੰਬਰ। ਪਤਾ ਮੈਨੂੰ ਕਿ ਤੁਹਾਨੂੰ ਰਟਿਆ ਪਿਆ, ਬਟ ਮੇਰੇ ਲਿਸਨਰ ਜੋ ਇਸ ਵੇਲੇ ਹੁਣੇ ਹੁਣੇ ਜੁੜੇ ਨੇ ਮੇਰੇ ਨਾਲ, ਔਰ ਇਸ ਵੇਲੇ ਗੱਡੀਆਂ 'ਤੇ ਜਾ ਰਹੇ ਨੇ, ਆਰਾਮ ਦੇ ਨਾਲ ਡਰਾਈਵ ਕਰੋ, ਸੇਫਲੀ ਡਰਾਈਵ ਕਰੋ, ਔਰ ਆਪਣੀ ਮੰਜ਼ਿਲ 'ਤੇ ਹੱਸਦੇ ਮੁਸਕਰਾਉਂਦੇ ਹੋਏ ਪਹੁੰਚੋ। ਔਰ ਇਸ ਵੇਲੇ ਮੇਰਾ ਪ੍ਰੋਗਰਾਮ ਦਿਲ ਚਾਹਤਾ ਹੈ, ਇਸੇ ਤਰ੍ਹਾਂ 107 FM ਰੇਨਬੋ 'ਤੇ ਇੰਜੋਏ ਕਰਦੇ ਜਾਓ। ਬਹੁਤ ਸਾਰੀਆਂ ਫਰਮਾਇਸ਼ਾਂ ਮੇਰੇ ਤੱਕ ਪਹੁੰਚ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਅਸੀਂ ਇੱਕ ਟਰੈਕ ਇੰਜੋਏ ਕਰਦੇ ਹਾਂ, ਔਰ ਉਸ ਤੋਂ ਬਾਅਦ ਮਹਾਰਾਜ ਤੁਹਾਡੀ ਗੱਲਬਾਤ ਹੀ ਹੋਏਗੀ, ਤੁਹਾਡੇ ਗਾਣੇ, ਤੁਹਾਡੀ ਗੱਲਬਾਤ, ਤੁਹਾਡੀ ਫਰਮਾਇਸ਼ ਦਾ ਇਹ ਪ੍ਰੋਗਰਾਮ 107 FM ਰੇਨਬੋ 'ਤੇ ਦਿਲ ਚਾਹ

107.7 FM ਰੇਨਬੋ ਤੇ ਇਸ ਵੇਲੇ ਤੁਸੀਂ ਹਰੀਸ਼ ਦੇ ਨਾਲ ਜੁੜੇ ਹੋਏ ਹੋ ਔਰ ਸ਼ੋਅ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਹੈ ਔਰ ਇਸ ਵੇਲੇ ਤੁਹਾਡੀਆਂ ਫਰਮਾਇਸ਼ਾਂ ਦਾ ਇਹ ਪ੍ਰੋਗਰਾਮ ਸਟਾਰਟ ਹੋ ਚੁੱਕਾ ਹੈ ਮੈਸੇਜ ਪੜ੍ਹਦੇ ਹਾਂ ਜੀ ਪਹਿਲਾਂ ਕ੍ਰਿਸ਼ਨਾ ਪਾਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ ਰਜਿੰਦਰ ਸਿੰਘ ਓਬਰਾਏ ਫਿਲਮ ਮਿਲਨ ਮੁਕੇਸ਼ ਲਤਾ ਮੰਗੇਸ਼ਕਰ ਜੀ ਗਾਇਕ ਗੀਤ ਹਮ ਤੁਮ ਯੁਗ ਯੁਗ ਸੇ ਇਹ ਗਾਣਾ ਸੁਣਨਾ ਚਾਹੁੰਦੇ ਨੇ ਅਤੇ ਅਸੀਂ ਜ਼ਰੂਰ ਸੁਣਾਵਾਂਗੇ ਜੀ ਇਹਨਾਂ ਨੂੰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਰਿਸਪੈਕਟਿਡ ਹੋਸਟ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਮਨ ਵਰਮਾ ਰਮਨ ਵਰਮਾ ਦਿਵਿਆਂਸ਼ ਵਰਮਾ ਡਾਕਟਰ ਮਦਨ ਲਾਲ ਵਰਮਾ ਕੀਰਤੀ ਵਰਮਾ ਸਿਦਕ ਵਰਮਾ ਆਲ ਵਰਮਾ ਫੈਮਿਲੀ ਵਿਲੇਜ ਬੁਰਜ ਹਨੂਮਾਨਗੜ੍ਹ ਨੀਅਰ ਮਦਨੀ ਅਰਨੀਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਪੜ੍ਹਦੇ ਹਾਂ ਜੀ ਉਹ ਮੈਸੇਜਿਸ ਆਦਰਣੀਯ ਪ੍ਰਸਾਰਕ ਜੀ ਨਮਸਕਾਰ ਆਦਰਣੀਯ ਪ੍ਰਸਾਰਕ ਜੀ ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਇਹ ਮੈਸੇਜ ਸਾਡੇ ਤੱਕ ਪਹੁੰਚਿਆ ਥੈਂਕ ਯੂ ਸੋ ਮੱਚ ਆਦਰਣੀਯ ਜੀ ਅਗਲਾ ਮੈਸੇਜ ਹੈ ਜੀ ਆਦਰਣੀਯ ਜੀ ਕਿਸੀ ਵੀ ਗੀਤ ਮੇ ਸ਼ਾਮਿਲ ਕਰੇ ਜੀ ਸ਼ੁਕਰੀਆ ਜੀ ਮਜਨੂ ਕਾ ਟੀਲਾ ਸੇ ਕਮਲ ਬਾਲੂਜਾ ਮਧੂ ਬਾਲੂਜਾ ਸਾਗਰ ਬਾਲੂਜਾ ਔਰ ਸਤਨਾ ਐਮ ਪੀ ਸੇ ਉਮੰਗ ਮਲਿਕ ਆਕਾਂਕਸ਼ਾ ਮਲਿਕ ਮਾਹੀ ਮਲਿਕ ਇਹ ਮੈਸੇਜਿਸ ਸਾਡੇ ਤੱਕ ਪਹੁੰਚੇ ਨੇ ਥੈਂਕ ਯੂ ਸੋ ਮੱਚ ਔਰ ਅਸੀਂ ਮਿਲਨ ਫਿਲਮ ਦੀ ਇਹ ਫਰਮਾਇਸ਼ ਪੂਰੀ ਕਰਦੇ ਹਾਂ ਮੁਕੇਸ਼ ਜੀ ਔਰ ਲਤਾ ਜੀ ਦੀ ਆਵਾਜ਼ ਦੇ ਵਿੱਚ ਆ ਜਾਓ

0: ਗੱਲ ਹੋ ਰਹੀ ਹੈ ਇੱਕ ਯੁੱਗ ਦੀ ਨਹੀਂ, ਯੁੱਗ ਯੁੱਗ ਦੀ। ਇੱਥੇ ਮਹਾਰਾਜ ਕਈ ਸਾਲ ਚੰਗੀ ਤਰ੍ਹਾਂ ਨਿਕਲ ਜਾਣ ਤਾਂ ਰੱਬ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ। 107 FM ਰੇਨਬੋ 'ਤੇ ਇਸ ਵੇਲੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ ਜੀ, ਕਿਉਂਕਿ ਦਿਲ ਚਾਹਤਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਿਸ ਮੇਰੇ ਤੱਕ ਪਹੁੰਚ ਰਹੇ ਨੇ ਔਰ ਮੈਂ ਉਹਨਾਂ ਮੈਸੇਜਿਸ ਨੂੰ ਪੜ੍ਹ ਕੇ ਤੁਹਾਡੇ ਫੇਵਰੇਟ ਟਰੈਕਸ ਤੁਹਾਡੇ ਤੱਕ ਪਹੁੰਚਾ ਰਿਹਾ। ਇੱਕ ਮੈਸੇਜ ਪੜ੍ਹਦੇ ਹਾਂ ਜੀ। ਫਿਲਮ ਧਰਤੀ ਕਹੇ ਪੁਕਾਰ ਕੇ ਬੋਲ ਨੇ, ਯਹਾਂ ਹਮ ਤੁਮ ਚੋਰੀ ਸੇ ਬੰਧੇ ਇੱਕ ਡੋਰੀ ਸੇ। ਉੱਤਮ ਨਗਰ ਦਿੱਲੀ ਸੇ ਬੋਧਰਾਜ ਇਹ ਸਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ ਜੀ। ਧਰਤੀ ਕਹੇ ਪੁਕਾਰ ਕੇ ਫਿਲਮ ਦਾ ਇਹ ਗਾਣਾ ਜਿਹੜਾ ਹੈ ਉਹ ਸੁਣਨਾ ਚਾਹੁੰਦੇ ਨੇ, ਧਰਤੀ ਕਹੇ ਪੁਕਾਰ ਕੇ। ਹੋਰ ਵੀ ਬਹੁਤ ਸਾਰੇ ਮੇਰੇ ਜਿਹੜੇ ਲਿਸਨਰ ਨੇ ਉਹ ਮੇਰੇ ਤੱਕ ਮੈਸੇਜਿਸ ਪਹੁੰਚਾ ਰਹੇ ਨੇ ਔਰ ਉਹਨਾਂ ਦੇ ਮੈਸੇਜਿਸ ਮੇਰੇ ਤੱਕ ਪਹੁੰਚ ਰਹੇ ਨੇ। ਹੋਰ ਮੈਸੇਜਿਸ ਜਿਹੜੇ ਨੇ ਉਹ ਆਪਣੇ ਲਿਸਨਰਸ ਦੇ ਪੜ੍ਹਦੇ ਹਾਂ ਜੀ। ਮੈਸੇਜਿਸ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਇਸ ਵੇਲੇ। ਦਿਲ ਚਾਹਤਾ ਹੈ ਸ਼ੋ ਸੌਂਗ, ਐਨੀ ਸੌਂਗ ਟੂ ਰੀਡ ਆਊਟ ਮਾਈ ਨੇਮ ਪਲੀਜ਼ ਆਰ ਜੇ ਜੀ, ਫਰੋਮ ਹਿਤੇਂਦਰ ਦਾਸ, ਸਟੇਟ ਅਸਾਮ। ਅਸਾਮ ਤੋਂ ਇਹ ਸਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ ਜੀ ਔਰ ਥੈਂਕ ਯੂ ਸੋ ਮੱਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਔਰ ਇਸ ਵੇਲੇ ਤੁਹਾਡੇ ਮੈਸੇਜਿਸ ਮੇਰੇ ਤੱਕ ਪਹੁੰਚ ਰਹੇ ਨੇ ਔਰ ਮੈਂ ਉਹਨਾਂ ਮੈਸੇਜਿਸ ਨੂੰ ਤੁਹਾਡੇ ਤੱਕ ਪਹੁੰਚਾ ਰਿਹਾ ਜੀ, ਕਿਉਂਕਿ ਤੁਹਾਡੇ ਮੈਸੇਜਿਸ ਦਾ ਜਿਹੜਾ ਰਿਪਲਾਈ ਹੈ ਉਹ ਇਹੋ ਹੀ ਹੈ ਕਿ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਮੈਂ ਇਸ ਵੇਲੇ ਪੂਰੀ ਕਰ ਰਿਹਾ ਜੀ ਔਰ ਇੱਕ ਹੋਰ ਮੈਸੇਜਿਸ ਮੇਰੇ ਤੱਕ ਪਹੁੰਚਿਆ ਜੀ। ਇਹ ਮੈਸੇਜ ਸਾਡੇ ਕਿਹੜੇ ਲਿਸਨਰ ਸਾਡੇ ਤੱਕ ਪਹੁੰਚਾ ਰਹੇ ਨੇ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਇਹ ਮੈਸੇਜ ਆਇਆ ਜੀ। ਮਹਿਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਔਰ ਇਹ ਵੀ ਗਾਣਾ ਸੁਣਨਾ ਚਾਹੁੰਦੇ ਨੇ ਅਤੇ ਇਹਨਾਂ ਦੀ ਫਰਮਾਇਸ਼ ਵੀ ਪੂਰੀ ਜ਼ਰੂਰ ਹੋਏਗੀ ਔਰ ਪਿਆਸਾ ਸਾਵਨ ਫਿਲਮ ਦਾ ਇਹ ਗਾਣਾ ਸੁਣਨਾ ਚਾਹੁੰਦੇ ਨੇ ਅਤੇ ਇਹਨਾਂ ਨੂੰ ਇਹ ਗਾਣਾ ਵੀ ਜ਼ਰੂਰ ਸੁਣਾਇਆ ਜਾਏਗਾ ਪਿਆਸਾ ਸਾਵਨ ਫਿਲਮ ਦਾ। ਔਰ ਆਜੋ ਫਿਲਹਾਲ ਇਹ ਟਰੈਕ ਇੰਜੋਏ ਕਰਦੇ ਹਾਂ ਔਰ ਉਸ ਤੋਂ ਬਾਅਦ ਅੱਗੇ ਵਧਾਂਗੇ ਆਪਾਂ।
1: ਸੁਣੋ ਤੋ ਕਿਉਂ ਰੋਟੀ ਹੋ,

107.7 FM ਰੇਨਬੋ ਤੇ ਇਸ ਵੇਲੇ ਤੁਸੀਂ ਹਰੀਸ਼ ਦੀ ਆਵਾਜ਼ ਨੂੰ ਸੁਣ ਰਹੇ ਹੋ। ਦਿਲ ਚਾਹਤਾ ਪ੍ਰੋਗਰਾਮ ਚੱਲ ਰਿਹਾ ਔਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ 'ਚ ਲੱਗਾ ਹੋਇਆ ਇਸ ਵੇਲੇ ਹਰੀਸ਼, ਔਰ ਮੇਰੇ ਲਿਸਨਰਸ ਮੇਰੇ ਤੱਕ ਪਹੁੰਚ ਰਹੇ ਨੇ, ਆਪਣੇ ਮੈਸੇਜਿਸ ਜਿਹੜੇ ਨੇ ਉਹ ਪਹੁੰਚਾ ਰਹੇ ਨੇ। ਮੈਸੇਜ ਪੜ੍ਹਦੇ ਹਾਂ। ਦਿਲ ਚਾਹਤਾ ਹੈ ਪਿੰਡ ਮੂਲਿਆਵਾਲੀ ਜ਼ਿਲ੍ਹਾ ਫਾਜ਼ਿਲਕਾ, ਪਿਆਰ ਭਰੀ ਨਮਸਕਾਰ। ਨਮਸਕਾਰ ਜੀ, ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ, ਗੁਰਲੀਨ ਕਾਟਪਾਲ, ਫਿਲਮ ਦੋ ਲੱਛੀਆਂ ਦਾ ਪੰਜਾਬੀ ਗੀਤ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬਹਿੰਦੀ ਇਹ ਗਾਣਾ ਸੁਣਨਾ ਚਾਹੁੰਦੇ ਨੇ ਅਤੇ ਆ ਜਾਓ ਫਿਰ ਇਹਨਾਂ ਨੂੰ ਇਹ ਗਾਣਾ ਸੁਣਾਉਂਦੇ ਹਾਂ। ਉਸ ਤੋਂ ਪਹਿਲਾਂ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਐਨੀ ਸੌਂਗ, ਇਹ ਮੈਸੇਜ ਪਹੁੰਚਿਆ ਜੀ ਸਾਡੇ ਤੱਕ ਅਤੇ ਅਸੀਂ ਇਹਨਾਂ ਐਨੀ ਸੌਂਗ ਇਹ ਗਾਣਾ ਸੁਣਾਉਂਦੇ ਹਾਂ ਜੀ, ਨਾਲ ਫਰਮਾਇਸ਼ ਤੁਹਾਡੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬਹਿੰਦੀ।

ਮੈਂ ਨਹੀਂ ਬਹਿੰਦੀ ਕਿਉਂ ਬਵੇ, ਵਾਕਈ ਸਹੀ ਗੱਲ ਹੈ, ਕਿਉਂ ਬਵੇ ਉਹ? ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੌਣ ਬਹਿੰਦਾ ਹੈ? ਕਿਹਨੂੰ ਤੁਸੀਂ ਬਿਠਾਓਗੇ ਕਣਕਾਂ ਦੀ ਰਾਖੀ? ਮਹਾਰਾਜ ਜਿਨ੍ਹਾਂ ਦੀ ਕਣਕਾਂ ਨੇ ਉਹ ਉਹਨਾਂ ਕੋਲ ਆਪ ਨਹੀਂ ਟਾਈਮ ਹੈਗਾ। ਉਹਨਾਂ ਨੇ ਵੀ ਬੰਦੇ ਰੱਖੇ ਨੇ ਅੱਗੇ ਮਹਾਰਾਜ ਰਾਖੀ ਦੇ ਲਈ। 107 FM ਰੇਨਬੋ 'ਤੇ ਇਸ ਵੇਲੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਮੈਸੇਜਸ ਦਾ ਸਿਲਸਿਲਾ ਜਾਰੀ। ਮੈਸੇਜ ਪੜ੍ਹਦੇ ਹਾਂ। ਦਿਲ ਚਾਹਤਾ ਹੈ ਕਾਰਜਕ੍ਰਮ ਪ੍ਰਸਤੁਤ ਕਰਤਾ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ, ਰਾਮ ਰਾਮ, ਰਾਮ ਰਾਮ ਜੀ। ਫਿਲਮ ਰਾਮ ਔਰ ਸ਼ਾਮ, ਮੁਹੰਮਦ ਰਫੀ, ਆਵਾਜ਼, ਬੋਲ ਆਜ ਕੀ ਰਾਤ ਮੇਰੇ ਦਿਲ ਕੀ, ਗਾਓ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ ਸੇ ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਇਹ ਮੈਸੇਜ ਸਾਡੇ ਤੱਕ ਪਹੁੰਚਾ ਰਹੇ ਨੇ। ਥੈਂਕ ਯੂ ਸੋ ਮੱਚ। ਔਰ ਫਟਾਫਟ ਇਹਨਾਂ ਦੀ ਫਰਮਾਇਸ਼ ਦਾ ਗਾਣਾ ਸੁਣਾਉਂਦੇ ਹਾਂ ਅਤੇ ਅੱਗੇ ਵੱਧਦੇ ਹਾਂ ਜੀ।

1017 FM Rainbow ਤੇ ਦਿਲ ਚਾਹਤਾ ਹੈ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ ਔਰ ਇਸ ਵੇਲੇ ਤੁਹਾਡੇ ਮੈਸੇਜਸ ਪੜ੍ਹੇ ਜਾ ਰਹੇ ਨੇ ਇੱਕ ਮੈਸੇਜ ਹੋਰ ਪੜ੍ਹਦੇ ਹਾਂ ਜੀ ਆਪਾਂ ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰਸਾਰਕ ਹਰੀਸ਼ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਲਮ ਲਾਡਲੀ ਗੀਤ ਸਾਨੂੰ ਬੁੱਕ ਨਾਲ ਪਾਣੀ ਦੀ ਪਿਆ ਦੇ ਘੁੱਟਣੀ ਤੇਰਾ ਜੂਠਾ ਕਾਨੂੰ ਕਰੀਏ ਗਲਾਸ ਗੋਰੀਏ ਪਿੰਡ ਨਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਖੁਸ਼ ਰਹੋ ਖੁਸ਼ੀਆਂ ਵੰਡੋ ਸੁਣਾ ਦਿਓ ਜੀ ਕੀ ਪਤਾ ਕੁਝ ਮੀਂਹ ਪੈ ਜਾਵੇ ਥੈਂਕ ਯੂ ਸੋ ਮੱਚ ਮੈਸੇਜ ਸਾਡੇ ਤੱਕ ਪਹੁੰਚਾਉਣ ਦੇ ਲਈ ਅਤੇ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਹਰੀਸ਼ ਇਸ ਵੇਲੇ ਪੂਰੀ ਕਰਨ ਲੱਗਾ ਜੀ ਸਾਨੂੰ ਬੁੱਕ ਨਾਲ ਪਾਣੀ ਹੀ ਪਿਆ ਦੇ ਆ ਲਓ ਜੀ

ਮਹਾਰਾਜ ਅੱਜ ਕੱਲ੍ਹ ਤਾਂ ਫਿਲਟਰਸ ਪਾਣੀ ਪੀਤਾ ਜਾਂਦਾ ਜੀ, ਭੁੱਖ ਦੇ ਨਾਲ ਪਾਣੀ ਕੌਣ ਪੀਂਦਾ ਅੱਜ ਕੱਲ੍ਹ? ਇੱਦਾਂ ਦੀਆਂ ਮੋਡਰਨਿਟੀ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਅੱਜ ਕੱਲ੍ਹ ਇਸਤੇਮਾਲ ਕਰਦੇ ਹਾਂ ਔਰ ਉਹਨਾਂ ਦੇ ਵੱਸ ਪੈ ਗਏ ਹਾਂ ਅਸੀਂ। ਭੁੱਖ ਨਾਲ ਪਾਣੀ ਕਿਹੜਾ ਨਿਆਣਾ, ਕਿਹੜਾ ਬੰਦਾ ਅੱਜ ਕੱਲ੍ਹ ਪੀਂਦਾ ਮੈਨੂੰ ਦੱਸ ਦਿਓ ਤੁਸੀਂ। ਨਹੀਂ ਪੀਂਦੇ ਨਾ ਤੁਸੀਂ, ਬਟ ਭੁੱਖ ਨਾਲ ਪਾਣੀ ਪੀ ਕੇ ਸਹੀ ਸਕੂਨ ਮਿਲਦਾ ਜੇ, ਪਿਆਸ ਉਹਦੇ ਨਾਲ ਹੀ ਬੁੱਝਦੀ ਹੈ। ਪੀ ਕੇ ਵੇਖਿਓ ਕਦੀ ਘੜੇ ਦਾ ਭੁੱਖ ਨਾਲ ਪਾਣੀ। ਵੈਲ, ਤੁਹਾਡੇ ਮੈਸੇਜਸ ਦਾ ਸਿਲਸਿਲਾ ਜਾਰੀ ਹੈ, ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਹੈਲੋ ਹਰੀਸ਼ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੋਨੂੰ, ਰਵੀ ਰਾਜ, ਗੁਲਸ਼ਨ, ਲੱਕੀ, ਬਲਦੇਵ ਨਗਰ, ਜਲੰਧਰ ਸਿਟੀ। ਮੂਵੀ DDLJ ਟਰੈਕ ਨਾ ਜਾਣੇ ਮੇਰੇ ਦਿਲ ਕੋ ਕਿਆ ਹੋ ਗਿਆ, ਅਭੀ ਤੋ ਯਹੀ ਥਾ ਅਭੀ ਖੋ ਗਿਆ।

ਤਾਂ ਫਿਲਮ ਦਾ ਤੁਸੀਂ ਇੰਜੋਏ ਕੀਤਾ ਔਰ ਇਸ ਵੇਲੇ ਹਰੀਸ਼ ਤੁਹਾਡੇ ਨਾਲ ਜੁੜਿਆ ਹੋਇਆ ਔਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਮੈਂ ਅਤੇ ਫਰਮਾਇਸ਼ਾਂ ਦੇ ਵਿੱਚ ਗਾਣਾ ਫਿਲਮ ਫਿਲਮ ਗਾਣਾ ਬਣਦਾ ਜਾ ਰਿਹਾ ਮੇਰੇ ਕੋਲੋਂ ਬਟ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਪੂਰੀਆਂ ਜ਼ਰੂਰ ਕਰਾਂਗਾ ਮੈਂ 107 FM ਰੇਨਬੋ 'ਤੇ ਇਸ ਵੇਲੇ ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਮੈਸੇਜ ਪੜ੍ਹਦੇ ਹਾਂ ਜੀ ਅਗਲਾ ਔਰ ਅਗਲਾ ਮੈਸੇਜ ਜਿਹੜਾ ਹੈ ਉਹ ਸਾਡੇ ਮੈਸੇਜ ਜਿਹੜੇ ਲਿਸਨਰ ਨੇ ਉਹ ਸਾਡੇ ਤੱਕ ਪਹੁੰਚਾ ਰਹੇ ਨੇ ਅਤੇ ਅਸੀਂ ਉਹ ਮੈਸੇਜ ਉਹਨਾਂ ਦੇ ਜਿਹੜੇ ਮੈਸੇਜਿਸ ਸਾਡੇ ਤੱਕ ਪਹੁੰਚਾ ਰਹੇ ਨੇ ਅਤੇ ਉਹਦੇ ਵਿੱਚ ਫਰਮਾਇਸ਼ਾਂ ਜਿਹੜੀਆਂ ਨੇ ਉਹ ਸਾਡੇ ਤੱਕ ਪਹੁੰਚਾ ਰਹੇ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਜੀ ਅਜੋ ਪੜ੍ਹਦੇ ਹਾਂ ਮੈਸੇਜ ਨਮਸਕਾਰ ਜੀ ਫਿਲਮ ਹਮਰਾਜ ਗੀਤ ਨਾ ਮੂੰਹ ਛੁਪਾ ਕੇ ਜੀਓ ਨਾ ਸਰ ਝੁਕਾ ਕੇ ਜੀਓ ਇਹ ਸੁਣਨਾ ਚਾਹੁੰਦੇ ਨੇ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ ਇਹ ਮੈਸੇਜ ਇਹਨਾਂ ਨੇ ਸਾਡੇ ਤੱਕ ਪਹੁੰਚਾਇਆ ਥੈਂਕ

ਬਿਲਕੁਲ ਜੀ ਬਿਲਕੁਲ, ਜਿਹਨੇ ਕੁਝ ਕੀਤਾ ਹੀ ਨਹੀਂ ਉਹਨੂੰ ਮੂੰਹ ਲੁਕਾਉਣ ਦੀ ਜ਼ਰੂਰਤ ਕੀ ਹੈ। ਹੁਣ ਕੰਮ ਤੁਹਾਨੂੰ ਕੋਈ ਕਿਹਾ ਗਿਆ ਹੋਏਗਾ, ਤੁਸੀਂ ਉਹ ਕੰਮ ਨਹੀਂ ਕੀਤਾ ਹੋਏਗਾ ਜਾਂ ਫਿਰ ਝੂਠ ਬੋਲ ਦਿੱਤਾ ਹੋਏਗਾ, ਉਹਦੇ ਲਈ ਤਾਂ ਤੁਹਾਨੂੰ ਫਿਰ ਮੂੰਹ ਲੁਕਾਉਣਾ ਹੀ ਪੈਣਾ ਨਾ। ਮੂੰਹ ਲੁਕਾਉਣਾ ਨਹੀਂ ਮਤਲਬ ਮਹਾਰਾਜ, ਤੁਹਾਨੂੰ ਉਸ ਗਲੀ ਨਹੀਂ ਜਾਣਾ ਪੈਣਾ, ਹੈ ਕਿ ਨਹੀਂ? ਔਰ ਜੇਕਰ ਤੁਸੀਂ ਵੀ ਇੱਦਾਂ ਦੇ ਬਹਾਨੇ ਖੋਰ ਸ਼ਖਸ ਹੈਗੇ ਹੋ ਤਾਂ ਫਿਰ ਤੁਹਾਨੂੰ ਮੂੰਹ ਲੁਕਾਉਣ ਦੀ ਜ਼ਰੂਰਤ ਹੈਗੀ ਹੈ ਮਹਾਰਾਜ। ਮੈਂ ਉਹਦੇ ਵਿੱਚ ਕੁਝ ਨਹੀਂ ਕਰ ਸਕਦਾ। ਮੈਸੇਜ ਪੜ੍ਹਦੇ ਹਾਂ ਜੀ। ਹਾਂਜੀ ਸਾਹਿਬ ਜੀ, ਵਿਲੇਜ ਕੋਟਲੀ ਥਾਂ ਸਿੰਘ ਜਲੰਧਰ, ਮਿੰਟੂ ਚੰਦੇਲ, ਫਿਲਮ ਅਭਿਲਾਸ਼ਾ, ਸੌਂਗ ਵਾਦੀਆ ਮੇਰਾ ਦਾਮਨ, ਥੈਂਕਸ ਜੀ। ਇਹ ਮੈਸੇਜ ਸਾਡੇ ਤੱਕ ਪਹੁੰਚਾਇਆ ਜੀ ਇਹਨਾਂ ਨੇ, ਥੈਂਕ ਯੂ ਸੋ ਮੱਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਹੋਰ ਵੀ ਮੇਰੇ ਲਿਸਨਰਸ ਮੇਰੇ ਤੱਕ ਮੈਸੇਜਿਸ ਪਹੁੰਚਾ ਰਹੇ ਨੇ। ਜਨਕਪੁਰੀ ਸਹਾਰਨਪੁਰ ਤੋਂ ਜੌਨ

ਯੇ ਇਸ਼ਕ ਹਾਏ ਟਰੈਕ ਇੰਜੋਏ ਕੀਤਾ ਤੁਸੀਂ ਜਬ ਵੀ ਮੈਟ ਮੂਵੀ ਦਾ, ਔਰ ਹਰੀਸ਼ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਜੀ, ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ। ਅਗਲਾ ਮੈਸੇਜ ਪੜ੍ਹਦੇ ਹਾਂ ਜੀ। ਨਮਸਕਾਰ, ਆਪਕੀ ਪ੍ਰਸਤੁਤੀ, ਸੁੰਦਰ ਪ੍ਰਸਤੁਤੀ ਕੇ ਲੀਏ ਆਪਕੋ ਬਹੁਤ ਬਹੁਤ ਧੰਨਵਾਦ ਜੀ। ਕੋਈ ਵੀ ਸੌਂਗ ਮੇ ਹਮੇ ਵੀ ਸ਼ਾਮਿਲ ਕਰਨਾ ਜੀ, ਆਪਕੀ ਬੜੀ ਮਿਹਰਬਾਨੀ ਹੋਗੀ। ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਲਾਲ ਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ ਇਹ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ ਜੀ, ਥੈਂਕ ਯੂ। ਅਗਲਾ ਮੈਸੇਜ ਪੜ੍ਹਦੇ ਹਾਂ, ਗੋਬਿੰਦਪੁਰਾ ਸੀਕਰ ਤੋਂ ਇਹ ਮੈਸੇਜ ਆਇਆ, ਰਾਜਸਥਾਨ ਤੋਂ। ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਫਿਲਮ ਸਾਹਿਬਜ਼ਾਦੇ, ਗੀਤ ਕੇ ਬੋਲ, ਮੇਰਾ ਲੌਂਗ ਖੋ ਗਿਆ, ਮੈਸੇਜ ਕੀਤਾ ਜੀ ਇਹਨਾਂ ਨੇ। ਇਹਨਾਂ ਨੂੰ ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਾਂਗੇ ਜੀ ਆਪਾਂ। ਗਿੱਦੜਵਿੰਡੀ ਪਿੰਡ ਲੁਧਿਆਣਾ, ਸੰਜੀਵ ਗਰਗ, ਮਨੀ ਰੋਬਿਨ, ਗੋਲਡੀ ਭਾਵੇਸ਼, ਸੁਰੇਸ਼, ਵਿਨੋਦ, ਲੱਕੀ ਗੋਗੀ, ਸੋਨੀ, ਮਮਤਾ, ਨੀਲਮ, ਸੰਦੀਪ ਇਹ ਸਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ ਜੀ। ਅਗਲਾ ਮੈਸੇਜ ਹੈ ਜੀ, ਮੇਰਠ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਗੌੜ ਇਹ ਮੈਸੇਜ ਸਾਡੇ ਤੱਕ ਪਹੁੰਚਾਇਆ ਜੀ। ਫਿਲਮ ਆਜ ਔਰ ਕੱਲ ਸੌਂਗ ਯੇ ਵਾਦੀਆਂ ਯੇ ਫਿਜ਼ਾਏ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਹਨੀ, ਪੀਂਗਾ ਵਾਲਾ ਚੌਕ, ਗੁਰਾਇਆ, ਜਲੰਧਰ ਤੋਂ ਇਹ ਮੈਸੇਜ ਆਇਆ ਜੀ। ਥੈਂਕ ਯੂ ਸੋ ਮੱਚ ਮੈਸੇਜ ਸਾਡੇ ਤੱਕ ਪਹੁੰਚਾਉਣ ਦੇ ਲਈ। ਔਰ ਟਰੈਕ ਸੁਣਦੇ ਹਾਂ ਜੀ ਆਪਾਂ ਫਿਰ, ਮੇਰਾ ਲੌਂਗ ਖੋ ਗਿਆ ਸਾਹਿਬਜ਼ਾਦੇ ਫਿਲਮ ਦਾ।

ਦਿਲ ਚਾਹਤਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਹਰੀਸ਼ ਦੇ ਨਾਲ ਅਤੇ ਫਟਾਫਟ ਮੈਸੇਜਿਸ ਪੜ੍ਹਦੇ ਹਾਂ। ਮੁਹੱਬਤ ਜ਼ਿੰਦਾਬਾਦ ਚਾਹਤਾ ਹੈ, ਦਿਲ ਚਾਹਤਾ ਹੈ, ਅਨੋਖੀ ਰਾਤ, ਗਾਇਕ ਮੁਹੰਮਦ ਰਫੀ ਜੀ, ਬੋਲ ਮਿਲੇ ਨਾ ਫੂਲ ਤੋ ਕਾਂਟੋ ਸੇ ਦੋਸਤੀ ਕਰ ਲਈ, ਚੱਕ 15 PS, ਸ਼੍ਰੀ ਗੰਗਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਜੀ, ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਮੈਲਬਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ ਮੈਸੇਜ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਆਦਰਣੀਏ ਮੇਜ਼ਬਾਨ ਜੀ ਨਮਸਕਾਰ ਜੀ, ਕੋਈ ਵੀ ਗੀਤ ਸੁਣਾ ਦੇ, ਥੈਂਕਸ ਜੀ। ਆਦਰਸ਼ ਨਗਰ ਮਰੋੜ ਪੰਜਾਬ ਸੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ, ਨਿਵਾਨ ਸ਼ਰਮਾ ਸਾਨੂੰ ਮੈਸੇਜ ਕਰ ਰਹੇ ਨੇ, ਪ੍ਰੋਗਰਾਮ ਦਿਲ ਚਾਹਤਾ ਹੈ, ਚੱਕ PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਸੇ, ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ, ਗੋਰਾ ਜਗਸੀਰ, ਮਨੂ, ਲਵਜੀਤ ਔਰ ਕੀ ਔਰ ਸੇ, ਨਮਸਕਾਰ, ਨਮਸਕਾਰ ਜੀ, ਫਰਮਾਇਸ਼ ਕੀਤੀ ਹੈ ਪਰ ਫਰਮਾਇਸ਼ ਇਸ ਵੇਲੇ ਇੱਕੋ ਹੀ ਪੂਰੀ ਹੋ ਸਕਦੀ ਹੈ ਜੀ। ਕਰਨਵੀਰ ਹਾਊਸ ਭੁੱਚੋ ਕੈਂਚੀਆਂ ਬਠਿੰਡਾ ਪੰਜਾਬ ਸੇ ਨਮਸਕਾਰ ਜੀ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ, ਅਭਿਜੋਤ, ਕਿਸੇ ਵੀ ਗੀਤ ਮੈਂ ਸ਼ਾਮਿਲ ਕਰੇ ਜੀ, ਕਹਿ ਰਹੇ ਨੇ, ਥੈਂਕ ਯੂ ਜੀ। ਰਮੇਸ਼ ਚੰਦਰ, ਸੁਦੇਸ਼ ਕੁਮਾਰੀ, ਵਿਸ਼ਾਲ ਸ਼ਰਮਾ, ਤਾਨੀਆ ਸ਼ਰਮਾ, ਰਾਧਿਕਾ ਸ਼ਰਮਾ, ਪਿੰਡ ਸੁਮਾ, ਅਖਨੌਰ, ਜ਼ਿਲ੍ਹਾ ਜੰਮੂ, ਗੀਤ ਰਫੀ, ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਦਿਲ ਚਾਹਤਾ ਹੈ ਫਰਮਾਇਸ਼ ਕਰਤਾ ਰਿੰਗਨੀ ਛੱਤੀਸਗੜ੍ਹ ਸੇ, ਦਿਨੇਸ਼ ਵਰਮਾ, ਕਰੁਣਾ ਵਰਮਾ, ਇਹ ਮੈਸੇਜ ਪਹੁੰਚਾਇਆ ਜੀ ਇਹਨਾਂ ਨੇ ਸਾਡੇ ਤੱਕ, ਅਤੇ ਫਟਾਫਟ ਪ੍ਰੋਗਰਾਮ ਨੂੰ ਕਰਦੇ ਹਾਂ ਇੱਥੇ ਖਤਮ ਅਤੇ ਵੱਧਦੇ ਹਾਂ ਜੀ ਅੱਗੇ।

ਸ਼ਾਮ ਏ ਗਜ਼ਲ ਜਿਸ ਦਾ ਆਗਾਜ਼ ਹੋ ਚੁੱਕਾ ਹੈ ਔਰ ਹਰੀਸ਼ ਨਾਲ ਤੁਹਾਡੇ ਇਸ ਰਾਤ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ ਨਾ ਜਾਣੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ ਮੁਝੇ ਮਾਲੂਮ ਹੈ ਉਸਕਾ ਠਿਕਾਨਾ ਫਿਰ ਕਹਾਂ ਹੋਗਾ ਪਰਿੰਦਾ ਆਸਮਾਂ ਛੂਨੇ ਮੇਂ ਜਬ ਨਾਕਾਮ ਹੋ ਜਾਏ ਇਹ ਲਾਈਨਾਂ ਉਸ ਮਹਾਨ ਸ਼ਾਇਰ ਦੀਆਂ ਨੇ ਜੋ ਸਾਨੂੰ ਛੱਡ ਕੇ ਚਲਾ ਗਿਆ ਬਸ਼ੀਰ ਬਦਰ ਜਿਨ੍ਹਾਂ ਦੀ ਸ਼ਾਇਰੀ ਜਿਨ੍ਹਾਂ ਦਾ ਕਲਾਮ ਹਰ ਕਿਸੇ ਦੇ ਦਿਲ ਤੱਕ ਪਹੁੰਚਿਆ ਸਾਦਗੀ ਭਰੇ ਅਲਫਾਜ਼ਾਂ ਦੇ ਨਾਲ ਔਰ ਉਹ ਲਫ਼ਜ਼ ਜੋ ਸਭ ਨੂੰ ਸਮਝ ਆਉਂਦੇ ਨੇ ਉਹ ਸ਼ਾਇਰੀ ਉਹਨਾਂ ਦੀ ਬਹੁਤ ਲੰਮੇ ਸਮੇਂ ਤੋਂ ਜੋ ਬਿਮਾਰ ਚੱਲ ਰਹੇ ਸਨ ਬਸ਼ੀਰ ਬਦਰ ਉਹ ਕੱਲ੍ਹ ਇਸ ਜਹਾਨ ਨੂੰ 91 ਸਾਲ

ਸਾਲ ਦੀ ਉਮਰ 'ਚ ਅੰਤਿਮ ਸਾਹ ਲੈ ਕੇ ਇਸ ਜਹਾਨ ਨੂੰ ਛੱਡ ਕੇ ਚਲੇ ਗਏ। ਡਿਮੈਂਸ਼ੀਆ ਨਾਮ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਭੁੱਲ ਗਈਆਂ ਸੀ ਔਰ ਕਈ ਲੋਕਾਂ ਨੂੰ ਪਛਾਣਦੇ ਵੀ ਨਹੀਂ ਸੀ। ਇਹ ਬਿਮਾਰੀ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ। ਉਹ ਸ਼ਾਇਰ ਜਿਸਨੇ ਅਥਾਹ ਕਲਾਮ ਲਿਖਿਆ, ਅਣਗਿਣਤ ਸ਼ੇਰ ਲਿਖੇ, ਅਣਗਿਣਤ ਗਜ਼ਲਾਂ ਨਜ਼ਮਾਂ ਲਿਖੀਆਂ, ਉਹ ਸ਼ਖਸ ਖੁਦ ਨੂੰ ਭੁੱਲ ਗਿਆ। ਬਟ ਅਸੀਂ ਉਸਨੂੰ ਜਾਣਦੇ ਹਾਂ, ਸਾਰਾ ਜਹਾਂ ਉਸਨੂੰ ਜਾਣਦਾ ਹੈ, ਉਸਦੇ ਕਲਾਮ ਨੂੰ, ਉਸਦੀਆਂ ਨਜ਼ਮਾਂ ਨੂੰ, ਉਸਦੀਆਂ ਗਜ਼ਲਾਂ ਨੂੰ ਜਾਣਦਾ ਹੈ ਔਰ ਉਸਨੂੰ ਸੁਣਦਾ ਹੈ ਅੱਜ ਵੀ ਸੋਸ਼ਲ ਮੀਡੀਆ 'ਤੇ, ਇੰਸਟਾਗ੍ਰਾਮ 'ਤੇ ਔਰ ਹੋਰ ਵੀ ਪਲੈਟਫਾਰਮਸ 'ਤੇ ਉਸਦੀ ਸ਼ਾਇਰੀ ਨੂੰ, ਔਰ ਹਮੇਸ਼ਾ ਹਮੇਸ਼ਾ ਦੇ ਲਈ ਉਸਨੂੰ ਸੁਣਦਾ ਰਹੇਗਾ। ਕਿਉਂਕਿ ਸ਼ਾਇਰ ਜਿਹੜੇ ਨੇ ਉਹ ਕਦੇ ਵੀ ਇਸ ਜਹਾਨ ਤੋਂ ਭਾਵੇਂ ਸਰੀਰਕ ਰੂਪ 'ਚ ਚੜ ਜਾਂਦੇ ਨੇ, ਬਟ ਉਹ ਪਿਆਰ, ਉਹ ਮਹਿਕ ਜੋ ਖਿਲਾਰਦੇ ਨੇ, ਉਹ ਹਮੇਸ਼ਾ ਹਮੇਸ਼ਾ ਦੇ ਲਈ ਮਹਿਕਦੀ ਰਹਿੰਦੀ ਹੈ ਉਹਨਾਂ ਦੀ ਸ਼ਾਇਰੀ ਦੇ ਰੂਪ ਦੇ ਵਿੱਚ ਸਾਡੇ ਤੱਕ।

ਬਿਲਕੁਲ ਨਹੀਂ ਭੁੱਲਣਾ ਚਾਹੀਦਾ ਪਿਆਰ, ਔਰ ਅਸੀਂ ਵੀ ਨਹੀਂ ਭੁੱਲ ਰਹੇ ਤੁਹਾਡਾ ਪਿਆਰ। 107 FM ਰੇਨਬੋ 'ਤੇ ਸਫ਼ਰ ਜਾਰੀ ਹੈ, ਔਰ ਇਸ ਪ੍ਰੋਗਰਾਮ ਸ਼ਾਮੇ ਗਜ਼ਲ ਨੂੰ ਇੱਥੇ ਕਰਦੇ ਹਾਂ ਅਸੀਂ ਖਤਮ, ਅਤੇ ਵੱਧਦੇ ਹਾਂ ਅੱਗੇ ਅਗਲੇ ਪੜਾਅ ਵੱਲ।

ਨਾਲ ਮੁਲਾਕਾਤ ਹੋਈ ਔਰ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਫਿਰ ਤੋਂ ਮੁਲਾਕਾਤ ਹੋਏਗੀ ਔਰ ਹੁਣ ਅੱਜ ਦੀ ਮਹਿਫਲ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਇਹ ਲਾਸਟ ਟਰੈਕ ਇੰਜੋਏ ਕਰੋ ਇਸ ਪ੍ਰੋਗਰਾਮ ਦਾ। ਬਾਏ, ਟੇਕ ਕੇਅਰ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।